ਅੱਬਾ ਬੁੱਢਾ ਮੰਨ ਜਾਏ ਵਿਦਿਆ ਪੜ੍ਹਾਉਣ ਲਈ, ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਉਸਤਾਦ ਨਹੀਂ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਸਤਿਗੁਰੂ ਕੀ ਚਾਕਰ ਨੂੰ ਹੁਕਮ ਏ? ਕਹਿਣ ਲੱਗੇ, ਬਾਬਾ ਐਸ ਹਰਗੋਬਿੰਦ ਸਾਹਿਬ ਨੂੰ, ਸਾਡੇ ਸਪੁੱਤਰ ਨੂੰ ਵਿਦਿਆ ਤੂੰ ਪੜ੍ਹਾਉਣੀ ਏ। ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਗੰਗਾ ਸਿੰਘ ਹੋਰਾਂ ਨੇ, ਕਹਿੰਦੇ ਨੇ ਬਾਬੇ ਬੁੱਢੇ ਨੇ ਚਰਨ ਪਕੜ ਲਏ। ਕਹਿਣ ਲੱਗਾ, ਦਾਤਾ ਮੈਂ ਮੱਝਾਂ ਦਾ ਛੇੜੂ, ਬਲਦਾਂ ਨਾਲ ਹਲ ਵਾਹਣ ਵਾਲਾ, ਪੱਠੇ ਵੱਢਣ ਵਾਲਾ ਜੱਟ ਜ਼ਿਮੀਂਦਾਰ, ਮੈਨੂੰ ਕੋਈ ਪਤਾ ਨਹੀਂ ਵਿਦਿਆ ਬਾਰੇ, ਮੈਂ ਬਿਲਕੁਲ ਅਨਪੜ੍ਹ ਹਾਂ, ਮੈਂ ਕੀ ਪੜ੍ਹਾ ਸਕਣਾ ਕਿਸੇ ਵਿਦਵਾਨ ਪੰਡਿਤ ਕੋਲ ਪੜ੍ਹਨੇ ਪਾਓ। ਤੇ ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਬੁੱਢਿਆ ਤੂੰ ਬਿਲਕੁਲ ਅਨਪੜ੍ਹ ਮੈਂ ਸਮਝਣਾ ਵਾ, ਪਰ ਮੇਰੇ ਪੁੱਤਰ ਨੂੰ ਉਹ ਵਿਦਿਆ ਪੜ੍ਹਾ ਦੇ ਜਿਹੜੇ ਸ਼ਬਦ ਸੁਣ ਕੇ ਤੈਨੂੰ ਗੁਰੂ ਨਾਨਕ ਨੇ ਬੱਚੇ ਤੋਂ ਬੁੱਢਾ ਬਣਾ ਦਿੱਤਾ, ਉਹ ਸ਼ਬਦ ਮੇਰੇ ਪੁੱਤਰ ਨੂੰ ਵੀ ਸਿਖਾ ਦੇ। ਉਹ ਵਿਦਿਆ ਪੜ੍ਹਾ ਜਿਹੜੀ ਵਿਦਿਆ ਨੂੰ ਦੇਖ ਕੇ ਗੁਰੂ ਨਾਨਕ ਤੇਰੇ ਤੇ ਤਰੁੱਠੇ। ਬਾਬਾ ਬੁੱਢਾ ਜੀ ਨੇ ਮੈਕਾਲਪ ਮੁਤਾਬਕ ਘੋੜ ਸਵਾਰੀ, ਊੜਾ ਐੜਾ, ਗੁਰਬਾਣੀ ਦੀ ਸੰਥਿਆ, ਤੈਰਾਕੀ, ਰਸਾਇਣ ਵਿਦਿਆ, ਮੈਕਾਲਪ ਰਿਖਦਾ, ਤਾਰਾ ਮੰਡਲ ਦੀ ਵਿਦਿਆ ਵੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ। ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ, 64 ਵਿਦਿਆ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਨੇ। ਇਹਦਾ ਮਤਲਬ ਬਾਬਾ ਬੁੱਢਾ ਕਿੰਨਾ ਵੱਡਾ ਵਿਦਵਾਨ ਸੀ, 64 ਵਿਦਿਆ ਦਾ ਜ਼ਿਕਰ ਥੋੜਾ ਥੋੜਾ ਵਿਦਵਾਨਾਂ ਨੇ ਕੀਤਾ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਇਆ, ਘੋੜ ਸਵਾਰੀ ਸਿਖਾਈ, ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ। ਅੱਜ ਸਵਾਲ ਪੈਦਾ ਹੋ ਗਿਆ, ਹਰਿਮੰਦਰ ਸਾਹਿਬ ਤਿਆਰ ਏ, ਸਰੋਵਰ ਦੀ ਸੇਵਾ ਬਾਬੇ ਬੁੱਢੇ ਨੇ ਕਰਾਈ, ਅੱਜ ਵੀ ਉਹ ਬੇਰ ਖਲੋਤੀ ਏ, ਜਦੋਂ ਪਰਿਕਰਮਾ ਕਰਕੇ ਆਉਂਦੇ ਹਾਂ ਅੱਜ ਵੀ ਬੇਰ ਬੋਲ ਕੇ ਕਹਿੰਦੀ ਏ ਕਿ ਸਦੀਆਂ ਪਹਿਲਾਂ ਕੋਈ ਪੂਰਨ ਬ੍ਰਹਮ ਗਿਆਨੀ ਨੇ ਮੇਰੇ ਥੱਲੇ ਬੈਠ ਕੇ ਆਪਣੇ ਗੁਰੂ ਦੇ ਹੁਕਮ ਨੂੰ ਕਮਾਇਆ ਸੀ। ਬਾਬਾ ਬੁੱਢਾ ਜੀ ਦੀ ਬੇਰ ਅੱਜ ਵੀ ਪਰਿਕਰਮਾ ਵਿੱਚ ਏ। ਸਤਿਗੁਰੂ ਨੇ ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਕਹਿਣ ਲੱਗੇ, ਭਾਈ ਗੁਰਦਾਸ, ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰਨੀ ਏ, ਹਰਿਮੰਦਰ ਸਾਹਿਬ ਵਿੱਚ ਵੀ ਕੋਈ ਚਾਹੀਦਾ, ਸਾਡੇ ਕੋਲ ਸਮਾਂ ਨਹੀਂ ਸੰਗਤ ਕੋਲ ਮਿਲਣ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਤੇ ਪੁੱਛਿਆ, ਹਰਿਮੰਦਰ ਸਾਹਿਬ ਕੌਣ ਬੈਠੇਗਾ ਸਤਿਗੁਰੂ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਬਾਬੇ ਬੁੱਢੇ ਨੂੰ ਬੁਲਾਓ, ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਉਹ ਕਰੇਗਾ, ਅਸੀਂ ਬੀੜ ਤਿਆਰ ਕਰਾਂਗੇ। ਇਹ ਗੱਲ ਯਾਦ ਰੱਖੋ ਗੁਰਸਿੱਖੋ, ਬਾਬੇ ਬੁੱਢੇ ਕੋਲ ਕਿੰਨਾ ਕੁ ਖਜ਼ਾਨਾ ਸੀ ਕਿ ਗੁਰੂ ਆਪਣੀ ਥਾਂ ਬਾਬੇ ਬੁੱਢੇ ਨੂੰ ਉਪਦੇਸ਼ ਕਰਨ ਲਈ ਹਰਿਮੰਦਰ ਵਿੱਚ ਬਿਠਾਉਂਦੇ ਪਏ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਸ ਵਕਤ ਆਏ, ਆ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ, ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਬਾਣੀ ਦ੍ਰਿੜ ਕਰਾਉਣੀ ਏ, ਤੇ ਅਸੀਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਗੁਰੂ ਅਰਜਨ ਸਾਹਿਬ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਲਿਖਦਾ ਹੈ, ਭਾਈ ਬੰਨੋ ਜੀ ਕਲਮ ਦਬਾਅ ਦੀ ਸੇਵਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ। ਹੁਕਮਨਾਮੇ ਭੇਜੇ ਕਿ ਸੰਗਤਾਂ ਆਉਣ, ਇਸ ਦਿਨ ਨੂੰ ਆਪਾਂ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਹਰਿਮੰਦਰ ਸਾਹਿਬ ਬੈਠਾ ਹੈ, ਸੁਨੇਹਾ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ, ਬਾਬਾ ਜੀ ਅੱਜ ਤੁਸੀਂ ਰਾਮਸਰ ਦੇ ਕਿਨਾਰੇ ਰਾਤ ਨੂੰ ਆ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ, ਦੇਖੋ ਕਿੰਨਾ ਕੁ ਅਦਬ ਏ। ਅੱਜ ਦੇ ਮਹਾਂਪੁਰਸ਼ਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਕਰੋਗੇ ਕੁਝ ਕਿਰਪਾ ਲੈ ਜਾਓਗੇ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਕੀਤਾ, ਸਿੱਖ ਹੋ ਕੇ ਉਹਨੂੰ ਨਾ ਇੱਥੇ ਢੋਈਜੇ ਨਾ ਉੱਥੇ ਢੋਈਜੇ, ਗੁਰੂ ਦੇ ਬਰਾਬਰ ਕੋਈ ਨਹੀਂ। ਕਮਾਲ ਦੀ ਗੱਲ, ਇਤਿਹਾਸ ਬੋਲਦਾ ਜਿਹੜੀ ਮੈਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ। ਸਤਿਗੁਰੂ ਜੀ ਮੰਜੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਿਰਾਜਮਾਨ ਕਰ ਦਿੱਤਾ। ਬਾਬੇ ਬੁੱਢੇ ਨੂੰ ਕੋਲ ਬੁਲਾ ਕੇ ਪੁੱਛਦੇ ਨੇ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਕਿੱਥੇ ਕਰਨਾ? ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਨਾ ਸਥਾਨ ਕੋ ਮਰਾਰਾ। ਹੇ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਜਿੱਥੇ ਪ੍ਰਕਾਸ਼ ਕਰੀਏ। ਅਦਬ ਦੇ ਵਿੱਚ ਇੱਕ ਇਹ ਵੀ ਬੜੀ ਰਮਜ ਏ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤਿਆਰ ਹੋਇਆ, ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ, ਸਿੱਖਾਂ ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਉਹ ਥਾਂ ਅਦਬ ਵਾਸਤੇ ਪਹਿਲਾਂ ਤਿਆਰ ਕਰ ਦੇ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ। ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ,
ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ ਹੀ ਸ਼ਹੀਦਾਂ ਦੇ ਨਾਲ ਹੈ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ, ਗੁਰੂ ਅਰਜਨ ਸਾਹਿਬ ਆਪ ਵੀ ਜ਼ਮੀਨ ਤੇ ਸੁੱਤੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉੱਚੀ ਥਾਂ ਤੇ ਰੱਖਿਆ, ਤੇ ਸ਼ਾਮ ਦੇ ਵਕਤ ਜਦੋਂ ਸਾਰੇ ਰਾਤ ਨੂੰ ਸੌਂ ਗਏ ਤੇ ਗੁਰੂ ਅਰਜਨ ਸਾਹਿਬ ਉੱਠ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ ਸਤਿਗੁਰੂ ਸਿੱਖਾਂ ਵਿੱਚ ਟਹਿਲਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ, ਪਰਿਕਰਮਾ ਕਰਕੇ ਅੱਖਾਂ ਵਿੱਚ ਨੀਰ ਭਰਦੇ ਨੇ ਤੇ ਕੋਲ ਖਲੋ ਕੇ ਕਹਿ ਦਿੰਦੇ ਨੇ ਦਾਤਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋ ਹੀ, ਜਿਹੜਾ ਅੱਜ ਸਵਰੂਪ ਤਿਆਰ ਹੋਇਆ ਮੇਰੇ ਵਿੱਚ ਗੁਣ ਨਹੀਂ ਤੂੰ ਜੋਗ ਬਣਾ ਕੇ ਕਰਾ ਲਿਆ। ਕਹਿਣ ਲੱਗੇ ਅੱਧੀ ਰਾਤ ਨੂੰ ਜਦੋਂ ਸਿੱਖਾਂ ਵਿੱਚ ਟਹਿਲਦੇ ਨੇ ਸਾਰੇ ਸੁੱਤੇ ਨੇ, ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਭਾਈ ਗੁਰਦਾਸ ਨੇ, ਪਰ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਾ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ, ਕਿਸ ਸਿੱਖ ਨੂੰ ਸੇਵਾਦਾਰ ਬਣਾਵਾਂ। ਲਿਖਦਾ ਵਿਦਵਾਨ ਇਤਿਹਾਸਕਾਰ ਕਹਿ ਲੱਗੇ ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਬਿਜਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿਨੂੰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣਾਵਾਂ। ਤੁਰਦਿਆਂ ਤੁਰਦਿਆਂ ਇੱਕ ਇੱਕ ਸਿੱਖ ਵਿੱਚੋਂ ਨਿਕਲੇ ਤੇ ਜਿੱਧਰ ਸਿੱਖਾਂ ਦੇ ਚਰਨ ਸਾਨਾ ਸੁੱਤਿਆਂ ਉਸ ਪਾਸੇ ਬਾਬਾ ਬੁੱਢਾ ਜੀ ਪਏ ਹੋਏ, ਚਿਹਰਾ ਲਾਲ ਸੁਰਖ ਪੱਕਦਾ ਪਿਆ, ਕੇਸ ਦੁੱਧ ਵਰਗੇ ਚਿੱਟਾ ਦਾੜਾ, ਉੱਪਰ ਵਾਲੇ ਅੱਖਾਂ ਦੀਆਂ ਚਿਮਣੀਆਂ ਵੀ ਚਿੱਟੀਆਂ ਨੇ। ਤੇ ਗੁਰੂ ਅਰਜਨ ਸਾਹਿਬ ਨਾ ਬਾਬੇ ਬੁੱਢੇ ਦੇ ਕੋਲ ਖਲੋ ਗਏ, ਕੋਲ ਖਲੋ ਕੇ ਨਾ ਚਿਹਰੇ ਨੂੰ ਤੱਕ ਕੇ ਇੱਕੋ ਦਮ ਸ਼ੁਕਰ ਕੀਤਾ, ਦਾਤਾ ਹਰਿਮੰਦਰ ਵੀ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਤਿਆਰ ਹੋ ਗਿਆ, ਅੱਜ ਤੇਰਾ ਕੋਟਾਨ ਕੋਟ ਸ਼ੁਕਰ ਏ, ਉਹ ਸਿੱਖ ਵੀ ਤੇਰੀ ਕਿਰਪਾ ਨਾਲ ਮਿਲ ਗਿਆ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ। ਉੱਥੇ ਖਲੋ ਕੇ ਬਾਬੇ ਬੁੱਢੇ ਨੂੰ ਸੁੱਤਿਆਂ ਸੰਬੋਧਨ ਕਰਕੇ ਕਿਹਾ ਚਾਰ ਗੁਰੂ ਕੀ ਸੇਵਾ ਕਰੀ, ਬਾਬੇ ਬੁੱਢਿਆ ਤੂੰ ਚਾਰ ਗੁਰਾਂ ਦੀ ਸੇਵਾ ਕੀਤੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਬੜੇ ਖਜ਼ਾਨੇ ਦਾ ਮਾਲਕ ਏ, ਸੇਵਕ ਕੀ ਇਹ ਵੱਤ ਹੈ ਸ੍ਰੀ ਮੁਖ ਕੀ ਉਹ ਬਖਾਨ। ਕਹਿਣ ਲੱਗੇ ਸੇਵਕ ਦੀ ਵਸਤੂ ਏ ਤੇ ਸੇਵਕ ਨੂੰ ਮਿਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਿੱਖ ਸੰਗਤਾਂ ਨੇ, ਬਾਬਾ ਬੁੱਢਾ ਜੀ ਇਸ਼ਨਾਨ ਕਰਕੇ ਨਾ ਸੰਗਤ ਵੀ ਸਭ ਤੋਂ ਪਿੱਛੇ ਜਾ ਕੇ ਬਹਿ ਜਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਵਰੂਪ ਤਿਆਰ ਕੀਤਾ, ਉਸ ਵਕਤ ਢੋਲਕੀਆਂ ਛੈਣਿਆਂ ਨਾਲ ਸ਼ਬਦ ਪੜੇ ਗਏ, ਜੋਟੀਆਂ ਵੀ ਸ਼ਬਦ ਗਾਏ ਗਏ ਤੇ ਆਈ ਆਵਾਜ਼। ਸਿੱਖ ਸੋਚਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਅਰਜਨ ਸਾਹਿਬ ਸੀਸ ਤੇ ਲੈਣਗੇ। ਸਿੱਖ ਕਹਿਣ ਲੱਗੇ ਮਹਾਰਾਜ ਸਵਰੂਪ ਲਵੋ, ਤੇ ਦੇਖਿਆ ਬਾਬਾ ਬੁੱਢਾ ਕਿੱਥੇ ਦੇ, ਬਾਬਾ ਬੁੱਢਾ ਹੱਥ ਵਿੱਚ ਡੰਗੋਰੀ ਪਕੜ ਕੇ ਸਭ ਤੋਂ ਪਿੱਛੇ ਖਲੋਤਾ। ਸਤਿਗੁਰੂ ਨੇ ਬਾਂਹ ਪਕੜ ਕੇ ਕਿਹਾ ਬਾਬਾ ਅੱਜ ਪਿੱਛੇ ਨਹੀਂ, ਅੱਜ ਤੂੰ ਅੱਗੇ ਲੱਗੇਗਾ ਮੈਂ ਤੇਰੇ ਪਿੱਛੇ ਤੁਰਾਂਗਾ। ਕਮਾਲ ਦੀ ਖੇਡ, ਕਿੰਨਾ ਕੁ ਸਿੱਖਾ ਤੂੰ ਗੁਰੂ ਨੂੰ ਰਿਝਾ ਲਿਆ ਸੀ। ਕਹਿਣ ਲੱਗਾ ਦਾਤਾ ਮੈਂ ਪਿੱਛੇ ਚੰਗਾ ਲੱਗਣਾ। ਕਹਿਣ ਲੱਗੇ ਅੱਜ ਤੱਕ ਤੂੰ ਪਿੱਛੇ ਵੇ, ਪਰ ਜਿਸ ਗੁਰੂ ਗ੍ਰੰਥ ਦੀ ਸੇਵਾ ਤੂੰ ਕਰਨ ਲੱਗਾ ਤੇਰੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਹੋਵੇਗਾ, ਤੂੰ ਅੱਗੇ ਚੱਲੇਗਾ ਤੇ ਤੇਰਾ ਗੁਰੂ ਅਰਜਨ ਤੇਰੇ ਪਿੱਛੇ ਤੁਰੇਗਾ। ਉਸ ਵਕਤ ਕਹਿੰਦੇ ਨੇ ਸਾਹਿਬ ਬੁੱਢਾ ਆਗੈ ਕੀਨਾ ਤੇ ਪਾਛੈ ਸਤਿਗੁਰ ਸੁਖ ਲੀਨਾ, ਪਿੱਛੇ ਗੁਰੂ ਅਰਜਨ ਸਾਹਿਬ ਚੌਰ ਕਰੀ ਜਾਣ। ਬਾਬੇ ਬੁੱਢੇ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ। ਮਨ ਵੀ ਸੋਚਦਾ ਬੁੱਢਿਆ ਕਰਮ ਤਾਂ ਤੇਰੇ ਨਹੀਂ ਸਨ, ਪਤਾ ਨਹੀਂ ਗੁਰੂ ਨਾਨਕ ਤੇਰੇ ਤੇ ਕਿੰਨਾ ਕੁ ਤਰੁੱਸ ਚੁੱਕਾ। ਆਖਦੇ ਨੇ ਹਰਿਮੰਦਰ ਸਾਹਿਬ ਆਏ, ਉਸ ਵਕਤ ਬਾਬਾ ਬੁੱਢਾ ਜੀ ਨੇ ਸਵਰੂਪ ਥੱਲੇ ਰੱਖਿਆ, ਪਿਛਾਂ ਹੋ ਗਏ। ਸੋਚਿਆ ਗੁਰੂ ਅਰਜਨ ਸਾਹਿਬ ਪ੍ਰਕਾਸ਼ ਕਰਨਗੇ, ਗੁਰੂ ਅਰਜਨ ਸਾਹਿਬ ਤਾਬਿਆ ਬਹਿਣਗੇ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ ਬੁੱਢਾ ਸਾਹਿਬ ਹੁਣ ਅਸੀਂ ਥੱਲੇ ਬਹਾਂਗੇ, ਤੁਸੀਂ ਤਾਬਿਆ ਬਹੋ। ਸ਼ਬਦ ਕਹਿ ਬੁੱਢਾ ਸਾਹਿਬ ਖੋਲੋ ਗ੍ਰੰਥ, ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਖੋਲ, ਲਿਓ ਆਵਾਜ਼ ਹੁਕਮਨਾਮਾ ਲੈ ਸੁਣੇ ਸਭ ਪੰਥ। ਇਹਦਾ ਮਤਲਬ ਗੁਰੂ ਕੇ ਸਿੱਖਾ ਗੁਰੂ ਦੇ ਹੁਕਮ ਤੋਂ ਉੱਤੇ ਕੋਈ ਹੁਕਮ ਨਹੀਂ ਹੋ, ਕਿਸੇ ਬੰਦੇ ਨੂੰ ਪੁੱਛਣ ਦੀ ਬਜਾਏ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਪੁੱਛੀ, ਕਿਉਂਕਿ ਤੇਰਾ ਗੁਰੂ ਆਪਣੇ ਸਰੀਰ ਦੇ ਹੁੰਦਿਆਂ ਕਹਿੰਦਾ ਬੁੱਢਿਆ ਤੂੰ ਸ਼ਬਦ ਪਰ ਸੰਗਤ ਗੁਰੂ ਕੀ ਆਵਾਜ਼ ਸੁਣਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ
तब ग्रंथ सो खोला ले आवाज बुढ़ा मुख बोला की बोलिया संता का कार्य आप खलोया हर कम करावन आया राम तरत सुहावी ताल सुहावा विच अमृत जल छा राम प्रकाश हो गया। बाबा बुढ़ा जी ने जपजी साहब का पाठ किया। साध संगत सतगुरु ने कहा आई तो बाद सेवा तुसी पुछया सतगुरु गुरु ग्रंथ साहब का सामनू कितने आसन करना कह लगे कोठा साहब जिथे साडा आसन है। अगला सवाल सी सतगुरु तुहाडा आसन कितने कह लगे अज साडे पलंग ते गुरु ग्रंथ साहब ते जिथे गुरु ग्रंथ साहब होवेगा मेरे लिए तख्त ना लायो अज तो बाद गुरु ग्रंथ साहब के पलंग के थले मेरी चादर बिछा दे। कमाल की गल बाबा बुढ़ा चादर शाम नू विछांदा है अज भी अकाल तख्त ते जाओ शाम नू गुरु ग्रंथ साहब का स्वरूप जदों जांदा है एक छाप थले चादर चिट्टी विछी है वह गुरु अर्जन साहब के नाम ते एदा मतलब सी सिखा गुरु ग्रंथ साहब की हजूरी विच जितना मर्जी कोई ब्रह्म ज्ञानी होवे गुरु समर्थ भी गुरु ग्रंथ साहब की हजूरी विच थले बहेगा गुरु ग्रंथ साहब की हजूरी विच गद्दी ला के बिल्कुल ना बहे। एदा मतलब सतगुरु ने हर पूरना पाया गुरु अर्जन साहब शहादत लई तुरे बाबे बुढ़े ने सलाह की बाबे बुढ़े नू पिछे छड़ गए। साध संगत मैं थोड़ा जा समा तुहाडा लैणा एकाग्रता जरूर बख्शिया जी। बाबा बुढ़ा जी दे अंतले दिनां तक मैं अर्ज करना चाहना गुरु हरगोबिंद साहब गुरु अर्जन साहब की शहादत हो गई बाबा बुढ़ा जी आ गए अमृतसर की धरती ते जिदन शहादत बारे सुनिया गुरु हरगोबिंद साहब ने एक स्पीच दिती लैक्चर दिता बाबा बुढ़ा कोल सी कहन लगे साध संगत ए मत सोचो असी मुठ्ठी पारा अज कुछ दिन होए ने तुहाडी ठंडक नूं तपदी होई तवी उत्ते सार दिता है ए मत समझो असी थोड़े हां तीली तां एक ही बड़ी है जंगल नूं तबाह करन वास्ते पानी दे सोमे जदों निकलदे ने निकलदा छोटी दी थां तुम्हें चश्मा पर जदों दरिया बन जांदा उहदे अगे कोई अटकदा नहीं। याद रखियो भावे तुसी थोड़े हो पर घबरायो ना गुरु तुहाडे नाल है। उस वक्त 500 नौजवान उठ के सामने आया कहन लगा दातिया दो वक्त का प्रशादा दे दई 6 महीनिया बाद एक पोशाक दे दई ते ए शरीर तेरा जिथे चाहे जदों चाहे इस ठीकरे नूं पन ले। बाबा बुढ़ा जी सब कोई देखते पए ने उस वक्त सतगुरु गुरु हरगोबिंद साहब नूं गुरियाई का तिलक भी जिथे दिता है। बाबे ने दो कृपाना पाईया ने एक मीरी दी ते एक पीरी दी। उस तों बाद अकाल तख्त तैयार होने लगा एक पासे दिल्ली का तख्त है की कारण के गुरु हरगोबिंद साहब ने अकाल तख्त बनांदिया कोई कारीगर नहीं लाया। कदी इतिहास नू पढ़ो बाबा बुढ़ा जी नू कोल बुलाया भाई गुरदास नू कोल बुलाया तीसरे गुरु हरगोबिंद साहब ने अज जे बाबा बुढ़ा बौली का टक लांदा जे रामदास गुरु जी दे सरोवर का टक लांदा ते अज गुरु रामदास दा पोता गुरु हरगोबिंद साहब जदों अकाल तख्त बनाण लगा है ते सब तो पहली इट भी बाबे बुढ़े ने लाई। अकाल बुंगा भी उन्हें सिरजिया ते लिखदा विद्वान किसी राज में हाथ लगायो बुढ़ा और गुरदास बनायो ते जेड़ी इट बाबे बुढ़े दी हाथ दी लगी है प्यारियो उस दियां जड़ां नूं कोई उखेड़ नहीं दे सकदा। बाबा बुढ़ा जी इत्थे टिके रहे फिर बीड चले गए गुरु हरगोबिंद साहब दे वेले दर्शन करन आउंदे रहे। एक घटना मैं पढ़ी कितों नहीं एक मैनू निर्मले गुरमुख प्यारे साधु ने सुनाई वह कहिंदा जिदन बाबा बुढ़ा जी की उम्र 102 साल के करीब हो गई ना उस वक्त ना बाबा बुढ़ा जी बीड़ साहब रहन लग पे ते ऐसा ऐसा तुर के आना उहदे बचन सन। कहिंदा एक दिन गुरु हरगोबिंद साहब ने कहा सी बाबा जी तुसी बीड़ साहब तो ना आया करो शरीर नू खेचल ना दियो मैं तुहाडे दर्शन करन लई खुद पहुंचिया करांगा तुहाडे कोल पहुंचांगा। उस महापुरश ने मैनू बचन सुनाए कहन लगे बेटा बाबा बुढ़ा जी ना मन्ने कहन लगे दातिया सिख दा काम है गुरु दे दर ते चल के आउणा मैं गुरु नानक दे दर ते अंतले समय तक आउंदा रहा तुसी किरपा करो। साहब ने एक गल की बाबा जी जे तुसी आउणा ही चाहते हो ना तुर के ना आया करो पालकी लै जाओ तुसी पालकी विच बैठ के आया करो। बाबा जी कहन लगे नहीं तेरे दर ते मैं तुर के आउणा है। सतगुरु ने पालकी दिती ओ महापुरश की शब्दावली सी बाबा बुढ़ा जी पालकी विच बैठ के आए
ਸਿੱਖਾਂ ਨੇ ਪਾਲਕੀ ਚੁੱਕੀ। ਜਦੋਂ ਰਾਮਸਰ ਦੇ ਕਿਨਾਰੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਲੈਣ ਚਲੇ ਗਏ। ਪਾਲਕੀ ਬੰਨ੍ਹਦੇ ਬਾਬਾ ਬੁੱਢਾ ਜੀ ਨੇ ਪਾਲਕੀ ਸਿੱਖਾਂ ਨੇ ਚੁੱਕੀ। ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕਰਕੇ ਕਿਹਾ, ਇੱਕ ਨੂੰ ਤੂੰ ਪਿਛਾਂ ਹੋ ਜਾ, ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾ ਲੈਂਦੇ। ਸਤਿਗੁਰੂ ਨੇ ਜਦੋਂ ਮੋਢਾ ਲਾਇਆ ਤੇ ਪਾਲਕੀ ਵਿੱਚੋਂ ਆਵਾਜ਼ ਆਈ, ਇੱਕ ਕਦਮ ਵੀ ਅੱਗੇ ਨਾ ਤੁਰਿਓ ਨੇ ਤੇ ਮੈਂ ਪਾਲਕੀ ਵਿੱਚੋਂ ਛਾਲ ਮਾਰਾਂਗਾ। ਸਤਿਗੁਰੂ ਨੇ ਥੱਲੇ ਪਾਲਕੀ ਰੱਖੀ, ਬਾਬੇ ਚਰਨਾਂ ਤੇ ਡੇਗ ਕੇ ਕਿਹਾ, ਦਾਤਾ ਇਸੇ ਕਰਕੇ ਤੇ ਮੈਂ ਪਾਲਕੀ ਲਿਜਾਂਦਾ ਨਹੀਂ। ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਬੁੱਢਿਆ ਹੇ ਬਾਬਾ, ਤੂੰ ਪਾਲਕੀ ਵਿੱਚ ਹੈ, ਕੱਪੜੇ ਨਾਲ ਬਿਲਕੁਲ ਪਾਲਕੀ ਬੰਨ੍ਹਦੇ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਤੇਰੀ ਪਾਲਕੀ ਨੂੰ ਮੋਢਾ ਲਾ ਦਿੱਤਾ? ਜਿਹੜੀ ਗੱਲ ਉਹਨੇ ਕਹੀ ਉਹਦੇ ਅਰਥ ਸਮਝਣੇ। ਕਹਿਣ ਲੱਗੇ, ਸਤਿਗੁਰੂ ਮੈਨੂੰ ਕਿਵੇਂ ਪਤਾ ਲੱਗਾ? ਅਸਲੀਅਤ ਇਹ ਹੀ, ਜਦੋਂ ਤੁਸੀਂ ਅਕਾਲ ਤਖ਼ਤ ਅਕਾਲ ਬੁੰਗੇ ਤੋਂ ਤੁਰੇ ਸੋ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਬੁੱਢਿਆ ਤੇਰਾ ਗੁਰੂ ਤੇਰੇ ਵੱਲ ਆਉਂਦਾ ਪਿਆ, ਕਿਉਂਕਿ ਜਿੱਦਣ ਦਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਵਾ, ਉਦਣ ਦੀ ਸੁਰਤ ਗੁਰੂ ਨਾਨਕ ਦੇ ਚਰਨਾਂ ਤੋਂ ਬਿਨਾਂ ਕਿਤੇ ਗਈ ਹੋਈ। ਜਦੋਂ ਗੁਰੂ ਕੇ ਚਰਨ ਤੁਰਨ ਤੇ ਬਾਬੇ ਨੂੰ ਪਤਾ ਨਾ ਲੱਗੇ, ਸਾਧ ਸੰਗਤ ਬਾਬਾ ਬੁੱਢਾ ਜੀ ਕੋਈ ਦਿਨ ਟਿਕੇ, ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤੇ ਜਹਾਂਗੀਰ ਨੇ। ਕੁਝ ਕਹਿੰਦੇ ਨੇ ਚਲੀਆ ਕੱਟਣ ਗਏ, ਗੱਲ ਨਹੀਂ, ਪੂਰਾ ਯੋਜਨਾਬੱਧ ਤਰੀਕਾ ਸੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ। ਜਦੋਂ ਸੰਗਤ ਬੇਬਲ ਹੋ ਗਈ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਤੋਂ ਆਏ। ਜਦੋਂ ਸੰਗਤ ਬੇਬਲ ਹੁੰਦੀ ਸੀ ਬਾਬਾ ਅਗਵਾਈ ਕਰਦਾ। ਅੱਜ ਬਾਬੇ ਬੁੱਢੇ ਦੀ ਉਮਰ 115 ਸਾਲ ਦੇ ਕਰੀਬ ਹੋ ਚੁੱਕੀ ਸੀ। 15-16 ਸਾਲ ਦੇ ਵਡੇਰਾ ਸਰੀਰ ਅਕਾਲ ਬੁੰਗੇ ਤੇ ਆਏ, ਸੰਗਤ ਬੇਬਲ, ਗੁਰੂ ਸਾਹਿਬ ਅੰਦਰ ਨੇ ਤੇ ਬਾਬਾ ਜੀ ਨੇ ਇੱਕ ਗੱਲ ਕਹੀ, ਸਾਧ ਸੰਗਤ ਨਿਰਾਸ਼ ਮਤ ਹੋ, ਗੁਰੂ ਸਾਡੇ ਅੰਗ ਸੰਗੇ, ਤੁਸੀਂ ਸ਼ਬਦ ਪੜੋ, ਆਪਾਂ ਗਵਾਲੀਅਰ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਵਾਂਗੇ। ਜਿਹੜਾ ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ, ਅਰਦਾਸ ਵਿੱਚ ਇਹਦੀ ਕੋਈ ਰਮਜ ਹੈ, ਸਮਝਣਾ ਇਸ ਗੱਲ ਨੂੰ। ਬਾਬੇ ਬੁੱਢੇ ਨੇ ਹੱਥ ਵਿੱਚ ਪਕੜੀ ਮਿਸਾਲ, ਭਾਈ ਗੁਰਦਾਸ ਨੂੰ ਨਾਲ ਲਿਆ, ਨਾਲ ਲੈ ਲਿਆ, ਰਾਤੋ ਰਾਤ ਪਿੰਡਾਂ ਵਿੱਚ ਗਏ, ਜਿੱਥੇ ਜਿੱਥੇ ਸੰਗਤ ਸੀ ਬਾਬੇ ਦੇ ਅਦਬ ਲਈ ਲੋਕ ਬਾਹਰ ਆਏ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹਿਣੀ, ਘਬਰਾਓ ਨਾ, ਗੁਰੂ ਅੰਗ ਸੰਗੇ, ਚਲੋ ਆਪਾਂ ਗਵਾਲੀਅਰ ਦੇ ਕਿਲੇ ਗੁਰੂ ਦੇ ਦੀਦਾਰ ਕਰੀਏ। 115 ਸਾਲ ਦਾ ਬਜ਼ੁਰਗ ਬਾਪੂ ਹੱਥ ਵਿੱਚ ਡੰਗੋਰੀ ਪਕੜ ਕੇ ਗਵਾਲੀਅਰ ਪਹੁੰਚ ਗਿਆ। ਗਵਾਲੀਅਰ ਦੇ ਕਿਲੇ ਦੀ ਕੀਤੀ ਪਰਿਕਰਮਾ ਤੇ ਜਦੋਂ ਦਰਵਾਜੇ ਵਾਲੇ ਪਾਸੇ ਬਾਬਾ ਬੁੱਢਾ ਆਇਆ ਤੇ ਕਹਿੰਦੇ ਨੇ ਦਰਵਾਜੇ ਵਿੱਚ ਨਮਸਕਾਰ ਕੀਤੀ, ਕਿਲੇ ਦੀਆਂ ਕੰਧਾਂ ਨੂੰ ਚੁੰਮਿਆ ਤੇ ਹਾਕਮ ਨੇ ਪੁੱਛਿਆ, ਬਾਬਾ ਇਹ ਕਿਉਂ? ਕਹਿਣ ਲੱਗਾ, ਮੇਰਾ ਪ੍ਰੀਤਮ ਇੱਥੇ ਬੈਠਾ ਹੈ, ਕਿੰਨੇ ਦਿਨ ਹੋ ਗਏ ਨੇ ਦਰਸ਼ਨ ਕੀਤਿਆਂ, ਜਿਸ ਕਿਲੇ ਵਿੱਚ ਹੋਵੇ ਮੈਂ ਉਸ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ ਕੇ ਆਪਣੇ ਗੁਰੂ ਨੂੰ ਨਮਸਕਾਰ ਪਿਆ ਕਰਨਾ। ਪਰਿਕਰਮਾ ਕਰੀ ਗਏ, ਗੁਰੂ ਹਰਗੋਬਿੰਦ ਸਾਹਿਬ ਬਾਹਰ ਆਏ, ਬਾਬਾ ਬੁੱਢਾ ਜੀ ਬਾਹਰ ਨਿਕਲੇ, ਬਾਹਰ ਮਿਲੇ, ਨਮਸਕਾਰ ਕੀਤੀ। ਜਦੋਂ ਸਤਿਗੁਰੂ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਫਿਰ ਸ਼ਬਦ ਪੜਦਾ ਜੋਤੀ ਵਿੱਚ ਅੱਗੇ ਮਿਲਿਆ, ਜਿਹਨੂੰ ਕਹਿੰਦੇ ਨੇ ਚੌਂਕੀ ਕੱਢੀ। ਬਾਬੇ ਬੁੱਢੇ ਨੇ ਦੀਪਮਾਲਾ ਕਰਕੇ ਚੌਂਕੀ ਕੱਢੀ ਤੇ ਉਦਨ ਗੁਰੂ ਹਰਗੋਬਿੰਦ ਸਾਹਿਬ ਨੇ ਭਰੀ ਹੋਈ ਸੰਗਤ ਵਿੱਚ ਕਿਹਾ ਸੀ, ਬਾਬਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ, ਜਦੋਂ ਵੀ ਤੇਰੀ ਚੌਂਕੀ ਨੇਕ ਨਿਕਲੇਗੀ, ਕੋਈ ਭਾਵਨਾ ਵਾਲਾ ਸਿੱਖ ਤੇਰੀ ਚੌਂਕੀ ਵਿੱਚ ਸ਼ਾਮਲ ਹੋਵੇ, ਰਹਿੰਦੀ ਦੁਨੀਆ ਤੱਕ ਤੇਰੀ ਚੌਂਕੀ ਵਿੱਚ ਮੈਂ ਖੁਦ ਸ਼ਾਮਲ ਹੋਇਆ ਕਰਾਂ। ਅੱਜ ਵੀ ਹਰਿਮੰਦਰ ਸਾਹਿਬ ਜਾਓ, ਸ਼ਾਮ ਨੂੰ ਹੁੰਦਾ ਕੀਰਤਨ, ਇੱਕ ਚੌਂਕੀ ਆਉਂਦੀ ਹੈ ਬਾਬੇ ਬੁੱਢੇ ਦੀ, ਬਜ਼ੁਰਗਾਂ ਦੇ ਹੱਥ ਵਿੱਚ ਗੁਟਕੇ ਹੁੰਦੇ ਨੇ, ਸ਼ਬਦ ਪੜ੍ਹਦੇ ਨੇ ਜੋਤੀ ਵਿੱਚ, ਜਦੋਂ ਚੌਂਕੀ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਏ, ਅੰਦਰ ਕੀਰਤਨ ਦੀ ਸਮਾਪਤੀ ਹੁੰਦੀ ਏ, ਬਾਬੇ ਬੁੱਢੇ ਦੀ ਚੌਂਕੀ ਦੇ ਅੱਗ ਵੀ ਸੰਗਤ ਉੱਠ ਕੇ ਖੜੀ ਹੋ ਜਾਂਦੀ। ਇਸੇ ਕਰਕੇ ਅੱਜ ਤੱਕ ਕਹਿੰਦੇ ਆ, ਗੁਰੂ ਤੇਰੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਕੀਰਤਨ ਦੀ ਚੌਂਕੀ ਵੀ ਏ, ਬਾਬੇ ਬੁੱਢੇ ਦੀ ਕੀਰਤਨ ਜਿਹੜੀ ਮੈਂ ਚੌਂਕੀ ਸ਼ੁਰੂ ਕੀਤੀ ਅੱਜ ਵੀ ਨਿਕਲਦੀ ਏ। ਅੱਜ ਉਹ ਸਮਾਂ ਆ ਗਿਆ ਜਦੋਂ ਸੰਸਾਰ ਤੋਂ ਸਭ ਨੇ ਚਲੇ ਜਾਣਾ। ਇੱਕ ਉਹ ਨੇ ਜਿਹੜੇ ਉਮਰ ਭੋਗ ਕੇ ਅਫਸੋਸ ਨਾਲ ਜਾਂਦੇ ਨੇ, ਇੱਕ ਉਹ ਜਿਹੜੇ ਉਮਰ ਭੋਗ ਕੇ ਸੁਰਖਰੂ ਹੋ ਕੇ ਜਾਂਦੇ ਨੇ। ਬਾਬਾ ਬੁੱਢਾ ਜੀ ਰਮਦਾਸ ਚੱਲੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਕਰ ਗਏ ਨੇ, ਸਤਿਗੁਰੂ ਇਉਂ ਲੱਗਦਾ ਜਿਵੇਂ ਗੁਰੂ ਨਾਨਕ ਜੀ ਦੀ ਸੱਦ ਪਈ ਆਉਂਦੀ ਏ, ਆ ਸਿਰਫ ਇੱਕ ਭਰਮ ਏ ਤਨ, ਮੈਂ ਇਸ ਠੀਕਰੇ ਨੂੰ ਭੰਨ ਕੇ ਗੁਰੂ ਨਾਨਕ ਕੋਲ ਜਾਣਾ, ਤੁਸੀਂ ਕਿਰਪਾ ਕਰਿਓ, ਇਸ ਬੁੱਢੇ ਨੂੰ ਸਾਰੀ ਜ਼ਿੰਦਗੀ ਨਵਾਜੇ। ਦਾਤਿਆ ਜਦੋਂ ਅੰਤਲਾ ਸਮਾਂ ਹੋਵੇ, ਸਵਾਸ ਅੰਤਲਾ ਨਿਕਲੇ ਤੇ ਤੁਸੀਂ ਮੇਰੇ ਸਾਹਮਣੇ ਹੋਵੋ।
ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ, ਬਾਬਾ ਜੀ ਕਿਉਂ ਨਹੀਂ? ਬਾਬਾ ਬੁੱਢਾ ਜੀ ਰਮਦਾਸ ਚਲੇ ਗਏ। ਦਿਨ ਆ ਗਿਆ 16 ਅਕਤੂਬਰ ਤੇ 1631 ਦਾ। ਬਾਬੇ ਬੁੱਢੇ ਕੋਲ ਸੰਗਤ ਬੈਠੀਏ ਤੇ ਸਵਾਲ ਕਰਦੀਏ, ਬਾਬਾ ਗੁਰੂ ਨਾਨਕ ਦੀ ਕਿਰਪਾ ਕਿਵੇਂ ਮਿਲੇ? ਤੇ ਬਾਬਾ ਬੁੱਢਾ ਆਵਾਜ਼ ਦੇ ਕੇ ਕਹਿੰਦਾ, ਸ਼ਬਦ ਪੜ੍ਹੋ। ਸਾਖੀ ਵਾਲੇ ਦੇ ਬਚਨ ਨੇ, ਸ਼ਬਦ ਪੜ੍ਹੋ, ਬੰਦਗੀ ਕਰੋ, ਖੀਲਾ ਕਰੋ, ਉੱਦਮ ਕਰੋ, ਸਭ ਕੁਝ ਕਰੋ, ਪਰ ਟੇਕ ਰੱਖੋ ਉਹਦੀ ਮਿਹਰ ਦੇ। ਸ਼ਬਦ ਬੜੇ ਸੁਣ, ਉਹਦੀ ਕਿਰਪਾ ਦੀ ਟੇਕ ਰੱਖੋ। ਸ਼ਾਮ ਦੇ ਵਕਤ ਬਾਬੇ ਨੇ ਭਾਈ ਰਮਦਾਸ, ਇੱਕ ਸਿੱਖ ਸੀ, ਉਹਨੂੰ ਆਵਾਜ਼ ਦੇ ਕੇ ਕਿਹਾ, ਪਿਆਰਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦੇ ਦੇਈ, ਬੁੱਢਾ ਤੈਨੂੰ ਯਾਦ ਪਿਆ ਕਰਦਾ। ਸੰਦੇਸ਼ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ ਕੇ ਰਮਦਾਸ ਪਹੁੰਚੇ ਤੇ ਕਹਿੰਦੇ ਨੇ ਇਤਿਹਾਸਕਾਰ, ਬਾਬਾ ਬੁੱਢਾ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਬਾਬੇ ਬੁੱਢੇ ਦੇ ਘੁੱਟ ਕੇ ਚਰਨ ਪਕੜ ਲਏ। ਬਾਬਾ ਬੁੱਢਾ ਜੀ ਉੱਠ ਖਲੋਤੇ, ਕਹਿਣ ਲੱਗੇ, ਸਤਿਗੁਰੂ ਬਖਸ਼ ਦੀ ਇਸ ਬੁੱਢੇ ਨੂੰ। ਸ਼ਾਮ ਦੇ ਵਕਤ ਜਿਹੜੀਆਂ ਗੱਲਾਂ ਹੋਈਆਂ ਨੇ ਵਿਦਵਾਨਾਂ ਨੇ ਸਾਂਭ ਕੇ ਰੱਖੀਆਂ ਨੇ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਬਹਿ ਗਏ, ਕਹਿਣ ਲੱਗੇ, ਬਾਬਾ 113 ਸਾਲ ਗੁਰੂ ਨਾਨਕ ਦੇ ਘਰ ਰਿਹਾ ਹੈ, ਕੋਈ ਸੁਣਾ ਬਾਤਾਂ ਗੁਰੂ ਨਾਨਕ ਦੇ ਘਰ ਦੀਆਂ। ਬਾਬੇ ਬੁੱਢੇ ਨੇ ਗੁਰੂ ਨਾਨਕ ਦਾ ਨਾਂ ਸੁਣ ਲਿਆ, ਅੱਖਾਂ ਵਿੱਚ ਪਾਣੀ ਭਰ ਲਿਆ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬੇ ਬੁੱਢੇ ਨੇ ਅਰਜ਼ ਕੀਤੀ, ਕਹਿਣ ਲੱਗਾ, ਸਤਿਗੁਰੂ ਮੈਂ ਖਿਨ ਖਿਨ ਭੁੱਲਿਆ ਵਾਂ, 113 ਸਾਲ ਤੇਰੇ ਘਰ ਵਿੱਚ ਚਾਕਰ ਰਿਹਾ ਵਾਂ, ਇਸ ਬੁੱਢੇ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਣਗੀਆਂ, ਅੱਜ ਜਾਣ ਲੱਗਿਆ ਸਿਰਫ ਇੰਨਾ ਕੁ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਪਿਆਰਿਓ ਚੇਤੇ ਰੱਖਿਓ, ਜਿਨ੍ਹਾਂ ਕਿਰਪਾ ਲਈ ਉਹ ਅੰਤਲੇ ਦਿਨ ਤੱਕ ਵੀ ਮਿਹਰ ਮੰਗਦੇ ਨੇ, ਅੱਜ ਸਤਿਗੁਰੂ ਇੰਨੀ ਗੱਲ ਤੁਰਦਿਆਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਨੀਰ ਭਰ ਕੇ ਕਿਹਾ, ਕਹਿਣ ਲੱਗੇ, ਬਾਬਾ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ ਰੇ, ਜਿਨ੍ਹਾਂ ਸੁਣਿਆ ਜਿਨ੍ਹਾਂ ਵੇਖਿਆ ਉਹ ਬਖਸ਼ੇ ਗਏ, ਤੈਨੂੰ ਤਾਂ ਕਈ ਵਾਰੀ ਗੁਰੂ ਨਾਨਕ ਨੇ ਗਲਵਕੜੀ ਵਿੱਚ ਲਿਆ, ਤੂੰ ਕਿਉਂ ਨੀ ਬਖਸ਼ਿਆ ਗਿਆ? ਬਾਬਾ ਬੁੱਢਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕੋਲ ਬਿਠਾਇਆ, ਕਹਿਣ ਲੱਗੇ, ਦਾਤਾ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ, ਤੁਸੀਂ ਸੁਣਿਓ। ਬਾਬੇ ਨੇ ਸੁਰੀਲੀ ਆਵਾਜ਼ ਵਿੱਚ ਪਾਠ ਸ਼ੁਰੂ ਕੀਤਾ। ਅੱਜ ਉਹ ਕੁਤਬੀ ਸਿਤਾਰਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ, ਭਾਈ ਭਾਨੇ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟਿਕਾ ਕੇ ਕਹਿਣ ਲੱਗਾ, ਦਾਤਾ ਇਹ ਤੇਰੇ ਹੀ, ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ, ਮੇਰੀ ਅੰਸ਼ ਨੂੰ ਸਿੱਖੀ ਦੀ ਦਾਤ ਦੇਈ, ਆਪਣੇ ਸਿੱਖ ਬੰਦੀ ਜਾਇ ਦੱਸੀ। ਸਤਿਗੁਰੂ ਨੇ ਕਿਹਾ, ਬਾਬਾ ਕੇਵਲ ਤੂੰ ਨਹੀਂ, ਤੇਰੀਆਂ ਰਹਿੰਦੀਆਂ ਪੁਸ਼ਤਾਂ ਵਿੱਚ ਵੀ ਸਿੱਖੀ ਦੀ ਦਾਤ ਚੱਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੁਣੀ ਗਏ, ਬਾਬਾ ਪੌੜੀ ਪੌੜੀ ਚੜ੍ਹਦਾ ਗਿਆ, ਜਪਜੀ ਸਾਹਿਬ ਦੀ ਪੌੜੀਆਂ ਕੀ ਲੰਘਿਆ, ਉਹ ਸੱਚਖੰਡ ਦੀਆਂ ਪੌੜੀਆਂ ਨੂੰ ਜਾਂਦਾ ਪਿਆ। ਜਦੋਂ ਪਹੁੰਚ ਗਿਆ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਫਿਰ ਕਮਾਈ ਤੇ ਆ ਗਿਆ, ਜੱਤ ਪਹਾਰਾ ਧੀਰੇ ਸੁਨਿਆਰ, ਪੜ੍ਹ ਲਈ ਅੰਤਲੀ ਪੌੜੀ, ਤੇ ਜਦੋਂ ਸ਼ਬਦ ਆਇਆ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਮੱਥਾ ਟੇਕਿਆ ਤੇ ਪਰਤ ਕੇ ਮੱਥਾ ਉੱਠਿਆ ਨਹੀਂ, ਬਾਬਾ ਬੁੱਢਾ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਗਿਆ। ਜਪਜੀ ਸਾਹਿਬ ਦੀ ਸਮਾਪਤੀ ਹੋਈ, ਬਾਬਾ ਬੁੱਢਾ ਜੀ ਦੇ ਤਨ ਨੂੰ ਚੁੱਕਿਆ, ਮੰਜੇ ਤੇ ਪਾਇਆ, ਚਿਹਰਾ ਉਸੇ ਤਰ੍ਹਾਂ ਭਖਦਾ ਪਿਆ। ਪਹਿਲਾ ਸਮਾਂ ਸੀ, ਵਿਦਵਾਨ ਸੱਜਣ ਲਿਖਦਾ, ਪਹਿਲਾ ਸਮਾਂ ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਣ ਲੱਗੇ, ਇਕਾਗਰਤਾ ਬਖਸ਼ਿਆ ਜੇ ਥੋੜੀ ਜਿਹੀ ਟਿਕ ਜਾਇਆ ਜੇ, ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਂਦਾ ਪਿਆ ਮੇਰਾ ਗੁਰੂ ਹਰਗੋਬਿੰਦ ਸਾਹਿਬ। ਜਦੋਂ ਸਤਿਗੁਰੂ ਨੇ ਇਸ਼ਨਾਨ ਕਰਾ ਦਿੱਤਾ ਤੇ ਬਾਬਾ ਜੀ ਦੀ ਅਰਥੀ ਨੂੰ ਚੁੱਕਣ ਲੱਗੇ ਨਾ, ਅੱਗੇ ਲੱਗਾ ਬਾਬਾ ਬੁੱਢਾ ਜੀ ਦਾ ਪੁੱਤਰ ਭਾਈ ਭਾਨਾ, ਨਾਲ ਲੱਗਾ ਬਾਬਾ ਬੁੱਢਾ ਜੀ ਦੀ ਅਰਥੀ ਦੇ ਭਾਈ ਗੁਰਦਾਸ, ਪਿੱਛੇ ਲੱਗਾ ਭਾਈ ਵਿਧੀ ਚੰਦ ਤੇ ਨਾਲ ਲੱਗਾ ਭਾਈ ਜੇਠਾ। ਚਾਰ ਜਣਿਆਂ ਨੇ ਚੁੱਕੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਰਥੀ ਚੁੱਕੀ ਦੇਖੀ ਤੇ ਆਪਣਾ ਆਪ ਅਰਥੀ ਦੇ ਥੱਲੇ ਭੇਟ ਕਰ ਦਿੱਤਾ, ਭਾਈ ਜੇਠੇ ਨੂੰ ਪਾਸੇ ਕਰਕੇ ਕਹਿੰਦੇ ਨੇ, ਜੇਠਿਆ ਬਾਬੇ ਨੇ ਜਿੰਦੇ ਜੀ ਤਾਂ ਪਾਲਕੀ ਨੂੰ ਮੋਢਾ ਨਹੀਂ ਲਾਣ ਦਿੱਤਾ, ਹੁਣ ਘੱਟੋ ਘੱਟ ਜਾਣ ਲੱਗਿਆ ਤਾਂ ਬਾਬੇ ਦੀ ਸੇਵਾ ਕਰ ਲੈਂਦੇ। ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਗਏ, ਕਹਿਣ ਲੱਗੇ, ਚੰਦਨ ਦੀ ਚਿਖਾ ਚੁਣੀ ਤੇ ਜਦੋਂ ਬਾਬਾ ਬੁੱਢਾ ਜੀ ਦੀ ਦੇਹ ਉੱਤੇ ਰੱਖੀ
ਅੰਤਲੇ ਦਰਸ਼ਨ ਕੀਤੇ, ਕੱਪੜਾ ਚੁੱਕਿਆ। ਸਤਿਗੁਰੂ ਦੀਆਂ ਅੱਖਾਂ ਵਿੱਚ ਕਦੀ ਇਸ ਤਰ੍ਹਾਂ ਵਿਛੋੜੇ ਦਾ ਨੀਰ ਨਹੀਂ ਸੀ ਦੇਖਿਆ। ਤੇ ਜਦੋਂ ਬਾਬਾ ਬੁੱਢਾ ਪਿਆ ਚਿਖਾ ਦੇ ਉੱਤੇ, ਇੱਕ ਇੱਕ ਸੀਨ ਸਾਹਮਣੇ ਆ ਗਿਆ। ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇਗੀ, ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਥਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ। ਤੇ ਚਿਖਾ ਨੂੰ ਅੱਗ ਲੱਗਣ ਲੱਗੀ ਤੇ ਵਿਦਵਾਨ ਲਿਖਦਾ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ। ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ, ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਲੇ, ਇੱਕੋ ਦਮ ਨੀਰ ਦੀ ਧਾਰਾ

0: ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਏ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ ਹੈ। ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓਂ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਏ। ਕਹਿਣ ਲੱਗੇ ਬੱਚੀਏ ਇਹ ਹੈ ਕੀ? ਕਹਿਣ ਲੱਗੀ ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਏ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ ਬਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ ਕਾਇਆ ਆਰਣ ਅਰਥ ਕਰਦੀ, ਕਹਿਣ ਲੱਗੀ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਣ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਣ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਕ ਰਹੀ ਆ ਕਾਮ ਕ੍ਰੋਧ ਲੋਹ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ। ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਕ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ, ਮਨ ਜਲਿਆ ਸੰਨੀ ਚਿੰਤ ਭਈ। ਸੰਨੀ ਉਹ ਔਜ਼ਾਰ ਏ ਜਿਹਦੇ ਨਾਲ ਲੁਹਾਰ ਗਰਮ ਲੋਹੇ ਨੂੰ ਪਕੜਦਾ, ਚਿੰਤਾ ਦੀ ਸੰਨੀ ਏ, ਪਾਪਾਂ ਦੇ ਕੋਲੇ ਨੇ, ਮਨ ਲੋਹਾ ਵਿਕਾਰਾਂ ਦੀ ਅੱਗ ਏ। ਕਹਿਣ ਲੱਗੀ ਭਇਆ ਮਨੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੜ ਕੇ ਬਿਲਕੁਲ ਮਨੂਰ ਹੋ ਗਿਆ, ਮਨੂਰ ਦਰ ਤੇ ਉਹ ਨਿਕੰਮਾ ਲੋਹਾ ਕਿ ਜਿਹੜਾ ਕਿਸੇ ਕੰਮ ਨਹੀਂ ਆਉਣਾ, ਭਇਆ ਮਨੂਰ। ਤੇ ਬਾਬੇ ਅਮਰਦਾਸ ਨੇ ਜਦੋਂ ਸੁਣਿਆ ਸ਼ਬਦ ਭਇਆ ਮਨੂਰ ਤੇ ਇਹਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ ਬੱਚੀਏ ਜਿਹੜੇ ਬਚਨ ਤੇਰੇ ਗੁਰੂ ਨੇ ਕਹਿ, ਸੱਚ ਪੁੱਛ ਅਮਰਦਾਸ ਦਾ ਅੰਦਰ ਵੀ ਸੜ ਕੇ ਮਨੂਰ ਹੋ ਚੁੱਕਾ, ਮੈਂ ਤਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਵਾਂ, ਮੈਨੂੰ ਕਿਤੇ ਵੀ ਥਾਂ ਨਹੀਂ। ਤੇ ਬੀਬੀ ਅਮਰੋ ਦੇ ਅਗਲੇ ਸ਼ਬਦ ਸਨ, ਪਿਤਾ ਜੀ ਗੁਰੂ ਨਾਨਕ ਦੀ ਅਗਲੀ ਗੱਲ ਤਾਂ ਸੁਣ ਲਵੋ, ਭਇਆ ਮਨੂਰ ਜਿਹੜਾ ਨਿਕੰਮਾ ਲੋਹਾ ਸੜ ਚੁੱਕਾ, ਕੰਚਨ ਫਿਰ ਹੋਵੇ ਉਹ ਸੋਨਾ ਬਣ ਸਕਦਾ, ਪਰ ਸ਼ਰਤ ਇੱਕ ਕਿ ਜੇ ਗੁਰ ਮਿਲੇ ਤਨੇਹਾ, ਜੇ ਪੂਰਾ ਗੁਰੂ ਮਿਲ ਪਵੇ ਉਹ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ, ਪਰ ਕਿਵੇਂ ਬਣਾਉਂਦਾ? ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹਾ, ਜੇ ਨਾਮ ਅੰਮ੍ਰਿਤ ਦੇਵੇ ਤੇ ਸੜੇ ਹੋਏ ਮਨਾਂ ਨੂੰ ਵੀ ਕੀਮਤੀ ਸੋਨੇ ਵਰਗੇ ਬਣਾ ਦਿੰਦਾ। ਬਾਬਾ ਅਮਰਦਾਸ ਕਹਿਣ ਲੱਗਾ ਬੱਚੀਏ ਗੱਲ ਤਾਂ ਤੇਰੀ ਠੀਕ ਏ ਕਿ ਸੜੇ ਹੋਏ ਲੋਹੇ ਵੀ ਸੋਨਾ ਬਣ ਸਕਦੇ ਨੇ, ਪਰ ਗੱਲ ਤਾਂ ਉੱਥੇ ਫਿਰ ਅਟਕ ਗਈ ਨਾ, ਪੂਰਾ ਗੁਰੂ ਮਿਲੇ ਕਿੱਥੋਂ, ਕਿਵੇਂ ਮੈਨੂੰ ਕੋਈ ਸੋਨਾ ਬਣਾ ਦੇਵੇ? ਸਾਧ ਸੰਗਤ ਦੇਖੋ ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਜੇ। ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਗੁਰੂ ਅਰਜਨ ਸਾਹਿਬ ਜੀ ਦਾ, ਕਹਿੰਦੇ ਨੇ ਜਿਹੜਾ ਬੰਦਾ ਦੁਨੀਆਂ ਤੋਂ ਤੰਗ ਹੋ ਜਾਏ ਨਾ, ਜਿਹਨੂੰ ਸੰਸਾਰ ਦੇ ਲੋਕ ਬਿਲਕੁਲ ਪਸੰਦ ਨਾ ਕਰਨ, ਕਈ ਵਾਰੀ ਬੰਦਾ ਪਰਿਵਾਰ ਤੋਂ ਵੀ ਦੁਖੀ ਹੁੰਦਾ ਤੇ ਫਿਰ ਇੱਕ ਆਸ ਨਾਲ ਜਿੰਦਾ, ਚਲੋ ਪਰਿਵਾਰ ਨਹੀਂ ਨਿਰੰਕਾਰ ਤੇ ਹੈ ਨਾ, ਰੱਬ ਤੇ ਹੈ ਨਾ। ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ ਜਿਹੜਾ ਸੰਸਾਰ ਤੋਂ ਦੁਖੀ ਹੋਇਆ ਤੇ ਨਿਰੰਕਾਰ ਵੱਲ ਤੁਰ ਪਿਆ, ਤੇ ਜੇ ਨਿਰੰਕਾਰ ਵੀ ਕਹਿ ਕੇ ਤੇਰੇ ਵਰਗੇ ਨਿਕੰਮੇ ਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਜਾਏ ਕਿੱਥੇ? ਜਿਹਨੂੰ ਸੰਸਾਰ ਨਹੀਂ ਰੱਖਦਾ ਉਹ ਨਿਰੰਕਾਰ ਵੱਲ ਜਾਂਦਾ, ਤੇ ਜਿਹਨੂੰ ਨਿਰੰਕਾਰ ਕਹਿੰਦੇ ਤੈਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਕਿੱਥੇ ਜਾਏ? ਤੇ ਸਤਿਗੁਰੂ ਬਾਣੀ ਵਿੱਚ ਕਹਿਣ ਲੱਗੇ ਸੱਜਣਾ ਧਿਆਨ ਦੇਈ, ਜੇ ਸੰਸਾਰ ਨਹੀਂ ਰੱਖਦਾ ਨਿਰੰਕਾਰ ਨਹੀਂ ਰੱਖਦਾ ਤੇ ਪੂਰੇ ਗੁਰੂ ਕੇ ਸ਼ਬਦ ਨਾਲ ਜੁੜ ਜਾ, ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਹੀ, ਸੰਸਾਰ ਤੇ ਨਿਰੰਕਾਰ ਦੇ ਧੱਕਿਆ ਹੋਇਆਂ ਨੂੰ ਵੀ ਗੁਰੂ ਪਵਿੱਤਰ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰ ਦਿੰਦਾ। ਬਾਣੀ ਵਿੱਚ ਬਚਨ ਆਇਆ ਹਜ਼ੂਰ ਕਹਿੰਦੇ ਨੇ ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਚੀਆਂ ਬਾਰ ਬਾਰ ਖੋਟੇ ਸੱਚੀ ਦਰਗਾਹ ਸੁੱਟੀਏ ਖੋਟਿਆਂ ਨੂੰ ਸੱਚੀ ਦਰਗਾਹ ਵਿੱਚੋਂ ਵੀ ਬਾਹਰ ਛੱਡ ਦਿੱਤਾ ਕਿਸ ਆਗਾ ਕਰੇ ਪੁਕਾਰ ਕਿਹਦੇ ਕੋਲ ਜਾ ਕੇ ਖੋਟਾ ਰੋਵੇ ਤੇ ਸਾਹਿਬ ਕਹਿੰਦੇ ਨੇ ਸਤਿਗੁਰ ਪਿੱਛੇ ਭੱਜ ਪਵੇ ਇਹ ਆ ਕਰਨੀ ਸਾਰ ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਹਾਰ ਗੁਰੂ ਕੋਲ ਇਹ ਤਾਕਤ ਖੋਟੇ ਨੂੰ ਵੀ ਖਰਾ ਬਣਾ ਦਿੰਦਾ ਕਹਿਣ ਲੱਗੇ ਬੱਚੀਏ ਮਨ ਮੇਰਾ ਮਨੂਰ ਹੀ ਗੁਰੂ ਨਾਨਕ ਦੇ ਚਰਨਾਂ ਵਿੱਚ ਮੈਨੂੰ ਲੈ ਜਾ ਜਿਹਦੀ ਬਾਣੀ ਸੁਣ ਕੇ ਟਿਕਾ ਮਿਲਿਆ ਤੇ ਜਿਦਾਂ ਮੈਂ ਉਹਦਾ ਹੋ ਜਾਵਾਂਗਾ ਉਸ ਦਿਨ ਪਤਾ ਨੀ ਕਿੰਨਾ ਕੁ ਆਨੰਦ ਮਿਲੇਗਾ ਤੇ ਬੀਬੀ ਅਮਰੋ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੀ ਪਿਤਾ ਜੀ ਗੁਰੂ ਨਾਨਕ ਸਾਹਿਬ ਤਾਂ ਹੋ ਗਏ ਨੇ ਅੰਤਰ ਧਿਆਨ ਉਹਨਾਂ ਦੀ ਜੋਤ ਹੁਣ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਦੇ ਅੰਦਰ ਬਿਰਾਜਮਾਨ ਨੇ ਮੇਰੇ ਪਿਤਾ ਜੀ ਨੇ ਖਡੂਰ ਤੇ ਕਹਿਣ ਲੱਗੇ ਧੀਏ ਜਿੱਥੇ ਗੁਰੂ ਨਾਨਕ ਦੀ ਜੋਤ ਏ ਤੂੰ ਮੈਨੂੰ ਉੱਥੇ ਲੈ ਜਾ ਮੈਂ ਹੋ ਸਕਦਾ ਤੇਰੇ ਪਿਤਾ ਦੇ ਚਰਨ ਪਰਸਾਂ ਤੇ ਮੇਰੇ ਅੰਦਰ ਨੂੰ ਟਿਕਾਓ ਮਿਲ ਜਾਏ ਉਸ ਵਕਤ ਬੀਬੀ ਅਮਰੋ ਨੇ ਕਿਹਾ ਪਿਤਾ ਜੀ ਗੁਰੂ ਪਿਤਾ ਦਾ ਹੁਕਮ ਏ ਸਾਡੀ ਆਗਿਆ ਤੋਂ ਬਿਨਾਂ ਘਰ ਨਹੀਂ ਆਉਣਾ ਜੇ ਮੈਂ ਚਲੀ ਗਈ ਤੇ ਗੁਰੂ ਪਿਤਾ ਕੀ ਕਹਿਣਗੇ ਤੇ ਬਾਬੇ ਅਮਰਦਾਸ ਨੇ ਕਿਹਾ ਕਹਿਣ ਲੱਗੇ ਧੀਏ ਜਿਸ ਗੁਰੂ ਦੀ ਬਾਣੀ ਦੇ ਵਿੱਚ ਇੰਨਾ ਬੈਰਾਗ ਇੰਨੀ ਕਿਰਪਾ ਜਦੋਂ ਮੇਰੇ ਵਰਗੇ ਸੜੇ ਹੋਏ ਮਨੂਰ ਨੂੰ ਗੁਰੂ ਪਾਰਸ ਦੇ ਕੋਲ ਲੈ ਕੇ ਜਾਏਗੀ ਨਾ ਤੇ ਮੈਂ ਤਰਲਾ ਲੈ ਕੇ ਕਹਿ ਦਿਆਂਗੇ ਦਾਤਾ ਇਹ ਅਮਰੋ ਤੇਰੇ ਕਰਕੇ ਨਹੀਂ ਅਸਲ ਵਿੱਚ ਮੇਰੇ ਵਰਗੇ ਸੜੇ ਹੋਏ ਮਨੂਰ ਵਾਸਤੇ ਆਈ ਤੂੰ ਚੱਲ ਤਾਂ ਸਹੀ ਅੱਜ ਇੱਕ ਬੀਬੀ ਜਿਹੜੀ ਬਾਣੀ ਵਿੱਚ ਰੰਗੀ ਏ ਚੇਤੇ ਰੱਖਿਓ ਜੇ ਕਿਤੇ ਬੀਬੀਆਂ ਬਾਣੀ ਨਾਲ ਜੁੜ ਜਾਣ ਨਾ ਤੇ ਪੂਰੇ ਦਾ ਪੂਰਾ ਘਰ ਤਬਦੀਲ ਹੋ ਸਕਦਾ ਧਿਆਨ ਦਿਆ ਜੇ ਗੁਰਮਤਿ ਵਿੱਚ ਬੜੀ ਵੱਡੀ ਥਾਂ ਏ ਬੇਬੇ ਨਾਨਕੀ ਬਾਣੀ ਨਾਲ ਜੁੜੀ ਏ ਤੇ ਗੁਰੂ ਨਾਨਕ ਕਹਿੰਦਾ ਰਬਾਬ ਮੈਂ ਬੇਬੇ ਦੇ ਰੁਪਈਆਂ ਦੀ ਲੈਣੀ ਏ ਕਮਾਲ ਦੀ ਗੱਲ ਬੀਬੀ ਅਮਰੋ ਬਾਣੀ ਨਾਲ ਜੁੜੀ ਏ ਤੇ ਬਾਬਾ ਅਮਰਦਾਸ ਜਿਹੜਾ ਨਗੂੜਾ ਹੈ ਅੱਜ ਉਸ ਬੀਬੀ ਦੀ ਪੜੀ ਹੋਈ ਬਾਣੀ ਉਸ ਬੀਬੀ ਦਾ ਕਮਾਇਆ ਹੋਇਆ ਜੀਵਨ ਉਸ ਬਾਬੇ ਬਜ਼ੁਰਗ ਨੂੰ ਗੁਰੂ ਦੇ ਘਰ ਵਿੱਚ ਲੈ ਕੇ ਜਾ ਰਹੇ ਇੱਕ ਨਹੀਂ ਬੇਅੰਤ ਉਦਾਹਰਣਾਂ ਨੇ ਮਾਤਾ ਖੀਵੀ ਬੀਬੀ ਏ ਜਿਹਨੂੰ ਸੱਤਾ ਬਲਵੰਡ ਕਹਿੰਦਾ ਮਾਂ ਜਦੋਂ ਤੇਰੇ ਲੰਗਰ ਵਿੱਚ ਆ ਕੇ ਬਹਿੰਦੇ ਹਾਂ ਤੇ ਅੰਜ ਲੱਗਦਾ ਜਿਵੇਂ ਧੁੱਪ ਵਿੱਚ ਸੜੇ ਹੋਏ ਬੰਦੇ ਨੂੰ ਸੰਘਣੇ ਪੱਤਿਆਂ ਵਾਲਾ ਰੁੱਖ ਉਹਦੀ ਛਾਂ ਮਿਲ ਗਈ ਹੋਵੇ ਧਿਆਨ ਰੱਖਣਾ ਬੀਬੀ ਭਾਨੀ ਏ ਬਾਣੀ ਨਾਲ ਜੁੜੀ ਏ ਜਿਹੜੀ ਪਿਤਾ ਦੀ ਸੇਵਾ ਕਰਕੇ ਕਹਿੰਦੀ ਏ ਜਾਨ ਨਾ ਦੇਸਾਂ ਸੋਡੀਆਂ ਖੋਰਸ ਆਜ਼ਾਰ ਨਾ ਜਰਿਆ ਜਾਵੇ ਬੀਬੀ ਕਦੀ ਤੱਕੋ ਵੀਰੋ ਵੱਲ ਕਿੰਨੀ ਕੁ ਗੁਰਮਤ ਨੇ ਰੰਗੀ ਏ ਜੇ ਘਰ ਪੁੱਤਰ ਪੈਦਾ ਹੋਏ ਤੇ ਬੀਬੀ ਵੀਰੋ ਦੇ ਪੁੱਤਰ ਕੁਰਬਾਨੀ ਪੈ ਕਰਦੇ ਨੇ ਮਾਤਾ ਗੁਜਰੀ ਵੱਲ ਤੱਕੋ ਮਾਤਾ ਸਾਹਿਬ ਕੌਰ ਵੱਲ ਤੱਕੋ ਮਾਤਾ ਸੁੰਦਰੀ ਵੱਲ ਤੱਕੋ ਕਦੀ ਉਹ ਬੀਬੀ ਸ਼ਰਨ ਕੌਰ ਵੱਲ ਤੱਕੋ ਜਿਹੜੀ ਚਮਕੌਰ ਦੀ ਗੜੀ ਵਿੱਚ ਸ਼ਹੀਦਾਂ ਦਾ ਸੰਸਕਾਰ ਵੀ ਕਰਦੀ ਏ ਕਦੀ ਉਸ ਬੀਬੀ ਹਰਸ਼ਰਨ ਕੌਰ ਵੱਲ ਤੱਕੋ ਜਿਹੜੀ ਜਮਰੌਦ ਦੇ ਕਿਲੇ ਵਿੱਚੋਂ ਸੰਦੇਸ਼ ਲੈ ਕੇ ਪਸ਼ਾਵਰ ਦੀ ਧਰਤੀ ਤੇ ਪਹੁੰਚਦੇ ਵੀ ਹਰੀ ਸਿੰਘ ਨਲਵੇ ਦੇ ਕੋਲ ਖੈਰ ਇੱਕ ਬੀਬੀ ਨੇ ਬਾਣੀ ਪੜ੍ਹੀ ਉਹਦਾ ਕਮਾਇਆ ਹੋਇਆ ਜੀਵਨ ਅੱਗੇ ਅੱਗੇ ਬੀਬੀ ਅਮਰੋ ਪਿੱਛੇ ਪਿੱਛੇ ਬਜ਼ੁਰਗ ਬਾਬਾ ਅਮਰਦਾਸ ਜਿਹਦੀ ਉਮਰ 7 ਸਾਲ ਦੇ ਕਰੀਬ ਏ ਤੇ ਕਹਿਣ ਲੱਗੇ ਬੱਚੀਏ ਮੈਂ ਬੈਠਣਾ ਵਾਂ ਬਾਹਰ ਤੇ ਤੂੰ ਘਰ ਜਾ ਕੇ ਪਿਤਾ ਤੋਂ ਪੁੱਛ ਗਿਆ ਕਿ ਅੱਜ ਤੇਰੇ ਦਰ ਤੇ ਇੱਕ ਨਗੂਰਾ ਆਇਆ ਤੇਰੇ ਦਰ ਤੇ ਇੱਕ ਮਨੂਰ ਆਇਆ ਤੇਰੇ ਦਰ ਤੇ ਇੱਕ ਵਾਹਿਗੁਰੂ ਤੋਂ ਵਿਛੜਿਆ ਹੋਇਆ ਆਇਆ ਵਿਛੜਿਆਂ ਨੂੰ ਮਨਾਉਣ ਵਾਲਿਆ ਨਗੁਰਿਆਂ ਦੀ ਮਹਿਲ ਲਾਉਣ ਵਾਲਿਆ ਮਨੂਰਾਂ ਤੋਂ ਕੰਚਨ ਕਰਨ ਵਾਲਿਆ ਇਸ ਬੁੱਢੇ ਬਾਬੇ ਦੀ ਉਮਰ ਕੰਧੀ ਉੱਤੇ ਰੁਖੜਾ ਜੇ ਤਰੁੱਠਾ ਤੇ ਅੱਜ ਇਹਨੂੰ ਆਪਣੇ ਚਰਨਾਂ ਨਾਲ ਜੋੜ ਲੈ ਬੀਬੀ ਅਮਰੋ ਘਰ ਚਲੀ ਗਈ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਬੈਠੇ ਨੇ ਜਾ ਕੇ ਪਿਤਾ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਆਸ਼ੀਸ਼ ਦਿੱਤੀ ਪਿਤਾ ਨੇ ਕਹਿਣ ਲੱਗੇ ਬੱਚੀਏ ਬਿਨਾਂ ਬੁਲਾਇਆ ਤੋਂ ਪਹੁੰਚੀਏ ਕਹਿਣ ਲੱਗੀ ਸਤਿਗੁਰੂ ਆਪ ਨਹੀਂ ਅੱਜ ਇੱਕ ਜਗਿਆਸੂ ਤੜਫਦਾ ਪਿਆ ਈ ਤੇਰੇ ਚਰਨਾਂ ਦੀ ਛੂਹ ਚਾਹੁੰਦਾ ਹੈ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਧੀਏ 3 ਦਿਨ ਹੋ ਗਏ ਨੇ ਉਹਦੇ ਹੌਕਿਆਂ ਨੇ ਮੈਨੂੰ ਆਰਾਮ ਨਹੀਂ ਕਰਨ ਦਿੱਤਾ ਹੁਣ ਜਦੋਂ ਮਿਲਣ ਦਾ ਸਮਾਂ ਆਇਆ ਉਹਨੂੰ ਬਾਹਰ ਬਿਠਾ ਕੇ ਆ ਗਈ ਏ ਆ ਦੇਖ ਮੈਂ ਅੱਜ ਸਵੇਰ ਤੋਂ ਉਹਦੀ ਇੰਤਜ਼ਾਰ ਪਿਆ ਕਰਨਾ ਜਦੋਂ ਗੁਰੂ ਨਾਲ ਨੇਹ ਹੋਵੇ ਤੇ ਗੁਰੂ ਵੀ ਸਿੱਖ ਦੀ ਇੰਤਜ਼ਾਰ ਕਰਦਾ ਜੇ ਸਾਧ ਸੰਗਤ ਬਾਬਾ ਅਮਰਦਾਸ ਗਿਆ, ਕਦੀ ਪਹਿਲਾਂ ਗਏ ਸਨ, ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵਕੜੀ ਪਾ ਕੇ ਮਿਲਿਆ ਸੀ ਕੁੜਮਾਚਾਰੀ ਦੇ ਨਾਤੇ ਨਾਲ, ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ਼ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰੇ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ ਭਇਆ ਮਨੂਰ ਕੰਚਨ ਪੀਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵਕੜੀ ਵਿੱਚ ਲੈਣ ਲੱਗੇ, ਤੇ ਬਜ਼ੁਰਗ ਬਾਬਾ ਗਲਵਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ, ਕੁੜਮ ਬਣ ਕੇ ਨਹੀਂ ਮਨੂਰ ਬਣ ਕੇ ਆਇਆ, ਕੁੜਮ ਬਣ ਕੇ ਨਹੀਂ ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ, ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ। ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਗ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ ਭਾਈ ਜੋਗ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਚਾਹੁੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਨਹੀਂ ਸੇਵਾ ਕਰਾਂ, ਮੈਨੂੰ ਕੋਈ ਸੇਵਾ ਦੇ ਸਕਦਾ? ਕਹਿਣ ਲੱਗਾ ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਤੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਬਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ ਜੋਗ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ? ਕਹਿਣ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ ਉਹਨੂੰ, ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਗ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾਂ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਿਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਹਿੰਦੇ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰੱਬ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ, ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ ਇਹਨਾਂ ਮੈਰੇ ਬਸਤਰਾਂ ਦੀ ਮੈਨੂੰ ਸੇਵਾ ਦੇਵੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਹਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ, ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ, ਮੁਰਦਿਆਂ ਦੀਆਂ ਹੱਡੀਆਂ ਤੇ ਤਿੰਨ ਪੈ ਜਾਣੇ, ਤੇ ਕਹਿੰਦੇ ਉਹਨਾਂ ਦੇ ਤੀਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ, ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ, 12 ਸਾਲ ਗਾਗਰ ਧੋਈ, ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕਿਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ। ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਤੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ। ਚਿੱਤ ਗੁਰੂ ਵੱਲ, ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਿਆ। ਭੱਟਾਂ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦਾ ਹੀ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ, ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟੇਕੇ ਕਿਤੇ ਅੱਖ ਲੱਗ ਗਈ, ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦਾ ਹੀ ਕੋਈ ਨਹੀਂ ਸੀ। ਭੱਟਾਂ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਖਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਤੀਸ ਇੱਕ ਅਰਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉਧਰ ਤੂਫਾਨ ਹੈ, ਬਿਜਲੀ ਚਮਕਦੀ ਹੈ, ਤੇ ਉਧਰ ਬਾਬੇ ਨੇ ਵੀ ਨਿਸ਼ਚਾ ਕੀਤਾ, ਮੈਂ ਗੁਰੂ ਦੇ ਇਸ਼ਨਾਨ ਤੋਂ ਪਹਿਲਾਂ ਪਾਣੀ ਪਹੁੰਚਾ ਦੇਣਾ। ਕਹਿੰਦੇ ਤੁਰਦੇ ਪਹੁੰਚੇ ਖਡੂਰ, ਸਾਨੂੰ ਸਭ ਨੂੰ ਪਤਾ ਖੱਡੀ ਵਿੱਚ ਡਿੱਗੇ ਨੇ, ਤੇ ਜੁਲਾਈ ਨੇ ਇੰਨੀ ਆਵਾਜ਼ ਦੇ ਕੇ ਪੁੱਛਿਆ ਕੌਣ ਇਸ ਵੇਲੇ, ਤੇ ਅੰਦਰੋਂ ਜੁਲਾਈ ਨੇ ਬੋਲ ਕੇ ਕਿਹਾ, ਕਹਿਣ ਲੱਗਾ ਕੌਣ ਹੋਣਾ, ਉਹੀ ਅਮਰੂ ਨਥਾਣਾ ਜਿਹੜਾ ਟੁਕੜਿਆਂ ਦੀ ਖਾਤਰ ਕੁੜਮਾਂ ਦੇ ਦਰ ਤੇ ਬੈਠਾ ਹੋਇਆ, ਜਿਹੜਾ ਰੋਟੀ ਦੀ ਖਾਤਰ ਇੱਥੇ ਦਿਨ ਰਾਤ ਗਾਗਰ ਚੁੱਕੀ ਫਿਰਦਾ, ਜਿਹਨੂੰ ਚੈਨ ਨਹੀਂ। ਜਦੋਂ ਸ਼ਬਦ ਵਰਤਿਆ ਨਥਾਣਾ, ਤੇ ਬਾਬੇ ਅਮਰਦਾਸ ਨੇ ਕਿਹਾ, ਨਹੀਂ ਚੱਲੀਏ, ਤੂੰ ਮੈਨੂੰ ਜੋ ਮਰਜ਼ੀ ਕਹੇ ਪਰ ਨਥਾਵਾਂ ਨਾ ਕਹੀ, ਕਿਉਂਕਿ ਜਿਹੜਾ ਗੁਰੂ ਨਾਨਕ ਦਾ ਹੋਵੇ ਉਹ ਕਦੀ ਨਥਾਵਾਂ ਨਹੀਂ ਹੁੰਦਾ। ਸੀ ਮੈਂ ਕਦੀ ਨਥਾਵਾਂ, ਪਰ ਜਿੱਦਣ ਦਾ ਗੁਰੂ ਅੰਗਦ ਸਾਹਿਬ ਦੇ ਦਰ ਤੇ ਆ ਗਏ, ਉਦੋਂ ਦੀ ਮੇਰੇ ਨਥਾਵੇਂ ਦੀ ਥਾਂ ਗੁਰੂ ਨਾਨਕ ਬਣ ਗਿਆ। ਮੈਂ ਨਥਾਵਾਂ ਨਹੀਂ, ਮੇਰੀ ਥਾਂ ਗੁਰੂ ਨਾਨਕ। ਗਾਗਰ ਡਿੱਗੀ ਪਰ ਪਾਣੀ ਨਹੀਂ ਡੁੱਲਣ ਦਿੱਤਾ, ਗੁਰੂ ਅੰਗਦ ਸਾਹਿਬ ਦਾ ਕਿਵਾੜ ਖੁੱਲਿਆ, ਸਤਿਗੁਰੂ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ, ਅਮਰਦਾਸ ਅੱਜ ਇੰਨੀ ਦੇਰ ਨਾਲ ਕਿਉਂ ਕਿਉਂ ਦੇਰੀ ਹੋ ਗਈ? ਬੋਲੇ ਕੁਝ ਨਹੀਂ, ਸਿਰਫ ਅੱਖਾਂ ਵਿੱਚੋਂ ਨੀਰ ਸੀ, ਤੇ ਮਨ ਕਹਿ ਰਿਹਾ ਸੀ, ਮਨਾ ਦੇਖ ਅੱਜ ਤਾਂ ਸਰੀਰ ਵੀ ਜਵਾਬ ਦੇਈ ਜਾਂਦਾ। ਹਜ਼ੂਰ ਨੇ ਝੰਜੋੜ ਕੇ ਪੁੱਛਿਆ, ਅਮਰਦਾਸ ਦੇਰੀ ਕਿਉਂ? ਤੇ ਚਰਨ ਪਕੜ ਕੇ ਕਿਹਾ, ਦਾਤਾ ਸਰੀਰ ਵਡੇਰਾ, ਅੱਜ ਤਾਂ ਪਾਣੀ ਦੀ ਗਾਗਰ ਲੈਂਦਿਆਂ ਡਿੱਗ ਪਿਆ, ਜਦੋਂ ਸ਼ਬਦ ਵਰਤਿਆ ਡਿੱਗ ਪਿਆ ਵਾ। ਤੇ ਸਤਿਗੁਰੂ ਨੇ ਛਾਤੀ ਨਾਲ ਲਾ ਕੇ ਕਿਹਾ, ਅਮਰਦਾਸ ਮੈਂ ਇਸ ਦਿਨ ਦੀ ਇੰਤਜ਼ਾਰ ਵੀ ਸਾਂ, ਕਦੋਂ ਤੂੰ ਡਿੱਗੇ ਮੈਂ ਤੈਨੂੰ ਡਿੱਗੇ ਹੋਏ ਨੂੰ ਗੁਰੂ ਨਾਨਕ ਦਾ ਤਖ ਦੇ ਦੇ। ਡਿੱਗਣਾ ਹੀ ਤਾਂ ਮੁਸ਼ਕਲ, ਬੰਦਾ ਡਿੱਗਣ ਲਈ ਤਿਆਰ ਨਹੀਂ। ਰਮਨ ਸਿੰਘ ਸ਼ਬਦ ਅੰਦਰ ਕਹਿਣ ਲੱਗੇ, ਦੇਖ ਅਮਰਦਾਸ ਤੂੰ ਕਹਿੰਦਾ ਮੈਂ ਡਿੱਗਾਂ, ਜਦੋਂ ਫਲ ਪੱਕ ਜਾਂਦਾ ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗਦਾ ਤੇ ਫਲ ਉਹਨਾਂ ਰੁੱਖਾਂ ਦੇ ਪੱਕਦੇ ਨੇ ਜਿਨ੍ਹਾਂ ਨੇ ਸਰਦੀ ਨੂੰ ਗਰਮੀ ਨੂੰ ਝੱਖੜ ਨੂੰ ਕੱਕਰ ਨੂੰ ਪਿੰਡੇ ਤੇ ਹੰਡਾਇਆ। ਤੂੰ 12 ਸਾਲ ਸੇਵਾ ਕੀਤੀ, ਡਿੱਗਾ ਕਿੱਥੇ ਵੇ? ਕਹਿਣ ਲੱਗਾ ਦਾਤਾ ਖੱਡੀ ਵਿੱਚ। ਤੇ ਸ਼ਬਦ ਵਰਤੇ ਇੱਕ ਵਿਦਵਾਨ ਸੱਜਣ ਨੇ, ਹਜ਼ੂਰ ਕਹਿਣ ਲੱਗੇ ਖੱਡੀ ਮਾੜੀ ਨਹੀਂ, ਤੈਨੂੰ ਖੱਡੀ ਵਿੱਚ ਡਿੱਗੇ ਨੂੰ ਮੈਂ ਗੱਡੀ ਦਿਆਂਗਾ। ਖੱਡੀ ਤੋਂ ਗੱਡੀ ਮਿਲ ਗਈ, ਤੂੰ ਗਾਗਰ ਚੁੱਕੀ, ਅੱਜ ਗਾਗਰ ਨੇ ਤੈਨੂੰ ਦੁਨੀਆਂ ਵਿੱਚ ਉਜਾਗਰ ਕਰ ਦੇਣੀ। ਗਾਗਰ ਨੇ ਉਜਾਗਰ ਕਰ ਦਿੱਤਾ, ਖੱਡੀ ਦੇ ਗੱਡੀ ਦੇ ਦਿੱਤੀ। ਤੇ ਅੱਜ ਦੇ ਦਿਨ ਪਿਆਰੇ ਜਿਹੜਾ ਕੱਲ ਲੰਘਿਆ, ਮੇਰੇ ਗੁਰੂ ਅਮਰਦਾਸ ਨੂੰ ਚਿੱਟੇ ਬਸਤਰ ਪਹਿਨਾਏ, ਦੁੱਧ ਵਰਗਾ ਚਿੱਟਾ ਦਾੜਾ। ਤੇ ਜਦੋਂ ਚਿੱਟੇ ਬਸਤਰ ਪਹਿਨਾ ਦਿੱਤੇ, ਗੁਰੂ ਅੰਗਦ ਸਾਹਿਬ ਨੇ ਪਿਆਰ ਨਾਲ ਸਿੰਘਾਸਨ ਤੇ ਬਿਠਾਇਆ ਤੇ ਸੰਗਤ ਵਿੱਚ ਭਰੀ ਵਿੱਚ ਕਿਹਾ, ਮੇਰੇ ਪੁੱਤਰੋ, ਮੇਰੇ ਸਿੱਖੋ, ਮੇਰੇ ਭਰਾਵੋ, ਅੱਜ ਤੋਂ ਬਾਅਦ ਗੁਰੂ ਨਾਨਕ ਦੇ ਤਖ਼ਤ ਦਾ ਮਾਲਕ ਬਜ਼ੁਰਗ ਬਾਬਾ ਅਮਰਦਾਸ, ਅੱਜ ਤੋਂ ਬਾਅਦ ਅੰਗਦ ਦੇ ਦਰਸ਼ਨ ਤੁਸੀਂ ਗੁਰੂ ਅਮਰਦਾਸ ਵਿੱਚੋਂ ਕਰਨੇ। ਪਹਿਲੀ ਨਮਸਕਾਰ ਗੁਰੂ ਅੰਗਦ ਸਾਹਿਬ ਨੇ ਕੀਤੀ। ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋ ਗਏ, ਮੈਂ ਸਿਰਫ 5-4 ਮਿੰਟ ਕਹਿ ਕੇ ਸਮਾਪਤੀ ਕਰਨਾ। ਜੇ ਗੁਰੂ ਅਮਰਦਾਸ ਦੇ ਪੂਰੇ ਦਰਸ਼ਨ ਕਰਨੇ ਜੇ ਨਾ, ਤੇ ਭੱਟਾਂ ਦੇ ਸਵਈਆਂ ਵਿੱਚ 22 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਨੇ। ਇੱਕ ਸ਼ਬਦ ਭੱਟ ਨੇ ਬੜਾ ਸੋਹਣਾ ਕਿਹਾ, ਕਹਿਣ ਲੱਗੇ ਇਹ ਮਿੱਤਰੋ, ਜੇ ਤੁਸੀਂ ਸਫਲ ਹੋਣਾ ਤੇ ਗੁਰੂ ਅਮਰਦਾਸ ਦੇ ਦਰਸ਼ਨ ਕਰੋ। ਕਹਿਣ ਲੱਗੇ ਆਪਣੀਆਂ ਅੱਖਾਂ ਨੂੰ, ਆਪਣੀ ਜ਼ਬਾਨ ਨੂੰ ਇਹ ਰਸਨਾ, ਜੇ ਤੂੰ ਸਫਲ ਹੋਣਾ ਤੇ ਗੁਰੂ ਅਮਰਦਾਸ ਕਿਆ ਕਰ ਧੰਨ ਗੁਰੂ ਅਮਰਦਾਸ। ਜੇ ਕੰਨੋ ਤੁਸੀਂ ਸਫਲ ਹੋਣਾ ਗੁਰੂ ਅਮਰਦਾਸ ਦੀ ਬਾਣੀ ਸੁਣੋ। ਜੇ ਚਰਨੋ ਤੁਸੀਂ ਪਵਿੱਤਰ ਹੋਣਾ ਤੇ ਗੁਰੂ ਅਮਰਦਾਸ ਦੇ ਰਾਹ ਤੇ ਤੁਰੋ। ਤੇ ਕਹਿਣ ਲੱਗੇ ਜੇ 2 ਹੱਥਾਂ ਨੂੰ ਪਵਿੱਤਰ ਕਰਨੇ ਤੇ ਗੁਰੂ ਅਮਰਦਾਸ ਦੇ ਚਰਨ ਘੁੱਟ ਕੇ ਪਕੜਨਾ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਦੀ ਬਾਣੀ ਨੂੰ ਟਿਕਾ। ਭੱਟ ਨੇ ਸ਼ਬਦ ਕਿਹਾ, ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵਲ ਰਹੇ, ਹੱਥ ਤਾਂ ਪਰ ਸਕਿਆਤ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਖਿਆਤ ਜੀ ਗੁਰ ਅਮਰ ਭੜੀਜੈ, ਨੈਣ ਤਾਂ ਪਰ ਸਖਿਆਤ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਖਿਆਤ ਸਰਵਣ ਗੁਰ ਅਮਰ ਸੁਣੀਜੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਹਿਓ ਤਾਂ ਪਰ ਸਖਿਆਤ, ਜੇ ਹਿਰਦੇ ਨੂੰ ਪਵਿੱਤਰ ਕਰਨੇ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਨੂੰ ਟਿਕਾ ਲੈ। ਤੇ ਪੁੱਛਿਆ ਇਹਦੇ ਪਰਸ ਨਾਲ ਹੋਵੇਗਾ ਕੀ? ਤੇ ਅਗਲਾ ਸਵਈਆ ਸੀ, ਗੁਰੂ ਅਮਰਦਾਸ ਪਰਸਿਆ ਕੌਮ ਪਾਤਕ ਬਿਨਾਸ਼ ਹੈ, ਗੁਰੂ ਅਮਰਦਾਸ ਦੇ ਚਰਨ ਧਰਤੀ ਤੇ ਪੈ ਗਏ, ਧਰਤੀ ਦੇ ਪਾਪ ਦੂਰ ਹੋ ਗਏ। ਗੁਰੂ ਅਮਰਦਾਸ ਪਰਸੀਆਂ ਸਿੱਧ ਸਾਧਕ ਅਸਾਸ ਹੈ, ਗੁਰੂ ਅਮਰਦਾਸ ਪਰਸੀਆਂ ਧਿਆਨ ਲਈਆਂ ਪੌਮ ਕਹਿ, ਗੁਰੂ ਅਮਰਦਾਸ ਦੇ ਪਰਸ ਨਾਲ ਧਿਆਨ ਜੁੜ ਜਾਂਦਾ, ਗੁਰ ਅਮਰਦਾਸ ਪਰਸੀਆ ਅਭਾਉ ਲੱਭਾ, ਨਿਰਭੈਤਾ ਮਿਲਦੀ ਹੈ, ਗੌ ਚੁੱਕਾ, ਜਨਮ ਮਰਨ ਦਾ ਚੱਕਰ ਮੁੱਕ ਮਿਟ ਜਾਂਦਾ। ਅਗਲਾ ਬਚਨ ਸੀ, ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਆ ਜਾਂਦੀ ਹੈ, ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਸ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਬਿਠੈ ਮਿਲੈ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਭੱਟਾਂ ਨੇ ਅੰਤਲਾ ਬਾਹੀਆਂ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ? ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦਏਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ ਨੇ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕਣੀਆਂ ਨੂੰ ਵੀ ਗਿਣ ਲੈ, ਮੀਂਹ ਪੈਣ ਲੱਗ ਵਕਤ ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਣ ਲੈ, ਬਨਾਸਪਤੀ ਨੂੰ ਵੀ ਗਿਣ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਸਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਅਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਵੀ ਨਹੀਂ। ਭੱਟ ਨੇ ਤਾਂ ਹੀ ਕਿਹਾ, ਕੰਨ ਹਰ ਬੂੰਦ ਅਰਤੇ ਬੱਦਲਾਂ ਦੀਆਂ ਕੜੀਆਂ, ਬਸੋ ਰਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਸ ਕਿਰਨ ਉਤਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਦ ਜਨ ਭਲ ਉਣੈ ਜੋ ਗਾਵੇ। ਪਰ ਨਾਲ ਕਹਿ ਦਿੱਤਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਆਓ ਪਿਆਰਿਓ, ਉਸ ਗੁਰੂ ਅਮਰਦਾਸ ਜੀ ਦੀ ਬਾਣੀ
1: ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਦਰਜ ਹੈ। ਤੇ ਮੇਰਾ ਗੁਰੂ ਇੱਕੋ ਗੱਲ ਕਹਿੰਦਾ, ਜੇ ਕੁਝ ਲੈਣਾ ਹੀ ਫਿਰ ਜੁੜ ਕੇ ਕਹਿ, ਹਸਤੀ ਸਿਰ ਜੋ ਅੰਕ ਹੈ ਐਰਨ ਜੂਸਰ ਦੇ, ਮਨ ਤਨ ਆਗਾ ਰਾਤ ਹੈ ਉਹ ਵੀ ਸੇਵ ਕਰੇ। ਜਦ ਇੰਨੀ ਸੇਵਾ ਕਰੇਗਾ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਜੋ ਇਸ ਅਸਥਾਨ ਵੱਲੋਂ ਹੋਲੇ ਮਹੱਲੇ ਦਾ ਪਰਬ ਮਨਾਇਆ ਜਾ ਰਿਹਾ ਹੈ, ਇਸ ਦੇ ਪਿਛੋਕੜ ਇਤਿਹਾਸ ਔਰ ਇਸ ਤਿਉਹਾਰ ਨੇ ਸਿੱਖਾਂ ਦੇ ਅੰਦਰ ਕੀ ਨਵਾਂ ਜੋਸ਼ ਭਰ ਦਿੱਤਾ, ਇਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਸਤਿਗੁਰੂ ਕਿਰਪਾ ਕਰਕੇ ਅੰਦਰ ਦਾ ਟਿਕਾਓ ਬਖਸ਼, ਆਪ ਹੀ ਇਸ ਇਤਿਹਾਸ ਔਰ ਬਾਣੀ ਦੀ ਵਿਚਾਰ ਕਰਾ ਲੈਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਉੱਪਰ ਕੁਝ ਤਿਉਹਾਰ ਐਸੇ ਮਨਾਏ ਜਾਂਦੇ ਨੇ ਜਿਹੜੇ ਖਾਸ ਖਾਸ ਰੁੱਤਾਂ ਦੇ ਨਾਲ ਸੰਬੰਧਿਤ ਨੇ। ਜਿਵੇਂ ਕਿ ਇਹਨਾਂ ਦਿਨਾਂ ਦੇ ਅੰਦਰ ਬਸੰਤ ਨੂੰ ਵੀ ਬੜੇ ਲੋਕ ਚਾਹ ਮਲਾਰ ਦੇ ਨਾਲ ਮਨਾਉਂਦੇ ਨੇ, ਤੇ ਬਸੰਤ ਆਉਣ ਦੇ ਨਾਲ ਜਿੱਥੇ ਪਾਲਾ ਸਰਦੀ ਘਟਦੀ ਹੈ, ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਸਰਦੀ ਪੈਂਦੀ ਹੈ, ਤੇ ਹਰ ਪਾਸੇ ਚਾਰ ਚੁਫੇਰੇ ਫੁੱਲਾਂ ਦੀ ਮਹਿਕ ਫੁੱਲ ਖਿੜੇ ਨੇ, ਤੇ ਜ਼ਿਮੀਦਾਰਾਂ ਨੇ ਖੇਤਾਂ ਵਿੱਚ ਜਿੱਥੇ ਵੀ ਫਸਲ ਬੀਜੀ ਸਰੋਂ ਦੀ, ਇਸ ਤਰ੍ਹਾਂ ਮਾਨੋ ਜਿਵੇਂ ਕਿ ਪੀਲੀ ਚਾਦਰ ਨੇ ਸਾਰੀ ਧਰਤੀ ਨੂੰ ਢੱਕ ਲਿਆ ਹੋਵੇ। ਇਸ ਬਸੰਤ ਦੀ ਰੁੱਤ ਦੇ ਵਿੱਚ ਹੀ ਰੁੱਖਾਂ ਨੂੰ ਪੱਤਝੜ ਤੋਂ ਬਾਅਦ ਉਸ ਪਰਮੇਸ਼ਵਰ ਦੀ ਦਇਆ ਨਾਲ ਨਵੇਂ ਪੱਤਿਆਂ ਦੀ ਦਾਤ ਮਿਲਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਬਸੰਤ ਦੀ ਰੁੱਤ ਵਿੱਚ ਹਰ ਇੱਕ ਮਨੁੱਖ ਪ੍ਰਸੰਨ ਹੈ, ਜੀਵ ਜੰਤੂ ਖੁਸ਼ ਹੈ, ਧਰਤੀ ਦੀ ਬਨਸਪਤੀ ਮੌਲ ਗਈ। ਪਰ ਗੁਰਦੇਵ ਕਹਿੰਦੇ ਨੇ, ਯਾਦ ਰੱਖੀ, ਅਸਲ ਵਿੱਚ ਮਨੁੱਖ ਲਈ ਉਹ ਹੀ ਰੁੱਤ ਚੰਗੀ ਏ, ਬਸੰਤ ਉਹਦੇ ਲਈ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕ ਗਿਆ, ਜਿਸ ਦੇ ਹਿਰਦੇ ਵਿੱਚ ਗੁਰੂ ਕੀ ਬਖਸ਼ੀ ਹੋਈ ਬਾਣੀ ਦਾ ਨਿਵਾਸ ਹੋ ਗਿਆ, ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਵਰ ਗੁਰੂ ਨਿਰੰਕਾਰ ਦੀ ਕਿਰਪਾ ਨਹੀਂ ਟਿਕੀ, ਉਹ ਬਸੰਤ ਦੀ ਰੁੱਤ ਵਿੱਚ ਸਾਰੀ ਦੁਨੀਆਂ ਖੁਸ਼ ਏ, ਉਹ ਬਸੰਤ ਵਿੱਚ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ ਜਿਵੇਂ ਕਿਸੇ ਨੇ ਅੰਦਰ ਨੂੰ ਅੱਗ ਲਾ ਦਿੱਤੀ ਹੋਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕ ਤਿੰਨਾ ਬਸੰਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਨੇ, ਬਸੰਤ ਉਹਨਾਂ ਲਈ ਏ ਜਿਨ ਘਰ ਵਸਿਆ ਕੰਤ, ਕੰਤ ਦਾ ਅਰਥ ਹੈ ਮਾਲਕ ਪਤੀ, ਜਿਨ੍ਹਾਂ ਦੇ ਹਿਰਦੇ ਵਿੱਚ ਘਰ ਵਿੱਚ ਮੇਰਾ ਵਾਹਿਗੁਰੂ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਵਸ ਗਏ, ਨਾਨਕ ਤਿੰਨਾ ਬਸੰਤ ਹੈ। जिन घर वसिया कंत जिनके कंत दिशा पुरी ते जिन्हां दे हिरदे विच वाहिगुरु नहीं से ऐनस फिरे जलंत ओ दिन रात बसंत दी रुत विच भी सड़दे पए। इसे तरह रुतां नाल संबंधित आ होली दा इक त्योहार है, क्योंकि आपां भावें गल खोले महल्ले दी करनी है पर सानू पिछोकड़ विच वाचना पएगा होली दा की भाव सी, खोला मल्ला क्यों आरंभ होया। जदों असी गुरु ग्रंथ साहिब दी बाणी पढ़ने आ ते हिंदुस्तान दे इतिहास वल झाती मारने आ, मुद्दतां पहला हिंदुस्तान दी धरती ते हरनाक्ष दे घर दे अंदर प्रहलाद पैदा होए ते गुरु ग्रंथ साहिब ने इस बारे बड़े विस्तार नाल वेरवा दिता ते भाई गुरदास ता ए बचन करदे ने, हे प्रभु असी सुनिया कि कलरी भोए विच कलरी जमीन विच कदी फसल नहीं पैदा हुंदी, हरनाक्ष वर्गा कलर वाला मन जेड़ा जिहड़ा कलर वर्गा घर है उस दे घर दे अंदर तुसी प्रहलाद वर्गा कमल दा फुल पैदा कर दिता है। सतगुरु ने वचन कीते बाणी विच कहिंदे ने हरनाक्ष ने कुछ जप तप कीता है, कुछ कमाई कीती, होली कित्थों आरंभ होई। कमाई करन तो बाद इन्हें एक दावा किया सी, मैनू हुण कदी मौत नहीं। तरीके भी इन्हें बड़े सोचे, इन्नी चतुराई तो कम लिया कि इन्हें कहा मैं कदी मरना ही नहीं। ते कहिंदे ने एक पासे ऐलान कर दिता, अज तो बाद प्रजा विच केवल मेरे नाम की चर्चा होवे, मेरे नाम की पूजा कीती जाए ते परमेश्वर दी करनी। एदे घर दे विच ही जिहड़ा पुत्र पैदा होया है उन्हें सब तो पहला आवाज बुलंद कीती, हरनाक्ष दी पूजा नहीं, जे पूजा करनी जे उस प्रभु दी, उस राम दी करो, उस निरंकार दी करो जिहड़ा घट कुट विच समाया है ते जिहड़ा हरनाक्ष वर्गे बेंत पैदा करके इन्हां नूं खपा सकदा है। जदों प्रहलाद ने हरनाक्ष दे पुत्र दे ए मनो आवाज निकली कि राम नाम जप वे करो, हिरदा हर जी को सिमरन धरो कि प्रभु दे नाम नूं जपो, ते हरनाक्ष नूं एक फिक्र पै गया जेड़ी मेरे विरुद्ध बगावत बाहरों खड़ी होनी सी ओह तां मेरे घर विचों पैदा हो गई। इन्हें कोशिश कीती ते बच्चा है, इस बच्चे नूं समझ कोई नहीं, अलपागे कितना चंगा होवे इस बच्चे नूं किसे स्कूल विच, किसे पाठशाला विच, किसे मदरसे विच, किसे चटसाल विच मैं इनू पढ़ने पावां, घटो घट इनू उस्ताद ए गल चंगी तरह समझा देन कि हरनाक्ष तो बिना दुनिया विच होर कोई नहीं। हो सकदा है छोटे छोटे बच्चियां दी संगत विच बह जेड़े मेरे नाम दी दुहाई देंदे ने उन्हां दी संगत विच बह के ए वी नाम मेरा जपे। ते गुरु ग्रंथ साहिब विच गुरु देव ने बचन कीता, बाबा नामदेव जी ने, भगत जी कहिंदे ने, उस वक्त एदे दो उस्ताद मुकरर कीते गए। गुरु ग्रंथ साहिब दी बाणी मुताबक एक दा नाम सी संडा ते दूसरे दा नाम सी अमरख। दोनां उस्तादां नूं ए गल हरनाक्ष ने कह दिती, इस बच्चे नूं स्कूल विच लै जाओ, चटसाल विच लै जाओ ते एदे दिमाग विच जेड़ी ए गल बैठ गई है हिरदे विच राम नाम दी, अंदर नूं वास करके एदे अंदर केवल इन्ना कु टिका दिओ कि हरनाक्ष तो बिना दुनिया विच दूसरा कोई है ही नहीं। तुसी भी मेरी गल करो, जेड़े विद्यार्थी एदे कोल बैठन उन्हां अंदर भी मेरे नाम की चर्चा होवे, इन्हां दे दुआले दा माहौल ही इहो जिहा सिरज दिओ कि इहनूं राम नाम भुल के केवल मेरा नाम ही चेते रह जाए। ते गुरु ग्रंथ साहिब कहिंदे ने हरनाक्ष प्रहलाद नूं पहले दान चटसाल भेजिया ते इहदी फट्टी ते लिखिया जले हरनाक्ष थले हरनाक्ष। ते प्रहलाद ने फट्टी रख के क्या कहन लगा, ऐ उस्ताद ऐ मेरे गुरु, मेरी फट्टी ते हरनाक्ष नहीं, जे तू मैनूं कुछ पढ़ाना चाहना ते मेरी फट्टी ते राम नाम लिख दे, क्योंकि राम नाम तो बिना मैं तीसरे शब्द नूं जान दई। उस वक्त लिखदे ने धन गुरु ग्रंथ साहिब बचन करदे ने, इन्हां उस्तादां ने इहनूं कुछ खेल दा समान दिता, होर बच्चियां विच बिठा दिता, सारे हरनाक्ष जपण ते प्रहलाद ने उठ के ताड़ी मारी, कहन लगा ओ बच्चिओ तुसी मेरी उम्र दे हो, इन्ने भोले ना बनो, हरनाक्ष जमदा है, ਹਰਨਾਸ਼ ਨੇ ਮਰਨਾ ਵੀ ਏ, ਜਿਹਦੇ ਤੇ ਜਨਮ ਏ, ਬਚਪਨ ਏ, ਜਵਾਨੀ, ਬੁਢੇਪਾ ਤੇ ਮੌਤ ਏ, ਉਹ ਕਦੀ ਪ੍ਰਭੂ ਨਹੀਂ ਹੋ ਸਕਦਾ। ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ ਜਿਹਦੇ ਤੇ ਜਨਮ ਮੌਤ ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ। ਬੱਚਿਆਂ ਦੇ ਵਿਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ। ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਸ਼ ਨੂੰ ਜਪਣਾ ਸੀ ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ ਤੇ ਹਰਨਾਸ਼ ਨੇ ਫਿਰ ਰਿਪੋਰਟ ਮੰਗੀ ਇਹਦੇ ਤੋਂ, ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜਿਆ। ਉਹਨਾਂ ਨੀਵੀਂ ਪਾ ਕੇ ਕਿਆ ਕਹਿਣ ਲੱਗੇ, ਐ ਹਰਨਾਸ਼ ਸਾਡੀ ਤੋਬਈ, ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ, ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ, ਅਸਲੀਅਤ ਇਹੀ, ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿਚ ਬਿਠਾਇਆ ਪ੍ਰਹਿਲਾਦ ਨੂੰ, ਕਹਿਣ ਲੱਗੀ, ਪੁੱਤਰ ਤੇਰਾ ਬਾਪ ਸਮਰਾਟ ਏ, ਉਹਨੇ ਸਾਰੀ ਧਰਤੀ ਕਾਬੂ ਕੀਤੀ ਏ, ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ? ਤੇ ਪ੍ਰਹਿਲਾਦ ਨੇ ਕਿਹਾ ਸੀ, ਅੰਮਾ ਤੂੰ ਮੈਨੂੰ ਜਨਮ ਦਿੱਤਾ, ਮੈਂ ਤੇਰਾ ਸ਼ੀਰ ਪੀਤਾ, ਪਰ ਧਿਆਨ ਰੱਖੀ ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ। ਭਾਵੇਂ ਤੂੰ ਮੇਰੀ ਮਾਂ ਏ, ਹਰਨਾਸ਼ ਮੇਰਾ ਬਾਪ ਏ, ਪਰ ਜਿਹੜੀ ਸੱਚ ਦੀ ਚਿਣਗ ਮੇਰੇ ਵਿਚ ਪੈਦਾ ਹੋ ਚੁੱਕੀ ਏ, ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਸ਼ ਨੇ ਫਿਰ ਇਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ, ਕਹਿਣ ਲੱਗਾ, ਪਿਆਰਿਓ ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਮ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ, ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ, ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ, ਸਾਹਿਬ ਕਹਿੰਦੇ ਨੇ, ਭੈ ਵਿਚ ਚੱਲੇ ਲੱਖ ਦਰਿਆਓ ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਹੈ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਢੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ, ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ, ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ, ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ, ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ, ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ, ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ, ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ, ਚਟੀਆ ਸਭੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ, ਫਿਰ ਮਾਂ ਆਈ, ਕਹਿਣ ਲੱਗੇ, ਮਾਂ ਨੇ ਕਿਹਾ, ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿਨਤੀ ਕਰੇ ਪਟਰਾਨੀ, ਮੇਰੇ ਬੱਚਿਆ ਤੂੰ ਗੱਲ ਮੰਨ ਲੈ, ਛੱਡ ਦੇ ਤੂੰ ਰਾਮ ਨਾਮ ਨੂੰ। ਕੱਗੇ ਲਿਖਦੇ ਨੇ, ਸਹਿਬ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਔਰਾ ਛਾਨੀ। ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ, ਮਾਂ ਦੇ ਬਚਨ ਮੰਨੇ ਨਹੀਂ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ, ਤਿੰਨ ਤੋਂ ਔਰਾ ਛਾਨੀ। ਅੱਗੇ ਕਹਿੰਦੇ ਨੇ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਹੁਣ ਦੁਸ਼ਟ ਇਕੱਠੇ ਹੋਏ, ਇਨ੍ਹਾਂ ਨੇ ਸਲਾਹ ਕੀਤੀ, ਕਰਸੇ ਔਦ ਕਨੇਰੀ, ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ। ਤੇ ਸਾਧ ਸੰਗਤ, ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੇ ਔਦ ਕਨੇਰੀ। ਸਾਹਿਬ ਕਹਿੰਦੇ ਨੇ, ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਚਾਰ ਸ਼ਬਦ ਕਹਿ, ਗਿਰ ਗਿਰ ਦਰ ਤੇ ਪਹਾੜ, ਤਰ ਤਰ ਦਰ ਤੇ ਰੁੱਖ, ਜਲ ਦਾ ਅਰਥ ਦਰਿਆ ਸੀ ਪਾਣੀ ਕਰਨੇ ਆ, ਗਿਰ ਤਰ ਜਲ ਅੱਗੇ ਵੇ ਜਵਾਲਾ, ਜਵਾਲਾ ਦਾ ਅਰਥ ਅੱਗ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ, ਮੇਰੇ ਵਾਹਿਗੁਰੂ ਨੇ ਇਹੋ ਜਿਹਾ ਕੌਤਕ ਵਰਤਾ ਦਿੱਤਾ, ਨਾ ਪਹਾੜ ਨਾ ਰੁੱਖ ਤੇ ਨਾ ਪਾਣੀ ਦੀਆਂ ਲਹਿਰਾਂ ਤੇ ਨਾ ਹੀ ਉਹਨੂੰ ਬਲਦੀ ਹੋਈ ਅੱਗ ਸਾੜ ਕੇ ਸਵਾ ਕਰ ਸਕੀ। ਉਸ ਤੋਂ ਬਾਅਦ ਇਹ ਖੇਡ ਚੱਲ ਪਈ, ਇਹ ਖੋਲੀ ਇੱਥੋਂ ਤੱਕ ਆ ਪਹੁੰਚੀ। ਵੱਖ ਵੱਖ ਇਲਾਕਿਆਂ ਵਿਚ ਢੰਗ ਮਨਾਉਣ ਦੇ ਵੱਖ ਵੱਖ ਨੇ, ਕਿਤੇ ਲੱਠ ਚਲਾ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਬਜ਼ੁਰਗਾਂ ਉੱਤੇ ਚਿੱਕੜ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਕਾਲਕ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਇੱਕ ਦੂਜੇ ਉੱਤੇ ਰੂੰ ਰੂੰ ਆਪਣਾ ਰੰਗ ਸੱਟ ਕੇ ਖਰੂਦ ਮਚਾ ਕੇ ਹੋਲੀ ਮਚਾਈ ਖੇਡੀ ਜਾਂਦੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਦੇਖਿਆ ਵੀ ਇਹ ਲੋਕ ਤਾਂ ਸੱਚ ਦੀ ਗੱਲ ਨੂੰ ਭੁੱਲ ਗਏ ਨੇ, ਕੇਵਲ ਇੱਕ ਦੂਜੇ ਦੇ ਉੱਪਰ ਰੰਗ ਪੈ ਸੜਦੇ ਨੇ, ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਗਲੇ ਵਿਚ ਪਈਆਂ ਨੇ, ਇਹਨਾਂ ਨੂੰ ਰੱਬ ਵਾਹਿਗੁਰੂ ਚੇਤੇ ਨਹੀਂ, ਗੁਲਾਮੀ ਵੀ ਜੀਵਨ ਬਤੀਤ ਕਰਦੇ ਨੇ। ਤੇ ਮੇਰੇ ਦਾਤੇ ਨੇ ਫਿਰ ਕਿਹਾ, ਕਹਿਣ ਲੱਗੇ, ਸੱਜਣਾ ਜੇ ਤੂੰ ਰੰਗ ਸੱਚ ਨਹੀਂ ਚਾਹੁੰਦਾ ਤੇ ਆ ਮੈਂ ਤੈਨੂੰ ਸੱਚਾਂ, ਤੂੰ ਰੰਗ ਦੱਸਾਂ, ਰੰਗ ਕਿਹੜਾ ਚਾੜਨਾ, ਕਿਹੜਾ ਰੰਗ ਸੱਟਣਾ। ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ ਤੇ ਹਰ ਇੱਕ ਨੂੰ ਇਹ ਸ਼ਬਦ ਚੇਤੇ ਨੇ। ਸਾਧ ਸੰਗਤ, ਕੋਈ ਅੰਦਰ ਐਸਾ ਨਹੀਂ ਜਿਹੜਾ ਰੰਗਣ ਤੋਂ ਬਿਨਾਂ ਖਾਲੀ ਹੋਵੇ, ਹਰ ਇੱਕ ਦਾ ਅੰਦਰ ਰੰਗਿਆ, ਅੰਤਰ ਸਿਰਫ ਇਤਨਾ, ਕਿਸੇ ਦਾ ਕੁਸੰਬੇ ਦੇ ਰੰਗ ਨਾ ਰੰਗਿਆ, ਕਿਸੇ ਦਾ ਮਜੀਠ ਦੇ ਰੰਗ ਨਾ ਰੰਗਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਾਹਿਬ ਕਹਿੰਦੇ ਨੇ, ਕੋਈ ਅੰਦਰ ਰੰਗਣ ਤੋਂ ਬਿਨਾਂ ਨਹੀਂ, ਕਈਆਂ ਦੇ ਅੰਦਰ ਦੇ ਚੋਲੇ ਲਾਲਚ ਦੇ ਰੰਗ ਵਿਚ ਰੰਗੇ ਨੇ, ਲਾਲਚ ਦੇ ਰੰਗ ਵਿਚ ਰੰਗੇ ਹੋਏ ਚੋਲਿਆਂ ਨੇੜੇ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਹੀਂ, ਤੇ ਕਈ ਚੋਲੇ ਐਸੇ ਨੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹੋ ਜਿਹਾ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹ ਚੋਲਾ ਮੇਰੇ ਵਾਹਿਗੁਰੂ ਨੂੰ ਨਹੀਂ ਪਾਉਂਦਾ, ਕਿਉਂ ਧਨ ਸੇਜੇ ਜਾਏ, ਕਿਵੇਂ ਤੇਰੇ ਕਿਰਦੇ ਦੀ ਸੇਜ ਤੇ ਵਾਹਿਗੁਰੂ ਆਵੇ, ਤੇਰਾ ਤਾਂ ਚੋਲਾ ਹੀ ਅੰਦਰ ਦਾ ਲਾਲਚ ਰੰਗਿਆ। ਅੱਗੇ ਹਜ਼ੂਰ ਕਹਿੰਦੇ ਨੇ, ਪਰ ਜਿਨ੍ਹਾਂ ਦੇ ਨਾਮ ਨੇ ਰੰਗੇ ਨੇ, ਕਾਇਆ ਰੰਗਣ ਜੇ ਸੀਆ ਪਿਆਰੇ, ਜੇ ਅੰਦਰ ਨੂੰ ਰੰਗਣੀ, ਇੱਥੇ ਪਾ ਕੇ ਕਾਇਆ ਰੰਗਣ, ਰੰਗਣ ਦਾ ਅਰਥ ਇਹ ਨਹੀਂ ਰੰਗਣਾ, ਇੱਥੇ ਰੰਗਣ ਦਾ ਅਰਥ ਉਹ ਭਾਂਡਾ ਜਿਹਦੇ ਵਿਚ ਲਲਾਰੀ ਰੰਗ ਪਾ ਕੇ ਕੱਪੜੇ ਰੰਗਦਾ। ਸਾਹਿਬ ਕਹਿੰਦੇ ਨੇ, ਕਾਇਆ ਰੰਗਣ, ਇਸ ਸਰੀਰ ਨੂੰ ਇੱਕ ਲਲਾਰੀ ਦਾ ਭਾਂਡਾ ਬਣਾ ਲੈ, ਕਾਇਆ ਰੰਗਣ ਜੇ ਸੀਆ ਪਿਆਰੇ, ਪਾਈਏ ਨਾਮ ਮਜੀਠ, ਇਹਦੇ ਵਿਚ ਨਾਮ ਦਾ ਰੰਗ ਪਾ ਦੇ, ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਦੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ, ਜੀ ਕਹੋ ਨਾਨਕੀ ਅਰਦਾਸ। ਸਤਿਗੁਰੂ ਨੇ ਕਿਹਾ, ਐ ਮਨੁੱਖ, ਤੂੰ ਬਾਹਰ ਦੇ ਰੰਗ ਨੂੰ ਛੱਡ, ਤੂੰ ਅੰਦਰ ਨੂੰ ਰੰਗ ਲੈ। ਤੇ ਮਹਾਰਾਜ, ਇਹ ਰੰਗ ਕਦੀ ਉਤਰਦਾ ਨਹੀਂ। ਸਤਿਗੁਰੂ ਬਾਣੀ ਵਿਚ ਕਹਿੰਦੇ ਨੇ, ਨਾ ਮੈਲਾ ਨਾ ਧੁੰਦਲਾ ना भगवान ना कच नानक लालो लाल है सच्चे रता सच। ए रंग लगदा किनू वे साहब कहिंदे ने हर रंग लागो जिनू हरी दा रंग लग जाए जाको हर रंग लागो इस युग में सो कहीत है सूरा ते जिनू अंदरों रंग लग जाए ओदे बारे गुरुदेव बाणी विच बचन करदे ने लाल रंग तिस को लगा जिसके वडभागा मैला कदे न होवी न लागै दागा ते जिदा अंदर नहीं रंगया। गुरु ग्रंथ साहब ने बड़े प्यारे बचन कहे कह लगे अपने शरीर वल कदी झाती मार जन्म नू कुछ समय बाद दंद मिले जेड़े मोतियां दी तरह चमक दे सन सारी उम्र इन्हां दंदां नाल चबा के खादा दंद घस गए दंद भुर के मुंह विचों निकल गए सारी जिंदगी इन्हां अंगां नू सवारिया सोहणे तो सोहणे वस्त्र पाए इस शरीर ते शरीर दे अंग भी घस गए ये भी खत्म हो गए ते सतगुरु कहिंदे ने बड़े अफसोस की बात खांदिया दंद घस गए पांदिया शरीर घस गया सारी उम्र लग गई पर जे अजे तक नाम दा रंग नहीं लगा ते तेरा जीवन तिरकार जोग अंदर नू क्यों नहीं रंगदा। हजूर ने वचन किया कह लगे खांदिया खांदिया मुंह कठा कठा दर ते घस गया तय नंदिया सब अंग नानक त्रिग तिना दा जीविया जिना सच ना लगो रंग उन्हां दा जीवन तरकार जोगे जिन्हां नू अंदर सच दा रंग नहीं हो लगा। साध संगत मैं अगे तुरा सतगुरु ने अंदर रंगन दी गल कही होला महला एदा अर्थ की पहला आपां एदे बारे बेनती कर लिये होला शब्द जेड़ा ए फारसी दा महला शब्द जेड़ा ए अरबी दा। होला दा अर्थ हमला महला दा अर्थ थां एदा अर्थ बनदा हमला अते हमले वाली थां ओ थां जिथे हमला कीता जाए। होला महला जेड़ा भाई कान सिंह दे नाभा दे मुताबिक गुरु गोबिंद सिंह महाराज जी ने कलगीधर स्वामी ने सिखा विच शस्त्र अभ्यास नू शस्त्र विद्या दे अभ्यास नू परपक रखण वास्ते सेत सुधी एक नू ए मेला जेड़ा ए महला आरंभ कीता सी शस्त्रां दी विद्या लई। ते मैं अर्ज करा शस्त्रां दी लोड़ क्यों में आ कई वरी सवाल भी बड़े उपजदे ने शस्त्र क्यों पकड़े ते धन गुरु हरगोबिंद साहब ने पहला दो कृपाना पाईया ने एक बड़ी पुरानी लिखत पढ़न दा मौका मिलिया ओदे विच गुरु अर्जन साहब नू क्या महाराज तुसी शस्त्र नहीं पाओगे सतगुरु ने एक रमज भरपूर बचन क्या कह लगे पावांगे असा शब्द दी प्रीत करके पीर दी पीरी खिंच लैनी है ते शस्त्र दी प्रीत करके मीर दी मीरी खिंच लैनी। बड़े कमाल दे भाव पूर्वक बचन सन शब्द दी प्रीत नाल पीरी मिलेगी शस्त्र दी प्रीत नाल मीरी मिलेगी ते जदों मेरे गुरु अर्जन साहब जी तत्ती तवी ते बैठे ने उस वक्त दे हालात नू एक अदीब ने बड़ा सोहना लिखे ओ कहिंदे ने कंधा हवेली दियां बड़ियां उच्चियां ने अग दियां लाटां पईयां निकलदियां ने ते मेरा गुरु अर्जन पिता तत्ती तवी ते बैठा है ते मुर्तजा खां ओ कहिंदा पिया है मैं एक अर्ज होर कर दिया जिन्हां ने सजना ने विद्वाना नू पढ़िया है ना कला चंदू गुरु अर्जन साहब दी शहादत दा हाथ नहीं चंदू दा इकले दा जहांगीर खुद जेड़ा एदे अंदर पूरा एदा योगदान है जहांगीर दा शेख अहमद बुखारी दा जिनू मुर्तजा खां भी कहिंदे ने पिरथिए दा भी कुछ हाथ है इस तों इलावा कई ऐसे ने जिन्हां ने अपना पूरा योगदान पाया खास करके सरवरीए भी विरुद्ध सन के सिक्खी दा प्रचार क्यों हुंदा है आप जी दे नॉलेज लई जदों आपां फतेहगढ़ साहब जाने हां ना इहदे थले एक मजार है एक मस्जिद है ओ मकबरा है ते आप जी नूं पता होवे जिस बंदे ने गुरु अर्जन साहब नूं शहीद कराण विच पूरी वाह ला दित्ती है उस बंदे दी जिहड़ी कबर है ओ सरहिंद फतेहगढ़ साहब दे बिल्कुल ही नाल उस मकबरे दे विच उस मस्जिद दे विच ओहदी कबर है अजे तक जाके देखो ओहदी कबर मौजूद है। खैर गुरु अर्जन साहब तत्ती तवी ते बैठे ते पुछया हुण तुहाडी आवाज किथे वे अग दियां लाटां तुहाडे नाल की पईयां करदियां ने ते मेरे सतगुरु ने जेड़े बचन कहे उस अदीब ने भावे अपनी मन दी अडारी विचों कहा कहन लगे मुर्तजा खां इस वक्त मेरी जबान नूं तुसी बंद करना चाहते हो پر یاد رکھنا اے زبان بند ہونی نہیں، میرے تو بعد وقت دے جڑے حالات نے نا انہاں دا چاکرا نہ تیرے تو ہونا ہے نہ جہانگیر تو ہونا ہے۔ اے ٹھیک ہے اج اگ دیاں لاتاں وچ میرے شریر نو گم کرنا چاہندے ہو، پر میرے تو بعد جدو ہر گوبند نے کرپان پکڑی تہاڈے کسے دی طاقت نہیں اودے نال تسی ٹکر لے سکو۔ اس ادیب نے بچن لکھے، وہ کہندا حضور نے کیا میری صدا کو دبانا تو ممکن ہے مگر بدلتے وقت کی رفتار کون روکے گا، فصیلے آتش و آہن بہت بلند سہی مگر حیات کی للکار کون روکے گا، میرے خیالوں کی پرواز روکنے والوں میرے ہر گوبند کی تلوار کون روکے گا۔ ست گرو گرو ہر گوبند صاحب نے دو کرپانا پائیاں تے سوال اٹھیا کرپانا کیوں، تے اے دا اتر بھائی گرداس ہورا نے دتا، کہن لگے قدرت دا ایک نیم ہے جدو زمیندار فصل بیج دے جنی او قیمتی فصل بیج دے تے کنڈیاں دی وار چار چپیرے کر دے، جے پچھئے تینوں کی لوڑ ہے کنڈیاں دے وار کرن دی تے او اکو گل کہندا ہے جتنی فصل قیمتی ہے پشو لنگ کے اس فصل نو تباہ کرنگے، پشو برتی تو بچان لی وار ات ضروری ہے، تے گرو ہرگوبند صاحب نے شستر اس کر کے پائے نے کہ گرو نانک دی فلواری نو پشو برتی والے تباہ نہ کرنا چاہن، اس کر کے ستگرو نے ایک وار لا دتی۔ بھائی گرداس نے بچن کیتا، کہن لگے کھیتی وار جو ٹنگری ککر آس باس جو باگے تے اس وقت کہندے نے سپ لپیٹے چننا بوا جندا کتا جاگے، چندن نو بھی سپ چمبڑے نے او دی راکھی دے لئی، اسی بوے اگے بھی جندرا مارنے کتا رکھنے، اسی طرح کہن لگے اس فلواڑی نو بچان دے لئی شستراں دی ضرورت ہے۔ خیر ساد سنگت آپ اگے تریے، اے لوگ ظالم ظلم کرتے رہ، جدوں صاحب شری گرو تیغ بہادر جی دا سما آیا تے اس وقت میرے داتا جی آنند پور دی دھرتی تے نے اتنا کو ظلم ود گیا کہ ظالم دی تلوار نے انیکاں دے سر لا دتے، جنیو لا دتے، ٹکے مٹین دی کوشش کیتی، تے اس وقت گرو تیغ بہادر جی دے چرناں وچ انہاں نے فریاد کیتی، مہاراج تو کرپا کرے تا مندر وچ دیوے بلدے رہن گے، جے تو کرپا کرے تا جنیو تلک رہے گا، جے داتیا تو بخشش نہ کیتی نہ تلک رہنے نے نہ جنیو رہنے نے نہ داتیا مندر وچ آرتی اتار لگیا دیوے بلدے دسنے نے۔ ایک ادیب نے بڑا سونا لکھیا ہے، وہ کہندا میرے ستگرو نے بھروسہ دے کے توریا، کہن لگے یقین کرو تسی گھراں نوں چلے جاؤ، میں اپنا سر دے کے تواڈے ست نوں بچاواں گا، تے جڑے کہندے تسی ساڈے دیوے بجھ چلے نے میں تیل دی تھاں تے اپنا خون پا کے وی تواڈے دیوے بل دے رکھاں۔ اس ادیب نے بڑا سونا بچن لکھیا، کہندا ہے کہ آ ستگرو بچیو گھر ہی جاؤ، سر دے کے ست بچاں گا میں، ہندو دھرم دے بجھ رہے دیوے اندر تیل اپنے لہو دا پاں گا میں، اس دیوے نو بجھن نہیں میں دیندا۔ اس وقت کہندا ہے جدو میں اج چاٹی مارنا کوئی پجاری دیوے رکھ کے تھالی وچ آرتی اتاردا ہے، لوگ کہندے نے دیویاں وچ تیل بلدا ہے، او کہندا ہے نہیں، او لکھدا ہے پایا دیش دیاں جڑاں وچ تیل اس نے خون اس نے، بھارت ورش دا باغ تاں پھل رہا ہے۔ کہن لگے ہندو مندراں دے دیویاں وچ ہن وی لہو تیغ بہادر دا بل رہا، اج تک او گرو تیغ بہادر دا مانو خون پیا بلدا ہے جڑے او دیوے قائم نے۔ ستگرو گرو تیغ بہادر جی دی شہادت ہو گئی، بھائی جیتا جی شیش لے کے کیرت پور آئے، تن گرو کلگی والے نے اپنے پتا دے شیش نو نمشکار کیتی۔ ساد سنگت اسی سمے کچھ سمے تو بعد میرے کلگیتر سوامی نے چیت سدھی ایک نو ساریاں سنگتاں نو اکٹھا کیتا تے اس وقت کیا سکھو، ہن ایک دوجے تے رنگ سٹن دا سما نہیں، ایک دوجے تے چکڑ جا آ پانی سٹن دا سما نہیں، اج سما آ گیا ہے کہ تسی اپنے آپ نو شستر بد کرو، دیکھو ظالم نے عشت تے وار کیتا ہے، دن رات ظلم پیا ود ہے، ਹੁਣ ਰੰਗ ਸੱਟਣ ਨਾਲ ਜ਼ਾਲਮ ਨੇ ਵਾਪਸ ਨਹੀਂ ਮੁੜਨਾ। ਤੁਸੀਂ ਸ਼ਸਤਰ ਵਿਦਿਆ ਦਾ ਇੰਨਾ ਕੁ ਅਭਿਆਸ ਕਰੋ ਕਿ ਜ਼ਾਲਮ ਦੇ ਮੂੰਹ ਨੂੰ ਤੁਸੀਂ ਅਰਜ਼ ਕੀਤੀ ਏ। ਹੋਲਾ ਮਹੱਲਾ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਇੱਕ ਪ੍ਰਤੀਕ ਏ। ਵੈਸੇ ਭਾਈ ਨੰਦ ਲਾਲ ਨੇ ਇਹ ਵੀ ਬਚਨ ਕਿਹਾ, ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ

ਦੀ ਗੱਲ ਕਹੀ, ਗੁਰੂ ਗੋਬਿੰਦ ਸਿੰਘ ਤੇਰੇ ਹੱਥ ਦੇ ਵਿਚ ਇਕ ਬਖਸ਼ਿਸ਼ ਦਾ ਰੰਗ ਏ, ਬਖਸ਼ਿਸ਼ ਦਾ ਗੁਲਾਲ ਏ, ਗੁਲਾਲ ਆਪ ਸਾਨੀਏ, ਆਪ ਸਾਨੀਏ ਦਾ ਅਰਥ ਉੱਡਣਾ, ਜਦੋਂ ਤੇਰੇ ਹੱਥ ਵਿਚੋਂ ਬਖਸ਼ਿਸ਼ ਦਾ ਗੁਲਾਲ ਨਿਕਲਦਾ, ਦਸਤੇ ਮਾਰਕ ਤੇਰੇ ਹੱਥਾਂ ਵਿਚੋਂ ਨਿਕਲਦਾ। ਕਹਿਣ ਲੱਗੇ ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਤੇਰੇ ਹੱਥ ਵਿਚ ਇੰਨੀ ਕੁ ਬਖਸ਼ਿਸ਼ ਏ, ਜਦੋਂ ਤੂੰ ਬਹਿਨਾ ਤੂੰ ਅਸਮਾਨ ਨੂੰ ਵੀ ਰਾਮ ਦੇ ਰੰਗ ਵਿਚ ਰੰਗ ਦੇਣਾ, ਤੇ ਜਿਸ ਧਰਤੀ ਤੇ ਬਹਿਨਾ ਉਹਨੂੰ ਵੀ ਨਾਮ ਦੇ ਰੰਗ ਵਿਚ ਰੰਗ ਦੇਣਾ। ਕਿਹੜੇ ਰੰਗ ਦੀ ਗੱਲ ਸਤਿਗੁਰੂ ਨੇ ਕੀਤੀ? ਅੱਜ ਸੰਗਤਾਂ ਦਾ ਇਕੱਠ ਹੋਇਆ ਤੇ ਮੇਰੇ ਸਤਿਗੁਰੂ ਨੇ ਇਕ ਜਗ੍ਹਾ ਨਿਸ਼ਚਿਤ ਕੀਤੀ। ਹੋਲਾ ਮਹੱਲਾ ਜਦੋਂ ਆਰੰਭ ਹੋਇਆ, ਉਸ ਵਕਤ ਗੁਰਦੇਵ ਨੇ ਆਪਣੀ ਮਿਆਨ ਵਿਚੋਂ ਤੇਜ ਚਮਕਦੀ ਕਿਰਪਾਨ ਕੱਢੀ ਤੇ ਇਕ ਥਾਂ ਨਿਸ਼ਚਿਤ ਕੀਤੀ, ਜਿਹਨੂੰ ਆਪਾਂ ਹੋਲਗੜ੍ਹ ਕਹਿੰਦੇ ਹਾਂ। ਸਾਹਿਬ ਨੇ ਥਾਂ ਨਿਸ਼ਚਿਤ ਕਰਕੇ ਕਿਹਾ, ਦੋ ਜਥੇ ਬਣਾ ਦਿੱਤੇ, ਇਕ ਨੂੰ ਕਿਹਾ ਤੂੰ ਇਸ ਥਾਂ ਤੇ ਹਮਲਾ ਕਰਨਾ, ਦੂਜੇ ਨੂੰ ਕਿਹਾ ਤੂੰ ਇਹਦੇ ਹਮਲੇ ਨੂੰ ਰੋਕਣਾ ਤੇ ਤਿਆਰ ਰੱਖਣਾ। ਇਹ ਲੜਾਈ ਨਕਲੀ ਸੀ, ਇਕ ਅਭਿਆਸ ਸੀ। ਇਕ ਜਿਹੜਾ ਹਮਲਾ ਪਿਆ ਕਰਦਾ, ਦੂਜਾ ਉਸ ਹਮਲੇ ਨੂੰ ਰੋਕਦਾ, ਤੇ ਜਦੋਂ ਆਪਸ ਵਿਚ ਨਕਲੀ ਲੜਾਈ ਨਾਲ ਜਿਹੜਾ ਵੀ ਉਸ ਥਾਂ ਤੇ ਕਬਜ਼ਾ ਕਰਨ ਵਿਚ ਸਫਲ ਹੋ ਜਾਂਦਾ, ਤੇ ਮੇਰਾ ਕਲਗੀ ਵਾਲਾ ਅੱਜ ਦੇ ਦਿਨ ਭਰੇ ਦਰਬਾਰ ਵਿਚ ਉਹਨਾਂ ਸੁਰਪਾਉ ਦੇਂਦੇ ਹੁੰਦੇ ਸਨ। ਜਿਹੜਾ ਜਿੱਤ ਜਾਂਦਾ ਸੀ ਉਹਨੂੰ ਦੀਵਾਨ ਦੇ ਅੰਦਰ ਸੁਰਪਾਉ ਦੇਣੇ, ਤੇ ਸਤਿਗੁਰੂ ਨੇ ਇਸੇ ਦੇਣੀ ਖੋਲੇ ਮਹੱਲੇ ਵਾਲੇ ਦਿਨ ਕਿਰਪਾਨ ਕੱਢੀ ਤੇ ਇੰਨੇ ਭਰੋਸੇ ਨਾਲ ਇਕ ਗੱਲ ਕਹੀ ਸੀ। ਕਹਿਣ ਲੱਗੇ, ਸਿੱਖੋ ਜੇ ਹੋਲੀ ਖੇਡਣੀ ਏ ਨਾ ਤੇ ਰੰਗ ਸੱਟ ਕੇ ਨਹੀਂ, ਆਜ ਹਮਾਰੇ ਬਨੈ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਜੇ ਤੁਸੀਂ ਰੰਗ ਹੋਲੀ ਖੇਡਣੀ ਏ ਤੇ ਰੱਬ ਦੇ ਪਿਆਰੇ ਗੁਰਮੁਖ ਜਨਾਂ ਦੀ ਸੰਗਤ ਵਿਚ ਬੈਠ ਕੇ ਨਾਮ ਜਪੋ, ਇਹ ਅੰਦਰ ਨੂੰ ਨਾਮ ਦਾ ਰੰਗ ਚਾੜ ਦੇਗੀ। ਖੈਰ, ਸਤਿਗੁਰੂ ਨੇ ਕਿਰਪਾਨ ਕੱਢੀ, ਉਥੇ ਜਿਹੜੇ ਹਜ਼ੂਰ ਨੇ ਬਚਨ ਕਹਿ ਉਹ ਦਸਮ ਦੀ ਬਾਣੀ ਵਿਚ ਦਰਜ ਨੇ। ਗੁਰੂ ਕਲਗੀ ਵਾਲੇ ਨੇ ਕਿਹਾ, ਖੋਲੇ ਮਹੱਲੇ ਵਾਲੇ ਦਿਨ। ਕਹਿਣ ਲੱਗੇ, ਖੱਗ ਖੰਡ ਬੇਹੰਡੰਗ, ਖਲ ਦਲ ਖੰਡੰਗ, ਅਤ ਰਣ ਮੰਡੰਗ, ਬਰ ਮੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਬੰਗ, ਸੁਖ ਸੰਤਾਂ ਕਰਨੰਗ, ਦੁਰਮਤ ਦਰਨੰਗ, ਕਿਲਵੀ ਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ, ਜੈ ਤੇਗੰਗ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ, ਖੱਗ ਖੰਡ ਬੇਹੰਡੰਗ, ਆਹ ਜਿਹੜੀ ਖੱਗ ਦਰ ਤਲਵਾਰ ਏ ਨਾ, ਕਿਰਪਾਨ ਏ, ਇਹ ਚੰਗੀ ਤਰ੍ਹਾਂ ਦੁਸ਼ਮਣ ਦੇ ਟੁਕੜੇ ਕਰਦੀ ਏ। ਪਰ ਕਿਹੜਾ ਦੁਸ਼ਮਣ? ਖੱਗ ਖੰਡ ਬੇਹੰਡੰਗ, ਖਲ ਦਲ ਖੰਡੰਗ, ਦਲ ਦਾ ਅਰਥ ਏ ਟੋਲੇ, ਜਿਹੜੇ ਮੂਰਖਾਂ ਦੇ ਟੋਲੇ ਜ਼ੁਲਮ ਕਰਦੇ ਨੇ, ਇਹ ਕਿਰਪਾਨ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੇ ਮੂੰਹ ਨੂੰ ਮੋੜ ਦਿੰਦੀ। ਖਾ ਖੱਡ ਬੇਹੰਡੰਗ, ਖਲ ਦਲ ਖੰਡੰਗ, ਅਤ ਰਣ ਮੰਡੰਗ, ਇਹਦਾ ਅਰਥ ਏ ਜੰਗ ਨੂੰ ਬੜਾ ਸੋਹਣਿਆ ਬਣਾਉਂਦੀ ਏ, ਬਰ ਮੰਡੰਗ, ਇਹਦੇ ਵਰਗਾ ਕੋਈ ਹੋਰ ਉੱਚਾ ਹਥਿਆਰ ਨਹੀਂ। ਉਥੇ ਸਾਹਿਬ ਨੇ ਕਿਹਾ, ਪੁੱਜ ਦੰਡ ਅਖੰਡੰਗ, ਇਹ ਹੱਥ ਦਾ ਇੱਕ ਸੋਟਾ ਹੈ। ਤੇਜ ਪ੍ਰਚੰਡੰਗ, ਇਹਦੀ ਲਿਸ਼ਕ ਬੜੀ ਏ। ਜੋਤ ਅਮੰਡੰਗ, ਭਾਨ ਪ੍ਰਬੰਗ, ਇਹਦੀ ਇੰਨੀ ਕੁ ਚਮਕ ਏ ਇਸ ਤਲਵਾਰ ਦੀ ਕਿ ਇਹਦੀ ਚਮਕ ਸਾਹਮਣੇ ਸੂਰਜ ਦੀ ਚਮਕ ਮੱਧਮ ਪੈ ਜਾਂਦੀ। ਨਾਲ ਕਿਹਾ, ਜੈ ਜੈ ਜੈ ਕਾਰਨ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ, ਇਸ ਕਿਰਪਾਨ ਦੀ ਜੈ ਜੈਕਾਰ ਹੋਵੇ। ਸ਼ਸਤਰ ਦੀ ਗੱਲ ਕਰਦਿਆਂ, ਸੁਖ ਸੰਤਾਂ ਕਰਨੰਗ, ਇਸ ਕਿਰਪਾਨ ਨਾਲ ਸੰਤਾਂ ਨੂੰ ਸੁਖ ਦੇਣਾ। ਜਿਹੜਾ ਮਹਾਂਪੁਰਸ਼ਾਂ ਦੇ ਜ਼ੁਲਮ ਕਰਦਾ, ਮੈਂ ਇਸ ਕਿਰਪਾਨ ਨਾਲ ਉਹਨਾਂ ਨੂੰ ਰੋਕਾਂਗਾ। ਸੁਖ ਸੰਤਾਂ ਕਰਨੰਗ, ਦੁਰਮਤ ਦਰਨੰਗ, ਕਿਲਵਿਕ ਹਰਨੰਗ, ਅਸ ਸਰਨੰਗ, ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ, ਜੈ ਤੇਗੰਗ। ਇਹ ਤੇਗ ਤੇਰੀ ਜੈ ਜੈਕਾਰ ਹੋਵੇ। ਸਤਿਗੁਰੂ ਦੀ ਦਸਮ ਦੀ ਬਾਣੀ ਪੜ੍ਹਨੇ ਆ। ਖੋਲੇ ਮਹੱਲੇ ਵਾਲੇ ਦਿਨ ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਦਸਮ ਦੀ ਬਾਣੀ ਵਿਚ, ਕਿ ਆਹ ਜਿਹੜੇ ਖੰਡੇ ਨੇ, ਕਿਰਪਾਨ ਨੇ, ਤੋਪ ਨੇ, ਸਾਹਿਬ ਨੇ ਕਿਹਾ ਅਸਲ ਵਿਚ ਮੈਂ ਇਨ੍ਹਾਂ ਨੂੰ ਤੀਰ ਮੰਨਦਾ ਵਾਂ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਪ, ਤੀਰ। ਕਹਿਣ ਲੱਗੇ, ਸੈਲ ਸਰੋਹੀ ਸੈਤੀ ਯੇ ਹਮਾਰੇ ਪੀਰ, ਇਹਨਾਂ ਨੂੰ ਪੀਰ ਜਾਣ ਕੇ ਸਤਿਗੁਰੂ ਨੇ ਖਾਲਸੇ ਦੀ ਝੋਲੀ ਵਿਚ ਸ਼ਸਤਰ ਪਾ ਦਿੱਤੇ। ਇਸ ਦਿਨ ਹਜ਼ੂਰ ਨੇ ਇਕ ਹੁਕਮ ਕੀਤਾ, ਜਿਹੜਾ ਗੁਰਬਿਲਾਸ ਪਾਤਸ਼ਾਹ ਦਸਵੀਂ ਵਿਚ ਆਇਆ। ਮੈਂ ਅਰਜ਼ ਕੀਤੀ, ਹੋਲਾ ਮਹੱਲਾ ਕੇਵਲ ਤੇ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ, ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ, ਤੀਰ ਲੈ ਕੇ, ਕਿਰਪਾਨ ਲੈ ਕੇ, ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ, ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ, ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ

0: सम्मान योग चवर तखत दे मालक परमेश्वर दा खिरदा स्वरूप सतगुरु गुरु ग्रंथ साहिब महाराज जी दे पावन पवित्र हजूरी अंदर शोभाए मान होए बैठे गुरु सवारे सतसंगी जनों वडभागी हो इलाही गुरबाणी दे कीर्तन नाल सतगुरु नानक देव बाबा जी महाराज उन्हां दी बख्शिश कृपालता लै रहे सी। आओ जितनी को सोज धन गुरु ग्रंथ साहिब जी मेहर करके बख्शनगे गुरु बाबा जी दे पवित्र जीवन और गुरबाणी दी विचार आरंभ करिए। विचार आरंभन तो पहला कृपा करके एकाग्रता बख्शो, बच्चियां नूं चुप करा के कृपा करके एकाग्रता दा दान बख्शिया जे। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने शब्द सरवण कीता है बाबा मन मतवारो नाम रस पीवै सहज रंग रच रहया अहमिस बनी प्रेम लिव लागी शब्द अनाहद गया। ए शब्द दी रहाओ दी तुक सी। पहलियां पंक्तियां सन गुड़ कर ज्ञान ध्यान कर धावै कर करनी कस पाइय पाठी भवन प्रेम का पोचा इत रस अम्यो चुआइय। ते इस शब्द दे अखीर दी तुक सी कि गुरु नानक साहब एक जोगी नूं संबोधन कर रहे हैं। कहो नानक सुन भर थर जोगी। इहदा मतलब है शब्द किसे जोगी नूं संबोधन करके उच्चारण किया। पर चेते रखना यह शब्द केवल उस समय तक उस जोगी दे जीवन तक सीमित नहीं सी। ए शब्द आज भी गुरु के सिखा नूं एक चेतावनी देंदा है ते नाम रस नाल जुड़न की प्रेरणा दे रहा है। शब्द असा सुने बाबा नानक जी नूं जोगी मिले है। इन्हें गल कीती है लिव दी, गल कीती है अनहद शब्द दी। ते जोगियां दे मत मुताबक उन्होंने प्याला भर के नशे का पेश कीता है, शराब का पेश कीता है। ते बाबा जी पुछदे ने इह की, कहन लगे एक वारी पी लईए ते परत के दिन चढ़े तक इहदा नशा उतरदा नहीं। ते इन्नी टेक के समाधि लाई दी है कि शरीर नूं थकावट भी महसूस नहीं हुंदी। ते बाबा जी कहन लगे भलियो इह तैयार किवें कीता जी, ध्यान देना। कह लगे भांडे विच पानी पाया सी, पानी पा के विच गुड़ पाया, गुड़ दे विच किकर दे छक पाए ने, अमवे दे फुल पाए ने। पहला एक कच्ची एक कच्चा रस तैयार होया, परत के अग दी भट्ठी ते भांडे नूं रखिया ते इहदे चो गिरदे आपां भांडे उपर होर बथल फिट कीता है। उहदे विच नाली लाई है ते भांडे उपर जेड़ा बथल फिट किया होर भांडा फिट किया है। ते उहदे चार चफेरे असीं मिट्टी का पोचा फेरिया है ते थल्लो अग बाली ते जेड़ा इहदा अरक निकलिया इहनूं असीं रस कहिंदे आ। एक वारी पी लईए ते रात भर इहदा नशा उतरदा नहीं। इशारा सी शराब वल। बाबा जी कहन लगे शराब का नशा नहीं, उह रस की होए जेड़ा शाम नूं पीता होवे ते सवेरे उतर जाए। ते कहन लगे मैं उस नाम रस दे प्याले नूं पी चुका ते इहो जिहा आनंद अंदर बन गया है कि चेते रखो उहदा नशा उहदा सरूर उहदा रस कदी भी उतरदा नहीं। ते जोगियां ने पुछया इह रस किवें तैयार हुंदा है। ते बाबा जी कहन लगे जोगियो गुड़ कर ज्ञान परमेश्वर दे बख्शे हुए ज्ञान नूं गुण बनाया ध्यान कर पावे ओदे नाम विच ध्यान जोड़ना मैं इनू अमलवे दे फुल बनाया कर करनी कस पाई है ते उच्चे आचरण नूं किकर दे सत बना दिता है पाठी भवन आ शरीर नूं पक्षी बना दिता है इस मोह दी मोह नूं मैं साड़न तुरिया वा पाठी भवन तुसी मिट्टी का पोचा देंदे हो प्रेम का पोचा ते एदे विचो शराब नहीं एक रस अमेओ चुवाईया एदे विचो अमृत दीआं बूंदा डिगदीआं एक रस अमेओ चुवाईया कह लगे फिर बाबा हे जोगी मन मत वारो मन मस्त हो गया नाम रस पीवै सहज रंग रस रहा एनस बनी प्रेम में लागी शब्द अनाहत गया एनस का अर्थ हुंदा दिन ते रात एवो जिहा सरूर ओले चाड़िया है कि मेरे अपने अंदर ही वह शब्द सुनाई दे रही ओ शब्द आप जी ने सरवण किया ते जे आप कह दईए भी ए कले जोगी वास्ते सी ते ध्यान रखो गुरु के सिखो बाबा नानक जी ने इस शब्द विच कले जोगी नू नहीं हर प्राणी मात्र नू कह जिस नशे पिछे तू जीवन बर्बाद कर रहे इस नशे ने ना लोक सवार नहीं ना परलोक सवार नहीं ते कई बारी ते सज्जन कहिंदे ने कि गुरु ग्रंथ साहिब विच शराब दे मुतल्लक कुछ बचन कीते ने हां बाबा अमरदास जी एक बचन करदे ने कहिंदे ने मानस भरिया आणिया मानस भरिया आए जित पीता मत दूर होए बरल पला विच आए अपना पराया ना पछाणी खसमो धक्के खाए जिदे तीन नाल अपने पराए की पछाण नहीं ओहो जिहे बंदे नूं तां रब की दरगाह विचों भी धक्के पैंदे हुण गुरु ग्रंथ साहिब की बाणी भगत रविदास जी का एक शब्द हुंदा नागर जना मेरी जात बख्यात चमारन उस शब्द विच इक तोके किन्ने दुनिया ने सब तो पवित्र गंगा नदी नूं मन्निया हिंदुस्तान दे लोगां नूं पर भगत रविदास कहन लगे जेकर गंगा दियां लहरां दे पानी दी भी शराब कोई कढ लै ते रब दी बंदगी करन वाला कदी ओहदे वल झाकदा भी उहनां दा बचन सुरसरी सललकृत बारनी रे के जेकर सुरसरी दा अर्थ है तू गंगा दियां लहरां दी शराब बना लै सलल दा अर्थ है लहर सुरसरी सललकृत बारनी रे पर नाल कह दिता संत जन करत नहीं पावन सतगुरु गुरु साहिब जी ने ओ रस दिता जेड़ा रस नाम दा कदी उतरना नहीं खैर गुरु नानक साहिब महाराज जी दा पवित्र इतिहास आपां कल विचार कीती सी गुरु नानक बाबा जी ने सज्जन ठग तो सज्जन भाई बना दिता है अगे लोकां नूं ठगदा सी अज एहो जिहा सज्जन बना दिता नाम दा व्यापारी बन गया गुरु नानक साहिब महाराज सज्जन तो बाद हर द्वार दी धरती ते पहुंचे इत्थे मेरे दाता जी ने कुछ एहो जिहा कौतक वरताए जेड़ी कई मुद्दतां तो उन्हां दी मनौत सी एक परंपरा बनी हुंदी सी ते पांडे ने मर्यादा बनाई सी ते गुरु नानक दे उस दलील ते नाम दी बरकत सामने कोई खलो ना सकिया हर द्वार पहुंचे ने अजे सूरज दी टिक्की निकल रही है ते लोग गंगा विच इशनान तय करदे ने ओ लोग तन नूं तां धो रहे ने पर मन उन्हां दा दसी पासी धामदा पिया तन धुपदा पिया पर मन धामदा है मन धुपदा नहीं मैं बेनती की धामदा दर ते दौड़दा पिया पिंडे ते पानी पै रहा पर मन ते उस पानी दा असर नहीं ते कुछ कूने पानी दियां बुकां भरिया ने ते सूरज वल पानी पै सकदे ने ते बाबा नानक जी कहिंदे ने मरदानिया तू खलो किनारे ते आ देख पानी पै सिंजदे ने चढ़दे नूं आपां वी अपने घर दा कोई सोचिए बाबा नानक जी पानी विच प्रवेश कीता ते लहिंदे नूं पानी झटना शुरू कर दिता पानी सिंजन लगे ते जदों बाबा नानक जी इकले लहिंदे नूं पानी सिंजदे पए ने हुण इन्नी भीड़ सी कहन लगे देखो आ बंदा कौन है ए हिंदू है ਤੇ ਜੇ ਹਿੰਦੂ ਏ ਤੇ ਚੜ੍ਹਦੇ ਨੂੰ ਪਾਣੀ ਛੱਡ ਕੇ ਲੈਂਦੇ ਨੂੰ ਪਾਣੀ ਦੇ ਰਿਹਾ ਹੈ। ਤੇ ਪੰਡੇ ਕੋਲ ਆਏ, ਕਹਿਣ ਲੱਗੇ ਭਲਿਆ ਤੂੰ ਪਹਿਲੀ ਵਾਰੀ ਇੱਥੇ ਆਏ। ਕਹਿਣ ਲੱਗੇ ਹਾਂ। ਫਿਰ ਕਹਿੰਦੇ ਤੈਨੂੰ ਪਤਾ ਨੀ ਪਾਣੀ ਚੜ੍ਹਦੇ ਨੂੰ ਦਈਦਾ ਲੈਂਦੇ ਨੂੰ ਨਹੀਂ। ਸਤਿਗੁਰੂ ਬਾਬਾ ਜੀ ਕਹਿੰਦੇ ਚੜ੍ਹਦੇ ਨੂੰ ਕਿਉਂ? ਕਹਿਣ ਲੱਗੇ ਕੁਝ ਤਾਂ ਸੂਰਜ ਨੂੰ ਪਾਣੀ ਦਿੰਦੇ ਨੇ, ਕੁਝ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਪੈ ਦਿੰਦੇ ਨੇ। ਬਾਬਾ ਜੀ ਕਹਿਣ ਲੱਗੇ ਪਿੱਤਰ ਕਿੰਨੀ ਕੁ ਦੂਰ ਨੇ? ਉਹਨਾਂ ਨੇ ਕਰੋੜਾਂ ਕੋਹ ਦੀ ਗਿਣਤੀ ਕੀਤੀ ਤੇ ਬਾਬਾ ਨਾਨਕ ਜੀ ਫਿਰ ਪਾਣੀ ਝੱਟਣ ਲੱਗ ਪਏ। ਤੇ ਉਹਨਾਂ ਕਿਹਾ ਹੇ ਬਾਬਾ, ਅਸੀਂ ਤੇਰੇ ਸਵਾਲ ਦਾ ਉੱਤਰ ਦੇ ਦਿੱਤਾ, ਤੁਸੀਂ ਪੁੱਛਿਆ ਅਸੀਂ ਪਾਣੀ ਕਿਨੂੰ ਦੇਨੇ ਆ, ਅਸੀਂ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਤੇ ਤੁਸੀਂ ਪਾਣੀ ਕਿੱਧਰ ਦੇ ਰਹੇ ਹੋ? ਬਾਬਾ ਨਾਨਕ ਜੀ ਕਹਿਣ ਲੱਗੇ ਮੇਰੀ ਧਰਤੀ ਏ ਲੈਂਦੇ ਨੂੰ, ਜ਼ਮੀਨ ਵਿਚ ਫਸਲ ਬੀਜੀਏ। ਤੇ ਕਈ ਵਾਰੀ ਸਾਡੇ ਵੀਰ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਮੇਰੀ ਕਰਤਾਰਪੁਰ ਜਿਹੜੀ ਖੇਤੀ ਸੁੱਕਦੀ ਪਈ ਏ। ਨਹੀਂ ਪਿਆਰੋ, ਅਜੇ ਕਰਤਾਰਪੁਰ ਸ਼ਹਿਰ ਵੱਧਾ ਵੀ ਨਹੀਂ ਸੀ, ਕਰਤਾਰਪੁਰ ਤੇ ਸਭ ਤੋਂ ਅਖੀਰ ਵਿਚ ਵੱਜਿਆ। ਕਹਿਣ ਲੱਗੇ ਲੈਂਦੇ ਨੂੰ ਮੇਰੀ ਧਰਤੀ ਵਿਚ ਬੀਜ ਪਿਆ, ਫਸਲ ਸੁੱਕ ਰਹੀ ਏ, ਮੈਂ ਚਾਹੁੰਦਾ ਵਾ ਪਾਣੀ ਚੜ ਚੜ ਕੇ ਉਸ ਫਸਲ ਨੂੰ ਭਰਪੂਰ ਕਰ ਦਿਆਂ। ਸਾਰੇ ਹੱਸ ਕੇ ਕਹਿਣ ਲੱਗੇ ਦੇਖੋ ਇੰਨੀ ਅਕਲ ਨਹੀਂ, ਆ ਗੰਗਾ ਵਿਚੋਂ ਪਾਣੀ ਨਿਕਲ ਕੇ ਤੇਰੇ ਪੈਰਾਂ ਵਿਚ ਫਿਰ ਪਰਤ ਕੇ ਰੁੜ ਕੇ ਵਾਪਸ ਆਉਂਦਾ, ਇੰਨੇ ਕੁ ਦੂਰ ਪੰਜਾਬ ਦੀ ਧਰਤੀ ਤੇ ਪਾਣੀ ਪਹੁੰਚੇਗਾ? ਜਾਂ ਤੇਰੀ ਉਸ ਧਰਤੀ ਤੇ ਜਿੱਥੇ ਤੂੰ ਫਸਲ ਬੀਜੀ ਪਾਣੀ ਅੱਪੜ ਜਾਏਗਾ? ਬਾਬਾ ਜੀ ਕਹਿਣ ਲੱਗੇ ਪੰਡਾ ਜੀ, ਮੈਂ ਤਾਂ ਅੱਜ ਪਾਣੀ ਸਿੰਜਣ ਆਇਆ, ਆ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਪਾਣੀ ਚੜ੍ਹਦੇ ਨੂੰ ਸਿੰਜਦੇ ਆ? ਕਹਿਣ ਲੱਗੇ ਤੇ ਤਾਂ ਹਰ ਸਾਲ ਹੀ ਲੋਕੀ ਸਿੰਜਦੇ ਨੇ, ਜਦੋਂ ਕੋਈ ਯਾਤਰੀ ਆਏ ਤੇ ਪਾਣੀ ਸਿੰਜਦਾ। ਸਾਹਿਬ ਕਹਿਣ ਲੱਗੇ ਪੰਡਿਤ ਜੀ, ਜੇ ਤੁਹਾਡਾ ਸਿੰਜਿਆ ਹੋਇਆ ਪਾਣੀ ਕਰੋੜਾਂ ਕੋ ਦੂਰ ਪਿੱਤਰਾਂ ਤੱਕ ਤੇ ਸੂਰੀ ਤੱਕ ਪਹੁੰਚ ਸਕਦਾ ਹੈ, ਉਹ ਸਾਡੀ ਧਰਤੀ ਤੇ ਸੈਂਕੜੇ ਕੂਹਾਂ ਤੇ ਰਹੇ ਕਿ ਸਾਡਾ ਪਾਣੀ ਉਸ ਧਰਤੀ ਤੇ ਨਹੀਂ ਪਹੁੰਚੇਗਾ? ਜੇ ਤੇਰਾ ਸੈਂਕੜੇ ਕੂਹਾਂ ਦੂਰ, ਹਜ਼ਾਰ ਕਰੋੜਾਂ ਕੂਹਾਂ ਦੂਰ ਤੇ ਸਾਡਾ ਸੈਂਕੜੇ ਕੂਹਾਂ ਦੂਰ ਨਹੀਂ ਜਾਂਦਾ? ਲੋਕ ਹੈਰਾਨ ਹੋ ਗਏ, ਕਹਿਣ ਲੱਗੇ ਅੱਜ ਤਾਂ ਕਿਸੇ ਨੇ ਸੋਚਿਆ ਹੀ ਨਹੀਂ, ਬਾਕੀ ਜੇਕਰ ਪਾਣੀ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਤੇ ਇਹ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ? ਤੇ ਸਾਰੇ ਕੋਲ ਆ ਗਏ। ਕਹਿਣ ਲੱਗੇ ਬਾਬਾ, ਗੱਲ ਤਾਂ ਤੇਰੀ ਬਿਲਕੁਲ ਦਰੁਸਤ ਏ, ਪਾਣੀ ਪਿੱਤਰਾਂ ਤੱਕ ਪਹੁੰਚਦਾ ਨਹੀਂ। ਤੇ ਚੇਤੇ ਰੱਖਿਓ ਪਿੱਤਰਾਂ ਦਾ ਅਸੀਂ ਅਰਥ ਕਰਨੇ ਆ ਜਿਹੜੇ ਮਰ ਚੁੱਕੇ ਪ੍ਰਾਣੀ ਨੇ, ਜਿਹੜੇ ਬਜ਼ੁਰਗ ਚੜ੍ਹਾਈ ਕਰ ਚੁੱਕੇ ਨੇ। ਪਰ ਅੱਜ ਬਾਬਾ ਜੀ ਨੇ ਇੱਕ ਕਿਵਾੜ ਖੋਲਿਆ ਉਹਨਾਂ ਲੋਕਾਂ ਦਾ, ਜਿਹੜੇ ਜਿਉਂਦੇ ਜੀ ਤਾਂ ਬਾਪੂ ਦੇ ਮੂੰਹ ਵਿਚ ਘੁੱਟ ਪਾਣੀ ਦਾ ਨਹੀਂ ਪਾਇਆ, ਜਿਨ੍ਹਾਂ ਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਨਹੀਂ ਕਦੀ ਅਦਬ ਨਾਲ ਦਿੱਤੀ, ਤੇ ਮਰਨ ਤੋਂ ਬਾਅਦ ਗੰਗਾ ਵਿਚ ਖਲੋ ਕੇ ਚੜ੍ਹਦੇ ਨੂੰ ਪਾਣੀ ਸੱਟ ਕੇ ਕਹਿੰਦੇ ਨੇ ਪਿੱਤਰਾਂ ਨੂੰ ਪਾਣੀ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਨ੍ਹਾਂ ਲੋਕਾਂ ਨੂੰ ਝੰਜੋੜਿਆ। ਪਹਿਲੀ ਗੱਲ, ਇੱਥੇ ਦੋ ਗੱਲਾਂ ਨੇ, ਇੱਕ ਤੀਰਥ ਤੇ ਨਹਾਉਣ ਵਾਲੇ ਤੇ ਦੂਜੇ ਪਿੱਤਰਾਂ ਨੂੰ ਪੂਜਣ ਵਾਲੇ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਨ੍ਹਾਂ ਤੋਂ ਪੁੱਛੀਏ ਵੀ ਜਿਹੜੇ ਲੋਕ ਜਿਉਂਦੇ ਜੀ ਮਾਂ ਬਾਪ ਦਾ ਅਦਬ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਭਾਈ ਗੁਰਦਾਸ ਜੀ ਤੁਹਾਡੇ ਕੋਲ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰਧਾਰਾ, ਦੱਸੋ ਉਨ੍ਹਾਂ ਬਾਰੇ ਤੁਹਾਡਾ ਕੀ ਖਿਆਲ? ਭਾਈ ਗੁਰਦਾਸ ਜੀ ਦੀ ਵਾਰ ਨੰਬਰ 37 ਤੇ ਪੌੜੀ ਨੰਬਰ 12 ਤੇ 13 ਧਿਆਨ ਰੱਖਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖ, ਇਹ ਮਾਇਆ ਕਿੰਨੀ ਪ੍ਰਭਾਵਸ਼ਾਲੀ ਏ, ਜਿੱਦਣ ਤੇਰਾ ਜਨਮ ਹੋਇਆ ਰੱਬ ਦਾ ਭਾਣਾ ਉਦਣ ਵਾਪਰਿਆ। ਵੈਸੇ ਅਸੀਂ ਭਾਣਾ ਅੱਖਰ ਜਿਹੜਾ ਨਾ ਇਹਨੂੰ ਦੁਖਾਂਤ ਨਾਲ ਜੋੜ ਦਿੱਤਾ, ਧਿਆਨ ਦੇਣਾ। ਅਸੀਂ ਕਈ ਵਾਰੀ ਭਾਣੇ ਅੱਖਰ ਨੂੰ ਦੁਖਾਂਤ ਨਾਲ ਜੋੜਨੇ ਆ, ਕੋਈ ਕੰਮ ਵਿਗੜ ਜਾਏ, ਕੋਈ ਮਰ ਜਾਏ, ਕਿਸੇ ਨੂੰ ਸੱਟ ਲੱਗਦਾ, ਅਸੀਂ ਕਿੰਨਾ ਭਾਣਾ ਵਾਪਰਿਆ। ਮੌਤ ਹੋਵੇ ਤੇ ਕਹਿੰਦੇ ਆ ਭਾਣਾ ਵਾਪਰਿਆ, ਤੇ ਜਦੋਂ ਜਨਮ ਹੋਵੇ ਤੇ ਕੋਈ ਨਹੀਂ ਜੇ ਕਹਿੰਦਾ ਇਹਨਾਂ ਦੇ ਘਰ ਰੱਬ ਦਾ ਭਾਣਾ ਵਾਪਰਿਆ। ਅਸਲ ਵਿਚ ਜਿੱਦਣ ਬੱਚਾ ਜੰਮਦਾ ਉਦਣ ਵੀ ਭਾਣਾ ਹੀ ਵਾਪਰਦਾ। ਆ ਇੱਕ ਸ਼ਬਦ ਹੁੰਦਾ ਆਨੰਦ ਸਾਹਿਬ ਵਿਚ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਨੇ ਜਾਂ ਤਿਸ ਭਾਣਾ ਤਾਂ ਜੰਮਿਆ, ਜਿੱਦਣ ਤੈਨੂੰ ਰੱਬ ਜੀ ਪਾਇਆ ਉਦਣ ਜੀਵ ਦਾ ਜਨਮ ਹੋਇਆ। ਧਿਆਨ ਰੱਖਣਾ, ਕੁਝ ਅੱਖਰ ਐਸੇ ਨੇ ਜਿਵੇਂ ਹੁਣ ਇੱਕ ਅੱਖਰ ਜਲੂਸ, ਅਸੀਂ ਭਾਵੇਂ ਨਗਰ ਕੀਰਤਨ ਕਹਿੰਦੇ ਹਾਂ, ਜਲੂਸ ਅੱਖਰ ਮਾੜਾ ਨਹੀਂ, ਬਾਦਸ਼ਾਹ ਦਾ ਪੂਰਾ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਣਾ, ਇਹਨੂੰ ਜਲੋ ਤੋਂ ਜਲੂਸ ਬਣਿਆ। ਪਰ ਅੱਜ ਅਸੀਂ ਅੱਖਰ ਵਰ ਦਿੱਤਾ, ਜਿਸ ਬੰਦੇ ਦੀ ਬਦਨਾਮੀ ਹੋਵੇ ਕਹਿੰਦੇ ਕੱਢ ਦਿੱਤਾ ਇਹਦਾ ਜਲੂਸ। ਇੱਕ ਅੱਖਰ ਹੈ ਬਕਣਾ, ਆਮ ਤੌਰ ਤੇ ਅਸੀਂ ਬਕਣਾ ਅੱਖਰ ਬਕਵਾਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਕਣਾ ਅੱਖਰ ਵੀ ਮਾੜਾ ਨਹੀਂ। ਕੋਈ ਜਨ ਹਰਸ਼ੋਂ ਦੇਦਾ ਜੋਰ ਚਰਨ ਗਹੂ, ਅਗਲਾ ਅੱਖਰ ਹੈ ਬਕੋ ਸ਼ੁਭ ਰਸਨਾ। ਕਹਿੰਦੇ ਨੇ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ, ਕੀ ਬੋਲਾਂ, ਜਿਹਨੇ ਮੈਨੂੰ ਰੱਬ ਨਾਲ ਜੋੜਿਆ ਮੈਂ ਉਹਦੇ ਚਰਨ ਘੁੱਟ ਕੇ ਪਕੜਾਂ। ਚਰਨ ਗਹੂ ਬਕੂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ ਅਕੋਰ ਦਰ ਤੇ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿਚ ਭੇਟ ਕਰ ਦੇ। ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਜੰਮਿਆ ਸੋ ਉਦਨ ਮਾਇਆ ਨੇ ਪ੍ਰਭਾਵ ਪਾਇਆ, ਵਿਚੋਂ ਗਰਦਾ ਨਿਕਲ ਆਇਆ, ਖਤਮ ਵਿਸਾਰ ਦੁਨੀ ਚਿੱਤ ਲਾਇਆ। ਜਿੱਦਣ ਜਨਮ ਹੋਇਆ ਭਲਿਆ, ਕੋਈ ਕਰੋੜਾਂ ਵਿਚੋਂ ਵਿਰਲੇ ਜਿਹਦੀ ਲਿਵ ਜੁੜਦੀ ਆ, ਨਹੀਂ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਕਹੇ, ਕਹਿੰਦੇ ਨੇ ਜਿੱਦਣ ਜੰਮਿਆ ਸੈ ਉਦਨ ਸਾਈ ਵਿਛਰਿਆ, ਪਰ ਜਿੱਦਣ ਵਿਆਹ ਹੋਇਆ ਉਦਨ ਮਾਂ ਪਿਓ ਨੂੰ ਵਿਸਾਰ ਦਿੱਤੀ। ਪਰ ਸਾਰਿਆਂ ਤੇ ਗੱਲ ਨਹੀਂ ਟੁੱਕਦੀ, ਜਿਹੜੇ ਕੇਵਲ ਮਾਂ ਬਾਪ ਦੀ ਸਾਰਾ ਜੀਵਨ ਤਾਂ ਬੇਇੱਜ਼ਤੀ ਕਰਦੇ ਰਹੇ, ਤੇ ਮਰਨ ਤੋਂ ਬਾਅਦ ਪਾਣੀ ਲੈ ਕੇ ਤੇ ਰੋਟੀਆਂ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦਾ ਰਹੇ, ਉਨ੍ਹਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ। ਕਹਿੰਦੇ ਨੇ ਕਾਮਣ ਕਾਮਣੇ ਆਰੀਏ, ਕੀਤੋ ਕਾਮਣ ਕੰਤ ਪਿਆਰੇ, ਨੀ ਤੂਣੇ ਹਾਰੀਏ ਇਸਤਰੀਏ। ਤੂੰ ਕਾਮਣ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਉਂ ਜਿਹਾ ਕਰ ਦਿੱਤਾ, ਜੰਮੇ ਸਾਈ ਵਿਛਰਿਆ। ਜਿੱਦਣ ਜਨਮ ਹੋਇਆ ਸੀ ਉਦਨ ਰੱਬ ਨੂੰ ਭੁਲਾ ਦਿੱਤਾ, ਵਿਗਾਇਆ ਮਾਂ ਪਿਓ ਸਾਰੇ, ਜਿੱਦਣ ਸ਼ਾਦੀ ਹੋਈ
1: ਮੁਕੰਮਲ ਹਨ ਅਤੇ ਆਪ ਜੀ ਦੀ ਕਿਤਾਬ ਜੋ ਹੋਣ ਸ਼ੁਰੂ ਕਰ ਰਹੇ ਹਾਂ ਉਹ ਸੁਣੀ ਗਏ ਹਨ। ਇਸ ਲਈ ਸਾਰੀ ਸੰਸਥਾ ਬੇਨਤੀ ਹੈ ਆਪਣਾ ਮਨ ਬਣਾ ਕੇ ਚੜ੍ਹਦੀ ਕਲਾ ਨਾਲ ਸਤਿਗੁਰੂ ਪਰਮੇਸ਼ਰ ਪਾਠ ਕਰਨ ਦੀ ਸਿੱਖਿਆ ਪ੍ਰਾਪਤ ਕਰੋ ਅਤੇ ਆਪਣੇ ਜੀਵਨ ਨੂੰ ਸਫਲ ਬਣਾਓ। ਬਹੁਤ ਸਾਰੇ ਪ੍ਰੋਗਰਾਮ ਬਾਲ ਕਾਲਜ ਤੋਂ ਸ੍ਰੀ ਸੰਕਟ ਸਰਵਾਨ ਦੇ ਵਿੱਚ ਚੱਲ ਰਹੀ ਹੈ, ਜਿਸ ਕਰਕੇ ਸੰਗਤਾਂ ਹੋਰ ਪਾਠ ਜੁੜ ਰਹੀਆਂ ਹਨ। ਸੰਗਤ ਪਾਠੀ ਦੀ ਮੇਰੀ ਚੱਲਦੀ ਹੈ, ਸਾਰੀ ਸੰਸਥਾ ਬੜੇ ਚਾਹ ਨਾਲ ਗੁਰੂ ਘਰ ਵਿੱਚ ਪਹੁੰਚੀਆਂ ਹਨ ਅਤੇ ਸੇਵਾ ਦੀ ਦਿਸ਼ਾ ਪਾ ਰਹੇ ਹਨ। ਇਸ ਲਈ ਸਾਰੀ ਸੰਸਥਾ ਦਾ ਤੋਂ ਧੰਨਵਾਦ ਹੈ। ਰਹਿੰਦੇ ਦੋ ਬਣਾਏ ਪਹਿਲੀ ਟੈਕਨੋਲੋਜੀ ਦੇ ਵਿਚਾਰ ਔਰ ਆਪਣੇ ਜੀਵਨ ਨੂੰ ਗੁਰੂ ਘਰ ਨਾਲ ਜੋੜੋ। ਆਓ ਹੁਣ ਆਪਣੀ ਕਥਾ ਨਾਲ ਜੁੜੀਏ, ਦੋ ਘੰਟੇ ਵਾਸਤੇ ਸੰਸਥਾ ਦੇ ਆਉਣ ਦੇ ਲਈ ਕਥਾ ਦੇ ਨਾਲ ਜੋੜੀਏ। ਸਾਢੇ 8 ਵਜੇ ਤੱਕ ਆਪਣੀ ਕਥਾ ਨਾਲ ਜੋੜ ਕੇ ਆਪਣੀ ਕਥਾ ਉੱਪਰ ਵਾਪਸੀ ਕੀਤੀ।
2: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

0: कदम जप आदि सच जोगादि सच खैपि सच नानक खुशी पी सच जेता समुंद सागर नीर भरिया तेते अवगण खमारे दया करो किछ मेहर उपावो डूबदे पत्थर तारे जियड़ा अग्न बराबर तपै पीतर लगै काती परणवत नानक हुकम पछाण सुख होवै दिन राती कृपा करो दीन के दाते मेरा गुण अवगण ना विचारो कोई माटी का क्या तोपै स्वामी मानस की गत एकी ना हो जती सती नहीं पड़या मूरख मुगदा जन्म भया परणवत नानक तिनकी शरणा परणवत नानक तिनकी शरणा जिन तो नाही विसरिया परम सम्मान योग चवर शतर तख दे मालक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरमुख प्यारे सत संगी जनों उस पार ब्रह्म परमेश्वर जी दी दया सतगुरु जी दे बख्शे हुए उद्दम और प्रेरणा दा सदका आप जी खालसा जी दा सिरजना दिवस पिछले तकरीबन दो हफ्तियां तो वध समा हो चुका है मना रहे हो। आओ जो विचार आपां पिछले दिनां तो आरंभ कीती हुई है कल इस लड़ी नूं इत्थे समाप्त कीता सी कि उस परम पिता परमेश्वर वाहिगुरु जी ने हर एक जो वस्तु इस संसार विच पैदा कीती है उस नूं किसे मर्यादा किसे नेम किसे दायरे दे अंदर अपने हुक्म दे विच टिकाया होया है ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ ਕਿਸੇ ਨਿਯਮ ਦੇ ਅਧੀਨ ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ ਹੈ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਖੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਖੇਣੇ ਹਾਂ ਤੇ ਮੈਂ ਬੇਨਤੀ ਕਰਾਂ ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ ਖੰਭ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਭ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਭ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰਦਾ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਉਣਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣਾ, ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਉ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ, ਹੇ ਗੁਰੂ ਕੇ ਸਿੱਖੜੇ ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਹੋ ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਿੰਨੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਜਿਹੜਾ ਮਨ ਰੋਜ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ ਇਹ ਮਨ ਅਨੰਤ ਨਾ ਕਾਹੂ ਜਾਏ ਜੀਓ। ਅਗਲੀ ਤੁਕ ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ, ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੁ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀਦਰ ਦਰਸਾਵੜਾ ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ, ਕਹਿਣ ਲੱਗੇ ਸੋ ਸਿੱਖ ਸਖਾ ਬੰਧਤ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਏ, ਆਪਾਂ ਬਾਣੀ ਪੜ੍ਹਨੇ ਆ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ? ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਆਉਂਦਾ ਮਨ ਨੂੰ ਜਗਾਓ,
1: ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੁਤੇ ਹੋ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਆ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਆ, ਜਿਸ ਦਿਨ ਸੁਖਮਨੀ ਪੜ੍ਹਦੇ ਆ, ਜਿਸ ਦਿਨ ਆਨੰਦ ਪੜ੍ਹਦੇ ਆ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਸ ਦਿਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਕਹਿ। ਕਹਿਣ ਲੱਗੇ ਮਿੱਠੀ ਲੱਗੇ ਤ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਨ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏਵੇ ਗੁਰੂ ਕੇ ਸਿੱਖੋ, ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਇਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਜਰ ਕਰੈਤਾਂ ਤੋਂ ਬਚਾਇਆ, ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਨੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਮੰਨੇ ਆ, کے خاک پر آیا نانکا اس سور اس گائیں گرپیر خاما تا پرے جامردار نہ کھائے کی اندر دی رہت مانے پیا پر تریا روپ نہ پیکھے نیتر ساد کی ٹیل سنت سنگیت کی اندر دی رہت مانے بابا خور کھانا خوشی خوار جت کھاد ہے تن پیڑی ہے من میں چلے بیکار کی اندر دی رہت منے گا جالوں ایسی ریت جت میں پیارا وسرے نانک سائی پلی پریت جت سیب شیتی پت رہیں کدی کوئی اے اندر دی رہت نو کمائے گا کہ اوگن چھاڑ گناہ کو تابو کر اوگن پچھتائی جیو کدی کوئی اے رہت کمائے گا کہ گناہ کا ہووے واسلا کد واس لئی جے جے گن ہوون ساجنا مل سانج کری جے سانج کری جے گناہ کیری چھاڑ اوگن چلی جائے کدی اینا گناہ نو کوئی گرہن کر سکے گا میں بینتی کرنی چاہنا کہ گرو کے سکھو سکھ دی پرباشا کی گرو گرنتھ صاحب دی شبد دی روشنی وچ کرپالو ست گرو تن گرو رام داس سچے پتا جی انہاں دا شبد اے سلوک آپ سب نو چیتے وے شروعات کیتی نے سکھ تو اے شبد دی سلوک دی سمپورنتا کیتی ہے گر سکھ تے سکھ تو شروع کیتا ہے گر سکھ تے سمپورنتا کیتی ہے شبد آرمب کر دینے کہ جیڑا اپنے آپ نو گرو نانک صاحب دا سکھ اخواندہ ہے اے تے شبد اخوانا ورتے کہ جیڑا اے کہندا ہے کہ میں بابے نانک دا سکھ ہاں صاحب کہندے نے سب تو پہلی گل کی وہ سویرے اٹھدیاں سار گرو دے دتے ہوئے منتر دا جاپ کردا ہے دیکھو اے رہت ہے سکھ دی کہ سویرے امرت ویلے اٹھدیاں سار گرو کا سکھ اس گرو دے بخشے ہوئے منتر نو جپدا ہے تے انہاں پرباشا دتی جیڑا سکھ کہاندا ہے سب تو پہلا پڑھ کے اٹھ کے نام نو تیائے گا پھر کی کردا ہے کہن لگے ادم کردا ہے آلس نہیں اشنان کرے گا ست سنگت بھی جائے گا گرو تے دتے کوئی اپدیش نو جپے گا تے او دے پاپ کٹے جاندے نے دن چڑھدا ہے۔

ਆਖਾ ਏ ਸੋ ਭਲਕੇ, ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਾਰ ਨਾਮ ਧਿਆਵੈ, ਉਤਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ, ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਪਹਿਲਾ ਸ਼ਬਦ ਸੀ ਸਿੱਖ ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਅਗਲੀ ਤੋਕੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰਸਿੱਖ ਕੀ ਤੇ ਨਾਲ ਤੋਕੇ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੈ। ਗੁਰਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ। ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ, ਤੇ ਗੁਰੂ ਕੰਮ ਕੀ ਕਰਦੇ ਨੇ? ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੈ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਤੇ ਉਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ। ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ। ਤੇ ਸ਼ਬਦ ਕੀ ਵਰਤੇ? ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਬੰਦਾ ਹੈ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ। ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ, ਖੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ

दुख दूर करन जी के दातारा संत कौन है। कहन लगे सूर वीर बचन के बली कौला बपरी संती शली। जेड़े बचन के बली ने बहादुर सूरमे ने सिर चला जांदा है पर अपने बचन तो कदी ओह थिड़कदे ने ओह वे संत। ते महाराज कृपालू जी ब्रह्म ज्ञानी दी रहत की शब्द सारे एक दूजे दे नेड़े नेड़े ढुकदे ने। मेरे गुरु तेग बहादुर कृपालू जी ने मेहर कीती मैं इस करके फिर बेनती कर दिया कि मैं केवल कथा वाचक हां शब्दां दे अर्थ करना पावां। मेरे धन गुरु ग्रंथ साहिब कृपालू जी जेड़े इस मंडल विच विचरदे पए ने बस उहनां दे चरणां नूं नमस्कार है। साहिब कृपालू जी ने ब्रह्म ज्ञानी दी परिभाषा दित्ती ते देखो हजूर दा एक शब्द गुरु तेग बहादुर दा सी पढ़ने कृपालू सतगुरु दा सोरठ राग विच इह शब्द आरंभ हुंदा ब्रह्म ज्ञानी कौन है। कहिंदे ने जो नर दुख मैं दुख नहीं माने। ब्रह्म ज्ञान जिन्हों हो गया वह दुख विच दुखी नहीं। जो नर दुख मैं दुख नहीं माने सुख सने अरप नहीं जा कह कंचन माटी माने। हुण इक इक तुक दे जिन्ने मर्जी तुसी विस्तार करी जाओ कंचन माटी माने नै निंदिया नै उसत जा कह लोभ मोह अभिमाना हरक सोग ते रहे न्यारो नाहे मान अपमाना आसा मनसा सगल त्याग जगते रहे निराशा काम क्रोध ज परस नाहन ते कट ब्रह्म निवासा ते कट ब्रह्म निवासा है ब्रह्म ज्ञानी है। ते दाता जी ये अवस्था किवें मिलती है। गल फिर आके गुरु ते मुकी कहन लगे गुर कृपा जे नरको की नी ते ए जुगत पछानी नानक लीन भयो गोबिंद स्यो ज्यो पानी संग पानी प्यारो। ये ब्रह्म ज्ञानी है ए संत है ए गुर सिख है। उस तो अगे पुछिए दाता जी फिर भगत की परिभाषा की भगत किनू कहा जाता है। मेरे कृपालू दाते ने मेहर की भगत की परिभाषा देंदिया हजूर ने तीन प्रमाण उन्हां दी जिंदगी दे दिते। साहब गुरु ग्रंथ साहिब विच बाबा फरीद जी दे बचन असीं पढ़ने भगत की परिभाषा देंदिया उन्हां पहला बचन कीता कहन लगे भगत होवे जिहदे कोल मत बड़ी है पर दुनिया विच अजाणा बन के रहिंदा है। दूजा बचन कीता भगत होवे जिहदे कोल ताकत बड़ी है पर निताणा बन के रहिंदा है। ते तीजा बचन कीता भगत होवे भावे अपने कोल एक तिल भी होवे ते तिल भी लोकां विच वंड दिंदा है। साहिब ने शब्द वरते ते कहन लगे मत खुंदी होए आणा तान खुंदै होए निताणा अण खुंदै आप वंडाए कोई ऐसा भगत सदाए। एहो जिहे नूं भगत कहा जांदा है। खैर मैं अपने विषय वल आवां इस करके बेनती कीती सी कि यह शब्द जेड़े असी अर्थ कीते ने प्यारियो बाहर दी रहत रत रखनी ता जे सुखैन जाप दिए इस अंदर दी रहत नूं कमाणा सतगुरु दी कृपा तो बिना नहीं। कल बेनती कीती हजूर कृपालू ने अमृत दी दात तैयार कीती जदों पंजां नूं अमृत दी दात दित्ती पंज चुले उहनां नूं छकाए ने पंज नेत्रां विच पाए ने पंज कृपालू सतगुरु ने शीस दे विच पाए ने ते नाल बचन कहे ने कि आ रहतां जे ते आ कुरहतां दे। जदों असीं रहत दी गल करने आ ते रहत दी गल करदे आ सब तो पहलां साडे ककारां दी गल शुरू होवेगी। ते मैं यतन करांगा जितनी को गुरु ग्रंथ साहिब सूझ बख्शदे ने दावा कोई नहीं शब्द दी रोशनी विच आपां विचार कर सकीए। साहिब कृपालू ने अमृत दी दात दित्ती ते अमृत देन तो बाद हजूर ने फिर रहता दृढ़ कराईआं ने। सब तो पहला बचन कीता केस जेड़े ने ए रहत विच भी आउंदे ने ते सच जाणो कुरहत विच भी केस शब्द आउंदा है क्योंकि केसां दी महानता किन्नी कु होवे। तुसीं सियाणे बैठे हो जदों रोज अरदास हुंदी है ना ते असीं सतगुरु दे दर तों इक दात मंगणे आ ते मैं सोचना मना रोज अरदास करके मंगना भी पिया है ते जे गुरु देंदा है ओहनूं तूं लैण लई तैयार भी नहीं हुंदा मंगना भी है। असीं इक तां अरदास भी शब्द वरतने आ जिन्हां ने ककारां दी भगती कीती जिन्हां ने केसां सवासां नाल सिखी निभाई ते उहनां बारे रोज असीं पढ़ने आ कि जिन्हां सिंघां सिंघणियां ने धर्म हेत शीस दिते बंद बंद कटाए खोपरियां लुखाईयां चरखड़ियां ते चढ़े आरियां नाल चीरे गए गुरद्वारियां दी सेवा लई कुर्बानियां कीतियां धर्म नहीं हारियां। हुण इत्थे उहनां गुरमुखां ने बंद नहीं कीता फिकरा
ਇੱਥੇ ਪਹਿਰਾ ਬੰਦ ਨਹੀਂ? ਕਹਿਣ ਲੱਗੇ ਧਰਮ ਨਹੀਂ ਖਾ ਰਿਹਾ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ। ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਖਾ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ। ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ? ਸਾਨੂੰ ਕੁਝ ਕੁ ਸ਼ਬਦ ਦੱਸੋ ਤੇ ਪਹਿਲੀ ਤੋਂ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਹਾਂ, ਕਈ ਵਾਰੀ ਕਹਿੰਦੇ ਹਾਂ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ, ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਤੋਂ ਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਹੈ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਚੁੱਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕੜ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਚੁੱਕਣ ਦੀ ਜਾਂਚ ਸਿੱਖ ਲੈ। ਕਦੀ ਤੱਕੋ ਮੈਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ। ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਤੇ ਕਹਿੰਦੇ ਨੇ ਇੰਨਾ ਮਿੱਠਾ ਬੋਲਦਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾਲੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ। ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰਨੇ। ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ? ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਸਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਬਾਲਾਂ। ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ?
ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ ਕੇ ਦੇਖੋ ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ ਨੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕ ਮੈਂ ਕਬੂ ਕੈ ਸੁਰੈ ਪੁਕਾਰ ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਮੇ ਨੇ ਮੇਰਾ ਪਿਆਰਾ ਸਬਦ ਸੂਰਤ ਹੈ। ਹੁਣ ਇਸ ਤੋਂ ਅੱਗੇ ਚੱਲਾਂ ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ ਤੇ ਕਹਿਣ ਲੱਗੇ ਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ ਭਾਈ ਮਨੀ ਸਿੰਘ ਦੇ ਸ਼ਬਦ ਨੇ ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ ਕਦੀ ਨਹੀਂ ਕੱਟਣੇ ਗੁਰਮੁਖਾਂ ਕੇ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸਿਫਤ ਲਿਖੀ ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ ਉਹ ਵੀ ਇੱਕ ਕਵੀ ਹੋਏ ਨੇ ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ ਨਹੀਂ ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਤੇ ਗੁਰੂ ਨੇ ਕਿਹਾ ਆਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਤ ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ। ਖੈਰ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ ਕੇਸ ਨੀ ਕੱਟਣੇ ਤੰਬਾਕੂ ਦੀ ਵਰਤੋਂ ਨੀ ਕਰਨੀ ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨੀ ਸਾਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ ਰੱਖਣ ਵਾਲਾ ਤਾਂ ਰੱਬ ਹੈ ਕੇਸ ਰੱਖੇ ਨਹੀਂ ਜਾਂਦੇ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ ਹੈ ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਹੈ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ ਕੇਸ ਉਪਰੋਂ ਢੱਕੇ ਨੇ ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ ਗੇ ਧਿਆਨ ਦਿਆ ਜੀ। ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ
कि भाई नंद लाल दे बच्चियां दी रोटी दा प्रबंध सारी दसवंध दी माया इन्हां नूं दिओ। भाई साहब गल विच पल्ला पा के कहिंदे तेरी दित्ती माया बड़ी है, अज त्रुठियो ते सिखी दी दात दिओ। जे त्रुठियो ते सिखी दिओ मेरी औलाद ते मैं असीं कलम दी कमाई खाने आ। भाई साहब ने एक शब्द वरत्या कहिंदे ने गुरु गोबिंद सिंह अज खवा चलीए, एक केस उड के तुहाडे चेहरे ते आया है ते सतगुरु दे चेहरे नूं किन्ने बयान करने। कहिंदे ने मेरी अख ने देख लिया तेरे दर्शन कीते ते उस वेले कलम चुक ली। एक कलम चुक के शब्द वरते खे दुनिया दे लोगो, लोक ते परलोक दे सुख भालण वालिओ, आ मेरे गुरु गोबिंद सिंह सच्चे पातशाह जी दी एक केस एक केवल तार, एदे बदले दुनिया दे दो जहाना दे पदार्थां दा मुल भी नहीं पै सकदा। इन्नी कीमती है शब्द वरते सी, तुसी सारे पढ़ते हो, दीन दुनिया दर कमंदे आप अरी रुखसार मां, हर दो आलम कीमते यक तार मुवे यार मां। मुवे दा अर्थ हुंदा है केस। आपां बाणी विच वी एक शब्द पढ़ने हैं के मम सर मुवे अजराइल ग्रस्त है। एक सज्जन ने बड़ी सोहनी गल कही है, वो कहिंदा कोई सुंदरी केस खलार के इशनान करके केसां नूं ढाके जा रही सी ते किसे सज्जन ने इन्नी शब्द पूछ लिया के इन्हां केसां दा सुंदरी की कीमत है, ते उन्हें पंजाबी शब्द कर कह दिता दुर दुर मुवे। हुण आपां नूं पता ही है पंजाबी च दे अर्थ की बनते ने, दुर दुर मुवे। वह बंदा बड़ा सियाणा सी, कहिंदा गल बड़ी पते च गई, दुर दा अखरी अर्थ हुंदा मोती, मुवे दर ते केस, उन्हें कहा दुर दुर मुवे, एदा मतलब कि दुर पीटे मुँह तेरे मर जाने, तां शब्द वरतिया। वह कहिंदा नहीं, इहदे अर्थ ने कि एक एक केस की कीमत सुचे मोतियां नाल पाई जा सकती है। उन्हें मुवे दा अर्थ केस करके दुर दा अर्थ मोती कर लिया। इत्थे भाई साहब ने शब्द वरते ने किन्ने, दीन दुनिया दर कमंदे आ पूरी रखसार मां, हर दो आलम कीमते यक तार मुवे यार मां। ते सियाणे कहिंदे दीन ते दुनिया दोवें बदे अंदर जुल्म प्यारे हूं, एक एक वाल माई दे उत्तों मैं दोनों आलम वारे हूं। मैं अपने प्रीतम दे एक एक केस तो दोनों जहान वार ना पियावां। गुरमुख सतगुरु दे केसां दी कदर जे किते पुछनी है, मैं दो तीन उदाहरण दे के अगे तुरना चाहना ते पुछो कदी भाई साहब भाई संतोख सिंह दे शब्दां विच पीर बुद्धू शाह, बड़ी वारी असीं इह शब्द पढ़ने आ, अज तक ओ कंगा अज तक ओ केस मौजूद ने जेड़े गुरु कलगीधर जी दे चरणा विचों उन्हां दो पुत्र शहीद करके लए, अपने मुरीद शहीद करा के लए। तुसी ये बड़ी वारी सुनिया, सिर्फ मैं ट्यूक मात्र चलना, जिस दिन हजूर ने खलो के कहा सी पीर जी के तुहाडे पुत्र रण तत्ते विच रह गए, ते हजूर नूं अगे कहण दी थां इको दम पीर बुद्धू शाह बोलिया, ते उहदे शब्द पता की ने, कवि संतोख सिंह कहिंदे ने हथ जोड़ के कहिंदा दाता इह ना कहो भी तेरे पुत्रां दी मौत दा खेद है, इह ना कहो तेरे पुत्रां दी मौत दा अफसोस है। शब्द वरते मम पुत्र मरे शुभ थाना, मैनू खुशी है मेरे पुत्र चंगी थां ते शहीद होए दे। एक तो रण खेत महाना, पहली खुशी है कि रण तत्ते भी शहीद होए, ते दूजी खुशी है वे मेरे गुरु कलगी वाले तेरे चरणा तो कुर्बान होए। मम पुत्र मरे शुभ थाना, एक तो रण खेत महाना, पुन कारज तुमरे आए, इम कह वह विष सुधाए, मैं शोक करे मन मेरा, मैं जान्यो लाभ बडेरा, मैं चिंता नहीं करदा, कह लगे कुछ मंग लै। मैं कहना अज बंदा मेरे वर्गा मानदा, पदार्थ मंगदा, अपनी खौमे नू पठे पांदा, झोली अड के कह लगे जे त्रुठ है ना बस अपनी याद आ सोहने मुबारक मुवे, सोहने केस मेरी झोली च पा दे, मैं पुत्र तेरी झोली च पाए, तू केस मेरी झोली विच पा दे। साहब कृपालू जी दे केस लए, कंगा लिया, दस्तार लई, ओ गुरु के सिखो जदों ओ लै के घर मुड़े ने, ते नसीरा ने यही शब्द वरते सन पुत्र, ते हस के कह लगे नसीरा अज गुरु गोबिंद सिंह नाल मित्रता पा है, अगे भी जांदे सन पर अज डूंगी मित्रता पै गई। पुछिया कादी, कह लगी इस करके के अगे जांदे सा मत्था टेकना सुन्ने दीवान ते आ जाना, अज मित्रता पाली देन लैन हो गया। पुछिया की अंदर ले जा के खोली पोटली कपड़ा, केस ते कंगा दिखा के कहिंदे ने नसीरा
ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ ਨਸੀਰਾ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਸਾਨੂੰ ਸਸਤਾ ਹੀ ਪਿਆ ਹੈ, ਮਹਿੰਗਾ ਨਹੀਂ, ਪੁੱਤਰ ਦੇ ਕੇ ਵੀ ਸੌਦਾ ਸਸਤਾ ਹੈ। ਮੈਂ ਕਹਿੰਦਾ ਪੀਰ ਜੀ ਤੁਸੀਂ ਪੁੱਤਰ ਦੇ ਕੇ ਕੇਸ ਲੈ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਹੈ ਕੇਸ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰ। ਭਾਵੇਂ ਪਿਛਲੇ ਸਾਲ ਅਰਦਾਸ ਵਿੱਚ ਬੜੀ ਖੁੱਲ ਕੇ ਦੀ ਵਿਚਾਰ ਚੱਲੀ ਸੀ, ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਉਣਾ। ਤੇ ਜਿੱਦਣ ਪਕੜੇ ਗਏ ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਣੇ, ਜੇ ਮੈਨੂੰ ਪਿਆਰ ਕਰਦੇ ਹੋ। ਤੁਰ ਲੱਗਿਆ, ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ, ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰਨ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਹੱਥ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲਹਿਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਹੈ ਮਾਂ, ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ? ਢਾਡੀ ਸੋਹਣ ਸਿੰਘ ਸੀਤਲ ਦੁਖੀਏ ਮਾਂ ਪੁੱਤ ਵਿੱਚ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਨੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣਾ। ਕਹਿੰਦੇ ਨੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸੀਸ ਤੇ ਦਾੜਾ ਤਾਂ ਵੇਖਾਂ, ਸੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਢਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸੀਸ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਈ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾੜਾ ਵੱਡਾ ਹੋਵੇਗਾ। ਕਹਿਣ ਲੱਗੇ ਸੱਚ ਜਾਣੀ ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ, ਮਾਂ ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੀ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ
ਕਿ ਮੈਂ ਇਹਨਾਂ ਦੇ ਹੱਥ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਵਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ। ਗੁਰੂ ਕੇ ਸਿੱਖਾਂ, ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਦੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਦੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਨੇ ਸੰਦੂਰ ਕਿਹੜਾ ਵਿਟਾਮਿਨ ਦਿੰਦਾ ਜੀ? ਕਹਿੰਦੇ ਸੰਦੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਦੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਸਮ ਵਾਲੀ ਹੈ। ਤੇ ਸੱਚ ਜਾਣੀ, ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਸਮ ਵਾਲਾ ਵਾ, ਤੇ ਮੇਰਾ ਖਸਮ ਗੁਰੂ ਕਲਗੀ ਵਾਲਾ। ਸੰਦੂਰ ਦੇ ਕੀ ਅਰਥ ਕਰਾਂਗੇ? ਧਿਆਨ ਦਿਆ ਜੇ, ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾ ਚੀਨੀ ਨੀ ਮੈਂ ਕਰਨੀ। ਆਮ ਤੌਰ ਤੇ ਸ਼ੇਰ ਪੜਿਆ ਜਾਂਦਾ, ਨਿਸ਼ਾਨੇ ਸਿੱਖੀ ਪੰਜ ਹਰਫ ਕਾਵ, ਹਰਗਿਜ ਨਾ ਬਾਸ਼ਦ ਈ ਪੰਜ ਮਾਪ, ਕੜਾ ਕਾਰ ਦੋ ਕੱਚ ਕੰਘਾ ਵਿਦਾਂ ਬਿਲਾ। ਕਈ ਥਾਂ ਤੇ ਬਿਲਾ ਆਇਆ, ਕਿਤੇ ਬਿਨਾ ਆਇਆ। ਬਿਨਾ ਕੇਚ ਖੇਚ ਅਸ ਜੁਮਲਾ ਨਿਸ਼ਾਨ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ। ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ, ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਫ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਫ ਆਪਾਂ ਕੱਕਾ ਕਹਿੰਦੇ ਹਾਂ, ਤੇ ਸ਼ਬਦ ਕਾਫ ਵਰਕੀ ਹੈ। ਕਹਿਣ ਲੱਗੇ ਨਿਸ਼ਾਨੇ ਇਹ ਸਿੱਖੀ ਪੰਜ ਹਰੂਪ ਕਾਫ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ, ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਹਰੂਫ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ਼ ਨਾ ਪਾਸ਼ਤ ਈ ਪੰਜ ਮਾਪ, ਕਹਿਣ ਲੱਗੇ ਕੜਾ ਕਾਰ ਦੋ ਕੱਚ ਕੰਘਾ ਵਿਦਾਂ। ਤਾਂ ਚਾਰ ਸ਼ਬਦ ਕਹਿ, ਹੱਥਾਂ ਵਿੱਚ ਕੜਾ, ਗਾਤਰੇ ਕਿਰਪਾਨ, ਤੇ ਨਾਲ ਸ਼ਬਦ ਵਰਤੇ ਕਸ਼ਹਿਰਾ, ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ, ਬਿਨਾਂ ਕੇਸ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ, ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ। ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ, ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ, ਤੇ ਸਾਹਿਬ ਨੇ ਨਾਲ ਤਕੀਦ ਕੀਤੀ, ਧਰੇ ਕੇਸ ਪੌਲ ਬਿਨਾਂ, ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ, ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ, ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ। ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ, ਨਾ ਕਹੀਏ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ, ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ, ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਰਤ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ, ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ,
जिन्हें अपने आप नू आरे दे समर्पित किया है, सच जानो वह एक दिन सिर दा ताज बन जाता है। वह कंघा वह लकड़ जिहड़ी पैरां विच रुलदी है वह केसां दे विच आ गई ते नाल शब्द कहे कि सिखा दोनों वक्त तू कंघा करना। शब्द वरते कि कंघा दोनों वक्त कर, पाग पाग चुने चुन बन गई कि सिर के उत्ते दोनों वक्त कंघा करी ते पग चुन के बनी, टोपी की तरह नहीं, ये नहीं कि पांच छे पगां कठियां अज संडे वाले दिन बन लिया ते सोमवार नू एक टोपी रख ली, मंगलवार नू दूजी रख ली, नहीं। शब्द वरते है पाग चुने चुन बन गई, दोनों वक्त कंघा करी ते फिर कंघा तेनू एक गल समझांदा है, कुर्बानी करने वाले सिरां दा ताज मानदे नहीं। दो वक्त दा कंघा ते दो वक्त दा नितनेम दिता है। सिख दी बार दी रह तेनू अंदर नू प्रेर दीए, केसां विच कंघा करे, मुर्दा केस कंघे नाल बाहर आउंदे ने, सवेर दा कंघा करे ते शाम नू केस बाहर निकलदे ने, रात समे सवेरे कंघा करे ते मुर्दा केस बाहर निकलदे ने। दोनों वेले दे नित नेम दा मतलब ए कि अंदर नू कंघा करी कि जेड़े फुरने माड़े अंदर पैदा होण बाणी दा कंघा करके वह भी बाहर कर दे। दोनों वक्त कंघा ते दोनों वक्त नित नेम दी बाणी। हुण उस तो अगे शब्द वरते है पाग, ध्यान दिया जे पग वाला मसला अपना सिखा विच बड़े जोर शोर नाल चलता पे। हजूर कृपालू जी की कृपा नाल कुछ कु प्रमाण अर्ज करने ने पग कित्थों शुरू होई। गुरु ग्रंथ साहिब विच भावे पग शब्द भी आया है, पगड़ी शब्द भी आया है, पाग शब्द भी आया है, ते सिखी दा गुरमत दा शब्द सानू दिता है वह है दस्तार। असी जिथे बन्ने आ होर लोग भी दस्तार पग बन्नदे ने, पर साडी दस्तार विच ते उन्हां दी बज्जी कोई कपड़े दी पग अंदर जमीन असमान दा अंतर है। क्यों? ध्यान दिया जी पहली गल कि पग की शुरुआत कदों हुई। असी बाणी विचों पढ़िए ते सब तो पुरातन भगत बाणी विच बाबा फरीद जी ने, उन्हां दी रचना विच इहदा खास करके जिक्र आया है, भावे उन्हां ने किसी होर संदर्भ विच लिया है। वह शब्द कहिंदे ने कि फरीदा मैं भुलावा पग दा, ध्यान दिया जी मैं सिर्फ पग शब्द संबंधी हजूर ने कहा केस रखी सिर ते पग बनी, कहिंदे ने मैं भुलावा पग दा मत मैली हो जाए। जदों बाबे रविदास जी नूं पढ़िया उन्होंने भी पग दा जिक्र किया, कह लगे बंके बाल पाग सिर डेरी ए तन होएगो भस्म की ढेरी। जदों हजूर की अमृत बाणी पढ़ी ते बाबे नामदेव नूं जिदन रब दे दीदार होए ते कह लगे वह रब की गंज कोई नहीं सी। सच जानो तुसी जिन्ने भी टीकाकार पढ़ोगे ना वह शब्द आरंभ हुंदा है हले यारां खुशखबरी। हुण उत्थे जिहड़े उन्हें रब दे दीदार कीते ते उन्हें शब्द पता है की वरते ने, कह लगे खूब तेरी पगरी मिठे तेरे बोल द्वारका नगरी काहे के मोहोल। ये कहने कि नाम देव नू रब दे दर्शन होए ते जिन्नू दर्शन होए सब तो पहला उन्हें पग की गल की, कहिंदा तेरे वर्गी पग किसे होर दी गई। उन्हें शब्द वरते खूब तेरी पगड़ी मिठे तेरे बोल द्वारका नगरी काहे के मगोल। पाग शब्द पगड़ी शब्द ये गुरु ग्रंथ साहिब विचों भी सानू मिलदा है। एक मैं बेनती कर दिया खास करके सिक्खी विच पग का जदों जिक्र किया है ते उदो पहले ढाडी नथा जी ते अब्दुल्ला ने सुर सिंह पिंड दे रहण वाले ने, भाई साहब होरां नू पता है ढाडी कला विच निपुण ने, जो उन्हां दोनां ने देखो उन्हां दी ढाडी कला नू नमस्कार करिए। वैसे ऐस गुरमत समागम ते नू ये ना समझो कि किसे सज्जन की खुशामद, जिहड़ा तुसीं ऐतकी ये प्रोग्राम उलीकिया है ना इस करके सतगुरु दे चरणां विच अरदास है साडी ये मर्यादा बने। कई बार कले कहते कीर्तन ही सुनना जी साडा नहीं कथा सुनू मन करता, कई कहने असी कथा सुननी जी साडा सानू ढाडी नहीं चंगे लगते। मैं कहना तुसी असल विच खालसे दे सिरजना दिवस नू गुरमत दी मर्यादा ते पहरा दिता जी। पहली गल बाणी दा पाठ होवे, दरबार विच कीर्तन होवे, कीर्तन नाल शब्द दी विचार होवे ते शब्द दी विचार दे नाल इतिहास नू ढाडियां राही दोहराया जाए, असल विच ये गुरमत दी मर्यादा है। भाई नथा ते अब्दुल्ला में शब्द पग तो दूर ना जायो, क्योंकि खजाना इन्ना कु कई बार विचार करदिया होर शब्द बड़े कीमती विच आउंदे। नथा ते अब्दुल्ला सुर सिंह पिंड दे दोनों ढाडी ने, ते सुर सिंह पिंड ने बड़े बड़े सूरमे पैदा किते ने।
آپ جی نو گیات ہوئے گرو ارجن دیو دی شہادت تو بعد پہلا جتھا سر سنگھ پنڈ دا اٹھیا سی جنہ کیا سی گرو ہرگوبند صاحب دی دو وقت دا پرشادا چھ مہینیاں بعد ایک تن دا کپڑا دے دیں اج تو بعد گھر نہیں جانا جتھے مرضی ٹھیکرا پن لیا جی یہ سر سنگھ پنڈ دی ایک ذمہ دار سجن جنوں اسی مستری دیت راج شبد ورتنے ہاں آپ جی نو گیات ہوئے میں کھن وچوں نکلیا پر یہ ہنٹ دینا ضروری سی مستری دیس راج سر سنگھ پنڈ دے نے جتن ابدالی نے ہرمندر صاحب نو برود دے کپے رکھ کے اڑا دیتا سی سردار جسا سنگالو والیے نے پرت کے ہرمندر دی سرجنا کرن دا خالصے نو پریرنا دے کے جدو شروع کیتا تے اس ویلے مستری دیس راج نو خالصے نے ایک مہر دیتی سی میں کہنا سکھ ایماندار دا پربند ویکھو مہر دے کے کیا سی دیس راج جی اس مہر نال جس مرضی جتھے تو جنہ مرضی پیسہ منگاؤ اس ساری لئی تو اسی مہر لا کے دستخط کر کے بھیج دیو تہاڈے کول انے پیسے آؤ گے کہندے نے 14 لاکھ روپیہ پہلے دن ہویا ہیرے موتیاں دے سونے چاندی دے ٹرنک بھرے دیس راج گھر گئے میں کہنا کتھے سکھی کمائی جائے گی ایک ہو جی گھر جا کے انہاں دی گھر والی دا نام سی مائی رجی اپنی گھر والی تے سپتنی تے نال تھی دونوں سپتنی تے تھی نو مائی رجی اپنی گھر والی نو تے تھی نو کیا اج تو بعد تسی کسے دے گھر دیہاڑی کر کے روٹی کمانی ہے میں ہرمندر دی سیوا کرنی ہے پاویں 1 کروڑ روپیہ دا ہیرا موتی سادے کر پیا ہے پر ایک گرو کے سکھاں دی گرو کی گولک دی مایا ہے یہ 1 روپیے نال بھی گھر روٹی نہیں جی پکانی حیرانگی دیال کہندے نے اودی گھر والی تے اودی بچی آپ کرت کرن تے شام نو روٹی اونا دی پیسیاں دی پک دی سی جیڑیاں او کما کے لیاندیاں سن 1 کروڑ روپیے ٹرنکاں وچ پئے نے گھر نہیں ہن دیکھو سر سنگھ پیڑ تو مستری دیس راج سکھ راج ویلے نتھا تے عبداللہ دونوں نے وار جدو گائی اودے وچ اونا نے پگ دا ذکر کیتا ہے گرو ہرگوبند صاحب نے دستار ادن بنی ہے تے اس پگ دی تلنا انہاں نے کسے راجپوت راجے دی پگ نال نہیں انہاں نے اس پگ دی تلنا کسے دیوی دیوتے دے تاج نال نہیں جدو انہاں ٹاڈی والاں گئیاں ٹاڈی دا کام ہی ایویں کہ ویلے دے حالات تو جانو کرانا تے اخیر تے انہاں نے جدو پوڑی سمپورن کیتی تے کہن لگے او جہانگیر تو ہی اپنے سر تے پرنا بنی پھرنا گرو ہرگوبند صاحب دی دستار دا تو مقابلہ کدی بھی نہیں کر سکنا انہاں پہلی واری دستار دا ذکر سکھ اتہاس وچ آیا ہے کہ دو تلوار بدیاں ایک میری دی ایک پیر دی ایک عظمت دی ایک راج دی ایک راکھی کرے وزیر دی خیمت باہ کوٹ گڑھ دروازہ بلخ بکیر دی نال سپاہی نیل نال مار دشنا کرے تاگیر دی اخیر تے کندسن پگ تیری کی جہانگیر دیو جہانگیر گرو ہرگوبند صاحب دی دستار دا مقابلہ تو کر سکنا دھیان دیو اس تو اگے میں ایک ادارن بھائی گرداس دی رچنا وچو دینی ہے کہ دستار سجائیے ایک گرو دا حکم ہے کہ رہت دس دے کیس رکھی کیساں وچ کنگا ٹکائیں اتے دستار تو بنی حضور بھائی گرداس نے ایک شبد کہے پاویں انہاں نے مورخاں دی ادھارن دتی ہے پر اس ادھارن وچو پتا لگدا ہے بھی پگ سر تو لانی کنا وڈا اس ویلے ایک پاپ سمجھیا جاندا سی دیکھو بھائی صاحب بھائی گرداس جی نے شبد ورتے نے کہندے نے کوئی سجن خوہ تے اشنان کرن گیا سی کہندے نے اشنان انہیں کیتا تے اپنی پاگوں نے لا کے نا خوہ دے من تے رکھ دیتی اشنان کر کے پگ کتے بھل کے اوتھے آ گیا دھیان دیا جے پاویں ہاس راس دے طریقے نال کہی پر گل اے کہ وے کہ پگ لانی موت دا سوچک سی کہندے نے جدوں پگ بھل کے خوہ تے گھر آ گیا تے ڈیوڑی وچ وڑیا تے اندر نوں جیڑی سی انہیں دیکھیا بھی سہرا تریا ہوندا ہے بھائی گرداس کہندے سہرے دے سر تے پگ کوئی نہیں سی ٹکیا نہیں سی نوں نے کچھ نہیں دیکھیا ایکو دم بھانڈا سی سٹ کے تپڑ وچھا کے ٹاہا مار کے رون لگ پئی تپڑ وچھایا رون لگ پئی جدو انہیں اچھی ساری رونا شروع کیتا نال اودی درانی وی او وی لگ پئی رون تے سہرا اندر نہیں گیا اور ڈیوڑی وچ ٹاہا مارن لگ پیا بھائی گرداس کہندے نے انی دیر نوں گوانڈی کٹھے ہو گئے انہوں نے بھی رونا شروع کیتا تے کہندے نے اونی این جد رون لگے پھر نین آئی کیونکہ نین پورے طریقے نال رواندی سی انہیں آ کے پوچھا کہن لگی تسی روئی تا جاندیاں جے
ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਕਾਂ ਜਾਂ ਮਰਦਾਂ ਨਾਲ ਆਵਾਂ? ਬੰਦਾ ਮਰਿਆ, ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿ ਲੱਗੀ, ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ, ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ, ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ। ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਇਥੋਂ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿ ਲੱਗੀ, ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਨੇ, ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੈ, ਲੋਕ ਸਿਆਪੇ ਆਇਆ, ਇਸਤਰੀ ਪੁਰਸ਼ ਜੁੜੇ ਲੈ ਪੰਗਾ, ਪੰਗਾ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ, ਨੈਣ ਪੁੱਛਦੀ ਪਿੱਟਦਿਆਂ, ਕਿਸ ਦੇ ਨਾਂ ਅਲਾਉਣੀ ਅੰਗੈ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋ ਨੇ ਉੱਤਰ ਦਿੱਤਾ, ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ, ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ। ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ, ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਇਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਹੱਥ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਕੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ, ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ? ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਸੀ, ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ? ਬਿਲਕੁਲ ਨਹੀਂ, ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ, ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ, ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ ਹਾਂ। ਉਹਨਾਂ ਕਿਹਾ, ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ,
ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਖੰਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖਾਰਤ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਹੈ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ, ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਆ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਲ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ, ਸਾਹਮਣੇ ਸਕੂਲ ਹੀ ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ। ਇਹ ਚਿੰਨ ਬੋਲ ਕੇ ਕਹਿੰਦਾ ਖੌਰਨ ਨਾ ਵਜਾਈ, ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ, ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਾਣੀ ਦਾ ਰੰਗ ਕੋਈ ਨਹੀਂ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਤੇ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ, ਹੀਰਾ ਹਾਥ ਚੜ੍ਹਿਓ ਨਿਰਮੋਲਕ। ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ, ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ, ਅੰਮ੍ਰਿਤ ਜਿੰਦ ਛਕਿਆ ਹੱਥ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਕੁਝ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜੱਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਇਹ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ, ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ,
جتھے پنجا لگا اتھے نام رکھ دیتا پنجا صاحب، جتھے ریتھے مٹھے ہو گئے نام رکھ دیتا کہ ریتھا ریٹھا صاحب، جتھے بیراں نو پاگ لگے نام رکھ دیتا بیر صاحب، جتھے سدھا نو شکست دے کے شبد دے راہی اتھے نام رکھیا نانک متا، سد متے تو سد آسن تو نانک متا۔ کدی سوچیں کہ جتھے سیس دا سسکار کیتا او دا نام رکھیا سیس گنج، کیونکہ دو سیس گنج نے ہندوستان وچ، ایک آنندپور صاحب جتھے سسکار کیتا ہے، ایک دلی جتھے سیس لایا۔ صاحب نے جتھے سیس لایا او بھی سیس گنج، جتھے سسکار کیتا او بھی سیس گنج۔ پر حیرانگی دی گل، ریٹھے دی شان شبد، پنجے دی تھان شبد، سیس دی تھان شبد، پر کرپالو داتے نے نا جتھے امرت دی داد دتی او دا نا امرت گڑھ دی، او دا نا کیس گڑھ رکھیا، کیونکہ سب تو پیاری چیز انہاں نوں سکھ دے کیس رکھ دے۔ یہی کارن کہ سب تو اچھی تھان تے نال لکھیا کیس گڑھ، تے ڈاکٹر صاحب لکھ دے سن تارن سنگھ، کہندے نے سکھ دا سیس کیس گڑھ ہے، کیس گڑھ اتے گرو کی دستار نشان چلدا ہے، تے کہندے نے جس کیس گڑھ اتے نشان چلدے ہون او دے نیڑے ویری کدی پھٹک نہیں سکدے۔ کیس گڑھ ہے، گرو کا نشان چلدا ہے، پنج وکار دے نیڑے نہیں آندے، کیساں دی بدبی کرے اے بجر کرائت ہے، دھیان دیا جے اونوں امرت پان کرنا پیندا ہے۔ دوسری بجر کرت پر تن گامی نہیں کھونا۔ دیکھو جتنی دیر تک سکھ اس آچرن اچیا نہیں بنا، جتنی مرضی گلاں کری جی یہ گل باندی نہیں۔ صاحب کرپالو نے اپنے حیاتی وچ انہاں سکھاں نوں کیسا تارنا بچن بھریا تارنا پرا کیا سی، کہن لگے سن ستگر بولے تشبیرے، جڑے ڈولا لے کے آئے سن تے انہاں شبد کہے سن، پن سنگن بوجھے گنخانی سکل ترک پگوائیں کی دوانی، سکھ بدلا لے پلا جناوے گر شاستر کیوں ورج ہٹاوے۔ تے میرے داتے نے کیا سی، سن ست گر بولے تسبیرے، کہنے میں پنت سٹنی آیا ہم لے جانو پنت اچیرے، اچے لے جانے۔ سکھ دی داستان پڑھنی ہوئے کدی 1972 دا جنگ پڑھو، سر میں رہتا کریتا تے سنکھیپ جی عرض کر رہا، لکھ دا نیو یارک ٹائمز نکل دا تواڈے اتھوں، بنگلہ دیش بنیا وہ نمائندہ اس جنگ وچ گیا، وہ کہندا میں اکھاں نال دیکھیا ہے ایک بنگالی باپ اپنی تھی نو لے کے کار تے آیا ہے، سکھ فوجی پہرا پہ دیندا ہے، کہندے نے پھلاں دا ہار وہ سکھ دے گلے وچ پا دیتا، گلے وچ پایا۔ ہن پترکار گل دی تہ وی جاندے نے، انہاں جاندیاں سار پوچھیا، پترکار پوچھدا بھی اے تیرے وطن دا بندہ نہیں، تیرے مذہب دا بندہ نہیں، ہم مذہب نہیں ہم وطن نہیں، پر اے دے گل وچ پھلاں دا ہار کیوں؟ تے اس بنگالی مسلمان عورت دے شبد سن، کہندی سانو پتہ ہی ہون لگا سکھ تے پگ دی پرباشا کی ہوندی، اونے پوچھیا کیوں؟ دیکھ سکھا تیرے کردار نو لوک چک دے سن، تینو کتے کہن والیاں نو وی شیر کہنا پے گیا۔ قاضی نور محمد داستان نے سڈ لکھدیا کہندا نہیں اے شیر نے، اونوں پوچھیا بھی کیوں؟ کہن لگی حقیقت اے وے، اس جنگ وچ ساڈے وطن دے ساڈے مذہب دے لوکاں نے ساڈیاں بچیاں دی ساڈیاں دھیاں پہناں دی پت بستر پاڑ اتاری، پر اے سکھ اپنی پگ لا کے کہندے سن تانوں ٹک لے پھر میں تیرے گھر پہنچاواں گا، کہندے سانوں پتہ ہی اودن لگا کہ سکھ دی پگ وی لوکاں دے نگیج ٹک دی ہوندی۔ کہندی بس اے دے وچوں بھرا دسدا ہی، تے جنہاں نوں بھرا کہندے سن انہاں وچوں درندہ نظر آندا سی۔ میرے ستگرو نے کیا ہم لے جانو پنتو چہرے، اگلی گل کئی مریادا لکھیا پٹھا۔ تے میں ایک بینتی کراں گرو کے سکھو، جڑے نام جپن والے نے نا وہ جیو دے رس تو بڑے اچے جے، ہن جے اسی کہنے ساڈی مریادا کہندی ہے تے ایک توخے ضرور پڑھ لیا جے، ضرور یہ وچار کرو، جی بدو سو دھرم کر تھاپو، ادھرم کہو کت پائی، آپس کو منور کر تھاپو، کان کو کہو کسائی۔ دھیان دیا جے جدو نام رس وچ کوئی گڑوم دندا ہے وہ ماس دیا گلاں کی ہو تے روٹی دی گل تو ہی اوپر اٹھدا ہے۔ صاحب کرپالو جی نے چوتھی گل کہی کہ تماکو دا سیون نہیں کرنا۔ دیکھو اے دے وچ کئی واری کہندے نے شراب دی گل نہیں کہی جی، افیم دی گل نہیں کہی جی، ایتھے بھکی دی گل نہیں کہی جی۔ سکھ ندان تے گرو صاحب نو میں واہگرو میر کرے کہ سکھ ندان کیول نام تے بانی ہے، اسی کہنے جی شراب بارے پیم بارے میں ایک دو پرمان دے کے سمپورنتا کرنا، ایس سٹوک دے کر جا کے کدی ارت پڑھ لیو، درمت بد جو پیو تے بکھلی پت کملی،
ਕਹਿੰਦੇ ਨੇ ਜਿਹੜਾ ਦੁਰਮਤ ਮੱਧ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ

0: ਇਹਨਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ? ਖਿਮਾ ਕਰਿਓ, ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ, ਸਿੱਖ ਨੇ ਕੀ ਸ਼ਰਤ ਲਾਣੀ ਸੀ? ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਔਰ ਜਗ ਮੈਂ ਜਸ ਔਰ ਦਿਓ ਸਭ ਫੁਇਕੋ, ਮੈਂ ਤੈਨੂੰ ਕੀ ਦਿਆਂਗਾ? ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰੇ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿੱਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਕਰਨਾ। ਸਵਾਦ ਤਾਂ ਹੈ, ਇੰਨਾ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦਿਆਂ, ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਣ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰ ਉਲੀਕਣਗੇ, ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ।

तुम पाप खंडन नीको ठाकुर देशा ना हौ जति सती नहीं पड़या।

0: जिन तू नाहीं विसरिया। परनवत नानक तिन की शरणा, जिन तू नाहीं विसरिया। परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो, आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए। खास करके अज सवेरे अमृत वेले जिथे हरिमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता, उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमारिया है अपने किते हुए कर्मां दा दोष दूसरे दे सिर ना मढ़। पर अखीर विच एक कृपा कीती उहने कि जे तू कर्म माड़े कर लैने ते कत्तक दे महीने विच साध संगत गुरु दी संगत दा आसरा लै तेरे अंदर दे सारे चिंता झोरे अपने आप ही मुक जाणगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग, ते की कर्म कमाया कहन लगे परमेश्वर ते भुलिया व्यापन सबे रोग, वेमुख होए राम ते लगन जन्म विजोग, खिनमें कौड़े होए गए जितड़े माया भोग, विच ना कोई कर सके किस थे रोवे रोज। अखीर विच एक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तिक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने, ते जे तू अपने अंदरों चिंता झोरे नू खत्म करना चाहना ते कत्तक दे महीने विच साध संगत दा ओट आसरा लै। करो कृपालता आप जितने भी कृपालू सतगुरु जी दी चरण शरण विच इकत्र होए हो आसीस बख्शो और गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी अमृत गुरबाणी विच कर्म फिलासफी दे संबंधी सतगुरु ने सानू अनेकां प्रमाण दे के सुचेत कीता है। ਕਿ ਜਿਹੜੇ ਕਰਮ ਇਨਸਾਨ ਕਰਦਾ ਹੈ ਇਸ ਨੂੰ ਆਪਣੇ ਕੀਤੇ ਹੋਏ ਕਰਮ ਜੋ ਬੀਜ ਬੀਜ ਰਿਹਾ ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਨੇ ਹਾਂ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਜੋ ਇਨਸਾਨ ਤੂੰ ਕਰਨਾ ਹੈ ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਇਹ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਇਹ ਕੇਵਲ ਦੁਹਰਾਉਣ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਦੇ ਹਾਂ ਇਹਨਾਂ ਪਿੱਛੇ ਹਕੀਕਤ ਵੀ ਹੈ, ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ, ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਇਹ ਇਨਸਾਨ ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪਹਿਰਨਾ ਹੈ, ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਏ ਹਾਂ ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿੱਚ ਤੇਲ ਪਾਇਆ ਹੈ ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਉਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ। ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿੱਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਕੁੰਨਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿੱਚ ਪੜ੍ਹਨੇ ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿੱਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿੱਚ ਕਮਾਇਆ ਜਾਏ ਤੇ 12 ਮਹੀਨਿਆਂ ਵਿੱਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ। ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ। ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਨ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ, ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆਂ ਕੋਇਆਂ ਨੂੰ ਮਾਂ ਵੀ ਗੋਦ ਵਿੱਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆ ਲੈ ਕੇ। ਭਾਈ ਭਰਾ ਖਟੀਆ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾਂ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿੱਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ, ਮੈਂ ਯਤਨ ਕਰਨਾ ਹੁੰਦਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਤਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਖੋਈ, ਰੇ ਬੋਰੇ ਤੋਏ ਗਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਬ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੱਟ ਛਟਕਾਏ ਕੇਸ ਖਲਾਰ ਕੇ ਤਿਰਿਆਂ ਰੋਵੈ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੂੰ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਵੱਧਾ ਚੱਟੀ ਨਹੀਂ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ੀਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕੀ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ? ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਐ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ? ਹੁਕਮ ਕੀ ਏ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ ਚਾਲੀ ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੈ ਸਭ ਕੋਏ, ਸਾਰੀ ਦੁਨੀਆਂ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਨੇ ਆ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664, ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰਬਲਾ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਆਏ ਨੇ ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ, ਆਪਾਂ ਅਰਦਾਸ ਰੋਜ਼ ਕਰਨੇ ਹਾਂ। ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਰਾਇ ਸਾਹਿਬ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ, ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿੱਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਨੇ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ, ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ, ਉਹ ਸ਼ਬਦ ਸਨ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਰੱਖੀ ਲਾਜ ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖ, ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਕਰ ਰਾਇ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ, ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਗ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਨੇ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੁੱਖ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ ਕੇ ਵੀ ਕਿਰਪਾ ਮਿਲਦੀ ਏ। ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਕਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ। 11 ਸਾਲ ਸਿਰ ਬਤੀਤ ਹੋਏ, ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ। ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ, ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ। ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ, ਪਰ ਧਰਮ ਕਮਾਉਣ ਵਾਲੇ 5-7 ਹੀ ਸਨ। ਕਦੀ ਭੀੜ ਧਰਮ ਨਹੀਂ ਹੁੰਦੀ। ਪਿਆਰਿਓ, ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ, ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੇ ਪੀਰ ਆਖੀਏ ਧੰਨ ਗੁਰੂ ਨਾਨਕ ਸਾਹਿਬ ਜੀ, ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਸਾਰੇ ਲੋਕ ਉਹਦੀ ਜੈ ਜੈਕਾਰ ਕਰਨ। ਪਰ ਪਿਆਰਿਓ, ਜੇ ਸਾਈ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ। ਪੂਜ ਲਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਂਦੇ ਰਹੇ ਸਾਰੀ ਖੁਆਰੀ ਪੱਲੇ ਪੈ ਗਈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਫਿਰ ਆਪਣੇ ਵਿਸ਼ੇ ਤੇ ਆਵਾਂ। ਹੁਕਮ ਕੀਏ ਮਨ ਭਾਵਦੇ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ, ਇੱਥੇ ਵਿਰੋਧੀ ਵੀ ਕੋਈ ਨਾ ਹੋਵੇ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਇੱਥੇ ਬਾਦਸ਼ਾਹ, ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੂੰ ਕਰਮ ਕਰਨਾ ਪਿਆ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ, ਕਰ ਅਵਗਣ ਪਛੋਤਾਵਣ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ। ਪਿਆਰਿਓ, ਹੁਣ ਅਸੀਂ ਕਈ ਵਾਰੀ ਸੋਚਨੇ ਆ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ, ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ, ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ। ਇਹ ਸਾਗਰ ਹੈ, ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ? ਬਿਲਕੁਲ ਨਹੀਂ। ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਉਣਾ। ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਪ ਤੁਸੀਂ ਪੜੋਗੇ, ਪਹਿਲੇ ਪੰਨੇ ਕਿਤੇ ਦੋ ਪੜੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ। ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤੱਕ ਗੁਰੂ ਕੇ ਸਿੱਖੋ ਜਿੱਦਨ ਸੰਪੂਰਨਤਾ ਕਰਦੇ ਨੇ, ਉਦਨ ਕਮਾਈ ਦੀ ਗੱਲ ਨਹੀਂ ਕਰਦੇ, ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ, ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਕਿਉਂ ਜੀ ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੈਂ ਔਗੁਣਾਂ ਨਾਲ ਭਰਿਆ ਵਾਂ, ਕੈਸੀ ਨਿਰਮਾਣਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤੁਸੀਂ ਤਰਸ ਦੇ ਘਰ ਵਿੱਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓ ਹੀ। ਤੇ ਜਗਿਆਸੂ ਪੁੱਛਦਾ, ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ, ਤਰਸ ਪਿਆ ਮੈਂ ਰਾਮਤ ਹੋਈ, ਪਤਾ ਕੀ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰਮੁਖੋ, ਗੁਰੂ ਤਾਂ ਬੜੇ ਮਿਲ ਜਾਣਗੇ, ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ। ਫਿਰ ਬੇਨਤੀ ਸਮਝਿਓ, ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ, ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ, ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ, ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂ। ਸੱਜਣ ਇਹ ਹੁੰਦਾ, ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ। 12 ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਇਹ ਤੇ ਸਾਲਕ, ਸਾਲਕ ਦਾ ਅਖਰੀਅਰ ਤੇ ਸੰਤ ਹੁੰਦਾ। ਕਹਿੰਦੇ ਨੇ ਤੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨੀ ਮਿਲਦਾ। ਜੇਬਾਂ ਕੱਟਣ ਵਾਲੇ ਮਿਲਣਗੇ, ਹਾਂ ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿਚ ਨਮਸਕਾਰ ਹੈ, ਕਮਾਈਆਂ ਵਾਲੇ ਜਿਹੜੇ ਨੇ। ਨਾਨਕ ਦੁਨੀਆਂ ਕੈਸੀ ਕੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ, ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਨ ਦੇ ਜਾਣਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ, ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ, ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ, ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ, ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ। ਬੱਚੇ, ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲੇ ਵਿਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਤੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ, ਗੁਰੂ ਸੱਜਣ ਹੈ, ਤਰੁੱਠ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ। ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ। ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਹੈ। ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵੀ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ। ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉੱਤਰ ਦੇ। ਉਹਨਾਂ ਦੇ ਮਨ ਵਿਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ, ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ, ਕਹਿਣ ਲੱਗੇ ਰੁਕੋ ਹਜ਼ੂਰ ਰੁਕੇ, ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ, ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਪੀ ਦਿੰਦੀ ਹੈ। ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ, ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਆ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ, ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ, ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ, ਗੋਲਕ ਲੁੱਟਣਾ ਨਹੀਂ, ਕਬੀਰ ਲੁੱਟ ਨਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ ਜੇ ਜ਼ਰੂਰਤ ਹੈ ਤਾਂ ਲੁੱਟੋ। ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ ਇਹ ਯਾਤਰੀ ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ, ਕਹਿਣ ਲੱਗੇ ਜੀ ਸਦਕੇ ਕਤਲ ਕਰੋ, ਪਰ ਇੱਕ ਗੱਲ ਮੇਰੀ ਵੀ ਸੁਣ ਲੋ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ, ਸਰੀਰ ਨੂੰ ਰੁਲਣ ਨਹੀਂ ਦੇਣਾ, ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ, ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ। ਕਹਿਣ ਲੱਗੇ ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ, ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ, ਕਹਿਣ ਲੱਗੇ ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ, ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ, ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ, ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ। ਕਹਿਣ ਲੱਗੇ ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ, ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ ਜਿਹੜੇ ਕਰਮ ਕਰਨੇ ਆ ਨਾ, ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦਾ ਇੱਕ ਸ਼ਲੋਕ ਹੈ, 6 ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ, ਤੇ ਨਿੱਕੇ ਜੀ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ, ਵੇਖ ਕਪਾ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ,
1: ਤੇ ਅਗਲਾ ਬਚਨ ਨੇ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ, 6 ਉਦਾਹਰਣਾਂ ਸਿਰਫ 2 ਤੁਕਾਂ ਵਿੱਚ ਦੇ ਦਿੱਤੀਆਂ। ਵੇਖ ਕਪਾਹ ਹੈ ਜੇ ਥੀਆ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਤਕ ਚਰਖੇ ਤੈਨੂੰ ਕੱਤਿਆ ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ, ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ, ਕਹਾਣੀ ਵਿੱਚ ਪੀੜੇ ਗਏ, ਗੰਨਿਆਂ ਦਾ ਕੀ ਦੋਸ਼ ਸੀ, ਕੋਲੂ ਵਿੱਚ ਪੀੜੇ ਗਏ, ਆ ਦੇਖ ਕੋਲਿਆਂ ਦਾ ਕੀ ਦੋਸ਼ ਹੈ, ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿੱਚ ਰੱਖ ਕੇ ਫੂਕਿਆ, ਉਹ ਸੱਜਣਾ ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ ਤੇ ਬਲਦੀ ਏ। ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ। ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ, ਕਾਂ ਮਾਦੇ ਅਰ ਕਾਗ ਦੇ ਕੁੰਨੇ ਕੋਏ ਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਇੱਕ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਉਣ ਦੇ, ਅਸੀਂ ਕਹਿੰਦੇ ਆ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਉਣ ਦੇ, ਕਰਦੇ ਖਾਏ ਖਾਏ ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਹਿ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿੱਚ ਆ ਝੁਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ ਗੁਰਸਿੱਖੋ। ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਈਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨੋਈ। ਅੱਗੋ ਕਹਿੰਦੇ ਨੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰੇ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ। ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ, ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ ਵੇ, ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ ਹੈ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ ਹੈ, ਉਹ ਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ, ਅਸੀਂ ਸਾਰੇ ਕਹਿੰਦੇ ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘੱਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋਂ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈ ਗੁਰੂ ਨਾਨਕ ਦੀ ਉਂਗਲ ਹੋ ਗਈ। ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ। ਉਹਨਾਂ ਨੂੰ ਜਦੋਂ ਦੇਖਿਆ ਕਹਿਣ ਲੱਗੇ, ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ? ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਠੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਹੜੇ ਤੂੰ ਕਰਮ ਕਰ ਰਹੇ, ਅਸੀਂ ਕਹਿੰਦੇ ਹਾਂ ਕਰਮ, ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ, ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ, ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, अपने कर्मां दे नाल तू साकत भी बन सकना। भाई साहब ने शब्द कहने, कहन लगे दाखां अते अंगूरी शीशे कुदरत आप बनाए, मिठे ते स्वादी रस भर भर वेलां गल लटकाए, तू ओ तोड़ मत विच पाए, रख रख के तरकाए, दुख देवे दारू उस विचो तू हन आप चुआए। रब ने ता केवल अंगूर पैदा किते ने, जे अंगूर ता शराब बना के लोकां नू गाला कढे ते अंगूरां दियां वेलां ना पट, अपनी अकल तो कम लै, शराब तू बनाईए, रब ने ता तेनू रस दिता से। प्यारियो परमात्मा ने शरीर दिता है, जैसे असी कर्म करने आ, ओ कर्मा दी बेल, ओ कर्मा दी बीज, ओ कर्मा दी फसल एक दिन इंसान नू कटनी पैगी। ते जिहो जिहा कर्म ने बाबा फरीद साहब ने ता मेहर भी कीती है, कहन लगे देख के लोड़ै दाख बजूरियां, किकर बीजै जट, हंडै उन कताएं दा पैंदा लोड़ै पट। जे तू कर्म माड़े कर बैठा है, फिर की कोई रस्ता है कि गुरु दे दर ते असी बख्शे जाइए? आपां ए तां प्रमाण देई जांगे भी तेनू कीते कर्मां दी सजा मिलेगी। हुण मन लो बंदा ए तैयार हो गया, मैं कर्म माड़े कर बैठा, कोई मेरे वास्ते बचा दा राह है? ते मेरे धन गुरु ग्रंथ साहिब ने बड़ियां सोहणियां उदाहरणां दित्तियां। प्यारियो कदी गुरु तेग बहादुर कृपालू जी दे बचन पढ़ो, कहिंदे ने खे परमात्म देव अब मैं कौन उपाओ करूं, हुण मैं की उपा करा, कर्म मैं माड़े कर बैठा। जे बिद मन को संसा चूकै भव निद पार परूं, मेरे मन दे शंके दूर हो जाण, मैं भव सागर तो तर जावां। तुसी गुरमुखो तवज्जो बख्शो, सिर मैं दो तुकां लईयां ने, कर्म करने आ बीज ने, जे मन लो अज तीकरा माड़े कर्म कीते ने, अज ही मन समझ जा मना तू धर्म वाले पासे तुरने, ते की पिछले कीते हुए कर्म दगद हो जाणगे, पिछले कीते हुए कर्म खंडन होणगे। हजूर ने बख्शिश कीती अब मैं कौन उपाओ करूं, जे बिद मन को संसा चूकै भव निद पार परूं। अगे बचने जन्म पाए कछ भलो ना कीनो, ताते अदक डरूं मन बच क्रम हर गुनी गाए, ये जी सोच धरूं गुरमत सुन कछ ज्ञान ना उपजो, पस जो उदर भरूं कहो नानक प्रभ बिरद पछानो, तब खौ पतत तरूं। कर्म मैं कर लेने पर मेरे मालका तू अपने बिरद बाने दी लाज रख, ता मेरे कर्म कटे जा सकदे। इथे एक भगत महापुरश जिन्हां दे गुरु ग्रंथ साहिब विच बचन ने, देखो उसने कमाई कीती, कर्म भावे माड़े सन पहलां पर सिमरन करन तो बाद इक सानू मार्ग दस के गए। भगत सदना जी दा बचन हुंदा है गुरु ग्रंथ साहिब विच, उन्हां दा कर्म की सी, कसाई पुणे दा काम करदे सन। जदों रब दी परमात्मा दी भगती वल चले, साडा समाज कदी किसे नूं नहीं जे बख्शदा। एक गल ध्यान विच रख के चलियो, गुरु नूं मिलना है, रिश्तेदार समाज ते परिवार दा ध्यान रख के चलोगे खुश हो जाणगे, ये कदी भी खुश नहीं जे होने। जे किसे ने खुश करना ते अपने साईं नूं आप रिझाइए, जां दुनिया खुश होवेगी ते जां फिर रब खुश होवेगा। एक पासे रहना, बाबा कबीर साहब नूं किसे ने बचन कहे सन, कहन लगे लोग तुहाडी बड़ी निंदिया करदे ने, कहन लगे कौन के सारा संसार, कहन लगे जिहड़े निंदिया करदे ने इह किहड़े ब्रह्म ज्ञानी ने, इन्हां ने रब नूं पाले। उन्हां दे दो श्लोक हुंदे ने, कबीर मैं जानियो पढ़बो भलो, सोचिया सी विद्वान बन जांगा बड़ी चंगी गल है, पढ़बो सो भल जोग, पर मन ने क्या पढ़ाई नालो चंगा जोग दा आखरी अर्थ मिलाप, मैं जानियो पढ़बो भलो, पढ़बो सो भल जोग, भगत ना छाडो राम की भावें निंदो लोग। उन्हां कहा भी जे लोग इन्ना माड़ा कहणगे ते क्योंकि साडा मन थिड़क जांदा है, जदों कोई माड़ी जी गल समाज विच करदा है ना, असी इक्को दम छलक जाने आ, थिड़क जाने आ। प्यारियो रब ते भरोसा साई ते यकीन करके तुरियो, राह उन्हां नूं मिलदे ने जेड़े अपने सीने गुरु नूं अपने अंदर गुरु नूं समर्पित करके चलदे। लोगां कहा

ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ, ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ, ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ, ਕਿਸੇ ਘੜੀ, ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿੱਚ ਕੋਈ ਪੜ੍ਹਦਾ 18 ਸਾਲ ਲਾਏ, 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ। ਨਹੀਂ, ਹੋ ਸਕਦਾ ਰੱਬ ਮਿਹਰ ਕਰੇ ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿੱਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ, ਆ ਕੇ ਕਈ ਕਈ ਸਾਲ ਗੁਰੂ ਕੋਲ, ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ, ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, 2 ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ, 2 ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ, ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋ ਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹੇ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ। ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹੇ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ। ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ, ਫਿਰ ਭਗਤੀ ਦਾ ਲਾਭ ਕੀ ਹੈ? ਮੈਂ 2 ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ, ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਨਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਨ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ। ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ। ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ, ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ। ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ, ਕਰਮ ਨਹੀਂ ਉਹ ਵਿਚਾਰੇ, ਤੇ ਮੈਂ ਤੇਰੇ ਚਰਨਾਂ ਵਿੱਚ ਆਇਆ, ਕੀ ਮੇਰੇ ਕਰਮ ਵਿਚਾਰੇਗਾ? ਇਹ ਸ਼ਬਦ ਆਰੰਭ ਹੁੰਦਾ, ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ। ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ। ਹੇ ਜਗਤ ਦੇ ਮਾਲਕ ਵਾਹਿਗੁਰੂ ਜੀ, ਤੇਰੇ ਕਿਹੜੇ ਗੁਣ ਕਹਾਂ ਜੋ ਕਰਮ ਨਾ ਨਾਸ਼ ਹੈ? ਜੇ ਸਾਡੇ ਕਰਮਾਂ ਦਾ ਨਾਸ ਨਹੀਂ ਹੋਣਾ, ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ? ਮੈਂ ਕਹਿੰਦਾ ਦੇਖੋ ਭਗਤੀ ਕਰੇ ਤੇ ਇਹੋ ਜਿਹਾ, ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ, ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ
ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ।

ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅੱਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਤੋਂ ਡਰਨਾ, ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ। ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ, ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ। ਤਬ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਚਾਤ੍ਰਿਕ ਇੱਕ ਬੂੰਦ ਨੂੰ ਸਹਿਕਦਾ, ਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ ਹੈ, ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ, ਪਿਆਰਿਆ ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿੱਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ? ਮਰਨ ਤੋਂ ਬਾਅਦ ਮੁਕਤੀ ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਜੀਵਨ ਮੁਕਤ ਕੌਣ ਹੈ? ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਤਬ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਏਕ ਬੂੰਦ ਜਲ ਕਾਰਨ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ। ਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨੇ, ਅਸੀਂ ਦਰਿਆਵਾਂ ਨੂੰ ਕੀ ਕਰਨਾ? ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਕਰ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਪ੍ਰਾਣ ਗਏ ਸਾਗਰ ਮਿਲੇ, ਹੁਣ ਕਾਮ ਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੂ। ਡੂ ਬੂਡ ਮੂਵੇ ਨੌਕਾ ਮਿਲੇ, ਕਹੋ ਕਾਹੇ ਚੜਾਵੂ। ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਡੁੱਬਣਾ ਪਿਆ, ਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ? ਪਿਆਰਿਓ, ਅਗਲਾ ਬਚਨ ਜਿਹੜਾ ਕਿਹਾ ਸੀ, ਕਹਾਂਗੇ ਵੀ ਹੰਕਾਰ ਦੇ ਬਚਨ ਕਹੇ। ਫਿਰ ਰੱਬ ਨੂੰ ਚੈਲੰਜ ਕੀਤਾ, ਰੱਬ ਨੂੰ ਸਮੁਖਾਤਵ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ? ਕਹਿਣ ਲੱਗੇ ਮੈਂ ਨਾਹੀ ਕਛ ਹਾਂ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਮੈਂ ਕੁਛ ਨਹੀਂ, ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ। ਪਿਆਰਿਓ, ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ, ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ? ਗੁਰੂ ਜੀ ਨੇ ਅੱਜ ਕਿਹਾ, ਕਹਿਣ ਲੱਗੇ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਗਲਾ ਬਚਨ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ, ਪਰ ਜੇ ਤੂੰ ਰੱਬ ਤੋਂ ਵੇਮੁਖ ਨਾ ਹੋਵੇ, ਗੁਰੂ ਦੇ ਸਨਮੁਖ ਰਹੇ, ਤੇਰੀ ਝੋਲੀ ਵਿਚ ਦਾਤ ਪਏਗੀ। ਗੁਰਮੁਖੋ, ਆਓ ਦੇਖੋ, ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ, ਬੜੀ ਚੰਗੀ ਬਾਤ ਹੈ। ਮੈਂ ਆਰੰਭ ਵਿਚ ਅਰਜ਼ ਕੀਤੀ ਪਨੀਰੀ ਖੈ, ਜਿਸ ਮਾਲੀ ਨੇ ਪਨੀਰੀ ਸਾਂਭ ਲਈ ਬਗੀਚੇ ਉਹਦੀ ਸੁਗੰਧੀ ਦੇਣਗੇ। ਰੱਬ ਮਿਹਰ ਕਰੇ, ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ, ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮ ਹੈ ਪਤਾ ਨੀ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ। ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ, ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ। ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿਚ ਢਲੇ ਹੋਣ, ਤੇ ਬੱਚਾ ਜ਼ਰੂਰ ਢਲੇਗਾ। ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿਚ ਲੈ ਕੇ ਤੁਰਦਾ ਹੈ, ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਹੈ ਜਿਹੜਾ ਧਰਤੀ ਵਿਚੋਂ ਨਿਕਲਦਾ ਹੈ, ਇੰਨਾ ਕੋਮਲ ਤੇ ਲਚਕੀਲਾ ਹੈ, ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ, ਝੁਕ ਜਾਣਾ, ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ,
ਪੈਸੇ ਦੇ ਭਾਵ ਅਰਥ ਕੁਝ ਹੋਰ ਨੇ। ਪੇੜਤੇ ਦਾ ਅਰਥ ਟੀਕਾਕਾਰਾਂ ਨੇ ਇਹ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ ਚੋਂ ਨਿਕਲਦਾ, ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤੇ ਇਹਦੇ ਵਰਗਾ ਕੋਈ ਨਹੀਂ। ਪਰ ਪੇੜਤੇ ਦਾ ਅਖਰੀ ਅਰਥ ਕਰਾਂਗੇ ਮੂਲ, ਕਿ ਜਦੋਂ ਮਾਤਾ ਦੇ ਉਦਰ ਵਿਚ ਬੱਚੇ ਦਾ ਜੇ ਜਨਮ ਨਹੀਂ ਹੋਇਆ, ਜਿਹੜੀ ਲਿਵ ਉਥੇ ਲੱਗੀ ਸੀ, ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ, ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ। ਜੈਸੀ ਉਪਜੀ ਪੇੜ ਤੇ, ਜਿਸ ਤਰ੍ਹਾਂ ਤੂੰ ਪੈਦਾ ਹੋਇਆ, ਜੋ ਤੈਸੀ ਨਿਭੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਪਰ ਦੇਖੋ ਬੱਚੇ ਅੰਦਰ ਇੱਕ ਦ੍ਰਿੜਤਾ ਹੈ। ਤਿੰਨ ਚਾਰ ਉਦਾਹਰਣਾਂ ਨੇ ਸਿਰਫ। ਪ੍ਰਹਿਲਾਦ ਇੱਕ ਬੱਚਾ ਹੈ, ਉਸ ਬੱਚੇ ਦੇ ਅੰਦਰ ਰੱਬ ਨੇ ਮਿਹਰ ਕੀਤੀ, ਕੋਈ ਬਾਪ ਦੇ ਸਾਹਮਣੇ ਨਹੀਂ ਸੀ ਬੋਲਦਾ, ਪਰ ਪ੍ਰਹਿਲਾਦ ਆਪਣੇ ਬਾਪ ਦੇ ਸਾਹਮਣੇ ਖਲੋ ਕੇ ਬੋਲਿਆ। ਉਸ ਬੱਚੇ ਦੀ ਦ੍ਰਿੜਤਾ ਕੈਸੀ ਸੀ, ਉਸ ਦਾ ਅੰਦਰ ਕਿੰਨਾ ਟਿਕਿਆ ਸੀ। ਪਰਮਾਤਮਾ ਵੀ ਉਹਦੇ ਭੋਲੇਪਨ ਉਤੇ ਖੁਸ਼ ਹੋ ਗਿਆ, ਉਹਦੇ ਭਰੋਸੇ ਤੇ ਮਿਹਰ ਕੀਤੀ। ਧਰੂ ਦੀ ਉਮਰ ਕਿਤਨੀ ਸੀ? ਧਰੂ ਬਿਲਕੁਲ ਰੱਬ ਲਈ ਨਹੀਂ ਤੁਰਿਆ। ਜਦੋਂ ਬੱਚੇ ਗੁਰਮਤ ਲਈ ਤੁਰਦੇ ਨੇ, ਦੇਖੋ ਅੱਜ ਇਨਾਮ ਮਿਲੇਗਾ, ਇਹਨਾਂ ਲਈ ਇਹ ਬੜੀ ਵੱਡੀ ਚੀਜ਼ ਹੈ। ਧਰੂ ਜਿੱਦਣ ਤੁਰਿਆ, ਉਹਨੇ ਇਹ ਨਹੀਂ ਸੀ ਪੁੱਛਿਆ ਮਾਂ ਮੈਨੂੰ ਰੱਬ ਕਿਵੇਂ ਮਿਲੇਗਾ, ਕਿਤੇ ਨਹੀਂ ਲਿਖਿਆ ਰੱਬ ਲਈ ਤੁਰਿਆ, ਬਿਲਕੁਲ ਝੂਠ ਹੈ। ਉਹਨੇ ਇੱਕੋ ਗੱਲ ਕਹੀ, ਮਾਂ ਮਾਈ ਜਿਸ ਤਖ਼ਤ ਤੋਂ ਅੱਜ ਮੈਨੂੰ ਧੱਕਾ ਪਿਆ, ਮੇਰੇ ਪਿਓ ਦਾ ਤਖ਼ਤ ਕਿਵੇਂ ਮੈਨੂੰ ਮਿਲੇਗਾ? ਉਹਨੇ ਰਾਜ ਮੰਗਿਆ, ਉਹਨੇ ਰੱਬ ਨਹੀਂ ਮੰਗਿਆ। ਤੇ ਭਾਈ ਗੁਰਦਾਸ ਨੇ ਕਿਹਾ, ਧਰੂ ਹੱਸਦਾ ਕਰਾਇਆ ਕਰ ਪਿਆਰ ਪਿਓ ਕੁੱਛੜ ਦਿੱਤਾ, ਬਾਹੋ ਪਕੜ ਉਠਾ ਲਿਆ ਮਨ ਵਿਚ ਰੋਸ, ਮਤਰਈ ਕੀਤਾ ਡੱਡੋ ਲਿਕਾ ਮਾਂ ਪੁੱਛੈ ਤੂੰ ਸਾ ਵਾਣੀ ਹੈ ਕਿ ਸਰੀਤਾ। ਉਹਦੇ ਵਿਚ ਉਹਨੇ ਇੱਕ ਸਵਾਲ ਕੀਤਾ, ਮਾਂ ਕਿਸ ਉਦਮ ਤੇ ਰਾਜ ਮਿਲੇ? ਉਹਨੇ ਇਹ ਨਹੀਂ ਕਿਹਾ ਰੱਬ ਮਿਲੇ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਮਨ ਮੀਤਾ। ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ ਪੁੱਤਰ ਮੇਰਿਆ, ਰਾਜੇ ਦੇ ਘਰ ਜੰਮੀ ਆ, ਰਾਜੇ ਨਾਲ ਵਿਆਹੀ ਆ, ਧੱਕੇ ਤਾਂ ਪਏ ਨੇ, ਮੇਰੀ ਭਗਤੀ ਕੋਈ ਨੀ। ਮੇਰੀ ਭਗਤੀ ਹੁੰਦੀ ਤੇ ਇਹਦੀ ਕੁੱਖ ਚੋ ਤੈਨੂੰ, ਰਾਜੇ ਦੀ ਗੋਦੀ ਚੋ ਤੈਨੂੰ ਖਿੱਚਦਾ ਕਿਉਂ ਕੋਈ? ਮੇਰੀ ਭਗਤੀ ਨਹੀਂ। ਦੇਖੋ ਇੱਥੇ ਇਹ ਨੀ ਕਿਹਾ ਕਿ ਤੇਰੀ ਭਗਤੀ ਨੀ, ਮਾਂ ਨੇ ਤੋਰਨਾ ਸੀ, ਪੁੱਤਰ ਤੂੰ ਪੁੱਛਣਾ ਕਿਸ ਉਦਮ ਤੇ ਰਾਜ ਮਿਲੇ ਛਤਰੀ ਤੇ ਸਭ ਖੋਣ ਮੀਤਾ। ਮਾਂ ਨੇ ਇੱਕੋ ਗੱਲ ਕਹੀ, ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ। ਦੋ ਬੱਚੇ ਤੁਰੇ, ਮੁੱਦਤਾਂ ਹੋ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆਉਂਦੀ, ਜੇ ਰੱਬ ਨੂੰ ਪਾਣਾ ਤੇ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਾ, ਜੈਸੇ ਇੱਕ ਦ੍ਰਿੜਤਾ ਹੈ। ਤੀਸਰੀ ਉਦਾਹਰਣ ਬਾਬੇ ਫਰੀਦ ਦੀ ਅਸੀਂ ਗੱਲ ਕਰਨੇ ਆ। ਮੈਂ ਪੜ੍ਹ ਰਿਹਾ ਸਾਂ, 10 ਸਾਲ ਤੋਂ ਥੋੜੀ ਉਮਰ ਸੀ ਜਿੱਦਣ ਬਾਬੇ ਫਰੀਦ ਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੋ ਗਈ ਸੀ। ਕਿੰਨੇ ਕਰਾਈ? ਮਾਂ ਨੇ। ਪਿਆਰਿਓ, ਮਾਂ ਨੂੰ ਜਿੱਦਣ ਭਗਤੀ ਲਈ ਤੁਰੇ ਨੇ ਉਹ ਮਹਾਨ ਮਹਾਂਪੁਰਸ਼, ਸਿਰਫ ਇੱਕੋ ਗੱਲ ਪੁੱਛੀ ਸੀ, ਮਾਂ ਭਗਤੀ ਦੀ ਗੱਲ ਕਰਨੀ ਹੈ, ਬੱਚਾ ਤੁਰੇਗਾ ਜ਼ਰੂਰ, ਉਹਨੂੰ ਉਤਸ਼ਾਹਿਤ ਕੀਤਾ ਜਾਏ। ਮੈਂ ਕਹਿੰਦਾ ਜਿਹੜੇ ਭਾਵੇਂ ਐਗਜ਼ਾਮ ਵਿੱਚੋਂ ਘੱਟ ਵੀ ਨੰਬਰ ਲੈਣ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ, ਕਿਉਂਕਿ ਉਹਨਾਂ ਦਾ ਉਤਸ਼ਾਹ ਉਹਨਾਂ ਨੂੰ ਅੱਗੇ ਵਧਣ ਵਾਸਤੇ ਹੋਰ ਪ੍ਰੇਰਨਾ ਦੇਵੇਗਾ। ਉਹਨੇ ਇੱਕੋ ਗੱਲ ਕਹੀ, ਮਾਂ ਰੱਬ ਰੱਬ ਦੀਆਂ ਗੱਲਾਂ ਕਰਨੀਆਂ, ਰੱਬ ਕੀ ਦਿੰਦਾ ਹੈ? ਮਾਂ ਨੂੰ ਪਤਾ ਸੀ ਅੱਜ ਤਰੀਕਾ ਬਦਲ ਗਿਆ, ਸਨਮਾਨ ਉਹੀ ਹੈ ਜਿਹੜਾ ਕਦੀ ਫਰੀਦ ਦੀ ਮਾਂ ਨੇ ਦਿੱਤਾ। ਕਹਿਣ ਲੱਗੀ, ਪੁੱਤਰ ਖੁਦਾ ਦੀ ਭਗਤੀ ਕਰੀਏ ਤੇ ਰੱਬ ਖਾਣ ਵਾਸਤੇ ਮਿੱਠਾ ਦਿੰਦਾ ਹੈ। ਇਤਿਹਾਸ ਗਵਾਹ ਹੈ, ਮਿੱਠੇ ਦੀ ਪੋਟਲੀ ਨੂੰ ਲੈ ਕੇ ਚੱਲਿਆ, ਇੱਕ ਦਿਨ ਮਾਂ ਦੇ ਸਾਹਮਣੇ ਖਲੋ, ਕਹਿੰਦਾ ਮਾਂ ਮੇਰੀਏ ਕਿਹੜੇ ਮਿੱਠੇ ਦੀ ਗੱਲ ਕਰਨੀ ਹੈ, ਰੱਬ ਵਰਗਾ ਮਿੱਠਾ ਕਿਤੇ ਵੀ ਨਹੀਂ। ਬੱਚਾ ਹੀ ਸੀ ਨਾ, ਮਿੱਠੇ ਲਈ ਤੁਰਿਆ, ਇੱਕ ਰਾਜ ਲਈ ਤੁਰਿਆ, ਤੇ ਉਹਨਾਂ ਬਾਣੀ ਵਿਚ ਕਹਿ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਬੱਚੇ ਸੀ ਗੁਰਮਖੋ, ਉਹ ਵੀ ਬੱਚਾ ਸੀ ਜਿਹੜਾ ਦਿੱਲੀ ਦੀ ਧਰਤੀ ਤੇ ਖਲੋਤਾ ਵੰਗਾਰ ਕੇ ਕਹਿੰਦਾ ਸੀ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰਕੇ ਬਾਬਾ ਫਤਿਹ ਸਿੰਘ ਦੇ ਕੋਲ ਪਹੁੰਚਾ ਦਿਓ। ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਈ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ, ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿਚ ਇਕੱਲੇ ਹਿੱਲ ਸਟੇਸ਼ਨ ਨਹੀਂ,
ਕਦੀ ਗਰਮੀ ਦੇ ਦਿਨਾਂ ਵਿਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ ਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ ਉਸ ਇਕਾਂਤ ਵਿਚ ਚੌਂਕੜੇ ਮਰਵਾ ਕੇ ਕਹੋ ਬੇਟਾ ਆਓ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ, ਆ ਦੇਖ ਨੀਆਂ। ਇਹਦੇ ਵਿਚ ਬਾਬਾ ਫਤਿਹ ਸਿੰਘ ਬੋਲਿਆ ਸੀ ਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿਚ ਬੱਚੇ ਨੇ ਪਰ ਸਾਡੇ ਬਾਬੇ ਨੇ, ਉਸ ਤੋਂ ਅੱਗੇ ਚੱਲੋ। ਬੱਚਿਆਂ ਨੂੰ ਜੇ ਹੋਰ ਪ੍ਰੇਰਨਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿਚ ਨੌਕਰ ਨੇ ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ। ਤਿੰਨ ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ। ਤਰੀਕਾ ਜੇਖ ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ ਬੱਚਿਆਂ ਨੂੰ ਲੈ ਕੇ, ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ ਚਾਰ ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗੇ ਆਓ ਸੁਖਮਨੀ ਸਾਹਿਬ ਦੇ ਅਰਥ ਕਰੀਏ ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ ਬਾਬਾ ਜੀ ਅੱਜ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸਲੋਕ ਦੇ ਤੇ ਕਰ ਲੈ, ਜਦੋਂ ਪਹਿਲੀ ਤੁਕ ਪੜੀ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ, ਕਹਿੰਦਾ ਬਸ ਆ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉਥੇ ਲੰਗਰ ਦੇ ਬਰਤਨਾਂ ਵਿਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇੱਕ ਤਰੀਕਾ ਹੈ। ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿਚ ਜਾਂ ਉਥੇ ਸੇਵਾ ਵਿਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ ਮਾਂ ਨਾਲ ਮੱਥਾ ਟੇਕਦਾ ਸਾਂ ਪੈਸੇ ਦਾ ਟਕੇ ਦਾ, ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨਹੀਂ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਐ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ,
ਤੇ ਟੇਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ। ਅਸੀਸ ਬਖਸ਼ਿਓ, ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ। ਸਾਰੇ ਟੇਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ। ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ। ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ।

महापुरुषां तों अमृत दे संबंध विच विचारां सरवण कीतियां ने, क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां। ते आखिर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी कि पिछले कुछ दिनों तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी, आरंभ वाले दिन बेनती कीती सी कि इस जीव दा सतगुरु दे शब्द तो बिना सहारा कोई नहीं। दूसरे दिन बेनती कीती सी कि अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन। ते देखो ऐतकी मालक ने सबब कीहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न हो के कहिंदा मेरे दाता साडी कीती हुई इस सेवा नूं तुसीं कबूल करदे पए। कल बुधवार सी, वैसाख दा महीना सी आरंभ होया,
ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ, ਕੱਲ ਵੀ ਬੁੱਧਵਾਰ ਸੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ, ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਮੋਲੋ, ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ, ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ, ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਪਿਰ ਇਹ ਨਾ ਆਖੀਐ, ਵੈਰ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ, ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ, ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ, ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ, ਤੇ ਨਾਲ ਬਚਨ ਕੀਤਾ ਤੁਧ ਬਿਨ ਅੱਡ ਨਾ ਮੋਲੋ, ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ, ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ, ਮੈਂ ਕਹਿੰਦਾ ਸਾਡਾ ਪਿਛੋਕੜ
ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਤੁਖਾਰੀ ਬਾਰਾਂ ਮਾਹ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਣਾ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ। ਦੇਖ ਦਿਖਾਵੇ ਢੋਲੋ, ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ। ਉਹਨਾਂ ਪ੍ਰਮਾਣ ਦਿੱਤਾ ਹੈ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਹੈ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ, ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਤਾਲ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾਂ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀ ਹੈ ਤੇ ਉਪਰੈ ਪੂਜਿਆ ਕਰ ਨਮਸਕਾਰ, ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਹੈ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ
ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤਾਕੇ, ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ, ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ, ਉਹ ਵੀ ਪ੍ਰਵਾਨ ਨੇ। ਜੇ ਸੈਨ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ, ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁੱਝ ਨਾ ਕੁੱਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨੇ ਜਿਸ ਆਗੇ ਮਰ ਚਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ। ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਦਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਦਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ?
एक है पहचान गो वाला शब्द से पढ़ने मानस की जात सब है एक है पहचान गो स्वयं गुरु ग्रंथ साहिब जी दे अमृत बचना दे अनुसार के देखो जात पात दे आधारित जे असी कहने गुरु कलगी धर जी ने नीवियां नु उच्चा चुकिया मैं कहना गुरु ग्रंथ साहिब जी शब्द की रोशनी तो दूर ना जायो अमृत की व्याख्या बाणी दे आधारित करो क्योंकि चाल है कि बाणी नु वख दसो ते अमृत नु वख दसो कि द्वार खड़ा करो कि अमृत वखरा है कि गुरु गोबिंद सिंह ने नीवियां नु चुकिया गुरु ग्रंथ साहिब च किते बाबे कालू दा नाम नहीं आया तुसी बाणी पढ़न वाले हो किते मां तृप्ता दे नाम नहीं आया दो गुरु साहिब ने के जिन्हां दे बापू दा नाम आया एक ते गुरु अंगद साहिब दे पिता दा नाम आया फेर विसाया फेरू आण फेर आनी फेरू दे रारे नूं औंकण लगी है जे फेर आण पाठ करांगे तां अर्थ होएगा फिर दोबारा औंकण लगी है फेरू आण बाबे फेरू दे पुत्तर ने जां बाबा तेज भान जी दा शब्द इक नां है किते बाबे कालू जी दा नाम नहीं मां तृप्ता दा नाम नहीं बेबे नानकी दा नाम नहीं अजकल दिया कूड़े चुकते ने अपनियां किताबां असि मैं कभी ग्रंथ शब्द उन्होंने नहीं वरतदा ग्रंथ केवल गुरु ग्रंथ साहिब सिख दे अंदर भावना होवे वह चुकते ने अपनियां महबूबा दे नां विच अपने जिन्हां नूं प्यार करदे ने उन्हां शब्द मन पक्के दा ग्रंथ बना के गुरु ग्रंथ साहिब की बराबरी करदे ने ਉਹ ਗੁਰੂ ਕੇ ਸਿੱਖੋ ਕਿਉਂ ਚੁਗੋ ਚੁਗ ਅਟਲ ਹੈ ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ ਮਾਂ ਦਾ ਨਾਮ ਨਹੀਂ ਪੁੱਤਰਾਂ ਦਾ ਨਾਮ ਨਹੀਂ ਇੱਥੇ ਭੈਣ ਦਾ ਨਾਮ ਨਹੀਂ ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ 7 ਵਾਰੀ ਆਇਆ ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ ਤੇ ਜਦੋਂ ਤੁਸੀਂ ਸ਼ਬਦ ਪੜੋਗੇ कि जैसी मैं आवे खसम की बाणी पैसना करी ज्ञान वे लालो 7 वारी ना आया ते मर्दाना जी दा 2 वारी ना आया मैं बेनती करा कि जिन्ना नू लोक मंदिर विच थां नहीं सन देंदे गुरु ग्रंथ साहिब च बाणी दर्ज करके मेरे गुरु अर्जुन देव ने खर मंदिर विच थां दे दित्ती कि ये गुरु नानक साहिब दी कृपालता नहीं जेड़ी अज बचन कह सन इन गरीब सिंघन को दयो पातशाही ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਸਭ ਨੂੰ ਪਤਾ ਪੰਜਾਂ ਨੇ ਸਿਰ ਭੇਟ ਕੀਤੇ ਨੇ ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ ਪਵਿੱਤਰ ਜਲ ਪਾਇਆ ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ ਨਾ ਕਿ ਮਾਤਾ ਸਾਹਿਬ ਕੌਰ ਜੀ ਤਵਾਰੀਖ ਦੇ ਪੰਨੇ ਪੜਿਓ ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ ਹਾਂ ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ ਪੋਤਰਾ ਖਾ ਲੈਂਦਾ ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ ਹੈ ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ ਪੁੱਛਿਆ ਸਤਿਗੁਰੂ ਕਿਹੜਾ ਪੁੱਤਰ ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ ਮੈਂ ਆਪਣੀ ਗੋਦ ਵਿੱਚ ਛੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ ਜਿਹੜੀ ਬੇਨਤੀ ਕਰਨ ਲੱਗਾ ਖੰਡਾ ਬਾਟਾ ਲਿਆ ਸਰਬ ਲੋਕ ਦਾ ਬਾਟਾ ਦੋ ਧਾਰਾ ਖੰਡਾ ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ ਵੈਸੇ ਦੁੱਧ ਕਿਉਂ ਨੀ ਵਰਤਿਆ ਧਿਆਨ ਦਿਆ ਜੇ ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ
ਜਲ ਜੋ ਹੈ ਇਹ ਸੁਚਮਤਾ ਦਾ ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ। ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਹੈ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀ ਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ, ਤੇ ਪਹਿਲੀ ਬਾਣੀ ਜਪ ਸਹਿ ਪੜੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀ ਵੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨੀ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ
ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ। ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾ ਮਾਣ। ਮਤਾ ਮਾਣ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੇ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਘੜੀ ਜਾਂਦੀ ਹੈ, ਜਿਨ੍ਹਾਂ ਦੀ ਸੁਰਤ ਘੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਰਹੀ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਅਸ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵੰ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ ਹੈ, ਉਹਨੂੰ ਨਮਸਕਾਰ ਕਰੀ ਨਾ ਸ਼ਤਰਾ ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਕਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਹਾਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਹਾਂ ਡੰਡੋਤ ਬੰਦਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਹੈ। ਡੰਡਾਵਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਭੰ ਸਰਬਦਾ ਸਰਬ ਜੁਗਤੇ, ਦੋਕਾਲੰਕ ਪ੍ਰਣਾਸ਼ੀ ਦਇਆਲੰਕ ਸਰੂਪੇ
ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਭੰਗਿੰ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ, ਇਹ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਨ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਰਾਂ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਤੁਹ ਚਾਹੁੰਦੇ ਹੋ? ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ, ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੁ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ, ਪ੍ਰੇਮ ਕਰੀ। ਤੁਹ ਚਾਹੁੰਦੇ ਹੋ? ਹੁਣ ਚੌਥੀ ਬਾਣੀ ਆਈ।

ਜਿੱਥੇ ਸਦਾ ਸੱਚ ਧਿਆਵੇਂ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਅਨੰਦਪੁਰ ਦਾ ਵਾਸੀ ਬਣੇਗਾ। ਤੇ ਜਿੱਦਣ ਤੂੰ ਅਨੰਦਪੁਰ ਦਾ ਵਾਸੀ ਬਣ ਗਿਆ, ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂੰ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ, ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ। ਅਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਲਈ ਅੰਦਰ ਜਾਂਦੇ। ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ, ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ, ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਏ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਏ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ। ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਏ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦਾ, ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਲਈ ਜਾਂਦੀ ਏ। ਜੇ ਰੱਬ ਮੇਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ, ਤੇ ਰੱਬ ਮੇਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ 3 ਸੀਸ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ, ਕੇਸਾਂ ਵਿੱਚ ਪਾਇਆ। ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮੇਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਾਹਿਬ ਕਿਰਪਾਲੂ ਜੀ ਨੇ 5 ਚੁਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। 5 ਨੇਤਰਾਂ ਵਿੱਚ ਛੱਟੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ 5 ਜਿਹੜੇ ਨੇ ਸ਼ੀਸ਼ ਵਿੱਚ
ਪੰਜ ਵਾਰੀ ਰਹਿਮਤਾਂ ਕੀਤੀਆਂ, ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇ ਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿੰਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਬਿਭੂਕਣ ਸਾਰੰਗ, ਤਰੇ ਪਾਰ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦਿਆਂ ਦੇਖੋ, ਆਪਣੇ ਸਿਰ ਨੂੰ ਢੱਕਦਾ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ। ਕਹਿਣ ਲੱਗੇ, ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਮ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ। ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨਹੀਂ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੀ ਰਹਿਣਾ ਹੈ। ਸੱਚ ਜਾਣੋ, ਇਹ ਕੇਵਲ ਕੇਸ ਢੱਕਣ ਦੀ ਗੱਲ ਨਹੀਂ, ਕੇਸ ਤਾਂ ਆਦਮ ਕਰਨਾ ਹੀ ਹੈ ਕਿ ਕੇਸ ਦਾੜੇ ਦੇ ਵੀ ਨੇ। ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤਾਂ ਕਹਿੰਦੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ। ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ। ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ। ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਆ, ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ, ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾਂ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ, ਉਹਨੇ ਧਰਤੀ ਬਣਾਈ ਤਾਂ ਕਿ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਟੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ
रखी धर्मशाल उन्हें धरती ने चार वेले इना कुछ पैदा करके मर्यादा विच बंध के रखिया पवन पानी अग पैदा की पर क्या मेरे हुक्म नाल तेरा नुकसान निकलेंगे। ध्यान दियो तीसरा प्रमाण आसा की वार असि पढ़ने जेडे कहते मर्यादा की की लोड़ है धन गुरु नानक साहब कहने वी बनाई मर्यादा अगे झुक जाना चाहिए कहने इस धरती से तू बैठा है बदल आंदा है कभी देखो बंदे नूं समुंदर तो पानी चुक के लियाना पै मैं सिर्फ संखेप जी अर्ज करा वो खारे पानी नूं जितना मर्जी यतन करे पहली गल एना पानी चुक के सैकड़े हजारा मील बंद करके पहाड़ा ते बंदे पहुंची ना। दूजी गल जे पहुंच जाए किन्ने पलांटे नूं लाने पैणगे उस खारे पानी नूं मिठा बनाने दे लई वो कहन लगे रब की मर्यादा के मत्था टेक जिन्हें खारे पानी नूं चुक के पहाड़ ते लै गया ते जितन उत्थे सत्या खारापन खत्म करके उन्हें मिठास ते निर्मलता ही भर दित्ती सी रब की मर्यादा ने। असीं रोज पढ़ने भै विच पवन वह सदवाओ मर्यादा है भै विच चलै लख दरियाओ भै विच अगन कढ़ै बेगार भै विच धरती दबी भार भै विच इंद फिरै सिर भार इंद दा अर्थ है बदल सिर परमे होके फिरदा है कि रब की बनाई कोई मर्यादा नहीं भै विच इंद फिरै सिर भार भै विच राजा धर्म द्वार भै विच सूरज भै विच चंद अगली तो कहने जेड़ा तू कहना खुलापन चाहिदा सी जितन किसे दिन सूरज धरती नाल टकरा गया धरती चंद्रमा नाल टकरा गई ते सब कुछ फना हो जाने उस रब का शुक्र कर करोड़ा साल हो गए ने ते करोड़ा को तुरते पे ने इनी मर्यादा बनी एक दूजे दे नाल टकराते नहीं पे कि रब की मर्यादा नहीं। मैं अगे रहत वाला मर्यादा पै विच इंद फिरै सिर पार पै विच राजा धर्म द्वार पै विच सूरज पै विच चंद को करोड़ी चलत नंत करोड़ा को चलन तो बाद भी सूरज अपने धुरे ते धरती अपने धुरे ते चंद्रमा अपने टिकाने ते वे कि रब की मर्यादा नहीं। हजूर कृपालू ने कहा भाई गुरदास ने बड़े सोने एक बचन कहे ने असी कई बार कहने ना जेड़ा मिलता है मेरी मुक्ति किवें होवेगी। मैं एक बेनती करा मैं चाहना हाँ कि अरदास की जा दाता मुक्ति नहीं हर जन्म दई सिख दे घर दई तेरी बाणी पढ़ दे रही एदू वड्डा सचखंड ही कोई हकीकत सिखी तो वड्डा सचखंड की। भाई मनी सिंह ने यही शब्द कहे सन 80 साल दे बाबे ने जदो तिखा करके टोखा कटन लगे ते क्या सी बाबा ए उम्र परत के लभणी नहीं दुध वर्गा चिट्टा दाड़ा ये शरीर नहीं परत के लभना ते रतन सिंह भंगू कहिंदे उस बाबे दे शब्द सन शरीर पहला मिलिया कहन लगे पहला मिलिया कहिंदे ने कई जन्म शरीर की घालना तो बाद सिखी मिली है शरीर ते परत के मिल जाएगा पर गुरु गोबिंद सिंह की सिखी परत परत के नहीं मिली। शब्द वर्ते देही किसकी बापरी जे सिखी साबित होए देही तो आवन जान है सिखी मिला कब को शरीर मिलता है पर सिखी नहीं उछेती मिलती। मैं बेनती करा जेडी अर्ज कर रहा भाई साहब कहते ने मेनू देह परिवार ने मुक्ति नालों पूछा क्यों मैं सिर्फ उदाहरण दे देना वो कहते ने बाज खुले नालों डोर नाल बजा होया चंगा मर्यादा क्यों चंगी है कह लगे खुला होगा ते पता नहीं डोरी तो खुला किन्ने कु जीवां दा घात करेगा बजा होया घटो घट जीव घात ते नहीं ना करता कह लगे चकवी दी उडारी नालों एदा पिंजरा चंगा है पुछया क्यों कह लगे चकवी खुली हो के मर्यादा तो बिना तुरे ते रात नू चकवे तो विछोड़े पैणगे जे पिंजरे विच बैठी रह ते पिंजरा उहदा विछोड़ा कदी पैण ही नहीं देता। तीजी उदाहरण दिती कहन लगे तोतिया भावें तू बाघां विच जा के फल चखना है रब मेल करे तेनू पिंजरा मिल जाए क्योंकि बाहर कोई शिकार तेरा कर जाएगा पिंजरे विच बैठिया होया दा ते बिल्ला भी कुछ नहीं बिगाड़ सकता। कहन लगे डोरी नाल बजे कोई बाघ ने जीव घात नहीं करना चकवी ते चकवा पिंजरे विच बजे विछोड़े नहीं ते सच जानी तोता पिंजरे विच होवे ते बिल्ला कुछ नहीं बिगाड़ सकदा। हे गुरु नानक साहब मेनू ओ आजादी नहीं चाहिदी जेडी आजादी मेरी जिंदगी दा धान कर दे मेनू ओ मर्यादा दई तेरे मर्यादा दे पिंजरे विच रह के मैं जिंदगी दा सुख मान जा। मर्यादा इनू ये ना शब्दीए के पाबंदी साडे ते ला दित्ती हजूर कृपालू जी ने कहा रहत रख। मैं एक उदाहरण दे के संपूर्णता वाले पासे जाना है
ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟ ਚ ਪੂਰਾ ਹੋ ਜਾਏਗਾ। ਸੱਚ ਜਾਣੋ, ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ, ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਜੀ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ, ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ, ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ ਅਪ, ਅਪ ਦਾ ਅੱਖਰੀ ਅਰਥ ਇੱਥੇ ਪਾਣੀ ਹੈ। ਤੇਜ, ਤੇਜ ਦਾ ਅਰਥ ਆਗੇ। ਅਪ ਤੇਜ ਬਾਏ, ਬਾਏ ਦਾ ਅਰਥ ਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ। ਰੱਬ ਮਿਹਰ ਕਰੀ, ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਹੈ। ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ, ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ, ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਮੈਨੂੰ ਪਾਣੀ ਵਰਗੀ ਮਰਿਆਦਾ ਦੇਈ। ਦੂਜਾ ਸ਼ਬਦ ਸੀ ਕਿ ਅਪ ਤੇਜ ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿਜ ਸੁਭਾਅ। ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮੈਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ। ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ। ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇਣੀ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋਲ ਖੋਦੈ ਕਿਉਂ ਚੰਦਨ ਲੇਪ। ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ ਜਿਉ ਧਰ ਉਪਰ ਆਗਾਸ਼ ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੇਈ, ਅਸਮਾਨ ਵਰਗੀ ਵਿਸ਼ਾਲਤਾ ਦੇ ਦੇਈ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ ਹੈ। ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮਿਹਰ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ। ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।

ستنام.

अकाल मूरत अजूनी सैतम गुरप्रसाद जप आदि सच योगाद सच है सच नानक खुशी पी सच मैं तान दीवान तू है मेरे स्वामी मैं तुझे आ गया अरदास मैं पूर थाऊ नाही जिस पह करूं बेनंती मेरा दुख सुख तुझगी पास ना हो जति सती नहीं पड़या मूर्ख मुगदा जन्म पया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया परम सम्मान योग चवर शतर तख दिमालक साहिब सतगुरु श्री गुरु ग्रंथ साहिब महाराज जी दी पावन पवित्र खजूरी विच बैठ करके आप जी ने बड़ी एकाग्रता दे नाल और बड़े भावपूर्त शब्दों विच महापुरशां तों अमृत दे संबंध विच विचारां सरवण कीतियां ने क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां ते आखिर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी के पिछले कुछ दिनां तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी आरंभ वाले दिन बेनती कीती सी कि इस जीव दा सतगुरु दे शब्द तो बिना सहारा कोई नहीं। दूसरे दिन बेनती कीती सी कि अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन ते देखो ऐद की मालक ने सबब कीहो जिहा बनाया है। कई बारी कुछ गल्लां ऐसियां हुंदियां ने जदो कुदरती तौर ते इतिहासिक घटनावां मेल खांदियां ने ते मनुख दा अंदर प्रसन्न हो के कहिंदा मेरे दाता साडी कीती हुई इस सेवा नूं तुसीं कबूल करदे पए। कल बुधवार सी वैसाख दा महीना सी आरंभ होया उस दिन दातार जी ने अमृत दी दात दिती। मैं हैरान होया रतन सिंह भंगू दा प्राचीन पंथ प्रकाश अज पढ़ रहा सां ओ कहिंदा सन 1756 नूं
جس دن گرو گوبند سنگھ جی نے امرت کی دات دیتی اس دن بھی بدھ ویلے دا بدھ وار دا امرت ویلا سی، کل بھی بدھ وار سی، تے جس دن کلگی والے نے امرت کی دات دیتی اس دن بھی بدھ وار سی۔ آؤ گرمخو جیڑی وچار آپ کل چھڈی سی، کیونکہ لڑی دا خیال ضرور ات رکھیے، آپ وچار آرمب کیتی سی ویساکھ پلا ساخار ویش کرے تن دیکھ ہر دوار، آؤ دیا کرے کر آؤ پیارے دتر تارے، تد بن اج نہ مولو کہن لگے قیمت کون کرے تد پاوا، دیکھ دکھاوے ٹولو کہن لگے دور نہ جانا انتر مانا، ہر کا محل پچھانا نانک وہ ساکھی پرب پاوے سرت شبد من مان۔ آؤ اس شبد نو آپ اگے لے ترنے، گل امرت دی ہونی، آپو اپنا ڈنگ ہے، آپو اپنی گل کرن دا طریقہ ہے، پر گل کرن دا مقصد کیول کلاکاری نہیں، گل کرن دا پاوے ساڈے کہن والیاں وچ تے سنن والیاں دے ہردے وچ گرو دا شبد تے گرو کا امرت ٹک جائے۔ آؤ کرو کرپا ساتھ سنگت جی، وچار آرمب کرن تو پہلاں آپ اکاگرتا اسی طرح بخش دے ہوئے گرو بخشی فتح پروان کرو جی۔ واہگرو جی کا خالصہ، واہگرو جی کی فتح۔ صاحب تن گرو نانک صاحب جی دا تخاری راگ دا اے بچن کہ ویساکھ دے مہینے وچ ایک جیو استری جا ایک جگیاسو اس پرماتما دے چرنا وچ بینتی کردا ہے، مالک جی ویساکھ دے مہینے وچ رکھاں دیاں کرومبلاں نویاں نکل آئیاں نے، انہاں نے شنگار کر لیا ہے پراتنتا نو تیاگ کے، میں اپنے تن تے شنگار کیسا کراں تے اپنے گھر دا دروازہ کھول کے تیری انتظار پہ کرنی ہاں کہ تسی دیا دے گھر وچ آ کے میرے گھر وچ چرن پاؤ۔ دھیان دیا کے برجا لے جانا آپ امرت والے پاسے، پہلیاں تکاں سن کہ ویساکھ پلا ساخا ویش کرے تن دیکھے ہر دوار، تن دا ارتھ جیو روپی استری، کیونکہ بانی وچ تن دا ارتھ دو تین آئے نے، خاص کر کے تن دا ارتھ ہوندا ہے دولت، تن دا ارتھ ہوندا ہے استری، تن دا ارتھ کچی دولت، تن دا ارتھ نام تن، تن دا ارتھ تنتا جوگ بھی۔ میں سنکھے وچ ارض کر جاواں، جدو اسی پڑھنے تن پھر اے نہ آکھی ہے وین اکٹھے ہوئے اوتھے تن دا ارتھ استری، جدو اسی پڑھنے کچا سن تن سنچے مور گاوار، اوتھے کچے نال جدو تن شبد آیا اوتھے تن دا ارتھ دولت، جدو اسی پڑھنے اے تن نکھوٹ ناج کھٹے نہ جائے، اے تن اخوٹ نان کھٹے نہ جائے، اوتھے تن دا ارتھ نام تن، جدو اسی حضور دے بچن پڑھنے وڈیائی گرمکھ دے پرب ہر پاوے سوئی، گرمکھ نانک آرادیا سب آخو تن تن تن گر سوئی، اوتھے تن دا ارتھ تنتا جو۔ ایتھے شبد ہے کہ تن دیکھے ہر دوار، ایک جگیاسو جیو اپنے دروازے تے خلوتی انتظار پہ کر دیے تے کہن لگے تن دیکھے ہر دوار، آؤ کہے کر آؤ پیارے، پھر دوبارہ تک شروع دیے کہ پیارے جی تسی میرے گھر وچ آؤ، کیوں دتر تارے جیڑا دشتر سنسار تریا نہیں جاندا اے مینوں تار دیو، تے نال بچن کیتا تت بن اڈ نہ مولو، اڈ دا اکھر اکھری ارتھ تے ادا نہیں، اڈ دا ارتھ کراں گے ادھی کوڈی شبد ہے، کہن لگے کہ پیارے تیرے تو بنا میری ادھی کوڈی وی قیمت نہیں۔ دیکھو ہن تک نو کدی پڑھو بابے نانک دا تخاری، ویسے کدی سماں لیا نا جویں تسی اید کی اکاگرتا نال بڑے ٹکان نال سنے تے چت کیتا بھی انہاں شبداں نو پڑھ کے تخاری بان بارہ ماہ دی کتھا ہونی ات ضروری۔ ماج تے اسی پڑھنے ہاں تخاری بارہ ماہ نو پڑھو، میں کہنا ساڈا پچھوکڑ ساڈے بار دے علاقے دا ایک ایک شبد جڑا ہے وہ تخاری بارہ ماہ دے وچوں نکلدا پیا۔ صاحب نے کہا تیرے تو بنا میری ادھی کوٹی بھی قیمت نہیں، ہن جدو اگلی تک پڑھنے ہاں کہن لگے میرے مالک جی
ਕਿ ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੋਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ। ਦੇਖ ਦਿਖਾਵੇ ਢੋਲੋ, ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ। ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ। ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ। ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਪਾਲ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗੌਤ ਲਿਖੀਐ ਤੈ ਉਪਰੈ, ਪੂਜਿਆ ਕਰ ਨਮਸਕਾਰਕ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਹੈ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਵਾਂ। ਹੁਣ ਪ੍ਰਮਾਣ ਕੈਸਾ ਲਿਆ ਉਹਨਾਂ? ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਕਿਉਂਕਿ ਇਹਦੇ ਕੋਲ ਰੇਸ਼ਮ ਪਈ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਫੀਅਲ ਖੰਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਖੰਮ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾ ਗਏ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ,
मैं बेनती करा कि धन गुरु ग्रंथ साहिब की बाणी पढ़न वालियो कि गुरु ग्रंथ साहिब की अमृत बाणी दे विच मेरे दातार ने जिस हिरदे विच भी साई प्रगट हो गया है, ये नहीं देखिया ये चमड़े मरे पशुआं दा काम करदा, ये नहीं देखिया ये कपड़े रंगण दा काम करदा, ये नहीं देखिया ये कपड़े बुन दा काम करदा है, ये नहीं देखिया घर घर दियां बुतियां करन दा काम नाई पुणा करदा है, ये नहीं देखिया ये बदना पिछे लग के खल वांदा है। मेरे गुरु ने चम नहीं देखिया ओदे काम नू ताके जां ओदी जात नू देख के ओनू निंदिया नहीं। सतगुरु ने कहा जे तेनू प्यास लगी है ए ना देख भांडा मिट्टी दा, ए ना देख भांडा कांसी दा, ए ना देख भांडा पित्तल दा, तेरा संबंध केवल पानी नाल है। जे रबदास दे अंदरों निकलदा शब्द तेरी प्यास बुझांदा ते मैनू ओ भी प्रवान, जे नामदेव दे अंदरों निकलदे बचन तेरे अंदर दी तृप्ति करदे ने ओ भी प्रवान ने, जे सैन दे शब्द तेरे अंदर नू टिका देंदे ने ओ भी प्रवान ने। ते गुरमुख एक बेनती मैं कर दिया, देखो अज भावे साडे विच एक सोची समझी चाल चली जा रही है कि गुरु ग्रंथ साहिब की बाणी दे विचो कुछ ना कुछ गड़बड़ कराओ, क्षमा करियो। यही कारण अज भगतां नाल शब्द गुरु जोड़े जा रहे ने। मैं किसे तरह तर्क नहीं करदा, बाणी दे विचो दलील देनी है जेड़ी गुरु की पदवी है ना। देखो गुरु की पदवी नू चैलेंज करना साडे अंदर की अग्ञानता होगी। जे कोई कहे भी गुरु ग्रंथ साहिब विच तुसी भगतां नू गुरु की तुलता नहीं दिती, मैं कहना तुसी सारे बाणी पढ़ने वाले बैठे हो कोई गुरु ग्रंथ साहिब विचो यह तुक लिखा दे कि गुरु अर्जुन देव ने किसे गुरु साहिब की बाणी दर्ज करदिया पहला यह सरलेख दिता हो बाणी गुरु नानक देव जी की किते दिखा दो। पहला शब्द गुरु ग्रंथ साहिब का हुंदा है राग श्री राग महला पहला, महला पहला है इन्हें क्या गुरु नानक साहिब जी की बाणी। महला दूजा उन्हों का पहला श्लोक हुंदा है कि जिस प्यारे झोने इस आगे मर चली है, ये नहीं लिखिया कि गुरु अंगद देव जी की बाणी, गुरु अमरदास जी की बाणी, गुरु रामदास जी की बाणी। शब्द वरते ने महला पहला दूजा तीजा चौथा पंजवा ते नौवा, पर कोई भगत ऐसा नहीं जिदी बाणी आरंभ करदे शब्द जी ना वरत्या होवे। बाणी आरंभ हुंदी है ते कहिंदे ने बाणी भगत कबीर जीओ की, बाणी भगत रविदास जी की, बाणी भगत नामदेव जी की। ओ दुनिया दे लोगो, समर्थ गुरु अपने लिए शब्द महला केवल शरीर वरतदा है ते जिन्हां नू लोग ठोकर मारदे ने उन्हां नू भगत जी कह के पुकारदा पिया। की ये धन गुरु ग्रंथ साहिब जी विशेषता नहीं? गुरु ग्रंथ साहिब की बाणी विच आउणा अमृत संचार पे विच इस हिंदुस्तान की धरती ते सतगुरु गुरु कलगीधर जी ने, मैं कहना कैसे कमाल की गल, 39 साल की उम्र सी ईसा दी, जिस दिन ज्ञान होया कि मैं रब का पुत्र हाँ, मैं कटाक्ष वाल नहीं जाना। 35 साल की उम्र सी जितन महात्मा बुद्ध नू ज्ञान होया, हैरानगी की गल कि असी केसा की कदर ना जानिए। अज विशा भी अगे चलना कि महात्मा बुद्ध जिदन घरों निकलिया सी ते पहला काम ओने रथवान नू कहा कि मेरे केस कट दे, ओदे केस तलवार नाल कटे गए। ते जिदन ज्ञान होया 35 साल की उम्र विच पहला शब्द कहा कि मेरे केस बन दियो क्योंकि ज्ञान वाले दे सिर दे उते केस ही हुंदे। कदी तक्यो महात्मा बुद्ध की जीवनी कदी पढ़ियो? मैं हैरान होया बुद्ध इतिहास नू पढ़ के कि जिस दिन ज्ञान होया उन्हें कहा मेरे सिर के उत्ते चूड़ा कर दियो क्योंकि ज्ञानी के सिर के उत्ते केस ही सौंदे हो। ज्ञान कितने भी मिल जाए, 35 साल की उम्र विच महात्मा बुद्ध जी नू ज्ञान होया है, 39 साल की उम्र विच ईसा जी अपने आप नू रब का पुत्र कहिंदे ने। ओ दुनिया की लोग कि 33 साल की उम्र विच खालसा साज के सतगुरु ने सारिया रहमतां खालसे नू दे दित्तियां सन। 33 साल की उम्र इन्नियां रहमतां कीतियां साहब गुरु ग्रंथ साहिब की बाणी से आधारित के जिन्हां नू अमृत छकाया गया। तुसी उन्हां बारे शब्द पढ़ते आ रहे हो कि अखौती जातां, अखौती शब्द में वरते ने रब ने कोई जात नहीं बनाई, उन्हें केवल एक मानस जात बनाई सी। मानस की जात एक है पहचानबो वाला शब्द असीं पढ़ने, मानस की जात सब है एक है पहचानबो। साहब गुरु ग्रंथ साहिब जी के अमृत बचना के अनुसार के देखो जात पात से आधारित जे असीं कहिंदे आ गुरु कलगीधर जी ने नीवियां नूं उच्चा चुकिया, मैं कहना गुरु ग्रंथ साहिब की शब्द की रोशनी तो दूर ना जायो,
ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਹੇ ਨੂੰ ਔਂਕੜ ਲੱਗੀ ਹੈ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਦੇ ਲਈ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਚੁੱਕੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਤਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤੇ ਹੈ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ। ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ। ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ, ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਕ ਦਾ ਬਾਟਾ, 2 ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ, ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ,
ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ। ਇੱਥੇ ਸਜਣੋ ਕਿ ਜਦੋਂ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ। ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਹੈ, ਜਿਹੜੇ ਸਾਡੇ ਨਿਤਨੇ ਵਿੱਚ ਪੜੀ ਜਾਂਦੀ ਹੈ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਹੈ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੂੰ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀਏ, ਬਾਤਾਂ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀਏ ਤੇ ਪਹਿਲੀ ਬਾਣੀ ਜਪ ਸਹਿ ਪੜੀ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਤੇ ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ
ਵਿਚਾਰ ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ। ਨਾਮ ਸੁਣਨ ਵਾਲੇ ਖੇੜੇ ਵਿਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਾਹ ਮਾਣ। ਮਤਾ ਮਾਣ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ। ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿਚ ਆਇਆ ਵੀ ਸਾਰੀ ਬਾਣੀ ਵਿਚ ਸ਼ੁਰੂ ਕੀਤੀ ਏ ਜਪ ਤੋਂ ਤੇ ਸੰਪੂਰਨਤਾ ਕੀਤੀ ਏ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿਚ ਨਮੋ ਨਮਸਤੰ, ਨਮਸਤਵੰ, ਨਮਸਤ ਅਸਤ ਤੇ ਕਿਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ, ਸਦੈਵ ਪ੍ਰਕਾਸ਼ ਹੈ, ਕਿਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤ ਹੈ, ਨਾ ਪਾਤ ਹੈ, ਨਾ ਤਾਤ ਹੈ, ਨਾ ਮਾਤਾ ਹੈ, ਉਹਨੂੰ ਨਮਸਕਾਰ ਕਰੀ, ਨਾ ਸ਼ਤਰ ਹੈ, ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਏ। ਅਸੀਂ ਪੜ੍ਹਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਡੰਡੋਤ ਬੰਦਨ ਅਨਕ ਬਾਣ, ਡੰਡੋਤ, ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਦਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ। ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡਾਵਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਇਹ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੁਯੰਬਰ ਸੁਭਨ ਸਰਬਦਾ ਸਰਬ ਜੁਗਤੇ ਦੋਕਾਲੰਕ ਪ੍ਰਣਾਸ਼ੀ ਦਇਆਲੰਕ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ।

0: ਕੀਤੀਆਂ ਕਈਆਂ ਦਸਮ ਦੁਆਰੇ ਵਿਚ ਰੋਜ ਅੰਮ੍ਰਿਤ ਚੱਕਦਾ ਹੁਣ ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ ਉਹ ਨਹੀਂ ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤਵਜੋ ਜਿਆ ਦੇ ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣੇ ਕਹਿਣ ਲੱਗੇ ਕਿ ਯੋਗ ਸਾਧਨਾ ਨਾਲ ਕਿ ਪ੍ਰਾਣਾਯਾਮ ਨਾਲ ਕਿ ਜਲ ਧਾਰਿਆਂ ਨਾਲ ਕਿ ਨਿਵਲੀ ਕਰਮ ਕਰਕੇ ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜਦਿਆਂ ਕਹਿੰਦੇ ਨੇ ਸਿੱਖਾਂ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ ਬਸ ਹੁਕਮ ਮੰਨੀ ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਪਾਠ ਕਥਾ ਨੀ ਕਰ ਜੀਓ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ ਉਹ ਜਿਹਦੀ ਗੁਰੂ ਦੇ ਚਰਨਾਂ ਵਿਚ ਭਾਵਨਾ ਬਣ ਜਾਏ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ ਅਖੀਰ ਦੀ ਪੌੜੀ ਜਦੋਂ ਆਈ ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਨ ਹੈ ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ ਅੰਮ੍ਰਿਤ ਤੇਰੂ ਆਨੰਦ ਦਏਗਾ ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿਚ ਤਿੰਨ ਸ਼ਬਦ ਆਏ ਨੇ ਆਨੰਦ ਭਇਆ ਆਨੰਦ ਜਾਣਿਆ ਆਨੰਦ ਸੁਣੋ ਤਿੰਨ ਗੱਲਾਂ ਕਹੀਆਂ ਨੇ ਕਹਿੰਦੇ ਨੇ ਭਇਆ ਹੈ ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ ਕਹਿਣ ਲੱਗੇ ਸੱਚ ਜਾਣੋ ਮੈਂ ਆਪ ਜਾਣ ਲਿਆ ਹੈ ਤੇ ਜਾਣਨ ਵਾਲਾ ਕਹਿੰਦਾ ਲੋਕੋ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਆਨੰਦਪੁਰ ਦਾ ਮੈਂ ਵਾਸੀ ਬਣ ਲਗਾਵਾਂ ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲਗਾਵਾਂ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਕਿ ਰੋਜ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ ਪੰਜਾਂ ਨੂੰ ਅੰਮ੍ਰਿਤ ਦਿੱਤਾ ਤੇ ਮੈਂ ਬੇਨਤੀ ਕਰਾਂ 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਇਜ਼ ਦੱਸੀ ਜਦੋਂ ਅੰਮ੍ਰਿਤ ਪਾਨ ਕਰਨੇ ਆ 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਵਿਖ ਉਤਾਰਨ ਦੇ ਲਈ ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ ਰੱਬ ਮੇਰ ਕਰੇ ਰੋਜ ਬਾਣੀ ਪੜੇ ਸਿੱਖਾ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ ਧਿਆਨ ਦਿਆ ਜੇ ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿਚ ਪਾਏ ਨੇ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਲਈ ਅੰਦਰ ਜਾਂਦੇ ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ ਇੰਨੀ ਖੁਆਰੀ ਵੀ ਕੋਈ ਨੀ ਪੈਦਾ ਕਰਦਾ ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ ਹੈਰਾਨਗੀ ਦੀ ਗੱਲ ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ, ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਏ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ, ਪਾਪੀ ਮਨ ਕੀ ਕਰਦਾ ਜਦੋਂ ਇਕਾਂਤ ਵਿਚ ਬਹਿੰਦਾ ਹੈ, ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦੇ, ਇਹਦੇ ਵਿਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਰਹੀ ਜਾਂਦੀ ਏ, ਜੇ ਰੱਬ ਮੇਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ ਤੇ ਰੱਬ ਮੇਹਰ ਕਰੇ ਤੇਰੀ ਨੇਤਰਾਂ ਵਿਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ ਤੀਜਾ ਸੀਸ ਵਿਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ ਕੇਸਾਂ ਵਿਚ ਪਾਇਆ, ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮੇਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਹਿਬ ਕਿਰਪਾਲੂ ਜੀ ਨੇ 5 ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ, 5 ਨੇਤਰਾਂ ਵਿਚ ਛੱਤੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ 5 ਜਿਹੜੇ ਨੇ ਸ਼ੀਸ਼ ਵਿਚ 5 ਵਾਰੀ ਰਹਿਮਤਾਂ ਕੀਤੀਆਂ, ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿਚ ਪਾਏ, ਕੇਸ ਤਾਂ ਦਾੜੇ ਦੇ ਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਚੱਕਿਆ ਜਾਂਦਾ, ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਦੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟਮ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ ਉਹ ਆਪਣੇ ਸਿਰ ਤੇ ਟੋਪੀ ਲਏਗਾ, ਯਹੂਦੀ ਨੂੰ ਕਦੀ ਇਬਾਦਤ ਕਰਦੇ ਦੇਖੋ ਆਪਣੇ ਸਿਰ ਨੂੰ ਢੱਕਦਾ, ਕਦੀ ਫਾਦਰ ਨੂੰ ਟੱਕੋ ਪਾਦਰੀ ਨੂੰ ਆਪਣੇ ਸਿਰ ਨੂੰ ਢੱਕਦਾ, ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨਹੀਂ ਕਿਸ ਦਿਨ ਇਹਦੇ ਦਸਮ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋਣੀਆਂ ਨੇ, ਉਹ ਕੇਵਲ 1-2 ਘੜੀਆਂ ਢੱਕਦੇ ਨੇ, ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨਹੀਂ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਹੀ ਰਹਿਣਾ। ਸੱਚ ਜਾਣੋ ਇਹ ਕੇਵਲ ਕੇਸ ਢੱਕਣ ਦੀ ਗੱਲ ਨਹੀਂ, ਕੇਸ ਤਾਂ ਕਰਨੇ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨਹੀਂ ਢੱਕਦੇ ਪਏ, ਇਹਨਾਂ ਤੱਕੇ ਨੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨਹੀਂ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਕਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ 5 ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ, ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। 5 ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ 2 ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ 2 ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ, ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਗੜਾ ਹੋਇਆ, ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ, ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਕਹਿੰਦੇ ਹੋ ਜੇ ਇਹ ਵੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਕਿੱਸੇ ਪਾਣੀ ਹੈ, ਇਹ ਕਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿੰਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੋਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਿਕਲ ਗਿਆ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ, ਬਦਲ ਆਉਂਦਾ ਹੈ। ਕਦੀ ਦੇਖੋ, ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ, ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ, ਰੱਬ ਦੀ ਮਰਿਆਦਾ ਅੱਗੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ ਆ, ਭੈ ਵਿੱਚ ਪਵਨ ਵਹਿ ਸਦਵਾਓ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਾ ਅਰਥ ਹੈ ਬੱਦਲ, ਸਿਰ ਪਰਨੇ ਹੋ ਕੇ ਫਿਰਦਾ ਹੈ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੋਂ ਕਹਿੰਦੇ, ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬੰਦੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚੰਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ, ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਹਾਂ ਨਾ, ਜਿਹੜਾ ਮਿਲਦਾ ਹੈ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਇਦੋਂ ਵੱਡਾ ਸੱਚ ਖੰਡੀ ਕੋਈ ਹਕੀਕਤ ਦੇ, ਸਿੱਖੀ ਤੋਂ ਵੱਡਾ ਸੱਚ ਖੰਡ ਕੋਈ। ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ, 80 ਸਾਲ ਦੇ ਬਾਬੇ ਨੇ ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਨਹੀਂ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ, ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ, ਦੇਹੀ ਕਿਸ ਕੀ ਬਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ? ਮੈਂ ਸਿਰਫ ਉਦਾਹਰਣਾਂ ਦੇ ਦਿੰਦਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ? ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ, ਰੱਬ ਮੇਲ ਕਰੇ ਤੈਨੂੰ ਪਿੰਜਰਾ ਮਿਲ ਗਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਝੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਝੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਏ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ, ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਏ, ਤੇਜ, ਤੇਜ ਦਾ ਅਰਥ ਆਗੇ, ਅਪ ਤੇਜ ਬਾਏ, ਬਾਏ ਦਾ ਅਰਥ ਖਾਵਾਂ, ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ, ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਏ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ, ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ। ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ, ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ, ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅਪ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਂਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ, ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉਂ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਬਰਾਬਰ ਚਲਦੀ ਖਾਵਾਂ ਤੇ ਚੌਥਾ ਸ਼ਬਦ ਉਹਨਾਂ ਵਰਤਿਆਂ ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨੀ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨੀ ਦੇਣੀ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋਲ ਖੋਦਾ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ ਜਿਉ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨੀ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨੀ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਰ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ।
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤਿ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤਿ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ ਉਹ ਅਕਾਲ ਮੂਰਤ ਹੈ, ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ ਤੇ ਲੜਾਈਆਂ ਝਗੜੇ ਕਈ ਕਿਸਮ ਦੀ ਕਤਲੋ ਗਾਰਤ ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾ ਰਾ ਹਰ ਜਾ ਕੇ ਬਾਇਦ ਬਕਤਲ ਰਸਾਨੰਦ ਕਿ ਜਿਹੜੇ ਨਾਨਕ ਪ੍ਰਸਤ ਨੇ ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ ਉਹ ਜਿੱਥੇ ਕਿਤੇ ਵੀ ਦਿਸ ਪੈਣ ਪੁੱਛਣ ਦੀ ਲੋੜ ਨਹੀਂ ਗੋਲੀ ਮਾਰ ਦਿਓ ਤਲਵਾਰ ਦੇ ਘਾਟ ਉਤਾਰ ਦਿਓ ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ ਤੇ ਇਸ ਹੁਕਮ ਨਾਲ ਬਹੁਤ ਕੁਝ ਹੋਇਆ ਸਾਰੇ ਜਾਣਦੇ ਹਾਂ ਅਸੀਂ ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ ਲੁਕ ਛਿਪ ਕੇ ਜੂਹਾਂ ਚ ਜੰਗਲ ਬੇਲਿਆਂ ਵਿੱਚ ਆਪਣਾ ਸਮਾਂ ਬਸਰ ਕੀਤਾ ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ ਇੱਜ਼ਤ ਵੀ ਬਚਾਉਂਦੇ ਧਰਮ ਦੀ ਰਾਖੀ ਵੀ ਕਰਦੇ ਬੜੇ ਸੰਘਰਸ਼ ਕੀਤੇ ਉਹਨਾਂ ਨੇ ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ ਉਹਨਾਂ ਵਿੱਚ ਉਦਾਸੀ ਨਿਰਮਲੇ ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ ਹੈ ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ ਉਹਨਾਂ ਨੇ ਗੁਰਬਾਣੀ ਦਾ ਗੁਰਮਤ ਦਾ ਬੜਾ ਪ੍ਰਚਾਰ ਕੀਤਾ ਔਰ ਉਸ ਸਮੇਂ ਇਹੋ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਆਉਂਦੇ ਆ ਪਤਾ ਨੀ ਕਿੱਥੋਂ ਆਉਂਦੇ ਨੇ ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ ਪਰ ਬੜਾ ਲੰਮਾ ਸਮਾਂ ਸੀ ਕਿ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ ਮਿਸਲਾਂ ਦਾ ਸਮਾਂ ਆਇਆ ਪਹਿਲੋਂ ਸਿੱਖਾਂ ਦੇ 72 ਜਥੇ ਸਨ ਫਿਰ 12 ਮਿਸਲਾਂ ਮਸ਼ਹੂਰ ਹੋਈਆਂ ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸ ਨੂੰ ਅਸੀਂ ਸਿੱਖ ਰਾਜ ਖਾਲਸਾ ਰਾਜ ਵੀ ਕਹਿੰਦੇ ਹਾਂ ਉਹ ਮਿਲਿਆ ਉਹਦੇ ਨਾਲ ਕੀ ਹੋਇਆ ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ ਉਹਨਾਂ ਨਾਲ ਜਾਗੀਰਾਂ ਵੀ ਲਗਾ ਦਿੱਤੀਆਂ ਗਈਆਂ ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ ਸੁਨਹਿਰੀ ਕਲਸ ਲੱਗ ਗਏ ਇਹ ਸਭ ਕੁਝ ਹੋਇਆ ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ ਦੇਵੀ ਦੇਵਤਿਆਂ ਦੇ ਜਗਰਾਤੇ ਮੰਦਰ ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ ਤਿਲਕ ਲਾਉਣੇ ਵਰਤ ਰੱਖਣੇ ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ ਮਤਲਬ ਕੀ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਿਲਡ ਬਣ ਗਈਆਂ ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ अपने ढंग नाल जिवें उन्हां नूं समझ सीगी उहदा प्रचार कीता और उन्हां दा आशा सी वी सिंघ ते रहिंदे ने जंगलां च ते साडी आमदन दा कोई ना कोई वसीला बनना चाहीदा है। इस करके आम लोकां नूं जिहड़े कि हिंदू समाज जां सनातनी समाज नाल संबंध रखदे सी उन्हां नाल उन्हां ने संपर्क साधे, उन्हां ने गीता दे प्रकाश भी कीते, मूर्तियां भी रखियां, रामायण दे पाठ भी कीते, जिस तरह भी लोक जिहड़े नेड़े आ सकदे सन उसे ढंग नाल उन्हां ने उन्हां गुरद्वारियां नूं चलाउण दा यतन कीता। ते महाराजा रणजीत सिंह दे राज विच भी कोई तब्दीली नहीं आई, इथों तक कि रणजीत सिंह दे राज तों बाद जदों अंग्रेज दा कब्जा होया तां उस वक्त दी मरदमशुमारी दे कमिश्नर ने एक गल लिखी है। वह कहिंदा कि गिणती दे हिसाब नाल वह कहिंदा भी जिहड़े सिख ने ना उन्हें लफ्ज़ वरते ने कि यह बड़ी तेजी नाल खत्म हुंदे जा रहे हैं, यानी कि सिख जिहड़े ने वो बड़ी तेजी नाल खत्म हुंदे जा रहे हैं, यह उहदी रिपोर्ट है। तो होया कि अंग्रेजां दा कब्जा हो गया ते अंग्रेजां ने वेख्या, क्योंकि सब तो अखीर ते वह पंजाब ते काबज होए सन, उन्होंने वेख्या इन्हां दे पिछोकड़ नूं, इतिहास नूं, उन्हां वेख्या भी मुगलिया हकूमत दी जड़ां विच तेल देण वाला कौन सी, इतनी सदियां दी पक्की हकूमत किसने उखेड़ दित्ती। उन्हां वेख्या एक सिख ने इन्हां तों सिवा होर कोई हिंदुस्तान दे अंदर ऐसी श्रेणी नहीं हैगी जिहड़ी कि किसे हकूमत लई खतरा पैदा हो सके। ए कोई अतकथनी नहीं, ब्रिटिश कौंसल दे अंदर एक सवाल दा जवाब देंदिया होया ए गल कही गई कि जे हिंदुस्तान विच राज करना है उत्थे तुसां रहना है, राज भाग तुहाडे हथ विच रहना चाहुंदा है, चाहुंदे हो तुसीं रहे, तां इस गल वल तुहानूं ध्यान देना पवेगा कि जिहड़े सिख ने इन्हां दे धर्म अस्थान, इन्हां दी हर परंपरा अपने कब्जे विच रखनी पवेगी ते उन्हूं अपने मुताबक ढालना पवेगा। इन्हां दा गुरु उत्ते अटुट विश्वास, अपने धर्म अस्थाना उत्ते दृढ़ निश्चा, अपने इतिहास की परंपरा उत्ते दृढ़ विश्वास, इन्हां चीजां नूं जिन्नी भी सट मार सकदे हो वह मार लो जे तुसीं कामयाब होना चाहुंदे हो। फिर की होया, फिर यह प्रचार किया गया कि गुरु तेग बहादुर साहब कैद सन जी, ते ओ कोठे ते चढ़ के वेंदे सी मेरे टोपी वाले सिख आ रहे कि नहीं आ रहे, ये कहानी प्रचलित की गई ताकि यह साबित किया जाए कि अंग्रेज गुरु की मर्जी नाल आए ने। इथों तक कि मिस्टर मैकालफ वर्गे बंदे नूं भी गुमराह किया गया ते उसने भी लिखिया कि सिख लिखतां दे अंदर कुछ ऐसे गुरु ग्रंथ साहब वगैरह चों वर संकेत किया उसने कि अंग्रेजां दे राज भाग दे आउण दीआं कुछ पेशियां गोईआं हन, गलत इंटरप्रिटेशन की गई। इस तरह का प्रचार महज इस करके किया गया कि जिहड़े सिख ने ना उन्हां नूं इह विश्वास दवाया जाए कि अंग्रेज आए ही तुहाडी गुरु की मर्जी नाल ने, यानी कि यह गुलामी तुहाडी गुरु की मर्जी नाल है। इथों तक कि गुरु ग्रंथ साहब उत्ते निश्चा तोड़न लई एक जी बी सिंह का नाम आउंदा साडे कोल, गुरबख्श सिंह शायद नाम सी उहदा, उसने एक पुस्तक लिखी प्राचीन बीड़ा। वह पुस्तक लिखी इस आशे नाल गई कि श्री गुरु ग्रंथ साहब की जिहड़ी अथेंटिसिटी है इहदा जिहड़ा मुस्तनद होना है, भी ये बिल्कुल ठीक ठीक सिखां दे हथ विच है, गुरुआं ने जो लिखत कीती है उदा उदा मनोरथ ही उस पुस्तक का यह सी भी यह साबित किया जाए भी इन्हां कोल असली बीड़ी है नहीं, यानी कि सिखां नूं कह दिता जाए, दस दिता जाए भी जिहड़ा गुरु ग्रंथ लई फिरदे ओह तां नकली है, यह तो मिलगोगा है, यह तो मिलावट है। सिखां दा निश्चा तोड़न लई यह भी कम किया गया। यह सब कुछ इस निशाने नाल सी ताकि सिख जिहड़े ने वह अंग्रेज की वफादारी कबूल कर लैन ते अपनी परंपरा नालों टुट जाण। इस वास्ते उन्होंने होर भी काम कीते, उन्होंने की किया सी, कई बारी पढ़ते हैं तो बड़े खुश भी हुंदे आ कि अंग्रेजा ने जिन्नी फौजी भर्ती सी उहदे विच सिखां नूं रहत बैत विच बड़े स्ट्रिक्ट रखिया, बड़ा ध्यान रखिया। भी कोई इथों तक मैं दो तीन घटनावां पढ़ियां ने भी एक सिख ने जे कशहरा बदलदिआं कोई गलती कीती है भी उन्हें कशहरा ला के दूजा पाउण दी कोशिश कीती है ते उन्हें कोई मिस्टेक कीती है ते उन्हूं सजा दे दित्ती गई। जे किसे साधु नूं कैप्टन मरे ने सजावां दित्तियां जिहड़ा उस वेले कंपनी कमांडर सी, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰਹਿਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ, ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਾਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ, ਤੇ ਲੋਕ ਸਮਝਦੇ ਸੀ ਵੀ ਇਹ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਕੱਲੇ ਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤੇ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਏ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ। ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਾਜੜ ਪੈ ਗਈ। ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ। ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ, اور اتوں تک کہا جاتا سی بھی جے کوئی کیسا تاری کرپان والا کوئی نظر آتا نا تو انہوں باہر کر دیو وہ بےزتی کرو مڑ کے رہے تھے ان کی ضرورت کرے اس طرح دیا کہانیاں نت واپردیا سی سکھا دے اندر بہت دکھ سی ننکانا صاحب تو کچھ دن پہلو ایک گھٹنا ترن تارن واپری ترن تارن ایک مذہبی بنگا سی وہ بنگے کا جڑا مخی سی ان مہنتا کی شہ نال عیسائی بنایا گیا ہوں صاحب لاؤ تھی یہ سکھی کا پرچار ہو رہا ہے عیسائی بنایا گیا پھر وہ جڑا بنگا سی وہ باقاعدہ طور پہ عیسائی مشن نو دیتا گیا کہ تسی اتوں عیسائیت کا پرچار کرو لوگوں کے اندر بڑا جذبہ پیدا ہوا تو ایک بھائی سنت سنگھ نام کا بندہ سی انہیں کتنے دیوان وچ اعلان کیا بھی امرت پرچار ہوے گا وہ سامنے چھ سات سال کا وہ بچہ جڑا سی انہوں مار کے سروور چڑتا گیا وہ نوجوان لڑکی کی بےزتی کی گئی وہی گھر والی نے آن کے اکال تخت وچ دیوان وچ آہو جاری کی بھی یہ کی بن رہا ہے یہ کی ہو رہا ہے پھر کہندے نے اتے پھر سنگھ جڑے سی تیار ہو کے بھائی ہزارہ سنگھ وغیرہ وہ کٹھے ہو کے گئے بھائی اسی شانت رہنا آخنا کسی نو کچھ نہیں تے اسا گردواریاں دا پربندھ عام سنگت دے ہاتھ وچ لینا ہے وہ گئے جس ویلے تے ذکر ہے کہ بھائی ہزارہ سنگھ نے جس ویلے جا کے متھا ٹیکیا نا تے وہ متھا ٹیک دے دی تاں ٹکوی نہ لاتی اندر ہی ایک وہ دے نال بھائی حکم سنگھ سی انہوں بھی شہید کیتا گیا باقی دے سکھ جڑے سی وہ بھی فٹڑ کیتے گئے یہ ترن تارن دی گھٹنا ہے لیکن اس دا نتیجہ ہویا بھی آخر سنگھ بہت آ گئے تے مہنتا نو گردوارا چھڈنا پیا ننکانے وچ بھی یہو کچھ واپر رہا سی پر ننکانے دے نال چونکہ جائیداد بڑی سی دولت دی آمدن دا سادھن بڑا سی ننکانا صاحب اپنے آپ وچ سٹیٹ کھواؤندا سی کیونکہ بڑی تگڑی جاگیر سی وہ نام تے مہنت نارائن داس دی پشت پنائی جڑی سی وہ گورنمنٹ کردی سی کہ تو جو مرضی کر تیری واول کوئی نہیں ویکھ سکدا تے سکھاں نے فیصلہ کیتا اے ترن تارن دی گھٹنا تو بعد فیصلہ کیتا سر جتھیدار لشمن سنگھ وغیرہ نے کہ بھائی اسی جتھے لے کے اسی طرح جاواں گے ننکانا صاحب تے اس نو بھی اسی طرح اسی آزاد کراؤن دی کوشش کراں گے یتن کراں گے تر پئے انہاں نو روکن دی بھی کوشش کیتی گئی ذکر ہے کہ انہاں نے جتھے جتھے پڑا کیتے ارداساں کیتیاں پی ستگرو سچے پادشاہ ساڈا شریر دھرم دے لیکھے لگنا چاہیے اور اس گردواریاں دی عزت شان بچاؤ واسطے جے ساڈا خون دا ایک ایک قطرہ بھی لیکھے لگ جائے تے اسی اپنے تن بھاگ سمجھا گے انہاں دی اپوترتا نو اسی خون نال دھو کے پوتر کرنا ہے اس خیال نال اترے سن تے ذکر ہے کہ دو پڑاواں تے انہاں نے ارداس کیتی تے ارداس تو بعد جڑا حکم آیا وہ بہت پرسدھ ہے کہندے نے کوئی آن ملاوے میرا پریتم پیارا ہوں تس پہ آپ ویچائیں اُدھے سی تن من کاٹ کاٹ سب ارپی وچ اگنی آپ جلائیں اکھیں کاٹ تریں چرنا تل بڑا لمبا شبد ہے اس شبد دے بھاو نال وہ جڑ گئے پی ہاں ہوں اسی اپنے شریر نو لیکھے لاؤنا ہے کوئی فرق نہیں پیندا سمے دے انسار بڑیاں میٹنگ ہوئیاں بڑے اکٹھ ہوئے سکھاں دے ادھر منت نارائن داس نالے تے سکھاں نال سمجھوتے دی گل کردا سی نالے اندرے اندر وہ تیاریاں کر رہا سی انہوں باقاعدہ سرکاری حکم نال اسلحہ دتا گیا جڑے دس نمبری بدماش سن انہوں دی حاضری کسی دوسری تھان تے لائی گئی تے اتھے بھیجے گئے تاکہ سما آن اتنے سکھاں دی قتلام کیتی جا سکے پلاننگ یہ سی سکھاں دی ایک بہت وڈی میٹنگ بلائی جا رہی سی مارچ وچ پلاننگ یہ سی بھی وہ میٹنگ جڑی ہے وہ سارے چونوے سکھ آئے ہون گے انہاں ساریاں نوں حکومت دی ملی بھگت نال مار دتا جائے گا سارے لیڈر ہی فلا فلا کر دیتے جان گے پر اے تے واہگرو اکال پرکھ نوں منظور نہیں سی اس واسطے وہ سنگھ پہلو ہی تر پئے انہاں نوں روکن دی بھی کوشش کیتی گئی یتن کیتا گیا بھی نہیں گل سمجھوتے نال لبڑ جائے گی وقت آ لین دیو پر وہ کہندے بھی گل اے اسی تے ہن ارداسا کر لیا تے ہن تے اسی سرے تے پہنچ گئے نزدیک پہنچ گئے ہن تے اسی بالکل واپس نہیں مڑ سکتے چلے جس ویلے اندر چلے گئے بیٹھے جنم استھان وچ جا کے مہاراج دی تابیا بس گولیاں چلنیاں شروع ہو گیا سویرے چھ بجے دا وقت سیگا انہوں نے آسا دی وار دا کیرتن شروع کیتا مہنت نے اپنی کاروائی شروع کر دیتی بندے انہیں رکھے ہوئے سیگے گولیاں جو ہتھیار کسی نو لبا وہ 150 دے قریب سنگھ اندر گئے سیگے تے انہوں نے ود تو ود انہوں نے کسی نو چھڈیا نہیں کسی نو جیوندا مار کچھ کر دو تین دن ایک وارتا جڑی سی چلدی رہی ਔਰ ਮਹੰਤ ਨਾਰਾਇਣ ਦਾਰ ਜਿਹੜਾ ਸੀ ਖੁਦ ਆਗੂ ਬਣ ਕੇ ਲਛਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ ਜਿਹੜਾ ਕਿ ਰੋਕਣ ਗਿਆ ਸੀ ਲਛਮਣ ਸਿੰਘ ਨੂੰ ਔਰ ਮਹੰਤ ਦਾ ਵੀ ਉਹ ਵਾਕਫ ਸੀ ਉਹਨੂੰ ਖੁਦ ਉਸਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫ਼ੀ ਮਿਲ ਜਾਏਗੀ ਤੂੰ ਫਿਕਰ ਨਾ ਕਰ ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ ਛੱਡਿਆ ਨਹੀਂ ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ ਭਾਈ ਕਰਤਾਰ ਸਿੰਘ ਝੱਬਰ ਨੇ ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ ਉਹਨੇ ਲਕੀਰ ਖਿੱਚ ਦਿੱਤੀ ਆਖਣ ਲੱਗਾ ਭਾਈ ਗੱਲ ਇਹ ਹੈ ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦਿਆਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ ਹਥਿਆਰ ਖੋਵਾਂਗੇ ਹੁਣ ਅਸੀਂ ਜੂਝ ਕੇ ਮਰਾਂਗੇ ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉਸਦੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ ਹੀਲਾ ਗੁਜ਼ਰ ਚੁੱਕਾ ਹੈ ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ 22 ਜਥੇ ਬਣੇ 200 ਦੇ ਇਹ ਗਿਣਤੀ ਨਿਕਲ ਗਈ ਬਾਹਰ ਉਹਨਾਂ ਨੇ ਫਿਰ ਸਾਹਮਣੇ 11 ਜਥੇ 200 ਦੇ ਕਾਇਮ ਹੋਏ ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫੀਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ ਸਾਹਮਣੇ ਬੰਦੂਕਾਂ ਨੇ ਗੋਲੀਆਂ ਨੇ ਫੌਜ ਖੜੀ ਹੈ ਤੁਸੀਂ ਮਾਰ ਦਿੱਤੇ ਜਾਓਗੇ ਉਹ ਕਹਿਣ ਲੱਗਾ ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ ਤੇ ਹੀ ਹੋਏਗਾ ਸਾਡਾ ਸਾਨੂੰ ਚਾਬੀਆਂ ਚਾਹੀਦੀਆਂ ਨੇ ਕਹਿਣ ਲੱਗਾ ਉਹ ਕੱਲ ਸਵੇਰੇ ਦਿੱਤੀਆਂ ਜਾਣਗੀਆਂ ਕਹਿੰਦੇ ਨਹੀਂ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣੇ ਹੀ ਚਾਹੀਦੀਆਂ ਨੇ ਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ ਤੇ ਇਹ ਸਭ ਕੁਝ ਕਿਉਂ ਹੋਇਆ ਸੀ ਸਿੱਖਾਂ ਦੇ ਅੰਦਰ ਇੱਕ ਥਾਂ ਤੇ ਨਹੀਂ ਇਹ ਘਟਨਾਵਾਂ ਬਹੁਤ ਥਾਵਾਂ ਤੇ ਵਾਪਰੀਆਂ ਉਸਦਾ ਕਾਰਨ ਕੀ ਸੀ ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ ਜਾਦੂ ਟੂਣੇ ਮੰਤਰ ਜੰਤਰ ਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਸੀ ਕੇਸਾਂ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਜਿਹੜੇ ਕਿਰਪਾਨ ਪਹਿਨਦੇ ਸਨ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ ਇਹ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਸੀ ਜਿੱਥੋਂ ਕਿ ਗੁਰਦੁਆਰਿਆਂ ਚੋਂ ਇਹਨਾਂ ਗੱਲਾਂ ਦਾ ਪ੍ਰਚਾਰ ਹੋਣਾ ਸੀ ਤੇ ਸਿੱਖੀ ਦੀ ਗੱਲ ਬਣਨੀ ਸੀ ਉੱਥੇ ਉਹਨਾਂ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ ਇਸ ਕਰਕੇ ਸਿੱਖਾਂ ਦੇ ਅੰਦਰ ਇਹ ਲਹਿਰ ਪੈਦਾ ਹੋਈ ਸਿੰਘ ਸਭਾ ਲਹਿਰ ਅਕਾਲੀ ਲਹਿਰ ਸਾਰ ਇਸੇ ਗੱਲ ਦੀ ਦੇਣ ਨੇ ਔਰ ਇਹ ਲੋਕ ਜਿਹੜੇ ਸੀ ਇਹਨਾਂ ਨੇ ਫਿਰ ਉੱਠ ਕੇ ਸਿੱਖਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਜਿਹੜੀ ਗੁਰਮਤ ਦੀ ਗੱਲ ਸੀ ਉਸ ਨੂੰ ਪ੍ਰਚਾਰਨਾ ਸ਼ੁਰੂ ਕੀਤਾ ਸਿੰਘ ਜਿਹੜੇ ਨੇ ਉਹ ਇਸ ਗੱਲ ਤੇ ਖੁਸ਼ ਨਹੀਂ ਕਿ ਮੰਦਰ ਬਣੇ ਹੋਣ ਬੜੇ ਵਧੀਆ ਤੇ ਇਮਾਰਤਾਂ ਬਣੀਆਂ ਹੋਣ ਬੜੀਆਂ ਵਧੀਆ ਤੇ ਬੜਾ ਚੰਗਾ ਹੋਵੇ ਸਿਲਸਿਲਾ ਉਹ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ ਉਹ ਇਸ ਗੱਲ ਤੇ ਰਾਜ਼ੀ ਨੇ ਕਿ ਇਹਨਾਂ ਧਰਮ ਕੇਂਦਰਾਂ ਵਿੱਚੋਂ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ ਜੇ ਇਹਨਾਂ ਮੰਦਰਾਂ ਵਿੱਚੋਂ ਅਨਮਤ ਦੀ ਗੱਲ ਹੋਣੀ ਹੈ ਦੂਜੀਆਂ ਗੱਲਾਂ ਦਾ ਪ੍ਰਚਾਰ ਹੋਣਾ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਘਾਟੇ ਵਿੱਚ ਜਾਏਗੀ ਇਸ ਵਾਸਤੇ ਉਸ ਸਮੇਂ ਦੇ ਜਿਹੜੇ ਸੂਝਵਾਨ ਲੋਕ ਸੀਗੇ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਆ ਜਿਹੜੀ ਰਹਿਤ ਮਰਿਆਦਾ ਹੈ ਇਹ ਉਹਨਾਂ ਦਿਨਾਂ ਵਿੱਚ ਹੋਂਦ ਵਿੱਚ ਆਈ ਔਰ ਪੰਥ ਨੇ ਸਮੁੱਚੇ ਤੌਰ ਤੇ ਮਿਲ ਕੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਖਰੜੇ ਤਿਆਰ ਕੀਤੇ ਕਿ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਇਸ ਢੰਗ ਦੀ ਪੂਜਾ ਹੋਣੀ ਚਾਹੀਦੀ ਹੈ ਕੀਰਤਨ ਕਥਾ ਪਾਠ ਇਹ ਮਰਿਆਦਾ ਜਿਹੜੀ ਹੈ ਇਹ ਗੁਰਦੁਆਰਿਆਂ ਦੇ ਅੰਦਰ ਨਿਭਾਈ ਜਾਣੀ ਚਾਹੀਦੀ ਹੈ ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ ਔਰ ਉਹਨਾਂ ਨੇ ਗੱਲ ਹੋਰ ਦੇਖੀ ਉਹਨਾਂ ਦੇਖਿਆ ਵੀ ਇਹ ਅਸਲ ਕਾਰਨ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਾਧਨ ਨਹੀਂ ਹੈ ਗੁਰਦੁਆਰਿਆਂ ਵਿੱਚ ਵੀ ਜਿਹੜੇ ਗ੍ਰੰਥੀ ਮਹੰਤ ਬੈਠੇ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਢੰਗ ਦੇ ਨੇ ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਿਉਂਕਿ ਉਹ ਗੁਰਮਤ ਦੇ ਪ੍ਰਚਾਰ ਤੇ ਸਿੱਖਾਂ ਗੁਰਦੁਆਰਿਆਂ ਵਿੱਚੋਂ ਸਿੱਖੀ ਦੀ ਗੱਲ ਕਰਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਸੀ ਉਹਨਾਂ ਦਿਨਾਂ ਵਿੱਚ ਫਿਰ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿਆ ਜਿੱਥੋਂ ਦਾਸ ਨੇ ਵੀ ਵਿਦਿਆ ਪ੍ਰਾਪਤ ਕੀਤੀ ਹੋਰ ਬਹੁਤ ਸਾਰੇ ਮਿਸ਼ਨਰੀ ਉੱਥੋਂ ਤਿਆਰ ਹੋਏ ਗਿਆਨੀ ਗੁਰਬਚਨ ਸਿੰਘ ਹੁਣੀ ਵੀ ਉੱਥੋਂ ਹੀ ਪੜ੍ਹ ਕੇ ਆਏ ਨੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਮਿਸ਼ਨਰੀ ਵਿਦਿਆ ਪ੍ਰਾਪਤ ਕਰਕੇ ਤੇ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਸੀ ਉਸ ਨੂੰ ਕਰਨ ਦਾ ਉਦਮ ਉਪਰਾਲਾ ਬਣਾਇਆ ਇਹ ਸ਼ਹਾਦਤਾਂ ਦਾ ਨਤੀਜਾ ਸੀ ਕਿ ਉਸ ਵੇਲੇ ਦੀ ਜਨਤਾ ਦੇ ਅੰਦਰ ਸਿੱਖਾਂ ਦੇ ਅੰਦਰ ਇਹ ਜਾਗਰਤੀ ਪੈਦਾ ਹੋਈ ਔਰ ਅੰਗਰੇਜ਼ਾਂ ਨੇ ਖਿਆਲ ਕਰਨਾ ਹਰਿਮੰਦਰ ਦੇ ਚਾਰੇ ਪਾਸੇ ਮੂਰਤੀਆਂ ਸੀ ਨਾ ਉਸ ਵਕਤ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਮਿਲੇ ਉਹਨਾਂ ਕਿਹਾ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ ਸਮਝਾਇਆ ਤਾਂ ਕਿਤੇ ਜਾ ਕੇ ਉਹ ਮੂਰਤੀਆਂ ਉੱਥੋਂ ਉਠਾਈਆਂ ਗਈਆਂ ਨਹੀਂ ਤੇ ਉਹ ਜਿਹੜੇ ਕਾਬਜ਼ ਲੋਕ ਸੀਗੇ ਉਹ ਬਿਲਕੁਲ ਇਸ ਗੱਲ ਨੂੰ ਕਰਨ ਵਾਸਤੇ ਤਿਆਰ ਨਹੀਂ ਸੀਗੇ ਤੇ ਹੌਲੀ ਹੌਲੀ ਜਿਸ ਵੇਲੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ फिर तुहानू पता है रकाबगंज के गुरुद्वारे की कंध ढाउण का मसला भी पहलों उठिया, फिर गंगसर का, जैतो का, सारे मोर्चे जगह जगह से उन्होंने पूरी कोशिश की भी कितने ना कितने सिख जड़े ने इन्हां नू डामिनेट किया जा सके, कितने ना कितने इन्हां नू पछाड़िया जा सके, ते ए जिहड़ी सिख जागृति की लहर है इस नू दबा दिता जाए। इहो कारण सी कि इन्हां जित्तां नू सामने रखदिया महात्मा गांधी ने भी उदों कहता सी, कहण लगा भी यह देश की आजादी की ओ समझ लो भी पहली जित है, यह आरंभ हो गया भी हुण देश आजाद होवेगा। और ख्याल करना सिखां ने यह कुरबानियां दे के अपने धर्म लई, अपने धर्म उत्ते ही नहीं बल्कि देश उत्ते और उस वेले दे मनुखी समाज उत्ते एडा वड्डा परोपकार कीता, एडा वड्डा एहसान कीता कि यह आजादी जिहड़ी अज लोक मानदे फिरदे ने यह उन्हां दी बदौलत सी। और उस आजादी दे इतिहास दी लिस्ट पढ़ के वेखो उन्हां लोकां दा ही नां है जिन्हां लोकां ने गुरुद्वारे आजाद कराने शुरू किए, उन्हां लोकां ने ही देश की आजादी विच उन्हां दे भरावां पाईआं नहीं, उन्हां दे खानदानां नहीं, देश की आजादी वास्ते वध तों वध खून डोलिया उही लोक सन। मैं जिस वेले पुरानी रहत मर्यादा के इतिहास नूं पढ़दा ना ते जिन्हां लोकां ने गदर की लहर अमेरिका तों होर थावां तों चलाई सी उन्हां लोकां ने ही उस रहत मर्यादा नूं कायम करन वास्ते योगदान पाया सी। उन्हां लोकां दीआं लिखतां पढ़ के हैरान हुंदे आ कि उह किन्ने सतर्क सन अपने धर्म के संबंध में, और यह धर्म की सतर्क जागृति सी जिहड़ी उन्हां नूं अपने धर्म लई, देश लई ते होर मनुखी कारजां वास्ते तत्पर करदी सी। तो ननकाणा साहब के शहीदां की याद सानू इस वास्ते तत्पर करती है कि असी गुरुद्वारे कायम करके सिख संगतां कायम करके ते इथों वध तों वध सिख धर्म दा, सिखी दा, गुरमत दे आशे दा प्रचार करना है, और अनमत मनमत होर जिहड़े गलत विचार ने उहनां नूं तर्क करना है, और वध तों वध गुरबाणी दी समझ सूझ अपने अंदर पैदा करनी है। जे इह गल्लां होणगीआं ते उह समझो वी उहनां दे शहीदां दे डुल्ले होए खून दा जो साडे सिर ते करज़ा नूं असीं उतार सकांगे, ਉਹਨੂੰ ਲਾ ਸਕਾਂਗੇ। ਨਹੀਂ ਤਾਂ ਕੀ ਹੋਏਗਾ ਜੇ ਅਸੀਂ ਮਨਮਤ ਦੇ ਢਹਿ ਚੜ ਗਏ, ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ। ਤੇ ਮਾਫ਼ ਕਰਨਾ, ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ, ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜੀਉਣ ਦੀ ਤਾਕਤ ਹੈ। ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ, ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ, ਆਪਾਂ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਵੀ ਨਹੀਂ ਮਿਲੇ ਲੋਕਾਂ ਨੂੰ, ਉਹ 86 ਕੁ ਨਾਮ ਮਿਲਦੇ, ਬਾਕੀ ਨਾਮ ਵੀ ਨਹੀਂ ਮਿਲੇ ਕਿ ਕਿੰਨੇ ਕੁ ਲੋਕ ਸ਼ਹੀਦ ਹੋ ਗਏ। ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ ਇਹਨੇ ਅੱਖਰਾਂ ਨਾਲ ਹੀ। ਕਿਉਂਕਿ ਇਤਿਹਾਸ ਬਹੁਤ ਬਿਖਰਿਆ ਹੋਇਆ ਹੈ, ਬਹੁਤ ਵਿਸਥਾਰਮਈ ਹੈ। ਮੈਂ ਸੰਖੇਪ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ, ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕ੍ਰਿਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬਿਆਨ ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਭਿਖੋ ਨਯਨ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖਸ਼ ਫਾਰੇ ਕਰ ਆਜ ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਣਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ।

ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ। ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਛਤਰ ਚਵਰ ਤਖਤ ਦੇ ਮਾਲਕ, ਗਿਆਨ ਦੇ ਸਾਗਰ ਸੁੱਖਾਂ ਦੇ ਦਾਤੇ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਕੁਛ ਘੜੀਆਂ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਆਓ, ਜਿੱਥੇ ਆਪ ਜੀ ਨੇ ਤਨ ਦੀ ਹਾਜ਼ਰੀ ਲਵਾਈ ਹੈ, ਸਾਰੇ ਖੇਚਲ ਕਰੋ, ਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਮਨ ਦੀ ਵੀ ਹਾਜ਼ਰੀ ਲਵਾਓ, ਸ਼ਬਦ ਅਤੇ ਸੁਰਤ ਦਾ ਮੇਲ ਕਰੋ, ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਹਰਿ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਜੋ 14 ਮਾਰਚ ਨੂੰ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਹਾੜਾ ਜੋ ਅਗਲੇ ਹਫਤੇ ਆ ਰਿਹਾ। ਅੱਜ ਦੇ ਦੀਵਾਨ ਅਸੀਂ ਗੁਰੂ ਹਰਿ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕਰਾਂਗੇ, ਤੇ ਅੱਜ ਦੇ ਦੀਵਾਨ ਵਿੱਚ ਸਮੁੱਚੀਆਂ ਵਿਚਾਰਾਂ ਸ਼੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਂਝੀਆਂ ਕੀਤੀਆਂ ਜਾਣਗੀਆਂ। ਗੁਰੂ ਅੰਗਦ ਦੇਵ ਜੀ ਦਾ, ਗੁਰੂ ਹਰਿ ਸਾਹਿਬ ਜੀ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਸਿੱਖਾਂ ਨੂੰ ਬਹੁਤ ਘੱਟ ਪਤਾ ਹੈ। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ, ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ, ਦੀਵਾਨ ਦੇ ਵਿੱਚੋਂ ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ, ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਅਕਾਲ ਤਖਤ ਦੇ ਬਾਨੀ, ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਧੰਨ ਗੁਰੂ ਹਰਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ, ਸਤਿਗੁਰ ਜੀ ਦੇ 5 ਪੁੱਤਰ ਸਨ ਤੇ 1 ਪੁੱਤਰੀ ਸੀ। 5 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮੱਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੂਤ ਸਨ, 5 ਸਾਹਿਬਜ਼ਾਦੇ ਸਨ। ਸਤਿਗੁਰ ਜੀ ਦੀ 1 ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ 5 ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ।

0: ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ, ਇਹ ਪੰਜੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ ਪੰਜਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ, ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ, ਮੰਗ ਤੇ, ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਐਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਿਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ। ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ ਕੁਛ ਲੜਨ ਵਾਲੇ ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ। ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ, ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਤੇ ਆਪ ਉੱਪਰ ਬਹਿੰਦੇ ਨੇ ਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਤੇ ਚੌਰ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਤੇ ਉਸ ਨੂੰ ਨਾ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਤੇ ਆਪਣਾ ਆਸਨ ਉੱਪਰ ਲਾਇਆ ਹੁੰਦਾ ਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਤੇ ਉਹਨਾਂ ਦਾ ਪੋਤਾ ਹਰ ਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰ ਰਾਏ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਛ ਸਮਾਂ ਇੱਥੇ ਬਤੀਤ ਕੀਤਾ ਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਰਹੇ ਹਾਂ ਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਛਾਉਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ। 14 ਮਾਰਚ 1644 ਇਹ ਦਿਨ ਜਿਸਨੂੰ ਨੇੜੇ ਆ ਗਿਆ, ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰੂ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, ਤਿੰਨ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਤੇ ਦੋ ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ, ਬਾਬਾ ਅਟਲ ਰਾਏ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ, ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰਿਰਾਏ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰਿਰਾਏ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ। ਗੁਰੂ ਹਰਿਰਾਏ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰਿਰਾਏ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰਿਰਾਏ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ। ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰਿਰਾਏ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰਿਰਾਏ ਸਾਹਿਬ ਕੋਲ ਖੜੇ ਸੀ, ਹੱਥ ਜੁੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲੋਂ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰਿਰਾਏ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰਿਰਾਏ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰਿਰਾਏ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਣੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ, ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਵੇ ਤੇ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ, ਤੇ ਬਾਬਾ ਸੂਰਜਮਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰੂ ਨੇ ਬਖਸ਼ਿਸ਼ਾਂ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ, ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ, ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ, 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਹੁ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸੱਤਵੇਂ ਸਰੂਪ ਧੰਨ ਗੁਰੂ ਹਰਿਰਾਇ ਸਾਹਿਬ ਜੀ ਹੋਣਗੇ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰਿਰਾਇ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ, ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ। ਧੀਰਮਲ ਨੇ ਅਡੰਬਰ ਰਚਿਆ ਸੀ, ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਡੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੌਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਸੀ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਹਾਂ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਕੁ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਹੇ ਆ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ, ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਸੋਝੀ ਨਹੀਂ ਹੈਗੀ। ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿਰਾਇ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਨੇ ਸਰੀਰ ਤਿਆਗ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿਰਾਇ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜ ਮੱਲ, ਬਾਬਾ ਅਨੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿਰਾਇ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ਼ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੋਬਤ ਨਹੀਂ ਆਏਗੀ, ਜੇ ਆ ਜਾਏਗੀ ਤੇ ਜੂਝਣਾ। ਪਹਿਲੀ ਗੱਲ ਤੇ ਲੜਨ ਦੀ ਨੋਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤੇ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ ਗੁਰੂ ਹਰਿਰਾਇ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿਰਾਇ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ, ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣਿਆ, ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ ਕਰਨਾ ਮੈਂ ਬੇਨਤੀ ਕਰਨ ਲੱਗਾ, ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਇਸ਼ਨਾਨ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ, ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ, ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ। ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖਵਾਏ ਗਏ। ਹੁਣ ਇਹ ਚੌ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ, ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦਵਾ ਦਾਰੂ ਨਾਲ ਦਾਰਾ ਸ਼ਿਕੋ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ, ਤੇ ਦਾਰਾ ਸ਼ਿਕੋ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ, ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ, ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ, ਗੁਰੂ ਹਰਿਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ, ਸਰੀਰ ਬਜ਼ੁਰਗ ਹੈ ਤੇ गुरु साहब का आना नहीं होया। अरदासां करती रही, बेनतियां करती रही। एक दिन मन विच इन्ना प्यार जागया, इसने गुरु हरिराय साहब वास्ते बड़ी रीझ नाल प्रशादे तैयार किए। लंगर तैयार करके सिर ते रख के ना घरों तुर पई। किला दो किला जाया करे, बह जाया करे, गोडे जवाब दे जान, तुरिया जाए ना। मन में चाह भी आज लंगर छका के मुड़ना, जो मर्जी हो जाए। थोड़ा जा अगे जाया करे, फिर बह जाया करे। मेरे साहब गुरु हरिराय साहब एकदम मौज में आए, सिखां नूं कह लगे कढ़ो घोड़ा। सतगुरु घोड़े ते सवार, पिछे नाल उन्हां दे जवान 2200 ते फटाफट धूड़ा डांदे होए घोड़ा लैके आ रहे। ते माता ने वेख्या कोई राजा लंघ रहा होना, ते धूड़ उड़दी आ रही बड़ी उपरां नूं हो गई। ते गुरु हरिराय साहब घोड़े ते चढ़े ही, घोड़ा उहदे कोल रोक के कहन लगे माता भुख बड़ी लगी, तेरे कोल की है? कहिंदी पुत प्रशादा लिया, फिर प्रशादा छका। जदों माता ने गुरु हरिराय साहब दे दर्शन किते, गद गद हो गई। घोड़े ते बैठिया ही प्रशादा लिया, खोलिया, इदां ही छकिया, ते छक के बख्शां कीतियां। माता मंग की चाहिदा है? ते माता प्यार विच आके एक बचन कह रही है, तू पापी मैं बख्शन हार, तू पापी मैं बख्शन हार, तू पापी मैं बख्शन हार। नाल दस कहन लगा माता की कही जानी है, ठीक बोल। गुरु हरिराय साहब कहते नहीं, माता दी भावना विच फर्क नहीं, शब्दावली च फर्क हो सकता है। गुरु हरिराय साहब गुरु रामदास जी ने एक बचन कहा है, जिन्हा अंतर हर हर प्रीत है, ते जन सुगड़ सियाने राम राजे, जे बाहरों भुल चुक बोल दे भी खरे हर पाणे। जे बाहरों उन्होंने कोलों कोई गलती का शब्द निकल भी जाए ना, तां वी रब नूं पाउंदे ने, क्योंकि उन्होंने शब्दावली विच फर्क है, उन्हों की भावना विच फर्क नहीं है। गुरु साहब ने उसनूं बख्शा ते रहमतां दे नाल निवाजिया, माता की इच्छा पूरी की, उहदा जीवन सफला होया। धन गुरु हरिराय साहब पातशाह जी मालवे दे इलाके विच सिखी दा प्रचार करन वास्ते निकले। सिखी दा प्रचार करन लई मालवे दे इलाके विच निकले। सतगुरु विचर रहे सन, ते रस्ते विच एक थां ते आए, उत्थे सिद्धू गोद दे भाई काला जी रिहा करदे सन। भाई काला जी, इहदे कोल दो पुत्तर सी, ते इहदा भरा जंग विच शहीद होया सी, दो पुत्तर इहदे सन। हुण घर दे विच कई वारी समस्या आ जांदी है, इहने अपने भरा दे पुत्रां नूं वी अपने घर विच रख लिया। ते बहुत भागां वाले ने जिन्हां नूं दूजियां मावां दे कोलों अपनी मां जिन्ना प्यार मिलिया होवे। वैसे इदां बहुत सारे भागां वाले ने, पर बहुतियां नाल इहो जिहा वापरदा कि जदों मतरीयां मावां दे वस पै जाए ते बड़ी दुरदशा हुंदी, कईयां दी बहुत बुरी हालत हुंदी। ओही हालत इन्हां बच्चियां दी हुंदी सी। भरा दे बच्चे सी, रखे सन घर, घरवाली उन्हां नाल नफरत करदी सी। अपने बच्चियां नूं चंगा खाण नूं देना, चंगा पाण नूं देना, प्यार नाल बोलना, ते भरावां दे पुत्रां नूं झिड़कना भी। अपने बच्चियां दे फटे पुराने कपड़े उन्हां नूं देने, ते झूठ मूठ ते कच्चा पीला जिहड़ा रह जाना ना, ओह उन्हां नूं देना। काले नूं दुख बड़ा हुंदा सी जदों इदां दी हालत वेखदा, पर जो घर कहिंदा ते कलेश पैंदा। घर दा कलेश भी कई वार बचाउण वास्ते बंदे नूं बहुत कुछ करना पैंदा, बड़ा कुछ अवॉइड करना पैंदा, बहुत कुछ बर्दाश्त करना पैंदा, भी चलो कोई नहीं, जिवें समां लंघदा लंघी जांदा। पर मन विच पीड़ा बड़ी सी, मन विच दुख बड़ा सी। गुरु हरिराय साहब जी इस इलाके विच आए। इह जिहड़ा काले दा भरा उदों शहीद होया सी जदों गुरु हरगोबिंद साहब उत्थे गए सन, ते उस इलाके दे विच झगड़ा होया सी। काला उन्हें वेख्या भी मेरे भरा दे बच्चियां नाल बड़ी दुरदशा हो रही है, अज उहदे मन भरिया सी। अपने भरा दे दोनां बच्चियां नूं संदल ते फूल, एक नूं उसने मोढे ते बाल चुक लिया, एक नूं उंगल फड़ के नाल ला लिया, ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਏਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤੰਤੂ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿਰਾਇ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚੇ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰੂ ਕਹਿੰਦੇ ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿਰਾਇ ਸਾਹਿਬ ਕਹਿੰਦੇ ਕਾਲਿਆ ਇਹ ਰਾਜੇ ਨੇ, ਰਾਜੇ ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਦੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ ਹੈ, ਬੜਾ ਦੁਰਵਿਹਾਰ ਕੀਤਾ ਹੈ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਹਿੰਦਾ ਜੋਤਸ਼ੀ ਬਣ ਗਿਆ? ਉਹ ਕਹਿੰਦਾ ਨਹੀਂ, ਗੁਰੂ ਹਰਿਰਾਇ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣਿਆਂ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ? ਵਿਚਾਰਾ ਫਸ ਗਿਆ, ਹੁਣ ਆਪਣੇ ਆਪ ਵੀ ਮੋਹ ਜਾਗ ਪਿਆ, ਜਾਗਣਾ ਸੀ, ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿਰਾਇ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇੜ ਤੇ ਹੱਥ ਮਾਰਿਓ ਇੱਦਾਂ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ ਕਾਲਿਆ ਫਿਰ ਲਿਆਏ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੀ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਕਹਿਣ ਲੱਗੇ ਕਾਲਿਆ ਰਾਜੇ ਤਾਂ ਉਹ ਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿਰਾਇ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਂਦ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਾਂ ਦੇ ਨਾਲ ਨਿਵਾਜਿਆ ਸੀ, ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ ਤੇ ਉਹਨੇ ਫਿਰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰਦੇ ਹੋ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ, ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ, ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ, ਕਹਿੰਦਾ ਦਾਰਾ ਸ਼ਿਕੋਏ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ।

ਦਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁ ਕਹੁ ਟਲ ਗੁਰ ਸੇਵੀਐ ਐਹਣ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ

ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ, ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰੂ ਘਰ 'ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,
ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ 'ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ।

ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ। ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦੇ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮੇ ਹੈ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ, ਗੁਰੂ ਹਰਗੋਬਿੰਦ ਸਾਹਿਬ ਵਾਂਗ

ਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਦਾਸ ਪੇਟ ਹਾਜ਼ਰ ਹੋਈ ਹੈ। ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ। ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ, ਮਹਾ ਰੋਗ ਬਿਕਰਾਲ ਤਿਨੇ ਬਿਦਾਰੂ, ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ, ਜਿੱਤਾ ਜਨਮ ਅਪਾਰ ਆਪ ਪਛਾਨਿਆਂ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ, ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪ੍ਰਣਾਸਨ, ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ, ਆਤਮ ਰਸ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਸਤ ਸਤਿਗੁਰੂ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ, ਰਾਜ ਜੋਗ ਲਹਿਣਾ ਕਰੇ, ਅਮੇ ਦਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ, ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ, दर्शन परसे गुरु कै जन्म मरण दुख जाए।

0: ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ, ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ। ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ, ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾਂ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ। ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ। ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰੇ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ। ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰਦੁਆਰੇ ਘਰ 'ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਾ, ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ, ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹੇ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ, ਗਰੀਬ ਨਵਾਜ, ਇਹ ਕੀ ਗੱਲ? ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ, ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੂੰ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ, ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ। ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ। ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਜਿਹੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਜਿਹੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਸ ਨੂੰ ਪਵਾ ਕੇ ਕਹਿੰਦੇ, ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ, ਪੁੱਤਰ ਕੱਪੜੇ? ਕਹਿਣ ਲੱਗੇ, ਮਾਤਾ, ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ, ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ, ਮਾਂ ਜੀ, ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ, ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ, ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ, ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ, ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ, ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ, ਪਿਤਾ ਜੀ, ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆ ਅਸ਼ ਅਸ਼ ਕਰ ਉੱਠੀ। ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਬੁਰ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ, ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇਹ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ, ਅੱਜ ਤੱਕ ਢਾਈ ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਸੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ। ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ, ਪਰ ਸਿੱਖ ਧਰਮ ਵਿੱਚ ਤੇ ਇੰਨੀਆਂ ਮਾਵਾਂ ਹੋਈਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ ਢਾਈ ਕਹਿਣ ਲੱਗੇ ਉੱਥੇ ਤੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ 'ਚ ਲਿਆਉਂਦੇ ਹਾਂ ਆਪਾਂ। ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ? ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ? ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ? ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ ਢਾਈ ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ, ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੋਈ ਜ਼ਿਕਰ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ। ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਲ, ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਵਾਜ, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਤੁੱਠੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਇ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਇ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਜੀ, ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾ ਫੜਾ ਕੇ ਜਾ ਰਹੇ ਹੋ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਜੁੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ, ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਆਉਂਦੇ ਸਨ। 300 ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲੇ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਹੁੰਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਇਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਇਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ, ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨੀ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਿਆਂ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ਼, ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ ਹੈ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ, ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਦੇ ਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟਾ ਹੀ ਛਾਇਆ ਰਿਹਾ, ਸੁੰਨਾ ਹੀ ਛਾਇਆ ਰਿਹਾ ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ ਔਰ ਆਖਿਆ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ। ਕਿਧਰੇ ਅੱਜ ਇਕਬਾਲ ਜ਼ਿੰਦਾ ਹੁੰਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ, ਇੰਨੀ ਗੱਲ ਮੰਨਦੇ ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਫੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ ਤੇ ਚੰਗੇ ਚੰਗੇ ਜਿੱਥੇ ਸੋਚ ਲੈਣ ਹੁਣ ਮੁੜ ਜਾਈਏ, ਪਿੱਛੇ ਹੀ ਮੁੜੀਏ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ ਚ, 20 ਦਿਨਾਂ ਚ, ਮਹੀਨੇ, 2 ਮਹੀਨੇ ਚ, ਇਹਨਾਂ ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ। ਥੋੜਾ ਜਿਹਾ ਹੋ ਸਕਦਾ ਗਲਤ ਹੋਵੇ ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜੇ ਜਿਹਾ ਚੱਲ ਪੈਂਦੇ ਨੇ, ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ ਸ਼ੁਰੂ, ਫਿਰ ਸਵਾਰਥ, ਫਿਰ ਕੌਣ ਜਾਏ। ਇੱਕ ਇੱਕ ਕਰਕੇ ਲੋਕੀ ਟੁੱਟਦੇ ਨੇ। ਗੜੀ ਦੇ ਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਨਾ ਮੁਗਲ ਸੈਨਾ ਦੇ ਚ, ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਤਾ ਕੀ ਪਕਾਇਆ, ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਚੜਾਈ ਕਰ ਗਏ, ਆਪਾਂ ਇਹਦਾ ਦਾਸ ਸਸਕਾਰ ਕਰਾਈਏ। ਤੇ ਸਤਿਗੁਰ ਨੂੰ ਪਤਾ ਸੀ।

ਰੱਖਦੇ ਨੇ ਤੇ ਆਪਾਂ ਥੋੜੀ ਜਿਹੀ ਆਗ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ, ਕਿਉਂਕਿ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ, ਗੁਰੂ ਕਾ ਸਿੱਖ ਹੈ, ਧਾਰਮਿਕ ਬੰਦਾ। ਸਤਿਗੁਰ ਜਦ ਬਲਦੀ ਹੋਈ ਚੁਆਤੀ ਇੱਕ ਚੁੱਲੇ ਚੋਂ ਲਿਆਉਣ ਲੱਗੇ ਇਕਾਗਰਤਾ ਬਖਸ਼ਣੇ, ਤੇ ਉਸ ਮੰਜੇ ਦੇ ਉੱਤੇ ਸੁੱਤੇ ਸਿੰਘ ਨੂੰ ਜਿਉਂ ਉਹ ਚੁਆਤੀ ਲਾਉਣ ਲੱਗੇ ਇਕਦਮ ਖੜਾ ਹੋ ਗਿਆ। ਜਾਣੀ ਜਾਣ ਸਤਿਗੁਰ ਨੂੰ ਪਤਾ ਸੀ ਤੇ ਮੇਰੇ ਸਾਹਮਣੇ ਨਾਟਕ ਪੈ ਰਚਦੇ ਨੇ, ਤੇ ਸਤਿਗੁਰ ਕਹਿਣ ਲੱਗੇ ਮੁਰਦਾ ਬਣ ਕੇ ਭੱਜਣ ਦੀ ਲੋੜ ਨਹੀਂ, ਤੁਸੀਂ ਜੀਵਦੇ ਹੀ ਚਲੇ ਜਾਓ। ਇੰਜ ਕਟਾਕਸ ਕੀਤੀ ਸਤਿਗੁਰ ਨੇ, ਮੁਰਦਾ ਹੋ ਕੇ ਰੁਖਸਤ ਨਾ ਹੋ, ਜਾਣਾ ਹੈ ਤੇ ਜ਼ਿੰਦਾ ਹੋ ਕੇ ਜਾਓ, ਜੀਵਦੇ ਹੀ ਜਾਓ, ਮੁਰਦਿਆਂ ਦਾ ਡੋਂਗ ਕਿਉਂ ਰਚਦੇ ਹੋ। ਤੋ ਖਿਮਾ ਕਰਨੇ ਇਹਨਾਂ ਨੇ ਬਾਅਦ ਚ ਬਿਦਾਵੇ ਵੀ ਲਿਖ ਦਿੱਤੇ, ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਨੇ ਇੱਕ ਇੱਕ ਕੁੱਲ ਵਿਦਾਵਾ ਲੈ ਲਿਆ, ਠੀਕ ਹੈ। ਮਹਾਂ ਸਿੰਘ ਇਹਨਾਂ ਦੇ ਸਿਰਮੌਰ ਸਨ। ਮਹਾਰਾਜ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸੁੱਖ ਦੇ ਸਾਥੀ ਹਾਂ ਅਸੀਂ, ਦੁੱਖ ਦੇ ਸਾਥੀ ਨਹੀਂ ਹਾਂ, ਵਿਪਤਾ ਦੇ ਸਾਥੀ ਅਸੀਂ ਨਹੀਂ। ਤੇ ਵਿਪਤ ਭਰੀ ਸਭ ਹੀ ਸਿੰਘ ਛੱਡ ਤੇ ਕੋ ਨਾ ਆਵਤ ਨੇਰੇ, ਤੇ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘਨਾਥ, ਹਾਲਤ ਇਹ ਹੋ ਜਾਂਦੀ ਹੈ। ਇੱਥੇ ਸਾਰੇ ਸਾਥੀ ਵਾਰੋ ਵਾਰੋ ਛੱਡਦੇ ਨੇ, ਸਾਰਿਆਂ ਨੇ ਬਿਦਾਵਾ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤੇ ਕਹਿਣਾ ਸਭ ਸੁੱਖ ਦੇ ਸਾਥੀ ਨੇ, ਦੁੱਖ ਦਾ ਕੌਣ ਸਾਥੀ ਹੈ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਹੋਏ। ਇਹਨੂੰ ਆਮ ਪੱਧਰ ਤੇ ਵੀ ਤੁਸੀਂ ਕਦੀ ਲਓ, ਇਹ ਮੇਰਾ ਸਾਥੀ ਹੈ, ਉਹ ਮੇਰਾ ਸਾਥੀ ਹੈ, ਉਹ ਮੇਰਾ ਦੋਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਮੰਨਦੇ। ਸਭ ਸੁੱਖ ਦੇ ਸਾਥੀ ਨੇ, ਕਿਤੇ ਇਹ ਨਾ ਸਮਝ ਨਹੀਂ ਇਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਅਗਰ ਵੇਖਣਾ ਹੋਵੇ ਤਾਂ ਫਿਰ ਉਸ ਵਕਤ ਵੇਖੇ ਜਦ ਤੂੰ ਚਾਰੋ ਪਾਸੇ ਵਿਪਤਾ ਚ ਗਿਰਿਆ ਹੋਵੇ, ਫਿਰ ਲੱਭੀ ਤੂੰ ਸਾਥੀਆਂ ਨੂੰ, ਆਵਾਜ਼ ਵੀ ਮਾਰੇਗਾ ਤੇ ਕੋਈ ਨੇੜੇ ਨਹੀਂ ਆਵੇਗਾ। ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ, ਇੱਥੇ ਸੁੱਖ ਮੇ ਬਹੁ ਸੰਗੀ ਭੈ ਰਹਿਤ ਚਾਹੂ ਦਿਸ ਗੇਰੇ। ਤੇ ਖਿਮਾ ਕਰਨੀ ਵਿਪਤਾ ਕਸੌਟੀ ਏ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ, ਕੋਈ ਦੋ ਢਾਈ ਸੌ ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ 10 ਦਿਨ ਮੈਂ ਵੀ ਮੁਗਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ, ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ ਸ਼ਾਇਦ, ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰ ਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ। ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ, ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ, ਪਰ ਕਮ ਸੇ ਕਮ ਤਾਰੇ ਤੇ ਚਮਕ ਦੇਣਾ। ਅਮਾਵਸ ਦੀ ਰਾਤ ਹੈ, ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਰਨੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ, ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮ ਟਿਮਾਂਦੇ ਤਾਰੇ ਵੀ ਕੋਈ ਨਹੀਂ, ਚੰਦਰਮਾ ਤੇ ਹੈ ਹੀ ਕੋਈ ਨਹੀਂ, ਤਾਰੇ ਵੀ ਕੋਈ ਨਹੀਂ, ਕੋਈ ਰਸਤੇ ਦਾ ਦੀਵਾ ਵੀ ਕੋਈ ਨਹੀਂ। ਜਿਨ੍ਹਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ।

0: ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਦਹਿਰਾਜ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਵੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ ਹੈ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਹੁੰਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ ਸੰਨ 47 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਣਾ ਹੈ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ ਹੈ, ਪਰਮਾਤਮਾ ਦਾ ਰਾਜ ਲਿਆਉਣਾ ਹੈ, ਈਸ਼ਵਰੀ ਰਾਜ ਲਿਆਉਣਾ ਹੈ, ਸੱਚ ਦਾ ਰਾਜ ਲਿਆਉਣਾ ਹੈ। ਗੱਲ ਤੇ ਇਤਨੀ ਸੀ, ਰਾਮ ਰਾਜ ਵਿੱਚ ਕੀ ਸੀ, ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਵਿੱਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਬਈ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਬਈ ਇੱਕ ਭੁੱਲ ਅਗਰ ਇੱਕ ਪ੍ਰਜਾ ਦੇ ਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ, ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ, ਤੇ ਬਹੁ ਗਿਣਤੀ ਦੇ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਇਹ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੁੱਧਿਆ ਦੇ ਰਾਜਾ ਬਣੇ, ਸਿੰਘਾਸਣ ਤੇ ਬੈਠੇ, ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ, ਤੇ ਤਿੰਨ ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ। ਬਹੁ ਸੰਮਤੀ ਦੇ ਚ ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ। ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ, ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆਂ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ, ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਉਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਹੈ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੇ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ, ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ, ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ, ਪ੍ਰਜਾ ਨਹੀਂ ਮੰਨਦੀ। ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜ੍ਹੀਆਂ ਕੋਲ ਮੈਂ ਰਾਜਾਂ ਤੇ ਵਿਧਾਨ ਬਦਲ ਦੇਣਾ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਵਿੱਚ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫ਼ਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ? ਤਾਂ ਹੋਇਆ ਇਹ, ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਤਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ ਤੇ ਠੀਕ ਹੈ ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਵਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਵਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ ਕੋਈ ਖਾਲਸਾ ਕੋਈ ਸ਼ੁੱਧ ਕੋਈ ਪਵਿੱਤਰ ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ। ਪਰਿਓ ਕਾਲ ਸਵੇ ਜਬ ਉਪਰ ਮਾਇ ਲਿਖੇ ਬ੍ਰਹਮ ਗਿਆਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ ਬਈ ਖਾਲਸੇ ਤੇ ਇੰਝ ਪਏ ਪੜਦੇ ਨੇ ਬਾਕੀ ਰਹੇ ਨਾ ਕੋਏ। ਨਹੀਂ ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਏ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਏ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ। ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੁਖੀ ਸਨ ਤਦੀ ਸਤਿਗੁਰ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਖਿਮਾ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ, ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ। ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾ ਨਾਲ ਮੰਗਣੀ ਹੈ, ਹੁਣ ਰਸਮੀ ਤੌਰ ਤੇ ਮੰਗਣੇ ਮੰਗਣੇ ਕਿ ਰਾਜ ਕਰੇਗਾ ਹਾਲਸਾ ਆਕੀ ਰਹੇ ਨਾ ਕੋਏ। ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ, ਤਾਂ ਕਿ ਕਾਨੂੰਨ ਦੀ ਲਪੇੜ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ, ਇਸ ਢੰਗ ਦੇ ਜਜ਼ਬੇ, ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ, ਸੁੱਖ ਦੇ ਨਾਲ ਰਹਿਣ ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ। ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ, ਇੱਕ ਮਰਦਾਨਾ ਹੈ, ਇੱਕ ਹਿੰਦੂ ਹੈ, ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਈਮੀ ਆ ਭੇਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ 4 ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ, ਪਰਮ ਭਗਤ ਸਨ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਜ਼ ਕਰਦੇ ਹਾਂ, ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹੀ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ। ਕਬੀਰ ਦਾ ਜਨਮ ਉਸ ਘਰਾਣੇ ਚ ਹੋਇਆ। ਜਾਂ ਕਿ ਈਦ ਬਕਰੀਦ ਕੁੱਲ ਗਊ ਵੱਧ ਕਰੇ, ਮਾਨੇ ਸ਼ੇਖ ਸ਼ਹੀਦ ਪੀਰਾਂ, ਜਾਂ ਕਿ ਬਾਪ ਐਸੀ ਕਰੀ, ਪਿਓ ਤੇ ਇਹੀ ਕੁਛ ਕਰਦਾ ਸੀ, ਪੂਤ ਐਸੀ ਸਰੀ, ਤੇਹੂਰੇ ਲੋਕ ਪ੍ਰਸਿੱਧ ਕਬੀਰਾ, ਪੁੱਤਰ ਇਸ ਤੋਂ ਬਿਲਕੁਲ ਉਲਟ ਚਲੇ ਹੈ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ। ਤੋ ਕਹਿਰਤ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ। ਰਾਮਾਨੰਦ ਨੇ, ਪਰਮਾਨੰਦ ਨੇ ਇੱਥੇ ਸਾਂਝੀ ਵਾਲਤਾ ਦਾ ਧਰਮ, ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ। ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਹੈ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ। ਤੇ ਜਿਵੇਂ ਖੁੱਲੇ ਲਫ਼ਜ਼ਾਂ ਚ ਕਹਿ ਦਿਆਂ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ ਚਾਂ, ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ ਫਿਰ ਅਸੀਂ ਘੱਟ ਗਿਣਤੀ ਵਿੱਚ ਨਹੀਂ ਹਾਂ, ਇਤਨੀ ਮਹਿਰਜ਼ ਕਰਦੇ ਹਾਂ। ਇਸ ਵਾਸਤੇ ਅਸੀਂ ਜੇ ਰਾਮਨੌਮੀ ਚ ਸ਼ਾਮਿਲ ਹੋਣਾ ਹੈ, ਜਨਮ ਅਸ਼ਟਮੀ ਚ ਸ਼ਾਮਿਲ ਹੋਣਾ, ਤੇ ਅਸੀਂ ਕਿਉਂ ਨਾ ਈਦ ਦੇ ਚ ਵੀ ਸ਼ਾਮਿਲ ਹੋਈਏ। ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ ਚ ਇਹ ਲਿਖਣਾ ਕਿ ਅਸੀਂ ਇਸ ਖੁਸ਼ੀ ਦੇ ਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ। ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ, 4 ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਚ ਮਨਾਇਆ, ਬਹੁਤ ਵੱਡੇ ਪੱਧਰ ਤੇ, ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ। ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ, ਉਹ ਤੇ ਕਹਿੰਦੇ ਰਹੇ, ਇਹ ਤੇ ਜਗਤ ਲਈ ਹੈ। ਇਸ ਵਾਸਤੇ ਉਹ ਮੱਕੇ ਵੀ ਚਲੇ ਗਏ, ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ, ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਧੰਨਵਾਦ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ। ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ, ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਵਿੱਚ ਰਹੇ, ਔਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ। ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ, ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ, ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ, ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ, ਔਰ ਅਸੀਂ ਤੁਹਾਡੇ ਭਰਾ ਹਾਂ, ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ, ਸਾਰਾ ਦੇਸ਼ ਜੋ ਹੈ ਇੱਕ ਹੈ, ਇੱਕ ਪਿਤਾ ਇੱਕ ਅਸਕੇ ਹਮ ਮਾਰਗ, ਤੂੰ ਮੇਰਾ ਗੁਰਹਾਏ। ਇਸ ਤਰ੍ਹਾਂ ਦੀ ਸੋਚਣੀ, ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ, ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ, ਇਸ ਤਰ੍ਹਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ, ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ ਹੈ। ਤਿੰਨ ਕੋ ਕਿਆ ਉਪਦੇਸ਼ ਹੀ ਏ ਜਿਨ ਗੁਰ ਨਾਨਕ ਦੇਵ। ਪਰ ਹਾਂ, ਮੈਂ ਫਿਰ ਅਰਜ਼ ਕਰਾਂ, ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ, ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ, ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ, ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ, ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ, ਕਿਉਂਕਿ ਦੂਰ ਦ੍ਰਿਸ਼ਟੀ ਸਾਡੇ ਚ ਬਹੁਤ ਘੱਟ ਹੈ, ਅਸੀਂ ਲੰਬੀ ਨਹੀਂ ਸੋਚਦੇ, ਵਕਤੀ ਗੁਬਾਰ ਹੁੰਦਾ ਹੈ, ਵਕਤੀ ਜੋਸ਼ ਹੁੰਦਾ ਹੈ, ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ, ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਹੋੜਕ ਸੱਚ ਰਹੀ। ਆਖਿਰ ਸੱਚ ਦੀ ਜਿੱਤ ਹੋਈ ਹੈ, ਆਖਿਰ ਸੱਚ ਦਾ ਬੋਲਬਾਲਾ ਹੋਇਆ, ਆਖਿਰ ਸੱਚ ਸਨਮਾਨਿਤ ਹੋਇਆ। ਇਤਨੇ ਸ਼ਬਦ ਪ੍ਰਵਾਨ ਕਰਨੇ। ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ, ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋੜਨ ਦੀ ਜੋ ਹੈ ਕੋਸ਼ਿਸ਼ ਕਰਾਂਗੇ। ਜੋ ਮਹਿਰਜ ਕੀਤੀ ਸੀ, ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ, ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ। ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ, ਉਹ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ। ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ, ਤੇ ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਜੋ ਹੈ ਪਹੁੰਚੋਗੇ। ਸਤਿਗੁਰ ਰਹਿਮਤ ਕਰਨ, ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ, ਗੁਰੂ ਦਾ ਦਰਦ ਪੈਦਾ ਹੋਵੇ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ, ਤਾਂ ਕਿ ਤੁਸੀਂ ਆਪਣੇ ਮਕਸਦ ਦੇ ਕਾਮਯਾਬ ਹੋ ਸਕੋ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ
1: ਓਏ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ ਤੋ ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ? ਹਰ ਸਿੰਘਾਸਣ ਦੀ ਆਪਣੀ ਨੀਤੀ ਹੈ। ਦੁਨੀਆ ਵਿੱਚ ਹਰ ਮੁਲਕ ਵਿੱਚ ਆਪਣੇ ਆਪਣੇ ਸਿੰਘਾਸਣ ਨੇ ਤੇ ਹਰ ਸਿੰਘਾਸਣ ਦੀ ਆਪਣੀ ਆਪਣੀ ਰਾਜਨੀਤੀ ਹੈ। ਹਰ ਦੇਸ਼ ਦੀ ਆਪਣੀ ਆਪਣੀ ਰਾਜਨੀਤੀ ਹੈ। ਜਦ ਕੋਈ ਰਾਮ ਦੇ ਸਿੰਘਾਸਣ ਤੇ ਜਾ ਬੈਠਦਾ ਹੈ ਉਹਦੀ ਨੀਤੀ ਕੀ ਹੈ? ਆਖਿਰ ਸਿੰਘਾਸਣ ਫਿਰ ਵੀ ਸਿੰਘਾਸਣ ਹੈ ਤੇ ਮੈਂ ਅਰਜ਼ ਕਰਾਂ ਉਸਨੂੰ ਪਰਮ ਪਦਵੀ ਆਖਿਆ। ਪਦ ਤੇ ਉਹ ਇਹ ਮਿਨਿਸਟਰ ਲੋਕ ਜਿਨ੍ਹਾਂ ਕੋਲ ਅਹੁਦੇ ਨੇ, ਉਰਦੂ ਵਿੱਚ ਅਹੁਦਾ ਕਹਿ ਦਿੰਦੇ ਨੇ, ਸੰਸਕ੍ਰਿਤ ਵਿੱਚ ਪਦ ਕਹਿ ਦਿੰਦੇ ਨੇ ਭਾਈ ਇਹਦੇ ਕੋਲ ਕੋਈ ਪਦ ਹੈ, ਅਹੁਦਾ ਹੈ। ਤੇ ਸੰਤ ਕੋਲੋਂ ਵੀ ਇੱਕ ਪਦ ਹੈ ਪਰ ਉਹਨੂੰ ਆਖਿਆ ਪਰਮ ਪਦ। ਉਹਦੇ ਕੋਲ ਪਰਮ ਪਦ ਹੈ, ਬਾਕੀਆਂ ਕੋਲ ਪਦ ਹੈ। ਤੇ ਇਤਨੀ ਗੱਲ ਵੀ ਸਪਸ਼ਟ ਹੈ, ਚਾਹੇ ਪਦ ਹੈ ਤੇ ਚਾਹੇ ਪਰਮ ਪਦ ਹੈ, ਉੱਥੇ ਤੱਕ ਪਹੁੰਚਣ ਲਈ ਤੇ ਕੁਝ ਨਾ ਕੁਝ ਸੰਘਰਸ਼ ਤੇ ਹੈ। ਬਿਨਾਂ ਸੰਘਰਸ਼ ਤੋਂ ਪਦ ਪ੍ਰਤਿਸ਼ਠਾ ਦੀ, ਸਿੰਘਾਸਣ ਦੀ ਪ੍ਰਾਪਤੀ ਨਹੀਂ ਆਉਂਦੀ। ਸਿੰਘਾਸਣ ਦੋ ਤਰ੍ਹਾਂ ਦੇ, ਇੱਕ ਨੂੰ ਆਖਿਆ ਗਿਆ ਰਾਮ ਦਾ ਸਿੰਘਾਸਣ, ਹਰੀ ਦਾ ਸਿੰਘਾਸਣ, ਪਰਮਾਤਮਾ ਦਾ ਸਿੰਘਾਸਣ। ਇੱਕ ਨੂੰ ਕੇਵਲ ਇਤਨੇ ਹੀ ਆਖਿਆ ਗਿਆ ਰਾਜ ਸਿੰਘਾਸਣ, ਸਿਰਫ ਰਾਜ ਸਿੰਘਾਸਣ। ਜੋ ਰਾਜ ਸਿੰਘਾਸਣ ਤੇ ਬੈਠਾ ਉਹਦੇ ਕੋਲ ਪਦ ਹੈ, ਜੋ ਰਾਮ ਸਿੰਘਾਸਣ ਤੇ ਬੈਠਾ ਹੈ ਉਹਦੇ ਕੋਲ ਪਰਮ ਪਦ ਹੈ। ਤੇ ਪਰਮ ਪਦ ਰਾਮ ਸਿੰਘਾਸਣ ਦੀ ਸਾਰੀ ਵਿਆਖਿਆ ਕੀਤੀ ਹੈ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਤੇ ਗੁਰੂ ਘਰ ਦੇ ਮਹਾਨ ਭਾਈ ਸੰਤ ਬ੍ਰਹਮ ਗਿਆਨੀ ਤੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਮੈਂ ਅਕਸਰ ਗੁਰਦੁਆਰਿਆਂ ਦੇ ਸਿੱਖ ਸੰਗਤਾਂ ਦੇ ਸਾਹਮਣੇ ਬੇਨਤੀ ਕਰਦਾ ਹੁੰਦਾ ਕਿ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੇ ਬਿਨਾਂ ਗੁਰਮਤਿ ਦੀ ਸੂਝ ਲੈਣੀ ਬੜੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਾਂਗੇ ਸੁਣਾਂਗੇ, ਪਰਮਾਤਮਾ ਦੀ ਸੂਝ ਮਿਲੇਗੀ, ਅਕਾਲ ਪੁਰਖ ਦੀ ਸੂਝ ਮਿਲੇਗੀ। ਪਰ ਜਦ ਭਾਈ ਗੁਰਦਾਸ ਜੀ ਨੂੰ ਪੜ੍ਹਾਂਗੇ ਤੇ ਗੁਰਮਤਿ ਦੀ ਸੂਝ ਮਿਲੇਗੀ, ਗੁਰੂ ਦੀ ਸਮਝ ਪਏਗੀ, ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਇਹ ਮਹਾਨ ਦੇਣ ਹੈ ਕਵਿਤ ਸਵਈਏ ਤੇ ਵਾਰਾਂ। ਵਾਰਾਂ ਆਪ ਦੀ ਪੰਜਾਬੀ ਦੇ ਚ ਨੇ ਤੇ ਕਵਿਤ ਸਵਈਏ ਬ੍ਰਿਜ ਭਾਸ਼ਾ ਦੇ ਚ ਨੇ। ਤੇ ਜੋ ਆਪ ਦੇ ਕਵਿਤ ਸਵਈਏ ਨੇ ਉਹਨਾਂ ਦੇ ਚ ਪੰਜ ਸੱਤ ਸਵਈਏ ਨੇ, ਜਿਨ੍ਹਾਂ ਦੇ ਚ ਇੱਕ ਸਵਈਆ ਉਸੇ ਦੀ ਹੀ ਵਿਚਾਰ ਦਾਸ ਨੇ ਇਸ ਵਕਤ ਤੁਹਾਡੇ ਸਾਹਮਣੇ ਰੱਖਣੀ ਹੈ। ਤੇ ਮੈਂ ਫਿਰ ਅਰਜ਼ ਕਰਦਿਆਂ, ਕਿਉਂਕਿ ਸੁਭਾਅ ਦੇ ਚ ਇਹੀ ਗੱਲ ਹੈ ਕਿ ਗੁਰਬਾਣੀ ਦੀ ਕੋਈ ਪੰਕਤੀ ਜਾਂ ਭਾਈ ਗੁਰਦਾਸ ਜੀ ਦੀ ਕੋਈ ਪੰਕਤੀ ਜਾਂ ਨੰਦ ਲਾਲ ਦੀ ਕੋਈ ਗਜ਼ਲ ਉਹਨੂੰ ਆਧਾਰ ਬਣਾ ਕੇ ਮੈਂ ਸੰਗਤ ਦੇ ਸਾਹਮਣੇ ਵਿਚਾਰਾਂ ਰੱਖਣ ਦੀ ਕੋਸ਼ਿਸ਼ ਕਰਦਾ। ਉਹਨਾਂ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਨੰਦ ਲਾਲ ਦਾ ਕਲਾਮ। ਤੋ ਅੱਜ ਮੈਂ ਆਧਾਰ ਬਣਾਉਣਾ ਆਪਣੇ ਵਿਚਾਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਸਵਈਏ ਨੂੰ। ਸਵਈਆ ਆਪ ਸਰਵਨ ਕਰ ਲਓ। ਭਾਈ ਸਾਹਿਬ ਕਹਿੰਦੇ ਨੇ ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ ਸਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਭਾਗ ਤੋ ਭੰਡਾਰੀ ਭਾਉ ਭੋਜਨ ਸਕਾਜ ਹੈ ਰਾਜਨੀਤ ਰੀਤ ਪ੍ਰੀਤ ਛਤਰ ਪਤਰ ਛੇ ਛਤਰ ਛਾਵਾ ਛਬ ਛਾਜ ਹੈ ਆਨੰਦ ਸਮੋ ਸੁਖ ਸ਼ਾਂਤ ਪ੍ਰਜਾ ਪ੍ਰਸੰਨ ਜਗਮਗ ਜੋ ਅਨਹਦ ਧੁਨ ਗਾਜ ਹੈ ਇਹ ਸਵਈ ਹੈ। ਔਰ ਇਸ ਤੋਂ ਪਤਾ ਚੱਲਦਾ ਹੈ कि भाई साहब की दृष्टि हर एक पासे है। दृष्टि मैं कह रहा नजर। इकबाल कहते ने दो ही तरह के महान मनुख होंगे ने, दो तरह के। एक वो जो संसार नूं अपनी नजरां दे थले रखदे ने, एक वो जो संसार नूं अपने पैरां दे थले रखदे ने। नजरां दे थले, अख दे थले। अख महान है, शरीर दे किसी अंग विच पीड़ा होवे, दर्द होवे, अख रो पैंदी है। इस विषय दे उत्ते बहुत वड्डी नज़म लिखी है डॉक्टर मुहम्मद इकबाल ने, और भाई गुरदास जी दी इस रचना दी बड़ी सोहनी तशरीह हो जाती है कि संत ते भगत जो है वो जीवन दा है अख दे तल ते, ते जिहड़ा कोड़ा संसारी है ते उहदे कोल ताकत बड़ी होवे वो जीवन दा है केवल पैरां दे तल ते। जो पैरां दे तल ते जी रहा है उहदी कोशिश है कि जगत किवें मेरे पैरां दे थले होवे, पर जो अख दे तल ते जी रहा है उहदी कोशिश है किवें संसार मेरी अखां दे थले होवे। जिहदे नाल बंदे दा बहुत स्नेह है, बहुत प्यार है, मनुख कह लैंदा है तू मेरी नजरां दे थले ही रह, दूर ना हो, तू मेरी नजरां तो ओझल ना हो, तू मेरी निगाह दे थले ही रह। मां कह देंदी अपने मासूम बच्चे नूं तू मेरी निगाह दे थले ही रह, तू मेरी नजरां दे थले रह। मित्र कह देंदा है, प्रेमी कह देंदा है, तू मेरी निगाह तो ओझल ना हो, मेरी निगाह दे थले रह, मेरी नजरां दे थले रह। साडे देश दा इह मुहावरा है कि काबल देश ते इह बहुत वड्डा पद्धर दे उत्ते मुहावरा वरत्या जांदा है जबाने, भी मेरी नजरां च रवे, तू मेरी नजरां च रवे। भी कोई गल आखो तो कहने अखां दे थले, भी तेरी अख गल नूं मैं अखां दे थले रखदा, भई अपनी नजरां दे विच रखदा। तो यह बड़ा एक सोहना मुहावरा है। इकबाल कहते ने दार्शनिक संत वो अख दे तल ते जींदा है, हाथ विच पीड़ है, पैरां विच दर्द है, पेट दुखदा है, मत्था दुखदा है, शरीर के किसी अंग विच भी बेशुमार बे इंतहा दर्द ते पीड़ है, अख रो पैंदी है, अखां रो पैंदियां ने। ते हुण अखां नूं आखीए दर्द ते पैरां नूं है तू क्यों रोंदी है, तेरा इहदे नाल की मतलब। अखां च दर्द होवे ते तू रो, तेरे विच दर्द होवे ते तू रो, पर दर्द पैरां विच, हत्थां विच या पेट विच, दर्द है दिल विच, दर्द है मत्थे विच, पर इकबाल कहंदे ने अख रो पैंदी है। दर्द में मुबतला हो जब कोई जिसमें उजू, रो देती है आंख एक पंक्ति। दर्द में मुबतला हो जब कोई जिसमें उजू, रो देती है आंख, अख रो पैंदी है जिसम दा कोई उजू, जिसम दा कोई अंग जद पीड़ित होवे, दुखत होवे, अखां रो पैंदियां ने। हथ पीड़ित ने ते हथां दे दर्द दा पता चलदा है उदों जद कोई अखां रोवन। पेट दे च दर्द है की पता चलेगा, पेट दे च दर्द है अख दसेगी। दिल दे च दर्द है किस तरह पता चलेगा, दिल दे च दर्द है अख दस देंदी है। मस्तक विच पीड़ा है बहुत जोर दे, किस तरह पता चलेगा, अख दस देंदी है। जिस्म दे सारे अंग अखां दे थले ने, अखां तो कोई भी ओझल अंग नहीं है, क्योंकि अंग जब दुखदे ने, पीड़ित होंदे ने, अखां रो पैंदियां ने। अख दे च इह खूबी है, अख दे थले जो कुछ होवे, जितना कुछ होवे, और उत्थे अगर वो पीड़ा होवे तो अख रोंदी है। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ, ਮਾਂ ਦੀ ਅੱਖ ਰੋ ਪੈਂਦੀ ਹੈ। ਕਿਉਂ? ਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਦਾਰਸ਼ਨਿਕ, ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦਿੱਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖਤ ਨਹੀਂ ਸੀ। ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ, ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤਾਂ ਕੁਚਲਿਆ ਜਾਏਗਾ, ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉੱਥੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਔਰ ਦੁਨੀਆਂ ਵਿੱਚ ਹਰ ਸਮੇਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮੈਂ ਪੈਰਾਂ ਦੇ ਥੱਲੇ ਰੱਖਣਾ। ਦੇਖੋ, ਬੰਦੇ ਨੂੰ ਬਹੁਤ ਗੁੱਸਾ ਚੜੇ, ਕਿਸੇ ਤੇ ਕ੍ਰੋਧ ਆਵੇ ਤੇ ਪੈਰ ਦੀ ਜੁੱਤੀ ਲੈਂਦਾ, ਕਹਿੰਦਾ ਜੁੱਤੀ ਤੇਰੇ ਸਿਰੇ ਚ ਮਾਰਨੀ। ਮਨੋਵਿਗਿਆਨੀ ਕਹਿੰਦੇ ਨੇ ਜੁੱਤੀ ਸਿਰ ਵਿੱਚ ਮਾਰਨ ਦਾ ਮਤਲਬ ਇੰਨਾ ਹੈ ਵੀ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਤੂੰ ਹੈ ਕਿ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਮੈਂ ਤੇਰੇ ਸਿਰ ਵਿੱਚ ਜੁੱਤੀ ਮਾਰਨੀ ਹੈ। ਤਾਂ ਮਨੋਵਿਗਿਆਨੀਆਂ ਨੇ ਇਸ ਤੱਥ ਨੂੰ ਕੱਢਿਆ ਕਿ ਪੈਰ ਦੀ ਜੁੱਤੀ ਨੂੰ ਲਾਹ ਕੇ ਸਿਰ ਤੇ ਮਾਰਨਾ, ਇਹਦਾ ਮਤਲਬ ਇਤਨਾ ਹੀ ਹੈ ਕਿ ਹੁਣ ਪੈਰ ਨੂੰ ਸਿਰ ਦੇ ਉੱਪਰ ਰੱਖੇ, ਇਹ ਤੇ ਕੋਈ ਬਹੁਤ ਚੰਗੀ ਕੋਈ ਰੋਜ਼ਮਰਾ ਦੀ ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਉਹ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਵਿੱਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ, ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲ ਤੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ ਹੈ, ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਸਵੱਈਏ ਤੋਂ ਥੋੜੀ ਜਿਹੀ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ, ਔਰ ਮੈਂ ਇਸ ਵਾਸਤੇ ਕਿਧਰੇ ਭਰਮ ਭੁਲੇਖੇ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਦੇ ਹਾਂ, ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ। ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ, ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ, ਨਾ ਗੁਰਬਾਣੀ ਹੈ, ਨਾ ਸੰਗਤ ਹੈ, ਨਾ ਪੰਗਤ ਹੈ। ਅੰਧੇ ਆਉਂਦੇ ਤੇ ਸ਼ਾਇਦ ਕਾਬਲੇ ਮਾਫ਼ ਸਨ, ਅੰਧੇ ਨੇ ਬਈ, ਅੰਧੇ ਨਹੀਂ ਨੇ, ਦੇਖ ਸਕਦੇ ਨੇ, ਪਰ ਦੇਖਣ ਦੀ ਆਪਣੀ ਇੱਕ ਸੀਮਾ ਬਣਾ ਰੱਖੀ ਹੈ, ਬਸ ਦੂਰ ਤੱਕ ਨਹੀਂ ਦੇਖਣਾ, ਦ੍ਰਿਸ਼ਟੀ ਲੰਬੀ ਨਹੀਂ। ਤੋ ਜੀਵਨ ਦਾ ਇੱਕ ਇਹ ਢੰਗ ਹੈ ਕਿ ਨਜ਼ਰਾਂ ਦੇ ਥੱਲੇ ਰੱਖਣਾ, ਨਜ਼ਰਾਂ ਤੋਂ ਓਝਲ ਨਹੀਂ। ਆਮ ਪੰਜਾਬੀ ਦਾ ਮੁਹਾਵਰਾ ਹੈ, ਜੋ ਨਜ਼ਰਾਂ ਤੋਂ ਦੂਰ ਹੋ ਦਿਲ ਤੋਂ ਵੀ ਦੂਰ, ਉਹਦਾ ਕੀ ਸੰਬੰਧ। ਭਾਈ ਗੁਰਦਾਸ ਜੀ ਦਾ ਇੱਕ ਹੋਰ ਸਵੱਈਆ ਵੀ ਮੈਨੂੰ ਚੇਤੇ ਆਇਆ ਹੈ। ਕਿਸੇ ਪਤੀ ਵਰਤਾ ਇਸਤਰੀ ਨੇ ਜਾਪਦਾ ਇਸ ਢੰਗ ਦਾ ਦਾਅਵਾ ਕੀਤਾ ਹੋਣਾ ਕਿ ਮੇਰਾ ਆਪਣੇ ਪਤੀ ਨਾਲ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅਤਿਅੰਤ ਸਨੇਹ ਹੈ। ਤੇ ਭਾਈ ਗੁਰਦਾਸ ਜੀ ਨੇ ਇਸ ਢੰਗ ਦੀ ਕਲਪਨਾ ਕਰਕੇ ਬੜਾ ਸੋਹਣਾ ਸਵੱਈਆ ਕਵਿਤ ਸਵੱਈਆਂ ਵਿੱਚ ਉਚਾਰਨ ਕੀਤਾ ਤੇ ਅੱਜ ਆ ਕੇ ਜਾਪਦਾ ਉਸਨੇ ਇਹ ਵੀ ਆਖ ਦਿੱਤਾ ਹੈ ਕਿ ਜਿਸ ਨਾਲ ਮੇਰਾ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅੱਜ ਉਸਨੇ ਚਲੇ ਜਾਣਾ ਹੈ, ਉਸ ਤੋਂ ਹੀ ਮੈਨੂੰ ਪਤਾ ਚੱਲਿਆ। ਤੇ ਦੂਜੇ ਦਿਨ ਆ ਕੇ ਉਸਨੇ ਆਖਿਆ ਅੱਜ ਉਹ ਚਲੇ ਗਏ। ਕੁਛ ਮਿੰਟ ਬਾਅਦ ਆ ਕੇ ਉਸਨੇ ਆਖਿਆ ਵੀ ਇੱਕ ਪੱਤਰਿਕਾ ਆਈ ਹੈ ਔਰ ਉਹਦੇ ਚ ਇਹ ਲਿਖਿਆ ਹੈ ਅਜੇ ਨਹੀਂ ਆਉਣਾ। ਤੇ ਮਾਨ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਨਿਗਾਹ ਥੱਲੇ ਸਭ ਕੁਛ ਹੈ, ਆਪ ਕਹਿੰਦੇ ਨੇ ਸੁਨ ਪ੍ਰੀਏ ਗਵਨ ਸਰਵਨ ਨਾ ਬੈਰੇ ਭੈ ਕਾਹੇ ਕੀ ਪਤੀ ਵਰਤਾ ਪਤ ਬ੍ਰਤ ਪਾਇਓ ਹੈ। ਤੂੰ ਕੰਨਾਂ ਨਾਲ ਸੁਣਿਆ ਕਿ ਤੇਰੇ ਪਿਆਰੇ ਨੇ ਚਲੇ ਜਾਣਾ, ਤੂੰ ਬੈਰੀ ਨਹੀਂ ਹੋ ਗਈ, ਅਜੇ ਵੀ ਤੇਰੇ ਕੰਨਾਂ ਦੀ ਸਰੋਤ ਸ਼ਕਤੀ ਮੌਜੂਦ ਹੈ ਤੇ ਇਸ ਤੋਂ ਇਲਾਵਾ ਵੀ ਅਜੇ ਕੁਝ ਹੋਰ ਸੁਣ ਰਹੀ ਹੈ। ਨਹੀਂ, ਇਹ ਸੁਨੇਹ ਨਹੀਂ ਹੈ, ਇਹ ਪਿਆਰ ਨਹੀਂ ਹੈ। ਤੇ ਅੱਜ ਤੂੰ ਇਹ ਆਖਿਆ ਕਿ ਉਹ ਤੇ ਚਲੇ ਗਏ। ਦ੍ਰਿਸ਼ਟ ਪ੍ਰਿਯ ਅਗੋਚਰ ਆਂਧਰੇ ਨਾ ਭਏ ਨੈਣ ਕਾਹੇ ਕੀ ਪ੍ਰੇਮ ਨੇ ਪ੍ਰੇਮ ਹੋ ਲਜਾਇਓ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ, ਤੇਰੀ ਦ੍ਰਿਸ਼ਟੀ ਤੋਂ ਓਲੇ ਹੋ ਗਏ, ਅੰਧੀ ਨਹੀਂ ਹੋਈ, ਤੂੰ ਅਜੇ ਵੀ ਤੇਰੀ ਅੱਖਾਂ ਵੇਖ ਰਹੀਆਂ ਨੇ, ਅਜੇ ਵੀ ਅੱਖਾਂ ਦੀ ਜੋਤ ਮੌਜੂਦ ਹੈ। ਨਜ਼ਰਾਂ ਤੋਂ ਓਲੇ ਹੋ ਗਿਆ ਉਹ ਜਿਹਨੂੰ ਤੂੰ ਕਹਿੰਦੀ ਹੈ ਮੇਰਾ ਪ੍ਰਾਣ ਆਧਾਰ ਹੈ, ਤੇ ਅੱਖਾਂ ਵਿੱਚ ਨਜ਼ਰ ਅਜੇ ਵੀ ਮੌਜੂਦ ਹੈ, ਨਿਗਾਹ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਭਿਖਨ ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢਦੇ ਜਨ। ਸਾਹਿਬ ਕਹਿੰਦੇ ਅੱਖਾਂ ਪ੍ਰੇਮ ਵਿੱਚ ਰੰਗੀਆਂ ਨੇ, ਹੁਣ ਜਿੱਥੇ ਤੱਕ ਦੇਖਦੇ ਹਾਂ ਹਰੀ ਹਰੀ, ਪ੍ਰਮਾਤਮਾ ਹੀ ਪ੍ਰਮਾਤਮਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਹੁਣ ਤੇ ਗੋਬਿੰਦ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਪਰ ਮਹਾਰਾਜ ਕਹਿੰਦੇ ਨੇ ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢਦੇ ਜਨ। ਐ ਅਖੀਓ, ਜਿਸ ਦਿਨ ਤੁਸੀਂ ਉਸ ਇੱਕ ਤੋਂ ਬਿਨਾਂ ਕੋਈ ਦੂਜਾ ਵੇਖਿਆ, ਨਾਨਕ ਨੇ ਕੱਢ ਲੈਣਾ, ਤੁਹਾਡੀ ਕੋਈ ਲੋੜ ਨਹੀਂ ਹੈ, ਫਿਰ ਮੈਂ ਤੁਹਾਡੀ ਕੋਈ ਫਿਰ ਲੋੜ ਨਹੀਂ ਸਮਝਦਾ, ਤੁਸੀਂ ਇਸ ਵਾਸਤੇ ਹੋ ਵੇਖੋ ਤੋ ਪਰਮਾਤਮਾ ਤੋਂ ਨਿਗਾਹ ਦੇ ਵਿੱਚ ਹੈ। ਕਹਿੰਦੇ ਜਿਲ ਦਿਲ ਜਿਸ ਨਾਲ ਬਹੁਤ ਜੁੜਿਆ ਹੋਵੇ ਉਹ ਅੱਖਾਂ ਦੇ ਸਮਾ ਜਾਂਦਾ ਹੈ, ਸ਼ਾਇਰਾਨਾ ਤਖੈਲ। ਤੇ ਮੈਂ ਇੱਕ ਸਿਲਸਿਲਾ ਦੇਖ ਕੇ ਤੰਗ ਰਿਹਾ, ਕੈਨੇਡਾ ਵਿੱਚ ਘਟਨਾ ਘਟੀ ਸੀ, ਇੱਕ ਲਾਸ਼ ਦੀਆਂ ਅੱਖਾਂ ਦੇ ਬਹੁਤ ਗਹਿਰੇ ਰੂਪ ਵਿੱਚ ਫੋਟੋ ਲਏ ਜਾ ਰਹੇ ਸਨ ਤੇ ਬੜੇ ਬੜੇ ਕਮਰੇ। ਤੇ ਮੈਨੂੰ ਪਤਾ ਚੱਲਿਆ ਵੀ ਹੈ ਵੀ ਮੁਰਦਾ ਤੇ ਉਹਦੀ ਅੱਖਾਂ ਦੀਆਂ ਫੋਟੋਆਂ ਲਈਆਂ ਜਾ ਰਹੀਆਂ ਨੇ, ਸਿਰਫ ਅੱਖਾਂ ਦੀਆਂ। ਤੇ ਪਤਾ ਚੱਲਿਆ ਵੀ ਜਿਸਨੇ ਇਸ ਨੂੰ ਕਤਲ ਕੀਤਾ ਹੈ ਲਾਜ਼ਮੀ ਹੈ ਉਹਦਾ ਰੂਪ ਇਸਦੀ ਅੱਖਾਂ 'ਚ ਸਮਾ ਗਿਆ ਔਰ ਕੁਛ ਘੰਟੇ ਤੱਕ ਰਹਿੰਦਾ ਹੈ। ਔਰ ਅੱਜ ਦੇ ਯੁੱਗ 'ਚ ਕੈਮਰੇ ਆ ਗਏ ਨੇ, ਹੁਣ ਇਹਨੂੰ ਚੁੱਕ ਕੇ ਹਸਪਤਾਲ ਲੈ ਜਾਇਆ ਜਾਏ, ਹੋ ਸਕਦਾ ਅੱਖਾਂ 'ਚ ਜੋ ਸਾਇਆ ਉਹ ਜਲ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਵਾਸਤੇ ਛੇਤੀ ਛੇਤੀ ਪਹਿਲੇ ਇਹਦੀ ਅੱਖਾਂ ਦੇ ਫੋਟੋ ਲੈ ਰਹੇ ਨੇ। ਬਾਜ਼ਾਰ ਵਿੱਚ ਡਿੱਗਿਆ ਹੋਇਆ ਬੰਦਾ ਲਾਸ਼ ਤੇ ਬੜੇ ਬੜੇ ਕੈਮਰੇ ਆ ਗਏ, ਬਸ ਫੋਟੋਆਂ ਲਈ ਜਾ ਰਹੇ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਿ ਰਹੀ ਸੀ ਵੀ ਇਹਨੂੰ ਚੁੱਕਦੇ ਨਹੀਂ, ਹਸਪਤਾਲ ਨਹੀਂ ਲੈ ਜਾਂਦੇ, ਕਹਿੰਦੇ ਹੁਣੇ ਲੈ ਜਾਣਗੇ, ਇਹਨਾਂ ਨੇ 5 ਮਿੰਟ ਤੋਂ ਜ਼ਿਆਦਾ ਨਹੀਂ ਲਾਣੇ, ਪਰ ਇਹ ਜੋ ਕੁਛ ਕਰ ਰਹੇ ਨੇ ਇਹ ਇੱਥੋਂ ਦਾ ਕਾਨੂੰਨ ਹੈ, ਇਸ ਨੂੰ ਜੋ ਮਾਰ ਕੇ ਗਿਆ ਉਹਦੀ ਫੋਟੋ ਆ ਜਾਏਗੀ। ਮੈਂ ਕਿਹਾ ਹੈ ਵਿਗਿਆਨ ਇਤਨਾ ਅਗਾਂਹ ਚਲਾ ਗਿਆ ਕਿ ਅੱਖਾਂ ਤੇ ਜੋ ਸਮਾ ਜਾਂਦਾ ਹੈ ਉਹਦੀ ਹੁਣ ਫੋਟੋ ਵੀ ਲਈ ਜਾ ਸਕਦੀ ਹੈ। ਇਹਦਾ ਤੇ ਇਹ ਮਤਲਬ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਸ਼ਾਇਰਾਨਾ ਤਹੀਲ ਜਿਹੜਾ ਸੀ ਕਿ ਫਲਾਣਾ ਤੇ ਮੇਰੀ ਅੱਖਾਂ 'ਚ ਸਮਾ ਗਿਆ, ਇੱਥੇ ਗੱਲ ਸਪਸ਼ਟ ਹੋ ਗਈ, ਵਿਗਿਆਨ ਨੇ ਤਸਦੀਕ ਕਰ ਦਿੱਤੀ ਹੈ, ਵਿਗਿਆਨ ਨੇ ਤੇ ਬਿਲਕੁਲ ਜੋ ਹੈ ਸਪਸ਼ਟ ਕਰ ਦਿੱਤਾ ਹੈ। ਤੂੰ ਖਿਮਾ ਕਰਨੀ, ਜਿਹੜਾ ਮਾਰਨ ਆਇਆ ਨਾ ਦੁਸ਼ਮਣ, ਕਹਿੰਦੇ ਨੇ ਬਹੁਤ ਗਹਿਰਾ ਦੁਸ਼ਮਣ ਮਿੱਤਰ ਹੀ ਬਣ ਸਕਦਾ ਹੈ, ਦੂਜਾ ਨਹੀਂ। ਜਿਸ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਜਿਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ, ਉਹ ਦੁਸ਼ਮਣ ਕਿਉਂ ਬਣੇਗਾ, ਮਤਲਬ ਹੀ ਨਹੀਂ। 90 فیصدی گہرے دشمن اوہی بندے نے جو کسے وقت متر ہوندے بغور مطالعہ کر کے کدی ویکھنا. اس واسطے چانک پنڈت نے ایک بہت وڈی گل کہہ دیتی ہے کیونکہ چانک نے ساڈے دیش دے سب تو پہلے نیتی درپن لکھیا جنوں چانک نیتی درپن کہندے نے. راجنیتی دے اتے جڑا گرنتھ ہے سب تو پہلے لکھے ہے چانک نے, پھر لکھے ہے بھرتری نے. کچھ عالم ایسا بھی کہندے نے کہ راجنیتی دا ایک پرانا گرنتھ اور بھی ہے, وہ بدر دا لکھے ہویا ہے, وہ عام پرچلت نہیں عام لوکاں دی نظراں دے چ بھی نہیں, پر چانک تے بھرتری دا لوکاں دی نظراں دے تھلے لوکاں نے پڑھیا ہے. چانک یہ کہندا ہے جیڑی گل تو اپنے دشمن نو نہیں کہنا چاہندا نا چھپانا چاہندا ہے وہ گل اپنے متر نو بھی ناک راجنیتی, کیونکہ انہیں نیتی دا گرنتھ لکھیا دھرم دا تے لکھیا نہیں. چانک رشی ضرور ہویا ہے سنت ضرور ہے لیکن راجنیتی دا مہا پنڈت سی بہت وڈا پنڈت. انہیں یہ آخیا بھی جیڑی گل تو اپنے دشمن نو نہیں کہنا چاہندا اس تو چھپا کے رکھنا چاہندا ہے متر نو بھی ناک. بھئی کیوں کوئی بھروسہ نہیں, وہ کہندا ہے مترتا شکھرتا تے پہنچ کے دشمنی بن جاندی ہے تے کئی دفعہ دشمنی شکھرتا تے پہنچ کے مترتا بن جاندی ہے. انج آخیا اور اکثر 90% ایسا ہوندا ہے کہ جے دے نال بہت گوڑا سمبندھ ہے بہت گہری چوٹ اوہی پہنچا سکدا ہے اور اوپرا نہیں پہنچا سکدا. اوپرے نو کی پتا ہے دوجے تیجے نو کی پتا ہے, اپنا جتنی گہری چوٹ پہنچا سکدا ہے دوجا تیجا نہیں پہنچا سکدا. رام تو بھی لنکا نہیں ڈھانی جانی سی جے اپنا نہ ہوندا اتھے, اتنی مہرز کردے ہاں جے ببھیشن نہ ہوندا. یہ حقیقت ہے بہت وڈی سچائی ہے کیونکہ اپنے نو سب کچھ پتا ہے تے اپنا جب دشمن ہوئے گا تو وہ اتنی گہری چوٹ پہنچائے گا اوپرا نہیں پہنچا سکتا, اوپرے نو تو کچھ پتا ہی نہیں ہے. اس واسطے یہ حقیقت ہے بہت وڈی جو ہے سچائی ہے کہ دشمن دی تصویر اکھاں وچ کیوں سما جاتی ہے لازمی کسی وقت متر رہا ہوئے گا, مترتا دشمنی چ بن گئی. تو دو ہی تے یاد آؤندے نے, یا متر یاد آؤں یا دشمن دوجا تیجا نہیں یاد آؤں, دشمن نال بھی سمبند ہے. تسی بغور مطالعہ کر کے جو ہے بیٹھنا کدی سوچنا کون یاد آؤں, یا متر یاد آؤ گے یا دشمن یاد آؤ گے. دشمن نال بھی سمبند ہے, آنترک سمبند ہے, دل دا سمبند ہے. دل متر نو یاد کرتا ہے, دل دشمن نو بھی یاد کرتا ہے. اس واسطے دشمن نال بھی سمبند بنیا رہندا ہے, متر نال بھی سمبند جو ہے بنیا رہندا ہے, تے سمبند کارن کر کے وہ اکس اکھاں دے چاہندا ہے. شاعر لوگ تے کہندے رہے سن پر ہن اس دی تصدیق کر دیتی ہے وگیان نے کہ اکھاں وچ بھی کوئی سما سکدا ہے, کوئی جو ہے وس سکدا ہے. گرو نانک دیو جی مہاراج کہندے پرماتما ہوں میری اکھاں وچ وسیا ہوا ہے. بھگت کبیر نے بھی ایسا کہا ہے, دوئے دوئے لوچن پیکھا ہاں ہر بن اور نہ دیکھا. تے کبیر نو پوچھئے ادا ثبوت کی ہے تیری اکھاں وچ ہے, ادا کی ثبوت ہے؟ کبیر کہندے ثبوت میری اکھ تو بنا اور کوئی ثبوت نہیں, میری اکھ ہی ثبوت ہے. نین رہے رنگ لائی اب بے گل کہن نہ جائی. کہندے اکھاں وچ جد پتر ہوئے تا ممتا ٹپک دی ہے, اکھاں وچ جد پرایا روپ ہوئے تو واشنا ٹپک دی, اکھ ہی دس دیندی ہے. کبیر کہندے میری اکھ ہی ثبوت ہے اور کوئی ثبوت نہیں. اکھاں وچ جد پرایا دھن ہوئے تو لوب اکھاں وچ ٹپکدا ہے, دس دیندا ہے, لازمی دس دینا. اور یہ حقیقت ہے جد دل دماغ دشمن وسے آوے تو کھما کرنی اکھا ہی دس دیا, درشٹی دس دینی ہے. بندہ کہہ دینا جی گور گور کے کیوں دیکھتا ہے, ਹੁਣ ਘੂਰ ਘੂਰ ਕੇ ਮਾਂ ਵੀ ਬੱਚੇ ਨੂੰ ਵੇਖਦੀ ਹੈ, ਘੂਰ ਘੂਰ ਕੇ ਮਿੱਤਰ ਵੀ ਮਿੱਤਰ ਨੂੰ ਵੇਖਦਾ ਹੈ। ਲੇਕਿਨ ਖਿਮਾ ਕੰਨੀ ਘੂਰ ਘੂਰ ਕੇ ਦੁਸ਼ਮਣ ਵੀ ਦੁਸ਼ਮਣ ਨੂੰ ਵੇਖਦਾ ਹੈ। ਉਹ ਘੂਰਨਾ ਕੁਛ ਹੋਰ ਹੈ, ਉਹ ਜਿਹੜਾ ਘੂਰ ਕੇ ਵੇਖਣਾ ਹੈ ਪਰਾਏ ਧਨ ਨੂੰ, ਪਰਾਏ ਰੂਪ ਨੂੰ, ਉਹਦੇ ਵਾਸਤੇ ਸੰਸਕ੍ਰਿਤ ਦੇ ਚ ਇੱਕ ਲਫ਼ਜ਼ ਹੈ, ਅੱਖਾਂ ਨੂੰ ਆਖਿਆ ਲੋਚਨ। ਤੇ ਜਿਹੜਾ ਲੋਚਨ ਇੱਕ ਥਾਂ ਤੇ ਗਾਲ ਕੇ ਹੀ ਰੱਖ ਦੇਵੇ ਉਹਦੇ ਵਾਸਤੇ ਲਫ਼ਜ਼ ਹੈ ਲੁੱਚਾ, ਗਾਲ। ਲੁੱਚਾ ਦੇ ਅਰਥ ਬਦਮਾਸ਼ ਨਹੀਂ ਨੇ, ਲੁੱਚੇ ਦੇ ਅਰਥ ਨੇ ਇਹਨੇ ਲੋਚਨ ਇੱਕ ਥਾਂ ਤੇ ਟਿਕਾ ਹੀ ਦਿੱਤੇ ਨੇ, ਗਾਲ ਕੇ ਰੱਖ ਦਿੱਤੇ ਨੇ ਲੁੱਚਾ। ਧਨ ਵੇਖਿਆ ਕਿਧਰੇ ਪਰਾਇਆ, ਅੱਖਾਂ ਗੜ ਕੇ ਹੀ ਰਹਿ ਗਈ, ਆਪਣੀਆਂ ਨਜ਼ਰਾਂ ਨੂੰ ਗਾਲ ਕੇ ਇਸਨੇ ਰੱਖ ਦਿੱਤਾ ਲੁੱਚਾ। ਰੂਪ ਵੇਖਿਆ ਇਸਨੇ ਕੋਈ ਪਰਾਇਆ, ਉਹ ਪਰਾ, ਤੇ ਅੱਖਾਂ ਗੜ ਕੇ ਹੀ ਰਹਿ ਗਈਆਂ, ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ। ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ, ਲੁੱਚਾ ਜਿਹਦੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ। ਮੈਂ ਫਿਰ ਅਰਜ਼ ਕਰਾਂ, ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ। ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ, ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ, ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ ਹੈ। ਜਦ ਕੋਈ ਪਰਾਏ ਰੂਪ ਤੇ, ਪਰਾਏ ਧਨ ਤੇ, ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੱਡ ਕੇ ਰੱਖ ਦਿੰਦਾ ਹੈ, ਕਿਉਂਕਿ ਸੰਪਦਾ ਉਸਦੀ ਹੈ ਨਹੀਂ, ਤੇ ਅੱਖਾਂ ਗੱਡਣ ਦਾ ਮਤਲਬ ਕੀ ਹੈ, ਕਿਉਂ ਗੱਡੀਆਂ ਨੇ ਉੱਥੇ, ਤੂੰ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ? ਅੱਖਾਂ ਨੂੰ ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਿਆ, ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ? ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ, ਛਲਨੀ ਕਰਨਾ ਲੋਕੀ ਕਹਿ ਦਿੰਦੇ ਨੇ, ਇੰਜ ਘੂਰ ਕੇ ਤੇ ਨਾ ਵੇਖ, ਮਾਰ ਦੇਣਾ ਤੂੰ, ਦੁਸ਼ਮਣ ਵੇਖਦਾ ਘੂਰ ਕੇ, ਵਾਸ਼ਨਾ ਵਿੱਚ ਗ੍ਰਸੇ ਹੋਇਆ, ਲੋਭੀ ਗ੍ਰਸੇ ਹੋਇਆ, ਵੇਖਦਾ ਇਸ ਢੰਗ ਨਾਲ। ਤੋ ਜਿੱਥੇ ਕੋਈ ਅੱਖਾਂ ਨੂੰ ਗਾੜ ਦੇਵੇ, ਲੋਚਨ ਆਪਣੇ ਜੋ ਹੈ ਗੱਡ ਕੇ ਰੱਖ ਛੱਡੇ, ਉਹਨੂੰ ਕਹਿੰਦੇ ਨੇ ਲੁੱਚਾ। ਲੁੱਚੇ ਦੀ ਨਿੰਦਾ ਹੈ, ਕਾਰਨ ਇਹਨੇ ਜੋ ਹੈ ਅੱਖਾਂ ਗੱਡੀਆਂ ਨੇ, ਅੱਖਾਂ ਦੇ ਵਿੱਚ ਨਹੀਂ ਰੱਖਿਆ, ਅੱਖਾਂ ਨੂੰ ਗੱਡਿਆ, ਬਸ ਫਰਕ ਇਤਨਾ ਹੈ। ਔਰ ਅੱਖ ਦੱਸ ਦਿੰਦੀ ਹੈ, ਹਿਰਦੇ ਵਿੱਚ ਪੁੱਤਰਾਂ ਦੀ ਯਾਦ ਹੈ, ਅੱਖਾਂ ਵਿੱਚ ਮਮਤਾ ਟਪਕਦੀ ਹੈ, ਹਿਰਦੇ ਵਿੱਚ ਪਰਾਇਆ ਧਨ ਵਸਿਆ ਹੈ, ਲੋਭ ਟਪਕਦਾ ਅੱਖਾਂ ਤੋਂ, ਹਿਰਦੇ ਵਿੱਚ ਦੁਸ਼ਮਣ ਹੈ, ਲਾਲੀ ਕਰੂਰਤਾ ਤੇ ਘਿਰਣਾ ਅੱਖਾਂ ਤੋਂ ਟਪਕਦੀ ਹੈ, ਅੱਖਾਂ ਦੱਸਦੀਆਂ ਵੀ ਵੇਖ, ਇਹਦੇ ਵੇਖਣ ਦਾ ਜਿਹੜਾ ਢੰਗ ਹੈ ਇਹ ਕੁਛ ਹੋਰ ਹੈ। ਹਿਰਦੇ ਵਿੱਚ ਮਿੱਤਰ ਦੀ ਯਾਦ ਹੈ, ਮਿੱਤਰ ਵਸਿਆ ਹੈ, ਤਾਂ ਖਿਮਾ ਕੰਨੀ ਅੱਖਾਂ ਵਿੱਚੋਂ ਮਿੱਤਰਤਾ ਟਪਕਦੀ ਹੈ। ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ, ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ, ਤਾਂ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ, ਜਿਹੜੀ ਮਾਸੂਮੀਅਤ ਝਲਕਦੀ ਹੈ, ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ। ਕਬੀਰ ਕਹਿੰਦੇ ਨੇ ਸਬੂਤ ਤੇ ਮੇਰੇ ਕੋਲ ਕੋਈ ਹੋਰ ਨਹੀਂ, ਜੇ ਤੁਸੀਂ ਆਖੋ, ਕਿਉਂਕਿ ਕਬੀਰ ਦਾਵਾ ਕਰਦੇ ਨੇ ਮੈਂ ਵੇਖਿਆ, ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ, ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ, ਹਰੀ ਨੂੰ ਵੇਖਦਾ। ਵੀ ਚਲੋ ਮੰਨ ਲੈਂਦੇ ਆ, ਪਰ ਸਬੂਤ, ਇਸਦਾ ਸਬੂਤ ਕੀ ਹੈ? ਤੁਹਾਨੂੰ ਹਰੀ ਦਿਖਾਈ ਦਿੰਦਾ, ਤੁਸੀਂ ਹਰੀ ਨੂੰ ਹੀ ਵੇਖਦੇ ਹੋ, ਇਹਦਾ ਸਬੂਤ। ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ, ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਨੂੰ ਵੇਖ ਲਓ, ਅਗਰ ਇਹਦੇ ਵਿੱਚ ਤੁਹਾਨੂੰ ਕੋਈ ਹਰੀ ਦਾ ਰੰਗ ਦਿਖਾਈ ਦਿੰਦਾ, ਪਰਮਾਤਮਾ ਦਾ ਰੰਗ ਦਿਖਾਈ ਦਿੰਦਾ, ਤਾਂ ਬਸ ਇਹੀ ਸਬੂਤ ਹੈ, ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ, ਅਸੀਂ ਵੇਖ ਰਹੇ ਹਾਂ, ਉਹ ਸਾਡੀ ਅੱਖਾਂ ਵਿੱਚ ਹੈ। ਇਸ ਤਰ੍ਹਾਂ ਦਾ ਪਾਣ ਪਿਆਰਾ ਜਦ ਅੱਖਾਂ ਵਿੱਚ ਸਮਾਇਆ ਹੋਇਆ ਹੋਵੇ ਤੇ ਅੱਖਾਂ ਤੋਂ ਓਝਲ ਹੋਵੇ, ਪ੍ਰੇਮੀ ਤੜਪ ਕੇ ਰਹਿ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, दृष्ट प्रिय अगोचरे आंधरे न भय नैन काहे की प्रेम ने प्रेम हो लजायो है। अखां तो ओले होया तेरा प्यारा ते तू अंधी नहीं हुई, अजे भी तेरी अखां च जोत है। सुन तो विदेश को संदेश नाए फूटे रिदा कौन कौन गौन चूक उत्तर ना आयो है। भाई साहब कहंदे ने चिट्ठी आई है अजे नहीं आना, ते पढ़ के तेरे प्राण नहीं निकले, तू मरी नहीं अजे भी जिंदा है। भाई साहब ने इस ढंग का एक दृश्य अपने पावन पवित्र सहीए विच वर्णन किया है कि जो दिल दे समाया है वह नजरां दे समाया है, और नजरां तो ओझल होवेगा, नजरां विच फिर देखण दी समर्था ही नहीं रहेगी। उते नजरां दे विच है, उते नजरां दे थल्ले है, उते नजरां दे समाया होया है। तो मैं अर्ज करा जिहड़ा राम दे सिंघासण ते बैठदा है वह दुनिया नूं नजरां विच रखदा है, नजरां विच रखदा है, अखां विच रखदा है। भई मेरी अखां ते काबल दे तुसीं कोई गल करो ना, भई फलानी गल तू करनी है, कहिंदा मेरी अखां ते। मैं सुन के पहली पहली दफा हैरान होया सी जद मैं गालबन सन 70 विच गया सी 1970 विच, ते कोई गल मैं कह दिया ना भई इंज करनी है तो कहिंदे सन अखां तले। दो चार दिन बाद मेरी गल समझ च आई भी ये की आखते ने मैनूं। पहले तो सुन के मैं चुप कर जाता सी, मैं गल मैनू समझ च नहीं आई, अगों हुण कोई और मैं बोला तो संवाद जुड़ेगा नहीं, बाद च मैनू समझ जाए बई गल तेरी प्रवान है, सानू कबूल है, जो कुछ तू कहना है सानू कबूल है। बई अखां थले काबल का यह मुहावरा है, गजनी का यह मुहावरा है, अज भी थानू कनावर जलालाबाद के जिहड़े लोग मिलणगे, इत्थे भी कई मिलणगे उत्थों दे, उन्हां नाल कोई गुफ्तगू करो तो जो उन्होंने काबले कबूल है तो कहना अखां दे थले, अज भी कहिंदे। उत्थों दे वसण वाले हिंदू सिख वीर इंज कहिंदे ने भई अखां दे थले, भी तेरी गल नूं अखां दे च रखांगे, नजरां दे च रखांगे, नजरां तो ओले नहीं करांगे, अख तो ओले नहीं करांगे। और हकीकत है कि घर विच कोई पया होया कीमती तो कीमती साजो समान भी नजरां तो ओले हो जाए तो संबंध टुट जाता है, निगाह तो ओले हो जाए संबंध तो टुट जाता है। तो राम दे सिंघासण ते जिहड़ा बैठदा है संसार उहदी नजरां दे चाहुंदा है, ते जिवें शरीर दे सारे अंग इन्हां अंगां दे चों कोई अंग पीड़त होवे अख रो पैंदी है, क्यों अखां दे थल्ले ने सारे अंग, अखां दे विच ने सारे अंग। इस तरह संसार दे किसे कोने विच कोई पीड़ा है कोई दुख है राम दे सिंघासण ते जिहड़ा बैठा है रो पैंदा है, क्योंकि सब कुछ उसकी नजरों के विच है। मैं उस दिन एक तुलसी का दोहा थोड़े सामने रखा सी, दोहरा दिया। तुलसी ने अपनी दोहावली विच इसी गल की तशरीह की है, तो मैं इनू पंजाबी मावरे च इंज कहते हैं, सौ सियाने इको मत मूर्खा आपो आपनी। राम दे सिंघासण ते हजारा संत कट्ठे बैठ सकते हैं, राज सिंघासण ते दो भी नहीं बैठ सकते। आम पंजाबी मुहावरा कदीक मुल्क दे दो बादशाह कदीक मैदान विच दो तलवार, इन्नी तंग दिली इतना तंग हिरदा इतना संकीर्ण हिरदा इतना कठोर हिरदा उत्थे दूजा भी नहीं बैठ सकता, दूजे वास्ते कोई थां नहीं है। राम दा सिंघासण हजारा ही आके बैठन, जिथे गुरु नानक बैठे ने उथे कबीर बैठ गए, जिथे कबीर बैठे ने उथे रामानंद बैठ गए, परमानंद बैठ गए, फरीद बैठ गए, जयदेव बैठ गए, त्रिलोचन बैठ गए, सारे उस सिंघासन ते बैठे ने। इंज कह लो जिस सिंघासन ते गुरु ग्रंथ साहब जी महाराज विराजमान ने उस सिंघासन ते फरीद बैठ गए, उथे ही रामानंद बैठ गया, परमानंद बैठ गया, त्रिलोचन बैठ गए, जयदेव बैठ गए, भीखण बैठ गए ने, सदना बैठ गए ने, रविदास बैठ गए ने, कबीर बैठ गए ने। राम का सिंघासन इतना वड्डा है हजारा कट्ठे बैठ सकते ने, राज सिंघासन इतना छोटा है एक तो बिना दूजा भी नहीं बैठ सकता, दूजे वास्ते भी कोई थान नहीं। जो राज सिंघासन ते बैठा है वो देश ते संसार नूं पैरां दे थले रखना चाहता है, जो राम दे सिंघासन ते बैठा है वो संसार ते देश नूं नजरां दे थले रखता है।
0: بس انی گل وہ نظر رکھتا ہے. ایک پیروں کے تھلے رکھنا چاہتا ہے, ایک نظر کے تھلے رکھنا چاہتا ہے. اس واسطے جو پیروں کے تھلے رکھتا ہے اس تو زیادہ کوئی دشٹ نہیں ہو سکتا, جو نظر کے

0: कि थोड़ा एक बचन इतना मिठा है, इतना स्वादली है कि एक बोरी खंड की है, कुछ भी नहीं। अगे चल के नंदलाल कहने मिसाल जड़ी मैं दीती है पातशाह गलती दीती है, फिर आप कहने कबूल देने। मिसले दहाने तंग तो तुंगे शकर न बाशद, ई मिसल रा के गुफ्तम जी खूब तर न बाशद। ए जड़ी मैं मिसाल दीती है मेरे पातशाह, मैं खूब अच्छी नहीं दीती, ठीक नहीं दीती, वापस लेना। ए जो मैं प्रमाण दलील दीती है, ठीक नहीं दीती, मैं वापस लेना। आख भी दिता है, बोले हुए बोल वापस भी ले ले। प्रमाण दे भी दिता है, कबूल पे कर दे, नहीं ये प्रमाण कोई प्रमाण नहीं, ए दलील कोई दलील नहीं, ए तशबीह कोई तशबीह नहीं। क्यों? बोरी खंड दी किन्ने मुंह मिठे करेगी? 1000 बंदियां दा मुंह मिठा कर लेगी, चलो 2000 इंज कह लो, चलो 5000 बंदियां दा मुंह मिठा कर लेगी, शरबत बना लो मुंह च पा लो, तो बोरी खंड दी ते खत्म हो गई ना। ते मिठास किन्नी देर मुंह दे च रहेगी? 5 मिनट 10 मिनट, और किन्नी देर रहेगी? फिर मिठास भी गई ते शक्कर भी गई। नंद लाल कहंदे ने पातशाह बड़ा जुल्म हो गया, मैं शक्कर नाल थोड़े बचना नूं तशबीह दे दित्ती, शक्कर दी मिठास मुंह दे च 5-7 मिनट ते शक्कर खत्म भी हो गई। दाता थोड़ा एक बचन रहिंदी दुनिया तक लोगों के हिरदे च मिठास पांदा रहेगा, ना बचन खत्म होवेगा ना मिठास खत्म होवेगी। परम पुरख का जिहड़ा बचन होंदा है वह अमृतमयी बचन होंदा है, ते युगा युगा तक मिठास दे ही जांदा हुंदा है। तो मिसाल ते दित्ती नंद लाल ने, पर दित्ती हुई मिसाल नूं वापस लैंदे ने। मिसाल ते दित्ती है पर आखदन पातशाह मैं कोई मिसाल चंगी नहीं दिती, भावे शायर हां पर मैं तशबीह कोई चंगी नहीं दिती। हू बहु इसे तरीके नाल कवि तुलसी एक मिसाल देंदे ने संत दे हिरदे दी, पर दे के कहंदे ने नहीं ए गल बनी नहीं, ए प्रमाण ठीक नहीं, ए तशबीह ठीक नहीं। संत रिदा नवनीत समाना, कहा कवने पर कहा न जाना। आखिया ते है कवि ने पर आखां दी जांच नहीं आई, कहण दा ढंग नहीं आया, ये तशबीह ठीक नहीं। बई क्यों? तो कारण दसदे ने, निज पर ताप द्रवे नवनीता, पर दुख दरवे संत पुनीता। मक्खण नूं सेक लगे, मक्खण पिघलदा है, जद मक्खण नूं ही सेक लगे ते मक्खण पिघलदा है, पर संत दा हिरदा तो इतना कोमल है सेक दूजियां नूं लगदा ते पिघल आप जांदा है। इस वास्ते मक्खण की है? कुछ भी नहीं। मक्खण नूं सेक लगेगा तो पिघलेगा ना, उंज ते नहीं ना पिघलेगा, पर संत दा हिरदा मक्खण तो कोमल है। देश दे किसे कोने च किसे नूं चोट पहुंची है, उहदा हिरदा पिघल गया, उहदा हिरदा रो उठिया। संसार दे किसे हिस्से च किसे खिते च किसे नूं चोट पहुंची है ते उहदा हिरदा रो उठदा है। साहिब गुरु नानक देव जी महाराज ते एक थां ते कहंदे ने, कित को साहिब आवे रो, तू उना का तेरे ओ। ए अकाल पुरख हिरदा रो उठे है, ये तेरे जी ने, ये मैथों रोंदे हुए नहीं वेखे जांदे, तू इना दा है, ये तेरे ने। और इस तरह की फरियाद गुरु नानक करदे ने। इस वास्ते उन्हां दी अरदास विच सारा जगत आउंदा है, जगत जलंदा रख ले अपनी कृपा धार। ये अरदास राजनीतिक नहीं करेगा, राजनीतिक उन्हां दी अरदास करेगा भी जो मेरे पैरां दे थले ने, बस ये जीवदे रहन मेरे पैरां दे थले ही रहन, यही ने बस, यही मेरे अपने ने, बाकी कोई नहीं। जो पैरां दे थले नहीं आवना चाहते मेरे अपने किस तरह हो सकते ने, वो मेरे अपने नहीं ने। इस वास्ते दो लफ्ज मैं वरत दिया, संत तो ज्यादा कोई कोमल नहीं, राजनीतिक तो ज्यादा कोई जालम ते कठोर नहीं है। और ये दो ही बंदे ने जिन्हां दा इतिहास लिखिया जांदा है, ये दो ही बंदे ने संसार दे जिन्हां दी चर्चा आउंदी है, जिन्हां दी गल आउंदी है, तीजा कोई बंदा नहीं है। मैं फिर अर्ज करा, हिटलर तो ज्यादा कोई जालम लभोगे? ते हिटलर कौन है? चाहता प्या के थले चाहिए ने, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜਿੰਦਾ ਹੀ ਬੰਦਿਆਂ ਨੂੰ ਸਾੜ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਦੇ ਚ ਤੇ ਆਖਿਆ ਬਹੁਤ ਵੱਡਾ ਖੱਡਾ ਖੋਦੋ। ਬਹੁਤ ਵੱਡਾ ਖੱਡਾ ਖੋਦ ਦਿੱਤਾ ਹੈ। 10-10 ਕੈਦੀ ਹੱਥ ਬੰਨੇ ਖੜੇ ਨੇ ਤੇ ਜਿਨ੍ਹਾਂ ਹੱਥਾਂ ਦੇ ਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ ਨੇ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੀ ਹੁਣ ਇਹਨਾਂ ਤੇ ਮਿੱਟੀ ਪਾਓ, ਜ਼ਿੰਦਾ ਹੀ ਦੱਬ ਦੇ ਨਾ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਦੇ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਤੇ ਉਹਨੇ ਆਖਿਆ ਕੋਲ ਖੜੇ ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ ਪਾਣੀ, ਰੋਟੀ ਨਹੀਂ ਮੰਗਦਾ ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ ਵੀ ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ? ਪਾਣੀ ਮੰਗਦਾ ਹੈ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ ਨੇ, ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ ਇਹ ਮੇਰੇ ਆਪਣੇ ਨੇ, ਬਾਕੀ ਨਹੀਂ। ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਅਪਣੰਤ, ਮੇਰੇ ਨਾਲ ਸਾਂਢ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ, ਰਹਿ ਕੀ ਗਿਆ? ਪਰ ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਖਿਮਾ ਕਰਨੀ, ਕਿਸੇ ਅੰਗ ਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰਨੇ ਭਰੇ ਜਾਂਦੇ, ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ ਸਾਨੂੰ ਵੀ ਬੋਲਣ ਦਿਓ, ਤੁਸੀਂ ਬੋਲਦੇ ਹੋ ਅਸੀਂ ਵੀ ਬੋਲਾਂਗੇ, ਤੁਸੀਂ ਕੁਛ ਕਹਿੰਦੇ ਹੋ ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ, ਤੇ ਇੱਕ ਧੂੰਆਂਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ, ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਖਿਮਾ ਕਰਨੀ, ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ, ਦਾਤਾ ਮੇਰੀ ਜ਼ੁਬਾਨ ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ, ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ, ਤੇ ਨਾ ਹੀ ਰਾਜਨੀਤਕ ਹੋਣ ਦਾ ਮੈਨੂੰ ਸ਼ੌਕ ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੰਨਦਾ ਹੀ ਨਹੀਂ, ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ, ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾਂ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ। ਸੰਤ ਸਿਪਾਹੀ, ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸੰਤ ਸਿਪਾਹੀ, ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਕਿਵੇਂ ਕਰਨੀ, ਉਹ ਕਿਸੇ ਦੀ ਰੱਖਿਆ ਕਰਦੇ ਹੀ ਹੱਥ ਉੱਠਣਗੇ। ਬਸ ਇੰਨੀ ਗੱਲ ਹੈ, ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕੇ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ। ਖਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਪੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾੜ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ ਸਾਥੋਂ। ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ, ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000 ਇਹ ਮੇਰਾ 50,000 ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰਾ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ, ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ, ਦਾਤਾ, ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖ ਕੇ, ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਸ ਸਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮੈਂ ਅਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ, ਮਹਾਂ ਸਿੰਘ ਦੇ ਡੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ ਹੈ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਤੂੰ ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ ਦਿਖਾਉਂਦੇ ਨੇ ਤਸਵੀਰਾਂ ਦੇ ਚੋਂ, ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਦੇ ਕੇ ਮਾਰੋ, ਖੂਨ ਥੱਲੇ ਨਹੀਂ ਡੁੱਲਣਾ ਚਾਹੀਦਾ, ਖੂਨ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਚ ਕੀਪ ਅਗੇਰਨੀ ਉਹ ਪਾਈ ਹੋਈ ਹੈ ਤੇ ਉਬਲਦਾ ਹੋਇਆ ਤੇਲ ਮੂੰਹ ਦੇ ਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ ਸ਼ਿਰਾਜ਼ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ ਤੇ ਮੈਨੂੰ ਕਹਿਣ ਲੱਗੇ ਤੂੰ 4-5 ਤਸਵੀਰਾਂ ਘੰਟੇ ਚ ਵੇਖੀਆਂ ਨੇ ਤੇ ਸਾਰਾ ਕਿੰਨੇ ਚ ਵੇਖੇਗਾ। ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ ਮੈਨੂੰ ਸ਼ਿਰਾਜ਼ ਦਿਖਾ ਕੇ। ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹੁਣ, ਤੇਰੀ ਖਾਤਰ ਰਹਿ ਜਾਂਦੇ ਆ। ਪਰ ਇਸ ਮਿਊਜ਼ੀਅਮ ਵਿੱਚ ਹੈ ਕੁਛ ਨਹੀਂ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਵਿੱਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ, ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ ਖੂਨ ਡੋਲਣਾ ਚਾਹੀਦਾ ਥੱਲੇ ਜ਼ਮੀਨ ਤੇ, ਕਿਉਂਕਿ ਇੱਕ ਖੂਨ ਦੇ ਦੁਬਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ, ਫਿਰ ਕਈ ਪੈਦਾ ਹੁੰਦੇ। ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਇਹ ਜ਼ਾਲਮ ਬਾਦਸ਼ਾਹ ਵੀ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ ਕਿ ਇਹਨਾਂ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਜਹਾਂਗੀਰ ਨੇ ਵੀ ਇਹੀ ਕਿਹਾ ਸੀ ਕਿ ਕਸਸ ਇਸ ਢੰਗ ਦਾ ਗੁਰੂ ਅਰਜਨ ਦੇਵ ਜੀ ਨੂੰ ਦਿਓ, ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਵੀ ਪੜ੍ਹ ਲੈਣਾ ਤੁਸੀਂ ਤੋਜ਼ ਕੇ ਜਹਾਂਗੀਰੀ ਵਿੱਚ, ਜੋ ਸਵੈਮ ਜਹਾਂਗੀਰ ਨੇ ਲਿਖਿਆ, ਖੂਨ ਨਹੀਂ ਡੁੱਲਣਾ ਚਾਹੀਦਾ। ਦੁਸ਼ਟ ਤੋਂ ਦੁਸ਼ਟ ਬੰਦੇ ਵੀ ਮੰਨਦੇ ਆਏ ਨੇ ਕਿ ਜੋ ਸਤਵਾਦੀ ਹੈ, ਇਨਸਾਨ ਪਸੰਦ ਬੰਦਾ ਹੈ, ਬੇਕਸੂਰ ਬੰਦਾ ਹੈ, ਅਗਰ ਉਹਦਾ ਖੂਨ ਡੁੱਲੇਗਾ ਤੇ ਡੁੱਲੇ ਹੋਏ ਖੂਨ ਤੋਂ ਕਈ ਸ਼ਹੀਦ ਪੈਦਾ ਹੋਣਗੇ ਹੋਰ। ਇਹ ਪੁਰਾਣੇ ਲੋਕ ਮੰਨਦੇ ਆਉਂਦੇ ਸਨ। ਤੋ ਖਿਮਾ ਕਰਨੀ, ਪੰਜਾਬ ਦੀ ਧਰਤੀ ਵਿੱਚ ਕਿਧਰੇ ਮਨੀ ਸਿੰਘ ਦਾ ਖੂਨ ਡੁੱਲਿਆ ਹੈ, ਕਿਧਰੇ ਬਾਬੇ ਦੀਪ ਸਿੰਘ ਦਾ ਖੂਨ ਡੁੱਲਿਆ, ਕਿਧਰੇ ਮਹਾਂ ਸਿੰਘ ਦਾ ਖੂਨ ਡੁੱਲਿਆ ਹੈ ਤੇ ਕਿਧਰੇ
1: ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ, ਉਹ ਵਸਤੂ ਉਹ ਹਸਤੀ ਮਨੁੱਖ ਨੂੰ ਸੁੱਖ ਦੇ ਸਕਦੀ ਹੈ ਜੋ ਮਨੁੱਖ ਦੇ ਕਾਬੂ ਦੇ ਚ ਹੋਵੇ, ਜੋ ਕਾਬੂ ਵਿੱਚ ਨਹੀਂ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦੀ ਹੈ। ਇਸ ਵਾਸਤੇ ਕਾਰਾਮਦ ਔਰ ਸੁੱਖ ਉਹੀ ਚੀਜ਼ ਦਿੰਦੀ ਹੈ ਜੋ ਬੰਦੇ ਦੇ ਕਾਬੂ ਵਿੱਚ ਹੈ। ਆਦ ਕਾਲ ਤੋਂ ਜੇ ਗੱਲ ਬੰਦੇ ਦੀ ਸਮਝ ਵਿੱਚ ਆਈ, ਇਸ ਵਾਸਤੇ ਉਸਨੇ ਜਿਸ ਜਿਸ ਤੋਂ ਕੰਮ ਲੈਣਾ ਸੀ ਤੇ ਜਿਸ ਜਿਸ ਤੋਂ ਸੁੱਖ ਲੈਣਾ ਸੀ ਉਹਨੂੰ ਕਾਬੂ ਵਿੱਚ ਰੱਖਣ ਦੇ ਯਤਨ ਕੀਤੇ। ਮਨੁੱਖ ਨੇ ਜਦ ਅਜੇ ਜੰਗਲਾਂ ਚ ਰਹਿੰਦਾ ਸੀ ਤੇ ਸਾਰਾ ਕੰਮ ਵੀ ਜੰਗਲੀ ਜਾਨਵਰਾਂ ਤੋਂ ਲੈਂਦਾ ਸੀ, ਗੱਲ ਸਮਝ ਵਿੱਚ ਆ ਗਈ ਸੀ ਜਿਹੜਾ ਜਾਨਵਰ ਮੇਰੇ ਕਾਬੂ ਵਿੱਚ ਨਹੀਂ ਮੈਂ ਉਸ ਤੋਂ ਕੰਮ ਨਹੀਂ ਲੈ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ। ਮਨੁੱਖ ਨੇ ਘੋੜਾ ਪਕੜਿਆ ਤੇ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਿੱਤੀ, ਸੱਜੇ ਖਿੱਚਦਾ ਘੋੜਾ ਸੱਜੇ ਮੁੜਦਾ, ਖੱਬੇ ਖਿੱਚਦਾ ਉਹ ਖੱਬੇ ਜਾਂਦਾ, ਜਿੱਥੇ ਦੋਵੇਂ ਲਗਾਮਾਂ ਖਿੱਚ ਲਵੇ ਉੱਥੇ ਰੁਕ ਜਾਂਦਾ। ਜਿਸ ਘੋੜੇ ਦੇ ਮੂੰਹ ਵਿੱਚ ਲਗਾਮ ਨਹੀਂ ਉਸ ਘੋੜੇ ਦਾ ਅਸਵਾਰ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ। ٹکانے تے نہیں پہنچ سکے گا. کیوں؟ ایک تے جتھے اس نے موڑنا ہے مڑنا نہیں، جتھے اس نے روکنا ہے رکنا نہیں. تو سکھ دی تھان تے اس تو دکھ ہی ملے گا. منکھ نے اونٹ نوں پکڑیا تے اُہدے نک وچ نکیل پا دتی، محض اس واسطے کہ یہ صرف چلے ہی نہ، جتھے اس نوں روکنا چاہیے رک بھی جائے. ہاتھی دے سر دے اُتے انکش دا رکھنا کسے گل دا ثبوت ہے کہ اس تو سکھ لیا جا سکے تے کم لے جا سکن. جتھے اسی اس نوں روکیے انکش مار کے یہ رک جائے. اور اگاں چلیے، بیلوں دے نک وچ نتھ پا دتی، جی نتھ ہی نہیں کہ بیل ہل وچ چل سکدے کام کر سکن گے. جو جانور رکدا نہیں تے مڑدا نہیں، وہ سکھ دی تھان تے دکھ دا باعث بنتا، سکھ نہیں دیندا. مشینری دا یگ آیا، جانور سہجے سہجے رخصت ہون لگ پے منک دی دنیا تو. منک نے سائیکل بنائی، تے سائیکل دے وچ دو بریکاں لا دتی، اگلے پہیے چ وی بریک ہے، پچھلے چ وی بریک ہے، دو بریکاں نے. تے بنا بریک دی سائیکل ہوئے تے کوئی تیزی نال اس نوں چلا دے تے اگوں آ جائے، ڈھلان روکیاں رکے نہ، تو سوار منزلے مقصود تے پہنچن دی تھان تے مرگڑ گاٹ پہنچے گا. سائیکل دا رکنا بڑا لازمی ہے، وہ قابو وچ ہونا بڑا لازمی ہے. پھر موٹر کاراں تے بساں ریلاں گڈیاں بنیاں، بس دا چلنا ہی کوئی بہت لازمی نہیں، وہ بریکاں دا ہونا تے او دا رک جانا بھی بڑا لازمی ہے. مسافراں نوں دس دتا جائے بھائی اس بس دیا تے بریکاں فیل نے، کام نہیں کر دی، تے جتھے اس نوں روکنا چاہواں گے تے نہیں رکے گی. تے سیانے نے بھی کہہ دینا کہ بے قابو ہو گئی، تے جڑی بے قابو ہے مطلب مقصود نہیں پہنچاندی، مرگڑ گاٹ پہنچاندی ہے، وہ تے شمشان گاٹ پہنچائے گی. اس بس دے چ نہیں بیٹھنا کیونکہ رکدی نہیں، جہاں جو ہے بریکاں کام ہی نہیں کردیا. جتھے اس نوں روکنا چاہواں گے تے رکے بھی نہیں. بندے نے ریل گڈی بنائی تے پانی چلدی تے صرف انجن تو ہی ہے، پر روکن دا آلہ ہر ڈبے وچ. چین کھچو تے روک لو، زنجیر کھچو تے روک لو، تے چار چار پنج پنج تھان تے ایک ایک ڈبے زنجیراں لگیاں نے. چلن دے نالوں بھی روکنا گڈی دا بڑا لازمی، بہت لازمی. جس اسٹیشن تے بندہ رکنا چاہتا ہے، جی رکے ہی نہ تے سکھ دی تھان تے پھر دکھ دے دے گی. اس واسطے بندے نے، چاہے وہ جانور سن، ہاتھی سن، گھوڑے، بلد، اٹھ اتیادی، یا ریلاں موٹراں گڈیاں نے، انہاں نوں قابو وچ رکھن واسطے لگام، انکش تے بریکاں باقاعدہ جو ہے نال لائیاں، تاکہ سارا نظام جڑا ہے یہ قابو وچ ہوے. جو بے قابو ہے وہ سکھ دی تھان تے دکھ دیندا. ودھان بنائے دھرم دے، سماج دے، راجنیتی دے، محض اس واسطے کہ یہ امول نہ چلن، بے قابو نہ چلن. پر کھمن کرنی، کچھ سمے تو پنجاب دے جو راجنیتی دی گڈی چلدی پئی سی بنا بریکاں دی چلدی پئی سی، تے کئی نوں کچل کے ریل اے بس لنگی جا رہی سی. یہ وہ ہاتھی جن دے سر تے انکش نہیں سی، یہ وہ اونٹ سی جن دے نک دے چلے نہیں سی، جو دوڑ کے رہا سی کدھر مڑنا ہے کتھے رکنا ہے یہ بھول گیا. ਤੇ ਕੁਚਲਦਾ ਹੀ ਰਿਹਾ ਕੁਚਲਦਾ ਰਿਹਾ ਹਜ਼ਾਰਾਂ ਬੰਦਿਆਂ ਨੂੰ ਇਸਨੇ ਇਸ 2 ਸਾਲ ਵਿੱਚ ਕੁਚਲਿਆ। ਪਰ ਜਿੱਥੇ ਤੱਕ ਅੱਜ ਦੀ ਇਕੱਤਰਤਾ ਤੇ ਪਰਸੋਂ ਜਿਹੜੀ ਕਨਵੈਨਸ਼ਨ ਹੋਣੀ ਹੈ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਡੀ ਨੂੰ ਬ੍ਰੇਕਾਂ ਲੱਗ ਜਾਣਗੀਆਂ ਔਰ ਇਹ ਕਾਬੂ ਚ ਹੋ ਜਾਏਗੀ। ਔਰ ਆਇੰਦਾ ਲਈ ਇਹ ਬੇਕਾਬੂ ਹੋ ਕੇ ਚੱਲਣਾ ਸ਼ਾਇਦ ਭੁੱਲਦਾ ਔਰ ਉਸ ਲਈ ਸੁਪਨਾ ਬਣੇ। ਮੈਂ ਦੇਖਦਾ ਦਰਿਆ ਨੇ ਇਹ ਅਗਰ 2 ਬਨੇਰੀਆਂ ਦੀ ਬੰਦਿਸ਼ ਦੇ ਚੱਲਣ ਤੇ ਸੁੱਖ ਦਿੰਦੇ ਨੇ ਤੇ ਦੋਵੇਂ ਕਿਨਾਰੇ ਤੋੜ ਕੇ ਪਾਣੀ ਉਛਲਦਾ ਹੈ ਤੇ ਫਿਰ ਪਿੰਡ ਗਰਕ ਹੋਣਗੇ, ਸ਼ਹਿਰ ਤਬਾਹ ਹੋਣਗੇ, ਖੇਤੀਆਂ ਨੀਚ ਤੋਂ ਨਾਬੂਦ ਹੋਣਗੀਆਂ। ਜਦ ਕਦੀ ਇਸ ਤਰ੍ਹਾਂ ਦੀ ਵਿਚਾਰ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਮੈਨੂੰ ਚਸ਼ਮ ਦੀ ਵਾਕਿਆ ਆਪ ਬੀਤੀ ਯਾਦ ਆ ਜਾਂਦੀ ਹੈ। ਕਾਨਪੁਰ ਮੈਂ ਗਾਲਬਨ ਫਰਵਰੀ ਦੇ ਮਹੀਨੇ ਚ 15 ਦਿਨ ਹਰ ਸਾਲ ਹਾਜ਼ਰੀ ਭਰਦਾ ਤੇ ਰੋਜ਼ ਗੰਗਾ ਪਾਰ ਸ਼ਾਮ ਨੂੰ ਸੈਰ ਕਰਨ ਚਲੇ ਜਾਂਦੇ ਸੀ ਤੇ ਗੰਗਾ ਪਾਰ ਇੱਕ ਮੰਦਿਰ ਸੀ, ਬੜਾ ਸੋਹਣਾ ਬਗੀਚਾ ਬਣਿਆ ਹੋਇਆ ਤੇ ਟਹਿਲਦੇ ਹੋਏ ਮੈਂ ਆਪਣੇ ਕੁਛ ਕਾਨਪੁਰ ਦੇ ਦੋਸਤ ਮਿੱਤਰਾਂ ਸਾਥੀਆਂ ਨਾਲ ਉੱਥੇ ਜਾ ਬੈਠਦਾ ਸੀ ਤੇ ਸਾਲ ਦੇ ਸਾਲ ਇਸ ਤਰ੍ਹਾਂ ਨਿਯਮ ਚੱਲਦਾ ਰਿਹਾ। ਜਦ ਮੈਂ ਦੂਜੇ ਸਾਲ ਗਿਆ ਤੇ ਦੇਖ ਕੇ ਦੰਗ ਰਿਹਾ, ਗੰਗਾ ਪਾਰ ਕੀਤੀ ਤੇ ਮੰਦਰ ਨਹੀਂ ਸੀ, ਉਹ ਸੋਹਣਾ ਬਗੀਚਾ ਵੀ ਨਹੀਂ ਸੀ ਜਿਹਦੇ ਚ ਬੈਠ ਕੇ ਆਪਾਂ ਵਾਰਤਾਲਾਪ ਕਰਦੇ ਸੀ ਆਪਸੀ। ਔਰ ਮੰਦਰ ਦਾ ਉਹ ਸਾਧੂ ਉਹ ਵੀ ਨਹੀਂ, ਨਾਲ ਦੇ ਸਾਥੀਆਂ ਨੂੰ ਮੈਂ ਪੁੱਛਿਆ ਇੱਥੇ ਇੱਕ ਮੰਦਰ ਆਉਂਦਾ ਸੀ, ਬੜਾ ਸੋਹਣਾ ਬਗੀਚਾ ਆਉਂਦਾ ਸੀ, ਆਪਾਂ ਇੱਥੇ ਬੈਠਦੇ ਹੁੰਦੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਮਸ਼ਵਰੇ ਕਰਦੇ ਸੀ। ਨਾਲ ਦੇ ਕਵੀ ਸੱਜਣ ਜੋ ਦਾਸ ਦੇ ਦੋਸਤ ਸਨ ਮੈਨੂੰ ਕਹਿਣ ਲੱਗੇ, ਗਿਆਨੀ ਜੀ ਪਿਛਲੇ ਸਾਲ ਗੰਗਾ ਜਦ ਜ਼ੋਰ ਤੇ ਹੜ੍ਹ ਤੇ ਆਈ ਹੈ, ਹੜ੍ਹਾਂ ਤੇ ਆਈ ਬੜੀ ਜ਼ੋਰ ਦੀ, ਤੇ ਉਹ ਮੰਦਰ ਬਹਾ ਲੈ ਗਏ ਔਰ ਜਿਹੜਾ ਬਗੀਚਾ ਸੀ ਉਹ ਵੀ ਸਾਰਾ ਰੋੜ ਲੈ ਗਏ। ਉਹ ਜਿਹੜਾ ਸਾਧੂ ਹੈ ਉਹ ਹੁਣ ਨਾਸਤਿਕ ਹੋ ਗਿਆ, ਕਹਿੰਦਾ ਲੈ ਗੰਗਾ ਮੈਂ ਤੇਰੀ ਪੂਜਾ ਕਰਦਾ ਰਿਹਾ, ਤੂੰ ਮੇਰਾ ਹੀ ਮੰਦਰ ਬਹਾ ਕੇ ਲੈ ਗਏ। ਮੈਂ ਮਿਹਨਤ ਨਾਲ ਮੰਦਰ ਬਣਾਇਆ, ਮਿਹਨਤ ਨਾਲ ਛੋਟੇ ਛੋਟੇ ਬੂਟੇ ਲਾਏ, ਅੰਬਾਂ ਦੇ, ਅਮਰੂਦ ਦੇ, ਹੋਰ ਫਲਦਾਰ ਬੂਟੇ, ਤੇ ਉਹ ਜਦ ਫਲ ਦੇਣ ਤੇ ਆਏ ਨੇ ਤੇ ਤੂੰ ਸਾਰੇ ਰੋੜ ਕੇ ਲੈ ਗਏ, ਮੇਰਾ ਸਾਰਾ ਬਗੀਚਾ ਹੀ ਬਹਾ ਕੇ ਲੈ ਗਏ। ਮੈਨੂੰ ਉੱਥੋਂ ਦੇ ਸੱਜਣਾ ਨੇ ਦੱਸਿਆ ਉਹ ਸਾਧੂ ਰੋਂਦਾ ਰਿਹਾ ਔਰ ਰੋਂਦਾ ਹੋਇਆ ਨਾਸਤਿਕ ਹੋ ਗਿਆ, ਗੰਗਾ ਮੈਂ ਤੇਰੀ ਪੂਜਾ ਨਹੀਂ ਕਰਨੀ, ਹੁਣ ਮੈਂ ਤੇਰੀ ਪ੍ਰਤਿਸ਼ਠਾ ਨਹੀਂ ਕਰਨੀ, ਹੁਣ ਮੈਂ ਤੇਰੇ ਅੱਗੋਂ ਸਿਰ ਨਹੀਂ ਝੁਕਾਉਣਾ। ਹਿੰਦੁਸਤਾਨ ਵਿੱਚ ਦਰਿਆ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਕਾਬੂ ਚੱਲਦੇ ਨੇ ਕਿਉਂਕਿ ਲੰਬੇ ਚੌੜੇ ਇਹਨਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ। ਤੇ ਮੈਂ ਪਿਛਲੇ ਸਾਲ ਜਦੋਂ ਲੰਡਨ ਸ਼ਹਿਰ ਵਿੱਚ ਘੁੰਮ ਰਿਹਾ ਸੀ ਤੇ ਲੰਡਨ ਸ਼ਹਿਰ ਦਰਅਸਲ ਦਰਿਆ ਥੇਮਸ ਦੇ ਦੋਵੇਂ ਕਿਨਾਰਿਆਂ ਤੇ ਵਸਿਆ ਹੋਇਆ, ਵਿਚਕਾਰ ਦਰਿਆ ਵਗਦਾ, ਆਰ ਪਾਰ ਇਹ ਸ਼ਹਿਰ ਹੈ। ਤੇ ਉੱਥੋਂ ਦੇ ਲੋਕ ਮੈਨੂੰ ਦੱਸਣੇ ਜਿਹੜਾ ਥੇਮਸ ਦਰਿਆ ਹੈ ਇਹ ਸਾਲ ਦੇ ਸਾਲ ਹੜ੍ਹ ਤੇ ਆਉਂਦਾ ਸੀ ਤੇ ਲੰਡਨ ਦੇ ਅੱਧੇ ਜਿਹੜੇ ਘਰ ਸਨ ਮਕਾਨ ਸਨ ਡੁੱਬ ਜਾਂਦੇ ਸਨ, ਨੇਤੋ ਨਾਬੂਦ ਹੋ ਜਾਂਦੇ ਸਨ। ਰਸਤੇ ਵਿੱਚ ਕਈ ਦਿਹਾਤਾਂ ਨੂੰ ਵਿਰੋੜ ਛੱਡਦਾ ਸੀ ਤੇ ਕਈ ਖੇਤੀਆਂ ਨੇਤੋ ਨਾਬੂਦ ਕਰ ਦਿੰਦਾ ਸੀ। 400 ਮੀਲ ਇਸ ਦੀ ਲੰਬਾਈ ਥੇਮਸ ਦਰਿਆ ਦੀ ਤੇ ਜ਼ੋਰ ਦੇ ਬਰਸਾਤਾਂ ਦੇ ਦਿਨਾਂ ਦੇ ਸਾਲ ਦੇ ਸਾਲ 400 میل تک تباہی کردا سی، رستے چ جو کھیتیاں، رستے چ جو پنڈ، جڑے وڈے شہر یا کوئی دھارمک استھان آئے یہ بہا کے لے جانا سی. اتوں کی سیانی قوم نے 400 میل تک دونوں پاسے اچا بن لا دیتا. ہوں دریا ہڑتے تے آمدا ہے پر ہوں شہروں نہیں ڈوبدا، ہوں قصبیاں نہیں ڈوبدا، ہوں کھیتیاں نیس تو نابود نہیں کردا، بلکہ اس پانی تو ہوں اپنی من مرضی کے مطابق لوگ کام لیں دے نے، وہ دی ورتوں کرتے ہیں، کیونکہ دریا بے قابو جو ہے قابو وچ ہے. جتھے میں دیکھا کہ برطانیہ دے دریا قابو وچ نے، اتھے اتھوں دی راجنیتی ہی قابو وچ ہے. پارلیمنٹ ہاؤس دے باہر کوئی 13-14 زبانوں وچ کچھ لکھیا ہویا سی، تے لوکی بڑے شوق نال پڑھن، کدھرے فرینچ وچ لکھیا، عربی وچ بھی لکھیا ہویا سی، انگلش وچ تے انہوں نے لکھنا ہی سی. تے لوگ جڑی جڑی بھاشا جاندے سن انہوں پڑھتے سن، کئی نوٹ بھی کرتے سن. میں لمبی چوڑی بھیڑ دیکھی تے میں نال دے ساتھی نوں پوچھ لیا کہ بول کی نے جن اتنے شوق نال لوکی پڑھتے پے نے، اور پڑھدیاں پڑھدیاں اشکر اٹھتے ہیں، داد دیں دے نے، خوشی ظاہر کرتے ہیں اور نوٹ بھی کر لیں دے نے. جو نال میرے سجن گیا انہیں انواد کر کے دسیا، کہنے گئے شیکسپیئر دے بول نے جنوں انیکاں زباناں وچ ایتھے باہر لکھیا گیا، جیدہ انواد ہے پارلیمنٹ ہاؤس دے باہر بول. اے بولن والے، ہو سکتا ہے میں تیرے نام سہمت نہ ہوا. اے بولن والے، ہو سکتا ہے میں تیرے نام سہمت نہ ہوا، پر میں اپنی جان دے دیاں گا اگر تینوں کسی نے بولن تو روکیا. یہ بول لکھے ہوئے نے، یہ لفظ لکھے تو میں اس نو پڑھ کے سارا دن رٹتا رہا. اے بولن والے، ہو سکتا ہے میں تیرے نال سہمت نہ ہوا، پر میں اپنی جان دے دیاں گا اگر تینو کسی نے بولن تو لوکیا. دھرم دا پھل کیے ستنترتا موکس، تے مکتی دا مطلب کی بولن دی آزادی. اتھے پورن طور تے دے دیتی گئی ہے اور اتنی کھل. ایک ہور بھی میں گل دساں، انگریزاں دی غلط نظر تے ساڈے دیش دی سیاست داناں نے کر لئی ہے. اس ڈھابی پارلیمنٹ ہاؤس بھی بنا لیا، ایم پی بھی بن گئے نے، پر کھنا کرنے انہاں ورگا دل تے دماغ کتھوں لیان گئے. ہائیڈ پارک میں دیکھی اس طرح دے 4-5 مائکرو فون لگے ہوئے تے اگوں کافی کرسیاں بھی سن، پر غضب دی گل ہے کہ سٹیج تے کوئی وقتا نہیں، بولن والا نہیں سی، تے سروتے 2-4 ضرور تھے سن. تے نال دا ساتھی وہ مینوں پارک دکھان لے آیا تے میں اس کو پوچھ لیا، میں کہ مائکرو فون بڑے سجا کے رکھے ہوئے نے سٹیج تے، سٹیج بھی بڑی سجائی ہوئی ہے، سروتے بھی 4-5 بیٹھے نے، بولن والا کوئی ایک ہی تھے. مینے لگے یہ برطانیہ گورنمنٹ دی طرفوں انتظام کیتا ہویا ہے، مائک فون انہوں دی طرفوں لگے ہوئے. جس کسے بندے نے گورنمنٹ دے خلاف بولنا ہے، کسے منسٹر دے خلاف بولنا ہے، کسے آفیسر دے خلاف بولنا ہے، یا کسے تھان تے اس دے کول کوئی کسے افسر تے منسٹر نے اس دے تے ودیکی کیتی ہے، تے وہ عدالت وچ نہیں جا سکدا، پیسے نہیں خرچ کر سکدا، اس دے کول سما نہیں، تاں وہ ایتھے آ کے بولے، وہ دے بول پہنچن گے، اس تے عمل ہو گے گا. آج میں سلسلہ دیکھیا تو میں آشش کر اٹھیا حدوں بھی اتنی ستنترتا اتنی گل کیوں کرنی اس دیش دیش تے میں ہوں گھوم کر کے جو دیکھا ہے کہ ایک تو اتنے کے دریاواں کے کنڈے تے بن کوئی نہیں نا تے راجنیتی دے آلے دوالے بھی کوئی بنےرا کوئی نہیں اتے دے دریا جد ہڑ تے آندے نے شہروں نو روڑ چھڑ دے نے اتوں کی راجنیتی جد ہڑ تے آندی اکال تخت نو روڑ کے لے جاندی ہے اور ہزارہ بندیاں نو اپنے تھلے لتاڑ کے جو ہے لنگ جاندی ہے بے قابو راجنیتی بالکل بے قابو اور غضب کی گل یہ ہے کہ اتنے یہ بھی آخر کی اجازت نہیں کہ اتنے دریا ہڑ پہ آیا کھیتیاں ڈب گئیاں پنڈ غرق ہو گئے شہر تباہ ہو گئے یہ بھی کسی نو اجازت نہیں کسی وقت اس طرح کے سنکیرن ماحول نو ویکھ کے ڈاکٹر محمد اقبال نے کہا سی یہ کیسا زبان بندی ہے تیری محفل میں یہاں تو بات کرنے کو ترستی ہے زبان میری ایتھے تے ساڈی زبان ترس گئی گل کرن جڑا گل کرے اس تے این ایس اے لا دو نیشنل سیکورٹی ایکٹ لا دو اور جھوٹ چاروں پاسے پنپ آیا جھوٹ کول سارے سادھن غضب دی گلے موجودہ راجنیتک دے منہ وچ جھوٹ تے ہاتھ دے وچ بندوق انجی جھوٹ چلتا ہے ہاتھ دے وچ بندوق ہے منہ وچ جھوٹ ہے تے سچ سچ دے تے کسے کسے تھاں ہونٹ بھی سی دیتے گئے نے سچ اودی زبان بھی کٹ دیتی گئی ہے اس دیش دے وچ جس نو کہندے نے کہ اہنسا دے نال آزادی پراپت کیتی اسی میں پچھلے تھوڑے دن ہوئے ایک سرو دھرم سمیلن دے بولن دا موقع ملیا تے اتھے اس دیش دے ڈونگی تے کھوکے راجنیتک بھی پہنچے ہوئے سن تو بار بار بول دے گئے یہ باپو کا دیش ہے اور ہم نے اتنی بڑی آزادی اہنسا سے پراپت کی ہے تے بار بار اہنسا دا ذکر کرنا پھر گل رہی نہیں گئی میں دو شبد کہنے پے میں کہ اہنسا نال جے آزادی پراپت کیتی ہے تے انو اہنسا نال چلاؤ 200 سال دے انگریزی راج نے اتنی گولی نہیں چلائی جتنی 35 سال دے اس راج دے باپو گاندھی وادیاں نے اہنسا وادیاں نے گولی چلائی ڈب کے مر جانا چاہیے انہوں شرم والا غضب دی گل ہے کہ وہ ودیشی نے جابر سن چلو اس دیش نو لٹن آئے سن دیش دے تے جابرانہ انہوں دا قبضہ سی لیکن 200 سال دے راج دے چتنی گولی نہیں چلائی اتہاس گواہ ہے اور 200 سال دے راج دے چتنے بندے نہیں قتل کیتے 35 سال دے چنا چرخے کٹن والے نے ورت رکھن والے نے اہنسا وادیاں نے اے کچھ کیتا اے کارنامے کیتے 35 سال دے آنکڑے جو ہے سامنے نے آسام دے بنگال دے کشمیر دے پنجاب دے تامل ناڈ دے گجرات دے مہاراشٹر دے ایسا کیڑا صوبہ ہے جتھے انہاں اہنسا وادیاں نے قتل عام نہیں کیتا اور پونڈی راجنیتی نے کھما کرنی خون نہیں بہایا قریباً قریباً ہر پرانت دے انہاں نے ظلم تے تشدد دی اپنے ڈانگ نال جو ہے چھاپ انہاں نے لائی ہے جو تھوڑا عرصہ اتھے پہلے امرتسر دے مہان گھنونا کارنامہ انہاں اہنسا وادیاں تو ہویا بار بار منو تے اہنسا وادی کہندیاں وی شرم آتی ہے بھئی یہ اہنسا وادی نے بے سی ہنسا کرنی نے باپو نے اہنسا سے یہ آزادی پراپت کی ہے اول تے سی اس نو بھی نہیں منتے یہ اہنسا نال آزادی نہیں پراپت ہوئی
2: ਇੱਥੇ ਭਗਤ ਸਿੰਘ ਜੈਸੇ ਆਪਣਾ ਖੂਨ ਨਾ ਡੋਲਦੇ, ਇੱਥੇ ਬੇਸ਼ੁਮਾਰ ਸਿੰਘ ਫਾਂਸੀਆਂ ਤੇ ਨਾ ਚੜਦੇ, ਖਿਮਾ ਕਰਨੀ ਇਹ ਦੇਸ਼ ਤੇ ਅੱਜ ਵੀ ਗੁਲਾਮ ਆਉਣਾ ਸੀ, ਆਜ਼ਾਦ ਥੋੜੀ ਆਉਣਾ ਸੀ। ਤੇ ਨਿਰੀ ਫੋਕੀ ਅਹਿੰਸਾ ਨਾਲ ਜੁੜੀ, ਜਦ ਪਾਕਿਸਤਾਨ ਜਾਂ ਚਾਈਨਾ ਚੜ ਕੇ ਆਇਆ ਸੀ ਫਿਰ ਅਹਿੰਸਾ ਨਾਲ ਬਚਾਉਂਦੇ, ਇਸ ਨੂੰ ਵਰਤ ਰੱਖ ਕੇ ਬਚਾਉਂਦੇ, ਜਾਂ ਚਰਖੇ ਕੱਟਣ ਵਾਲਿਆਂ ਨੂੰ ਅੱਗੇ ਕਰਦੇ। ਇਹ ਕੋਈ ਚਰਖੇ ਕੱਟਣ ਨਾਲ ਦੇਸ਼ ਬਚਿਆ, ਕੋਈ ਵਰਤ ਰੱਖਣ ਨਾਲ ਦੇਸ਼ ਬਚਿਆ? ਨਹੀਂ, ਇੱਥੇ ਬੰਗਾਲੀਆਂ ਨੇ ਆਪਣਾ ਦਿਮਾਗ ਲੜਾਇਆ, ਪੰਜਾਬੀਆਂ ਨੇ ਆਪਣਾ ਖੂਨ ਵਹਾਇਆ ਤੇ ਦੇਸ਼ ਆਜ਼ਾਦ ਹੋਇਆ। ਪਰ ਗਜ਼ਬ ਦੀ ਗੱਲ ਇਹ ਹੈ ਕਿ ਦਿਮਾਗ ਲੜਾਉਣ ਵਾਲੇ ਰੁੱਲ ਗਏ, ਖੂਨ ਵਗਾਉਣ ਵਾਲੇ ਰੁੱਲ ਗਏ ਤੇ ਚਰਖੇ ਕੱਟਣ ਵਾਲੇ ਸਿੰਘਾਸਣਾਂ ਤੇ ਜਾ ਬੈਠੇ। ਬਦਕਿਸਮਤੀ ਹੈ ਜਿਹੜੀ ਉਹ ਇਹ ਹੈ, ਫੋਕੇ ਚਰਖੇ ਕੱਟਣ ਵਾਲੇ, ਫੋਕੇ ਵਰਤ ਰੱਖਣ ਵਾਲੇ ਤੇ ਫੋਕੀਆਂ ਅਹਿੰਸਾ ਦੀਆਂ ਗੱਲਾਂ ਕਰਨ ਵਾਲੇ। ਦੋ ਚਾਰ ਗੱਲਾਂ ਹੋਰ ਵੀ ਮੈਂ ਤੁਹਾਡੇ ਨਾਲ ਇਸ ਵਕਤ ਕਰਨੀਆਂ ਨੇ। ਉਹ ਦਾਰਸ਼ਨਿਕ ਐਸਾ ਕਹਿੰਦੇ ਨੇ ਦੂਰ ਦ੍ਰਿਸ਼ਟ ਬੰਦੇ, ਤੇ ਸਾਨੂੰ ਇਸ ਵਕਤ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਣਾ ਪੈਣਾ, ਕਿਉਂਕਿ ਇੱਕ ਪਾਸੇ ਖਾਈ ਹੋਵੇ, ਇੱਕ ਪਾਸੇ ਖੱਡ ਹੋਵੇ ਤੇ ਬੜੀ ਸਾਵਧਾਨੀ ਨਾਲ ਚੱਲਣਾ ਪੈਣਾ, ਨਹੀਂ ਤੇ ਐਸਾ ਹੋਵੇਗਾ ਕੌਮ ਖੱਡ ਚਲੀ ਜਾਏਗੀ, ਖਾਈ ਚਲੀ ਜਾਏਗੀ ਤੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕਾਂਗੇ। ਬਹੁਤ ਵੱਡੀ ਸਾਵਧਾਨੀ ਚਾਹੀਦੀ ਇਸ ਵਕਤ, ਇਤਨੀ ਮਹਿਸੂਸ ਕਰਦਾ। ਬਹੁਤ ਗਹਿਰੀ ਖਾਈ ਇੱਕ ਪਾਸੇ ਔਰ ਬਹੁਤ ਗਹਿਰੇ ਖੱਡ ਨੇ, ਇਹਨਾਂ ਦਾ ਮੈਂ ਜ਼ਿਕਰ ਫਿਰ ਦੁਬਾਰਾ ਕਰਾਂਗਾ, ਲੇਕਿਨ ਖਤਰੇ ਚ ਆਪ ਐਸੇ ਰਸਤੇ ਵਿੱਚ ਜੋ ਸੰਕੀਰਣ ਹੈ ਤੇ ਖੱਡ ਤੇ ਖਾਈ ਦੋਵੇਂ ਪਾਸੇ ਨੇ, ਤੋ ਸੰਭਲ ਕੇ ਚੱਲਣਾ, ਬਸ ਇਤਨੀ ਗੱਲ ਹੈ। ਨੱਕ ਕੱਟਣ ਦੀ ਕੋਸ਼ਿਸ਼ ਕੀਤੀ, ਜਾਂ ਜੀ ਕਹਿ ਲਓ ਕਿਸੇ ਦੀ ਪਤਨੀ ਚੁੱਕ ਲੈ ਆਉਣਾ, ਅਗਲੇ ਦੀ ਨੱਕ ਹੀ ਕੱਟਣੀ ਹੈ, ਇੰਜ ਬਦਲਾ ਲਿਆ ਤੂੰ ਖਿਮਾ ਕਰਨੀ। ਇਹ ਦਿਸ ਰਾਵਣ ਨਿਰਦੋਸ਼ ਹੈ ਕਿ ਕਿਸੇ ਆਮ ਬੰਦੇ ਦੀ ਭੈਣ ਨੂੰ ਵੀ ਕੋਈ ਇਸ ਤਰੀਕੇ ਦੇ ਨਾਲ ਵਿਵਹਾਰ ਕਰਦਾ, ਉਹਨੇ ਵੀ ਆਪੇ ਤੋਂ ਬਾਹਰ ਆਉਣਾ ਸੀ ਤੇ ਰਾਜਾ ਸੀ, ਉਹਨੇ ਤੇ ਕੰਮ ਕਰਨਾ ਸੀ। ਲੇਕਿਨ ਫਿਰ ਰਾਵਣ ਨੂੰ ਦੁਸ਼ਟ ਜ਼ਾਲਮ ਜਾਵਰ ਐਸਾ ਕਿਉਂ ਆਖਿਆ ਗਿਆ? ਹਾਰ ਗਿਆ, ਬਸ ਇੰਨੀ ਗੱਲ ਹੈ। ਔਰ ਮੈਂ ਅਰਜ਼ ਕਰਾਂ, ਤੁਸੀਂ ਇਤਨੇ ਸਾਰੇ ਬੈਠੇ ਹੋ ਤੇ ਕਿਸੇ ਹਿੰਦੂ ਦਾਰਸ਼ਨਿਕ ਨੂੰ ਵੀ ਕਹਿ ਦੇਣਾ ਸਹੀ, ਅਗਰ ਇੱਥੇ ਸਰੋਤਾ ਦੇ ਰੂਪ ਵਿੱਚ ਬੈਠਾ ਹੋਵੇਗਾ ਤੇ ਆਪਣੀ ਦੂਰ ਦ੍ਰਿਸ਼ਟੀ ਨਾਲ ਸੋਚੇਗਾ ਤੇ ਬਿਲਕੁਲ ਸਹੀ ਹੈ। ਅਗਰ ਰਾਵਣ ਜਿੱਤ ਜਾਂਦਾ ਇਸ ਦੇਸ਼ ਦਾ, ਭਗਵਾਨ ਰਾਵਣ ਆਉਣਾ ਸੀ, ਰਾਮ ਨਹੀਂ ਆਉਣਾ ਸੀ। ਇੰਨੀ ਮੈਂ ਅਰਜ਼ ਕਰ ਦੇਣਾ, ਪੂਜਾ ਰਾਵਣ ਦੀ ਆਉਣੀ ਸੀ, ਰਾਮ ਦੀ ਨਹੀਂ ਆਉਣੀ ਸੀ ਹਿੰਦੂ ਜਗਤ ਵਿੱਚ। ਪਰ ਰਾਮ ਦੀ ਕਿਉਂ ਹੋਈ? ਰਾਮ ਜਿੱਤ ਗਿਆ, ਰਾਵਣ ਹਾਰ ਗਿਆ। ਤੇ ਹਾਰੇ ਕੋ ਹਰ ਨਾਮ, ਹਾਰੇ ਦੀ ਮਾਂ ਕੌਣ ਪਕੜੇ? ਕਲਮ ਦੇ ਧਨੀ, ਜ਼ਬਾਨ ਦੇ ਧਨੀ, ਫਿਰ ਉਹਦੀ ਉਪਮਾ ਕਰ ਦੇਣ ਜੋ ਜਿੱਤ ਜਾਂਦਾ। ਪਰ ਕਰਮਾ ਲੋਕੀ ਉਹਦੇ ਆਲੇ ਦੁਆਲੇ ਕਰ ਦੇਣ ਜੋ ਜਿੱਤ ਜਾਂਦਾ। ਜੋ ਹਾਰ ਜਾਂਦਾ ਹੈ, ਹਾਰੇ ਕੋ ਹਰ ਨਾਮ, ਹੁਣ ਹਾਰੇ ਉਹਦੀ ਕੌਣ ਬਾਂਹ ਪਕੜੇ, ਹਾਰੇ ਉਹਦਾ ਕੌਣ ਸਾਥ ਦੇਵੇ? ਇਹ ਹਰੂਪ ਹੁੰਦੇ ਸੂਰਜ ਦੀ ਕੌਣ ਬਾਂਹ ਪਕੜੇ? ਇਸ ਵਾਸਤੇ ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਜ਼ਬਾਨ ਦੇ ਧਨੀਆਂ ਨੇ ਰਾਮ ਦੀ ਉਪਮਾ ਦੇ ਜ਼ੋਰ ਲਾਇਆ ਤੇ ਰਾਵਣਾਂ ਦੀ ਨਿਖੇਧੀ ਦੇ ਜ਼ੋਰ ਲਾ ਦਿੱਤਾ, ਕਿਉਂਕਿ ਹਾਰ ਗਿਆ। ਹੁਣ ਹਾਰੇ ਹੋਏ ਨੇ ਕੀ ਸਾਡਾ ਵਿਗਾੜ ਲੈਣਾ? ਮਰ ਗਿਆ, ਉਸ ਮਰੇ ਹੋਏ ਨੇ ਕੀ ਸਾਡਾ ਵਿਗਾੜਨਾ? ਬਾਬਰ ਜਦ ਜ਼ਿੰਦਾ ਸੀ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਤੇ ਕੇਵਲ ਗੁਰੂ ਨਾਨਕ ਸਨ, ਤੇ ਉਹਨਾਂ ਨੇ ਕਹਿ ਦਿੱਤਾ ਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਬਾਬਰ ਜੇ ਤੂੰ ਮਰ ਜਾਏ ਤੇ ਕਬਰ ਚ ਚਲਾ ਜਾਏ ਤੇ ਫਿਰ ਮੈਂ ਤੈਨੂੰ ਜਾਬਰ ਆਖਾਂ, ਕੀ ਮੈਨੇ ਰੱਖਦਾ ਹੈ? ਮੈਂ ਤੇਰੇ ਮੂੰਹ ਦੇ ਉੱਤੇ ਤੈਨੂੰ ਕਹਿਣਾ ਕਿ ਪਾਪ ਕੀ ਜੰਝ ਲੈ ਕਾਬਲੋਂ ਦਾਇਆ, ਜੋੜੀ ਮੰਗੇ ਦਾਨ ਵੇ ਲਾਇਓ। ਇਹ ਬਾਬੇ ਦੀ ਹਿੰਮਤ, ਸਤਿਗੁਰ ਦੀ ਹਿੰਮਤ। ਤੋ ਰਾਵਣ ਨੂੰ ਦੁਸ਼ਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਂ ਨਾਲ ਨਿਵਾਜਣਾ ਇਹ ਸਾਹਿਤਕਾਰਾਂ ਦਾ ਕੰਮ ਬਣ ਗਿਆ, ਕਿਉਂਕਿ ਹਾਰ ਗਿਆ ਸੀ ਤੇ ਉਹਨੇ ਵਿਗਾੜਨਾ ਕੀ ਸੀ? ਜਿੱਤੇ ਹੋਇਆ ਭਗਵਾਨ ਬਣ ਜਾਂਦਾ ਅਗਰ ਪੁਰਸ਼ ਹੋਵੇ ਤੇ, ਜਿੱਤੇ ਹੋਇਆ ਭਗਵਾਨ ਜਾਂ ਬਣ ਜਾਂਦਾ, ਤੇ ਜੇ ਨਾਰੀ ਹੋਵੇ ਤੇ ਜਿੱਤੀ ਹੋਈ ਚੰਡਕਾ ਬਣ ਜਾਂਦੀ ਹੈ, ਦੁਰਗਾ ਬਣ ਜਾਂਦੀ। ਲੋਕ ਇੰਜ ਉਪਮਾ ਕਰਨ ਲੱਗ ਪੈਂਦੇ ਨੇ, ਲੋਕ ਇੰਜ ਮਹਿਮਾ ਗਾਇਨ ਕਰਨ ਲੱਗ ਪੈਂਦੇ ਨੇ। ਲੋਕਾਂ ਦੀ ਮੂਲਤਾ ਦੀ ਕੋਈ ਜੋ ਹੈ ਪੈਮਾਇਸ਼ ਹੈ, ਕਿਵੇਂ ਕਰਨੀ? ਦੁਨੀਆਂ ਤੇ ਮੂਲ ਹੈ, ਬਹੁਤ ਮੂਲ ਹੈ, ਬਸ ਜਾਏ ਸ਼ੈਤਾਨ ਵੀ ਜਿੱਤ ਜਾਏ ਤੇ ਬੈਵਾਨ ਜਾਏ ਭਗਵਾਨ ਹੈ, ਜੇ ਚੰਡਾਲਣ ਵੀ ਜਿੱਤ ਜਾਏ ਤੇ ਦੁਰਗਾ ਹੈ, ਚੰਡਕਾ ਔਰ ਕੀ। ہارے کو ہر نام ہارے دا کون ساتھ دے دے ہارے دی کون باں پکڑے پرش جیت جائے بھگوان ناری جیت جائے جو ہے درگا پر ہوں سوال یہ پیدا ہوتا ہے ایسا شکتی شالی راون وگیانک دھارمک جذباتی بھاوک سرب گن سمپن ہار کیویں گیا تو میں اتھے عرض کراں کیوں ہاریا گھر کا بھیدی لنکا ڈالے وہ دا گرا ببیکشن وہ جا رلیا رام نال میں عرض کراں دسہرے والے دن جد راون نو پھوک دینا تے پھوکن والے بھی پہلے راون نو متھا ٹیک دین وہ پرکرما کر دین اندر من وچ بھاو ہے کہ براہمن سی ودوان سی چار ویداں دا پاٹھی سی شیو جی دا اپاشک سی انو اگ لان لگیا کر دے تے پاپ پیا پر ہوں کی کرن ہار گیا سن ہارے دی بان کون پکڑے پھوکنا بھی ہے تے متھا بھی ٹیکنا دونوں کم کٹھے کرتے ہیں ایک نہیں کٹھے لیکن اندر ضمیر کہیں دی ہے کہ بندہ ودوان سی بندہ پگر سی بندے چ کوئی خوبیاں سن بندے چ کوئی گل سی تو اندر احساس ہے وہ جڑا احساس ہے وہ پرکرما کرن تے مجبور کرتا ہے وہ جڑا احساس ہے وہ متھا ٹیکن تے مجبور کرتا ہے تو ہارے گا کیوں دربیکشن نے رام نو کہہ دیتا یہ کس طرح ہار سکتا ہے گر تین میں دسا بس اس نے گر دسے سارے ڈھنگ طور تے طریقے اس نے دسے تے ببھیشن ایک ہوئے تے رام جیسا شکتی شالی بادشاہ ہار جاندا ہے تے کھما کرنی اے قوم کیوں ہاری اتھے تے میں دیکھا سینکڑے ببھیشن ایک نہیں سینکڑے میں جس جس شہر وچ گیا سنگھ سبھاواں دے جے پردھان ببھیشن انہاں دے سکتر ببھیشن انج ہرائی دا قوم نو انج مارو انج کرو انج کرو تے ببھیشن دے مکھی وی دو ببھیشن تے کھما کرنی ایک ببھیشن دے نال اتنا شکتی شالی راج برشٹ ہو جاندا ہے تے جتھے قدم قدم تے ببھیشن بیٹھے ہون تسی بھولنا نہ ایتھے وی بتھیرے بیٹھے ہون گے ضرور بیٹھے ہون گے اس طرح دے لازمی بیٹھے ہون گے کیونکہ میں گھوم پھر کے جو آیا میں دیکھ کے جو آیا انہوں نے بڑے نیڑیاں جو دیکھا میں بہت جو ہے قریبوں دیکھا بہت نیڑیوں دیکھا رامن نو دکھ ہویا بڑا بھی تو میرا بھرا تو میرا ساتھ دے تو میرے راز تو واقف میرے سبھاؤ تو واقف میرے آچرن تو واقف آچرن دا اتنا پاکیز بندہ کہ انہیں سیتا نو اشوک باٹکا چ رکھے اپنے محل چ نہیں رکھے سی اتہاس گواہ ہے ਉਹਦੀ ਪਵਿੱਤਰਤਾ ਦਾ ਸਬੂਤ ਮਿਲ ਗਿਆ ਸੀ ਅਗਨ ਪ੍ਰੀਖਿਆ ਦੇ ਨਾਲ ਵੀ ਤਾਂ ਵੀ ਗੱਲ ਸਪਸ਼ਟ ਹੋ ਗਈ ਕਿ ਰਾਵਣ ਬੇਦਾਗ ਹੈ ਰਾਵਣ ਨਿਰਦੋਸ਼ ਲੇਕਿਨ ਫਿਰ ਉਹ ਦੁਸ਼ਟ ਕਿਉਂ ਹਾਰ ਗਿਆ ਸਮਾ ਕਰਨੀ ਜਦ ਇਸ ਤਰ੍ਹਾਂ ਦੀ ਕੁਛ ਸਾਡੀ ਕੌਮ ਹਾਰੀ ਤੇ ਨੇ ਮੈਂ ਇਸ ਨੂੰ ਨਹੀਂ ਕਹਿੰਦਾ ਲੇਕਿਨ ਹਰ ਜਗਤ ਨੂੰ ਪ੍ਰਤੀਤ ਹੋਈ دیش دے تمام اخبار قلم دے دھنی زبان دے دھنی سما کرنی سڈے مخالف ہی لکھن لگ پہ مینوں تے ایک اخبار بھی ایسا نہیں ملیا جو کدھرے حق وچ گل کردا ہوئے سارے دیش وچ میں بھرمن کیتا ہن اپما تے جیتو دی ہوے گی اور غضب دی گل ببھیشن بھی ٹی وی تے بولدا ہے جے سکتا سکتے کو مارے تاں من روس نہ ہوئی شرم دی گل لجانی چاہیے تینوں چالی پنجا معصوم بندے بندوقاں والے ٹینک چڑھا کے لے جاؤ تے گرو نانک دی پنکتی کیا پوری اتر دی کہ جے سکتا سکتے کو مارے تامن روس نہ ہوئی تے پنکتیاں تو اسے واسطے کنٹھ کیتیاں سن کہ اتھے ہی سنانیاں نے اور انج قوم نو انہاں پنکتیاں دے نال جو ہے مار کرنی ہے کھما کرنی گھر کا بھیدی لنکا ڈال اور گھر کا بھیدی جد بھرا ہوے رازدار ہوے جانن والا ہوے تے دکھ بڑا ہوندا ہے مینوں گاتھا چیتے آئی منصور نو جد سولی تے چاڑن لگے نے تے وقت دے بادشاہ نے کہہ دیتا انہوں سولی چالن تو پہلے سارے نے ایک ایک پتھر مارنا ہے. تے اگوں کھڑا سی شبلی بھیڑ دے سب تو اگے کھڑا تے شبلی جگری دوست براما والا رشتہ منصور دے نال تے شبلی کمب گیا جب میں پتھر نہ ماریا تے ہو سکتا ہے مینوں بھی سولی تے ٹنگ دین. گل تے انی اور کی ہے تے جب میں پتھر ماریا تے منصور بے داغ ہے نردوش ہے پوتر آتما ہے خدا شناس ہے خدا پرست ہے. سوچی پیا اتنے چ بادشاہ نے حکم کر دیتا کہ مارو اس نے ایک ایک پتھر. پتھروں دی بارش شروع ہو گئی. منصور ہستا رہا. شبلی دے کول ایک پھل سی انہیں سوچیا چلو ہوں میں یہ مارا اگلے نو پتا تو چل جائے میں کچھ ماریا. انہیں کھچ کے پھل ماریا متھے تے لگیا چیخ نکل گئی منصور دی. شبلی کول گیا تے کہندا مترا لوکاں نے پتھر مارے مسکراندا رہا میں تینوں پھل ماریا تو رو پیا. منصور نے کیا تو پھل بھیٹ نہیں کیتا ماریا. جنہاں نے مینوں پتھر مارے موڑ سن نادان سن. تو مینوں پھل ماریا تو تے گیانی سی تو تے سیاں سی تو تے عالم سی. تینوں تے میرا پتا سی میرے اتہاس دا پتا سی میری زندگی دا پتا سی پر تم بھی ماریا. رو پیا شبلی پیراں تے گریا کہندا معاف کری مترا پتھر مارن دی ہمت نہیں ہوئی پھل میں مارے پر میں ماریا ضرور ہے. پر میں سمجھنا تن ہے او شبلی جنہیں پتھر نہیں ماریا پھل ماریا. اج دے شبلی نے تے کئی پتھر مارے کھچ کے مارے اور اجے بھی مار لیا. اور غضب دی گل اس شبلی نے منصور دے چرنا تے سیس رکھ کے متھا ٹیکیا بھی میتھوں بھول ہوئی ہے. اج دا شبلی کہندا نہیں جو میں بولیا جو میں کیتا جو میں ماریا یہ ٹھیک کیتا یہ جائز ہے تے گستاخی معاف. باقی جو کچھ ساڈے جو ہے خلاف کر رہے نے میں تے سمجھنا اے کٹ پتلیاں نے تے جنہاں دے ہاتھ وچ داغے نے تے انہاں کٹ پتلیاں نو نچا رہے نے. کھما کرنی اے قوم جن چر تک انہاں دا بائی کاٹ نہیں کرے گی مشکل ہے کہ قوم اگاں وچ سکے. ایس واسطے بابا جو ہے دیپ سنگھ جی دی اس مہان پوتر استھان تو میں یہ دو بنے جو ہے سنگھ صاحبان دے چرنا جو ہے کراں گا کہ اس نو دور درشتی دے نال لین. باقی تے سب کٹ پتلیاں نے راستے سارے انہوں نے دسے کیویں مارنا ایک ہر کا بھی دی لنکا ڈالے. راستے سارے انہوں نے دسے رستے تے سارے انہوں نے دسے اس قوم نو کیویں ذلیل کری دا اینو کیویں ماری دا اس نو کیویں نقصان پہنچائی دا انہاں نو جو ہے کیویں چوٹ پہنچائی دی ہے تے کنا کرنی او اس طریقے نال سرخرو بنے رہن تے ساری قوم دے جو ہے ساری دنیا دے وچ سانو ذلیل کردے پھر دے رہن اے گل سوچن والی ہے وچارن والی ہے. تے میں عرض کیتی سی لوٹ سے نے کہا ہے کوئی قوم ساہسی ہے دلیر ہے بھاوک ہے دیالو ہے سرب گن سمپن ہے پچھڑ گئی ہے مار کھا گئی ہے کہندا کارن گھریلو ہو گئے. بولو یہی لاؤڈ سے دے بہت اور بالکل ٹھیک کہ وقت کے سطح دھاریاں نو میں اے آکھاں گا لاؤڈ سے دے دوسرے بول جہاں سینا کے قدم رکتے ہیں وہاں کانٹوں کے جنگل ہی پیدا ہوتے ہیں گلستان ہی پیدا ہوتے ہیں اتھے پل نہیں کھڑتے اتھے کنڈے ہی کنڈے اتھے اداسی اداسی اتھے قبرستان دا جو ہے جنم ہوندا ہے. تو پنجاب کھنا کرنے اتنی میں عرض کر دیا کہ اج تک سکھاں دیا جڑے قبراں بنا آئے سن انہاں دیا ہی قبراں بن گئی. کیونکہ جس قوم نو مرن دی جاچ آمدی ہے انہوں زندہ رہن دی بھی جاچ آمدی ہے انہوں جیون دی جاچ بھی آمدی ہے. جیڑیاں قوماں ਭੁੱਲ ਜਾਂਦੀਆਂ ਨੇ, ਮਰਨਾ ਉਹ ਜੀਵਣਾ ਵੀ ਭੁੱਲ ਜਾਂਦੀਆਂ ਨੇ। ਤੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਬਾ ਦੀਪ ਸਿੰਘ ਜੀ ਦੇ

0: ਜਾਂ ਸਮਾਂ ਮੈਂ ਸਵੇਰੇ ਲਾਵਾਂਗਾ ਘੰਟਾ ਪੌਣਾ ਘੰਟਾ ਸ਼ਬਦ ਦੀ ਵਿਚਾਰ ਸਾਢੇ ਸੱਤ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਤੇ ਦੂਸਰੀ ਅਰਜ਼ ਇਹ ਹੈ ਕਿ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਸੁਪਰੀਮ ਕੋਰਟ ਦੇ ਜੋ ਅੱਛਾ ਜੀ ਸੋ ਖੈਰ ਜਿਹੜੇ ਹਾਲਾਤ ਨੇ ਉਹ ਆਪ ਨੂੰ ਸਰਦਾਰ ਇਕਬਾਲ ਸਿੰਘ ਜੀ ਜੋ ਹੈ ਦੱਸ ਦੇਣਗੇ ਬਾਕੀ ਪ੍ਰੋਗਰਾਮ ਸਵੇਰੇ ਦਾ ਇੱਥੇ ਜੋ ਹੈ ਸਜੇਗਾ ਤੇ ਦਾਸ ਸਵੇਰੇ ਸਾਢੇ ਸੱਤ ਵਜੇ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਸ਼ਬਦ ਦੀ ਜੋ ਮੁਖਵਾਕ ਦਰਬਾਰ ਸਾਹਿਬ ਆਉਂਦਾ ਉਹਦੀ ਕਥਾ ਇੱਥੇ ਸਵੇਰੇ ਹੋਵੇਗੀ ਉਸ ਤੋਂ ਪਹਿਲੇ ਆਸਾ ਦੀਵਾਰ ਦਾ ਕੀਰਤਨ ਹੋਵੇਗਾ ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਇੱਥੇ ਪੁੱਜਣ ਦੀ ਕਿਰਪਾਲਤਾ ਕਰਨੀ ਬੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਮੁੱਖ ਪੰਕਤੀ ਜੋ ਆਈ ਹੈ ਇੱਥੇ ਤੱਕ ਦਾਸ ਨੂੰ ਸੁਣਾਈ ਦਿੱਤੀ ਹੈ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਮਨ ਦੇ ਤੇ ਤਨ ਦੇ ਗੁਰੂ ਦੀ ਪ੍ਰੀਤ ਉਪਜੀ ਹੈ ਜੋ ਮਨ ਨੂੰ ਮੋਹਣ ਵਾਲਾ ਹੈ ਜੋ ਅਮੁੱਲਕ ਹੈ ਦਰਅਸਲ ਮਨ ਦੇ ਉੱਤੇ ਜੋ ਸਭ ਤੋਂ ਪਵਿੱਤਰ ਔਰ ਆਨੰਦਮਈ ਪ੍ਰਭਾਵ ਪੈਂਦਾ ਹੈ ਉਹ ਹੈ ਗੁਰੂ ਦਾ ਹੁਣ ਤੇ ਮਨੁੱਖ ਦੇ ਮਨ ਦੀ ਬਣਤਰੀ ਜਾਣਦੀ ਹੈ ਕਿ ਪ੍ਰਭਾਵ ਇਸ ਦੇ ਉੱਤੇ ਹਰ ਚੀਜ਼ ਦਾ ਪੈਂਦਾ ਹੈ ਹਰ ਵਸਤੂ ਦਾ ਪੈਂਦਾ ਹੈ ਹਰ ਮਾਹੌਲ ਦਾ ਪੈਂਦਾ ਹੈ ਜਿਸ ਘਰ ਵਿੱਚ ਕੋਈ ਮੌਤ ਹੋ ਗਈ ਹੈ ਮਰਗ ਹੋ ਗਿਆ ਮਨੁੱਖ ਉੱਥੇ ਬੈਠੇ ਮਨ ਪ੍ਰਭਾਵਿਤ ਹੁੰਦਾ ਹੈ ਆਪਣੇ ਢੰਗ ਨਾਲ ਜਿਸ ਘਰ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਨੇ ਮੰਗਲ ਦੁਨੀਆਂ ਵੱਜ ਰਹੀਆਂ ਨੇ ਗੀਤ ਖੁਸ਼ੀ ਦੇ ਗਾਏ ਜਾ ਰਹੇ ਨੇ ਮਨ ਪ੍ਰਭਾਵਿਤ ਹੁੰਦਾ ਹੈ ਕਿਧਰੇ ਨਿਰਪ ਹੋ ਰਿਹਾ ਆਮ ਟੈਂਸ਼ਨ ਸੰਗੀਤ ਦੀਆਂ ਧੁਨਾਂ ਅਲਾਪੀਆਂ ਜਾ ਰਹੀਆਂ ਨੇ ਮਨ ਪ੍ਰਭਾਵਿਤ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥ ਤੇ ਰਸ ਇਸ ਤੋਂ ਮਨ ਪ੍ਰਭਾਵਿਤ ਹੁੰਦਾ ਹੈ ਲੇਕਿਨ ਕਹਿੰਦੇ ਨੇ ਇਹ ਪ੍ਰਭਾਵ ਵਕਤੀ ਹੁੰਦਾ ਹੈ ਆਰਜ਼ੀ ਹੁੰਦਾ ਹੈ ਡਾਇਮੀ ਸਰੀਰ ਅਗਰ ਪ੍ਰਭਾਵ ਪੈਂਦਾ ਹੈ ਤਾਂ ਉਹ ਗੁਰੂ ਦਾ ਪੈਂਦਾ ਹੈ ਪਰ ਇਹ ਉਦੋਂ ਪੈਂਦਾ ਹੈ ਜਦ ਮਨ ਗੁਰੂ ਦੇ ਨਿਕਟ ਹੋਵੇ ਪਦਾਰਥ ਦੇ ਨਿਕਟ ਛੋਟੇ ਸਿੱਧ ਮਨ ਹੋ ਜਾਂਦਾ ਹੈ ਗੁਰੂ ਦੇ ਨਿਕਟ ਨਹੀਂ ਹੁੰਦਾ ਇਸ ਵਾਸਤੇ ਕੀਰਤਨ ਤੇ ਕਥਾ ਰੋਜ਼ ਦਾ ਸਤਸੰਗ ਮੈਜ ਇਸ ਵਾਸਤੇ ਕਿ ਮਨ ਸਹਿਜੇ ਸਹਿਜੇ ਗੁਰੂ ਦੇ ਨਿਕਟ ਆਵੇ ਸਰੀਰ ਕਰਕੇ ਕਈ ਦਫ਼ਾ ਅਸੀਂ ਹਾਜ਼ਰੀ ਭਰ ਲੈਂਦੇ ਹਾਂ ਪਰ ਮਨ ਕਰਕੇ ਗੁਰੂ ਦੀ ਹਜ਼ੂਰੀ ਚਲੇ ਜਾਣਾ ਬੜੀ ਕਠਿਨ ਗੱਲ ਹੈ ਇਸ ਵਾਸਤੇ ਦੋ ਸ਼ਬਦ ਨੇ ਹਾਜ਼ਰੀ ਭਰਨੀ ਹੋਰ ਗੱਲ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ ਹਾਜ਼ਰੀ ਸਰੀਰ ਨੇ ਭਰਨੀ ਹੈ ਤੇ ਹਜ਼ੂਰੀ ਵਿੱਚ ਸਾਡੇ ਮਨ ਨੇ ਜਾਣਾ ਅਗਰ ਮਨ ਹਜ਼ੂਰੀ ਵਿੱਚ ਨਹੀਂ ਗਿਆ ਤੋ ਕਲਬੀ ਅਗਰ ਪਾਤਸ਼ਾਹ ਦੀ ਰਚਨਾ ਤੋਂ ਨਿਕਲ ਗਿਆ ਕਿ ਹਾਜ਼ਰ ਗੈਰਾਜ਼ਰ ਗੈਰਾਜ਼ਰ ਹਾਜ਼ਰ ਤਨ ਕਰਕੇ ਮੌਜੂਦ ਸੀ ਮਨ ਨੇੜੇ ਨਹੀਂ ਆ ਸਕਿਆ ਸੀ ਤੋ ਅੱਜ ਤੁਸੀਂ ਮਨ ਬਹੁਤ ਨੇੜੇ ਲਿਆਉਣੇ ਨੇ ਇਹਨੂੰ ਸਮਝਾਉਣਾ ਦਰਅਸਲ ਧਰਮ ਦੀ ਸਾਰੀ ਸਿੱਖਿਆ ਦਿਕਸ਼ਾ ਮਨ ਨੂੰ ਸਮਝਾਉਣ ਲਈ ਹੈ ਗੁਰੂ ਦੇ ਨੇੜੇ ਅੱਜ ਇਹ ਸਵਾਸਥੇ ਵੀ ਲਿਆਉਣਾ ਅੱਜ ਸਾਡੀ ਗੁਰਮਰਿਆਦਾ ਸੰਕਟ ਵਿੱਚ ਹੈ ਭਗਤ ਨਾਮਦੇਵ ਜੀ ਮਹਾਰਾਜ ਦਾ ਇੱਕ ਵਾਕ ਹੈ ਕਿ ਸਾਹਿਬ ਸੰਕਟ ਵੇ ਸੇਵਕ ਬਜੇ ਚਿਰਮ ਕਾਲ ਮੈਂ ਜੀਵੇ ਦੋ ਫੁੱਲ ਲਜੇ ਸਾਹਿਬ ਮਾਲਕ ਗੁਰੂ ਅਗਰ ਸੰਕਟ ਵਿੱਚ ਹੈ ਤੇ ਜਿਹੜਾ ਸੇਵਕ ਹੈ ਉਹ ਆਪਣੇ ਹੁਣ ਭਜੀਏ ਨੱਚੀਏ ਗੁਰੂ ਹੀ ਸਾਡਾ ਸੰਕਟ ਵਿੱਚ ਹੈ ਤੇ ਅਸੀਂ ਸਾਥ ਦੇ ਕੇ ਕੀ ਕਰਨਾ ਹੈ ਪ੍ਰਥਨਾ ਕਰਨੀ ਜਦ ਜਦ ਵੀ ਗੁਰੂ ਸੰਕਟ ਵਿੱਚ ਆਇਆ ਬਥੇਰਿਆਂ ਨੇ ਬਦਾਵੇ ਲਿਖੇ ਨੇ ਬਥੇਰਿਆਂ ਨੇ ਸਾਥ ਛੱਡਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਤੇ ਸਾਫ ਕਹਿਣਾ ਪਿਆ ਕਿ ਸੰਗ ਸਖਾ ਸਭ ਸਜ ਗਏ ਹੋਏ ਨਾ ਨਿਭਿਓ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਜਨਾ ਸਾਰੇ ਛੱਡ ਗਏ ਕਿਉਂਕਿ ਹੁਣ ਸੁੱਖ ਦੇ ਸਾਥੀ ਤੇ ਸਾਰੇ ਬਣਦੇ ਨੇ ਦੁੱਖ ਦਾ ਸਾਥੀ ਕੌਣ ਬਣੇ ਸਭ ਸੁੱਖ ਦੇ ਯਾਰ ਬਣਦੇ ਨੇ ਸੁੱਖ ਦੇ ਮਿੱਤਰ ਬਣਦੇ ਨੇ ਮਹਾਰਾਜ

0: ਨਾ ਕਹੋ, ਬੰਦਾ ਕਹਿ ਕੇ ਦਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ, ਪਰ ਸਾਹਿਬ ਕਹਿੰਦੇ ਕੋਈ ਤੇਰਾ ਸਾਥੀ ਨਹੀਂ, ਸਭ ਸੁੱਖ ਦੇ ਸਾਥੀ ਨੇ। ਔਰ ਜਦ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਲੱਭਣਾ। ਤੋ ਮਹਾਰਾਜ ਕਹਿੰਦੇ ਨੇ ਕਿ ਸੰਗ ਸਖਾ ਸਭ ਤਜ ਗਏ, ਤੇ ਨਾਮਦੇਵ ਕਹਿੰਦੇ ਨੇ ਕਿ ਸਾਹਿਬ ਸੰਕਟ ਦੇ ਮਾਲਕ ਸੰਕਟ ਵਿੱਚ ਹੈ, ਧਰਮ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਸੇਵਕ ਭਜੇ, ਤੇ ਜਿਹੜਾ ਸੇਵਾਦਾਰ ਹੈ, ਸਿੱਖ ਹੈ, ਸੇਵਕ ਹੈ, ਉਹ ਆਪਾਂ ਨੂੰ ਛੱਡੋ ਗੁਰੂ ਨੂੰ, ਗੁਰੂ ਆਪ ਹੀ ਜਿੱਤ ਸਕਦੇ ਹੈ। ਕਿਉਂਕਿ ਅਨੇਕਾਂ ਨੇ ਮੈਨੂੰ ਕਿਹਾ ਵੀ ਕੋਈ ਕਲਾ ਹੀ ਨਹੀਂ ਵਰਤੀ, ਗੁਰੂ ਨੇ ਕੋਈ ਕਲਾ ਨਹੀਂ ਵਰਤਾਈ। ਕੌਣ ਦੱਸੇ? ਕਲਾ ਤੇ ਵਰਤਾਉਂਦੇ ਨੇ ਕਲਾ ਬਾਸ ਮਦਾਰੀ, ਗੁਰੂ ਨਹੀਂ ਵਰਤਾਉਂਦੇ ਹੁੰਦੇ। ਤੇ ਨਾਲ ਤੱਕ ਚੇਤ ਕੀ ਉਹ ਚੁਕਾ ਜਾ ਪ੍ਰਭ ਲੋ ਜਨ ਕੇ ਆਵਤ ਲਾ ਜਾ। ਗੁਰੂ ਕਲਾ ਬਾਜ ਨਹੀਂ ਹੈ, ਮਦਾਰੀ ਨਹੀਂ ਹੈ, ਗੁਰੂ ਤਮਾਸ਼ਾ ਕਰਨ ਵਾਲਾ ਨਹੀਂ ਹੈ, ਗੁਰੂ ਸੱਚ ਨਾਲ ਜੋੜਨ ਵਾਲਾ ਹੈ। ਔਰ ਸੱਚ ਜਿਤਨਾ ਗਹਿਰ ਗੰਭੀਰ ਹੋਵੇਗਾ, ਸੱਚ ਦੇ ਮਾਰਗ ਤੇ ਜਿਹੜਾ ਜਿਤਨਾ ਜ਼ਿਆਦਾ ਚੱਲੇਗਾ ਔਖਣਾ ਹੀ ਔਖਣਾ ਹੈ। ਇਸ ਵਾਸਤੇ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ। ਕਾਫਲੇ ਜਾਂ ਬਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਅਗਰ ਆਤੇ ਹੈ। ਇਕਬਾਲ ਨੂੰ ਕਹਿਣਾ ਪਿਆ ਕਿ ਸੱਚ ਦੇ ਰਸਤੇ ਕੁਛ ਮੈਨੂੰ ਸੁਨਸਾਨ ਦਿਖਾਈ ਦੇ, ਕਾਰਨ ਬਿਖੜਾ ਰਸਤਾ, ਪਹਾੜੀ ਰਸਤਾ, ਉਚਾਈਆਂ ਨੇ, ਆਮ ਹਮਵਾਰ ਜੋ ਹੈ ਇਹ ਰਸਤਾ ਨਹੀਂ ਹੈ। ਸੋ ਦੁੱਖ ਦੇ ਸਮੇਂ ਤੇ ਕੁਝ ਸਿੱਖਾਂ ਨੇ ਵੀ ਬਿਦਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲਿਖ ਦਿੱਤਾ ਸੀ, ਕਹਿ ਦਿੱਤਾ ਸੀ ਮਹਾਰਾਜ ਹੁਣ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਕਿਉਂ ਤੁਸੀਂ ਆਪ ਸੰਕਟ ਦੇਖੋ ਤੇ ਅਸੀਂ ਤੁਹਾਡੇ ਸਿੱਖ ਬਣੀਏ ਤੇ ਅਸੀਂ ਵੀ ਸੰਕਟ ਚ ਪਈਏ, ਅਸੀਂ ਵੀ ਕਿਰਪਾ ਦੇ ਪਈਏ। ਸੋ ਬਿਦਾਵਾ ਲਿਖ ਦਿੱਤਾ ਤੇ ਨਾਮਦੇਵ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਕਿ ਸਾਹਿਬ ਸੰਕਟ ਵੇ ਸੇਵਕ ਭਜੇ। ਅਗਰ ਗੁਰੂ ਸੰਕਟ ਵਿੱਚ ਹੈ, ਸਾਹਿਬ ਸੰਕਟ ਵਿੱਚ ਹੈ ਤੇ ਸੇਵਕ ਆ ਕੇ ਹੁਣ ਮੈਂ ਛੱਡਿਆ ਗੁਰੂ, ਉਹਦਾ ਅੰਜਾਮ ਕੀ ਆਉਂਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਪਰਮ ਭਗਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਫੈਸਲਾ, ਚਿਰਮ ਕਾਲ ਮੈਂ ਜੀਵੇ ਦੋ ਕੁੱਲ ਲੱਗੇ, ਜ਼ਿਆਦਾ ਚਿਰ ਜੀ ਨਹੀਂ ਸਕੇਗਾ, ਆਇਓ ਘੱਟ ਗਈ। ਅਗਰ ਉਹਨੇ ਬਹਿ ਦਰੋਹ ਕੀਤਾ, ਅਗਰ ਉਸਨੇ ਧੋਖਾ ਦਿੱਤਾ, ਅਗਰ ਉਸਨੇ ਦਿੱਤਾ ਦੇ ਸਮੇਂ ਸਾਹਿਬ ਦਾ ਸਾਥ ਛੱਡਿਆ, ਔਰ ਇਸ ਵਾਸਤੇ ਛੱਡਿਆ ਬੇਹੁਣ ਕੌਮ ਧਰਮ ਇਹ ਪੰਥ ਆਕਰ ਗੁਰੂ ਹੈ ਤੇ ਪੰਥ ਸੁਖ ਸੰਕਟ ਚ ਹੈ ਤੇ ਖਿਮਾ ਕਰਨੇ ਬਥੇਰਿਆਂ ਨੇ ਬਿਦਾਵੇ ਲਿਖੇ ਹੋਏ ਨੇ। ਤੇ ਇਹਨਾਂ ਬਿਦਾਵੇ ਲਿਖਣ ਵਾਲਿਆਂ ਨੂੰ ਨਾਮਦੇਵ ਜੀ ਮਹਾਰਾਜ ਦਾ ਕਹਿਣਾ, ਕਿਰਨ ਕਾਲ ਨੇ ਜੀਵੇ ਜ਼ਿਆਦਾ ਦਿਨ ਨਹੀਂ ਜੀ ਸਕਣਗੇ। ਤੇ ਦੋ ਫੁੱਲ ਲਗੇ, ਦੋ ਫੁੱਲਾਂ ਇਹਨਾਂ ਦੀਆਂ ਲਗਾਏ ਮਾਨ ਹੋਣਗੀਆਂ, ਲਾਨਤਾਂ ਪੈਂਦੀਆਂ ਹੋਣ, ਲੋਕੀ ਫਟਕਾਰਾਂ ਪਾਉਂਦੇ ਹੀ ਰਹਿਣਗੇ। ਇਹ ਦੋ ਗੱਲਾਂ ਮੈਂ ਬਾਰ ਬਾਰ ਨਾਮਦੇਵ ਜੀ ਮਹਾਰਾਜ ਨੂੰ ਪੜ੍ਹਦਾ ਰਿਹਾ ਵੀ ਜਿਹੜਾ ਧੋਖਾ ਦੇਗਾ ਵਕਤ ਸਿਰ ਮਾਲਕ ਨੂੰ, ਔਰ ਖਾਸ ਕਰਕੇ ਸੰਕਟ ਦੇ, ਇੱਕ ਤੇ ਜ਼ਿਆਦਾ ਨਹੀਂ ਜੀਵੇਗਾ, ਜਿੰਨੇ ਦਿਨ ਉਸਨੇ ਜੀਣਾ ਤੇ ਉਸਨੇ ਆਪਣੀ ਆਯੂ ਘਟਾ ਲਈ। ਦੂਸਰਾ, ਦੋਵੇਂ ਫੁੱਲਾਂ ਉਸਦੀਆਂ ਲਗਾਏ ਮਾਨ ਹੋਣਗੀਆਂ, ਸ਼ਰਮਸਾਨ ਹੋਣਗੀਆਂ, ਉਸ ਤੇ ਲਾਨਤਾਂ ਪੈਂਦੀਆਂ ਰਹਿਣਗੀਆਂ, ਫਟਕਾਰਾਂ ਜਿਹੜੀਆਂ ਨੇ ਪੈਂਦੀਆਂ ਰਹਿਣਗੀਆਂ। ਤੇ ਗੱਲ ਸਪਸ਼ਟ ਹੈ ਕਿ ਵਾਸਤਵਿਕ ਸਾਥੀ ਕੌਣ ਜੋ ਦੁੱਖ ਦਾ ਸਾਥੀ ਬਣੇ? ਕਸਰਤੀ ਦੁੱਖ ਹੈ, ਔਰਤ ਕੋਈ ਨਹੀਂ ਹੈ। ਇੰਨੀ ਮਾਰ ਕਰਨੀ ਕਹਿੰਦੇ ਨਾ ਕਬੀਰ ਕਸੌਟੀ ਰਾਮ ਕੀ, ਝੂਠਾ ਕਿਸੇ ਨਾ ਕੋਏ। ਤੇ ਰਾਮ ਦੀ ਕਸੌਟੀ ਕੀ ਹੈ, ਗੁਰੂ ਦੀ ਕਸੌਟੀ ਕੀ ਹੈ? ਜਿਹਦੇ ਤੇ ਝੂਠਾ ਪੂਰਾ ਨਹੀਂ ਉਤਰਦਾ, ਝੂਠਾ ਦਾ ਮਤਲਬ ਦੁਨੀਆ ਦਾ। ਰਾਮ ਦੀ ਕਸੌਟੀ ਹੈ ਦੁੱਖ, ਤੇ ਹੁਣ ਦੁੱਖ ਦੇ ਵਿੱਚ ਸਾਥ ਦਿੰਦਾ ਹੈ ਕਿ ਨਹੀਂ, ਤੇ ਹੁਣ ਦੁੱਖ ਦੇ ਵਿੱਚ ਸ਼ੁਕਰਾਨਾ ਕਰਦਾ ਹੈ ਕਿ ਨਹੀਂ, ਉਹ ਦੁੱਖ ਦੇ ਵਿੱਚ ਵੀ ਹੁਣ ਲਿਖਤ ਰਹਿੰਦਾ ਹੈ ਕਿ ਨਹੀਂ? ਬਸ ਇਹ ਕਸੌਟੀ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ। ਮੈਂ ਜਦ ਇਸ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਪੜ੍ਹਨਾ ਤੇ ਮੈਨੂੰ ਅਜੀਬੋ ਗਰੀਬ ਗੱਲ ਦਿਖਾਈ ਦਿੰਦੀ ਹੈ ਕਿ ਦੇਸ਼ ਦੇ ਪੁਰਾਣੇ ਵਸਨੀਕ ਜਿਹੜੇ ਸਨ ਉਹਨਾਂ ਨੇ ਆਸ ਖਾਸ ਬੈਠੇ ਹਾਂ ਤੇ ਗੁਰੂਆਂ ਦਾ ਸਾਥ ਨਹੀਂ ਦਿੱਤਾ, ਖਾਸ ਖਾਸ ਮੌਕੇ ਦਰੋਹ ਕੀਤਾ, ਛਲ ਕੀਤਾ, ਕਪੜ ਕੀਤਾ। ਔਰ ਮੈਂ ਇਹ ਵੀ ਹੈਰਾਨ ਹੋ ਜਾਂਦਾ ਕਈ ਦਫ਼ਾ ਦੇਖ ਕੇ ਕਿ ਗੁਰੂ ਨਾਨਕ ਦਾ ਪਹਿਲਾ ਸਿੱਖ ਹੈ ਰਾਏ ਬੁਲਾਰ ਮੁਸਲਿਮ ਹੈ, ਸਿੱਖੀ ਰਾਏ ਬੁਲਾਰ ਤੋਂ ਆਰੰਭ ਹੋਈ। ਇਤਨੀ ਗੱਲ ਕਰਾਂ, ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ, ਕੋਈ ਅਜੇ ਕਹਿ ਰਿਹਾ ਸੁਰਾਈ ਹੈ, ਮਾਤਾ ਪਿਤਾ ਵੀ ਕਹਿ ਰਹੇ ਨੇ ਮਖੱਟੂ ਹੈ, ਔਰ ਆਲੇ ਦੁਆਲੇ ਦੇ ਪੜੋਸੀ ਗਵਾਂਢੀ ਤੇ ਸ਼ਰੀਕ ਵੀ ਕਹਿੰਦੇ ਪਏ ਨੇ, ਕੁਝ ਮਸਤਾਨਾ ਗਏ ਹੈ, ਪਰ ਰਾਏ ਬੁਲਾਰ ਕਹਿੰਦਾ ਨਹੀਂ ਵਲੀ ਅੱਲਾ ਹੈ, ਇਹ ਵਲੀ ਅੱਲਾ ਹੈ, ਸਿੱਖ ਬਣੇ ਹੈ। ਅਜੇ ਵੀ ਰਾਏ ਬੁਲਾਰ ਕਿਉਂਕਿ ਭੱਟੀ ਖਾਨਦਾਨ ਤੋਂ ਸੀ, ਉਹਦੀ ਉਮਰ ਦੇ ਲੋਕ ਨਨਕਾਣਾ ਸਾਹਿਬ ਦਰਸ਼ਨ ਕਰਨ ਆਉਂਦੇ ਨੇ, ਗੁਰਪੁਰਬ ਵਾਲੇ ਦਿਨ ਜਦ ਜਲੂਸ ਨਿਕਲਦਾ ਤਾਂ ਨਾਲ ਸ਼ਾਮਲ ਵੀ ਹੁੰਦੇ ਨੇ, ਅਜੇ ਵੀ ਭੱਟੀ ਖਾਨਦਾਨ ਨਾਲ ਸ਼ਾਮਲ ਹੁੰਦਾ। ਫਿਰ ਅੱਗੇ ਚੱਲੀਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਹਰਿਮੰਦਰ ਦੀ ਨੀਂਹ ਰੱਖਦੇ ਨੇ, ਫਕੀਰ ਮੁਸਲਿਮ ਹੈ, ਹੈਰਾਨਗੀ ਆਉਂਦੀ ਹੈ ਮੁਸਲਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੁੰਦੇ ਨੇ ਕਿ ਇਸ ਦੇਸ਼ ਵਿੱਚ ਬੜੇ ਸੰਤ ਸਾਧੂ ਜੋਗੀ ਜੰਗਮ, ਲੇਕਿਨ ਪਤਾ ਚੱਲਦਾ ਸਭ ਤੋਂ ਪਹਿਲੇ ਭੀਖਣ ਸ਼ਾਹ ਨੂੰ ਮੁਸਲਿਮ ਹੈ। ਪਿੰਡ ਅੱਜ ਵਲੀ ਅੱਲਾ ਪੂਰਬ ਦੀ ਤਰਫ ਪ੍ਰਗਟ ਹੋਇਆ, ਲਿਹਾਜ਼ਾ ਮੈਂ ਨਮਾਜ਼ ਵੀ ਪੂਰਬ ਦੀ ਤਰਫ ਕਰਾਂਗਾ, ਦਿਨ ਲਹਿੰਦੇ ਦੀ ਤਰਫ ਨਹੀਂ, ਮੁਸਲਿਮ ਹੈ। ਔਰ ਥੋੜਾ ਜਿਹਾ ਹੋਰ ਅੱਗੇ ਜਾਈਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ 400 ਖਲੀਫੇ ਹੋਏ ਤੇ ਆਪਣੇ 4 ਬੱਚੇ ਸ਼ਹੀਦ ਕਰਾਏ, ਕਿਸ ਨੇ? ਪੀਰ ਬੁੱਧੂ ਸ਼ਾਹ ਮੁਸਲਿਮ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪਕੜਵਾਏ, ਕਿਸ ਨੇ? ਗੰਗੂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਦਮ ਕਦਮ ਤੇ ਮੁਖਾਲਫਤ ਕੀਤੀ, ਕਿਸ ਨੇ? ਬਾਈਦਾਰ ਦੇ ਰਾਜਿਆਂ ਨੇ। ਥੋੜਾ ਜਿਹਾ ਇਹ ਇਤਿਹਾਸ ਇਸ ਢੰਗ ਨਾਲ ਦੇਖਣਾ ਪੈਣਾ, ਤਾਂ ਜਾ ਕੇ ਕੁਝ ਪਤਾ ਚਲੇਗਾ। ਮੁਖਾਲਫਤ ਅੱਜ ਦੇ ਨਹੀਂ ਤੇ ਸੰਗਰਾਂ ਨਹੀਂ ਚਲੀ ਗਏ, ਔਰ ਇਹ ਕੁਝ ਰੇਸ ਦੇ ਪਖੰਡੀਆਂ ਨੂੰ ਔਰ ਈਰਸ਼ਾਲੂਆਂ ਨੂੰ ਇਹ ਪਨਕ ਦਾ ਹੋਇਆ ਖਿੜੇ ਹੋਇਆ ਫੁੱਲ ਚੰਗਾ ਨਹੀਂ ਲੱਗਦਾ। ਔਰ ਜਦ ਇਹ ਬੱਚੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ, ਮੇਰੇ ਪੜ੍ਹਨ ਦੇ ਜੋ ਇਤਿਹਾਸ ਆਇਆ, ਦੌਰਾਨ ਦੇ ਮਹਿਫਲ ਦੇ ਸਾਰਿਆਂ ਬੰਦੇ ਬੈਠੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਦੇ ਸੰਬੰਧ ਚ। ਇਹਦੇ ਕਾਜ਼ੀ ਵੀ ਬੈਠਾ ਸੀ ਜਿਹਨੇ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਫੈਸਲਾ ਕਰਨਾ ਸੀ, ਇਹਦੇ ਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ ਤੇ ਇਹਦੇ ਸੂਬਾ ਸਰਹੰਦ ਵਜ਼ੀਰ ਖਾਨ ਵੀ ਬੈਠਾ, ਫੈਸਲਾ ਕਰਨਾ। ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ ਸੀ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾਨੰਦ ਤੋਂ, ਸੁੱਚਾਨੰਦ ਜੀ ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੂਕ ਕੀਤਾ ਜਾਏ। ਦੀਵਾਨ ਸੁੱਚਾਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਚਮੜੇ ਕੁਚਲ ਦੇ। ਦੀਵਾਨ ਸੁੱਚਾਨੰਦ ਦਾ ਇਹ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ। ਸੱਪ ਨੂੰ ਪਰਚਿਨ ਵਿੱਚ ਕਹਿੰਦੇ ਨੇ ਮਾਰ, ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ, ਮਾਰ ਬਾਮਨ ਸੱਪ ਆ ਰਿਹਾ, ਪਸ਼ਤੋ ਕਹਿੰਦੇ ਸਨ, ਫਾਰਸੀ ਕਹਿੰਦੇ ਸਨ ਉਹ ਸੱਪ ਜਾ ਰਿਹਾ, ਉਹ ਸੱਪ ਆ ਰਿਹਾ। ਅਗਾਂਹ ਝਲਕੇ ਇਹ ਮਾਰ ਸ਼ਬਦ ਖਿੜੇ ਮੱਥੇ ਗੁਰੂ ਗੋਬਿੰਦ कृष्ण जी महाराज ने कबूल कर लिया। आख्या असी दुष्टा लई जालमा लई जाबरा लई सप हां संता लई भगता लई मजलूमा लई मित्र हां रक्षित हां पर जालमा लई दुष्टा लई असी सप हां संस्कृत के सप नूं कहिंदे ने भुजंग। असी जद कभी बच्चे का ना रखना हुंदा है ते कहिंदे आ पातशाह भुजंगी का नाम बख्शो ते भुजंगी का मतलब की सप का बच्चा होर कोई भुजंगी भुजंग सप भुजंगी सप का बच्चा। असी दुष्ट लई जालम लई जाबर लई सप और ऐसे सप हां जो लाजमी डंग मारेगा ऐसे सप हां जो जालम नालों लाजमी बदला लैण की कला आउंदी है। इस वास्ते साहिब गुरु गोबिंद सिंह जी महाराज ने खुले शब्दां कबूल कर लिया चाह शुद्ध के चूं बच्चे गांव कुछ का चाह ते बाकी बमानदस ते सीधा मार मार कहने सपना। वो की होया औरंगजेब तू मेरे चार बच्चे मार दिते ते सीधा सप खालसा मौजूद है तेनू डंगेगा लाजमी डंगेगा और तू इस दे जहर तो बच नहीं सकेगा। साहिब गुरु तेग बहादुर साहब जी महाराज ने शहीद किया औरंगजेब ने आले दुआले टकराव रहा तो मैनू थोड़ा अरसा होया औरंगाबाद जाने का मौका मिलया तो उतों के प्रबंधक मैनू कहन लगे जैनी जी तुसी औरंगजेब की कबर वेखनी है। मैं तो जरूर वेखनी है। औरंगाबाद तो कोई वर्धन 10 किलोमीटर दूरी से खुलदाबाद से औरंगजेब की कबर बनी हुई है तो मैं उस कबर में देखा कच्ची कबर है आले दुआले संगमरमर की जाली हूं निजाम हैदराबाद ने बनाई है और परों एक मकबरा है थोड़ी जी दूरी देते ख्वाजा मईउद्दीन चिश्ती के पोतरे का उत्थे कुछ शेर लिखे हुए सन मैं नोट किया वापस आने लगा तो औरंगजेब की कबर से जेडे मजौर बैठे और कहने लगे सरदार जी कुछ पैसे दे के जा। मैं क्यों आखन लगे रात में दीवा जलाना होंगे तो आखिर इतने जेडे जायरीन आते हैं भाव टूरिस्ट आते हैं जेडे सैलानी आते हैं उदे जाते तो अभी रात में दीवा जलाना होंगे औरंगजेब की कबर से। मैं उसने पैसे दिते तो स्वभाविक मेरे मन तो ख्याल उत्पन्न होए ऐ औरंगजेब तेरी कबर से रात में दीवा जलाना होवे तो पैसे मंगते ने तेरी कबर से बैठकर मजौर सा रात में किधरे दीवा जलता है पर जिस सच की मूर्ति गुरु तेग बहादुर साहब ने तो शहीद किया उत्थे माया के दरिया पे लगते हैं उत्थे माया कदमों में पै रही है और उस स्थान के लोग सजदे पे करते हैं कुर्बान पे जाते हैं निछावर पे होंगे ने कुर्बान पे होंगे और इतने आके कहना पैंदा है खूर ने खुटे नानक औरत सच रही। साहिब गुरु गोबिंद सिंह जी महाराज कहते ने चाह शुद्ध के तू बच्चे गांव कुछ का चार से बाकी बमानस से सीधा मार अजे से सीधा सप मौजूद है। मैं काफी लंबे समय तक सोचता रहा कि गुरु गोबिंद सिंह जी महाराज ने अपनी उम्मत में हालसे में पेचीदा सप किया थोड़ी गल नहीं सोचनी पैनी है क्योंकि आम तो मुहावरा पंजाबी से ना किसी गाल कडो तो सप ही है दुष्ट है तो असू छिड़े मथे कबूल कर रहे हैं साडा भुजंगी है कि जे साडा वह भुजंगी है तो आप भुजंगा और की है जे भुजंगी है साडा बच्चा भुजंगी है तो असं भुजंगा अभी सप हो सकता बच्चा छिड़े मथे कबूल किया और गुरु गोबिंद सिंह जी महाराज ने छिड़े मथे कबूल किया और यह हकीकत है दुनिया में अजे ऐसा कोई दुष्ट मांदरी नहीं पैदा होया जो इस मार के सिर चो वह जहर खड़े रहे जिड़ी जुल्मा डंग मार दिए जालमां के दुष्टा डंग मार लाजमी डंग मारे ये लाजमी जो है कटेगी। इस उफार का इस जज्बात का अजे दुनिया में जागता है बेहतर रूप में पता नहीं लेकिन सहजे सहजे पता चल रहा है। तो मैं इस तरह दीवान सच्चानंद ने कहा कि सप के बच्चे ने सिर चुकन इन्हों सिर कुचल दो। دیوان سچا نندا فیصلہ نوٹ کر لیا گیا. دوجے نے تیجے نے چوتھے نے قریباً قریباً اس طرح ہی رایا دیتی کہ ٹھیک ہے سزائے موت دے دینی چاہیے. اور تین ستویں نمبر سے بیٹھا نواب ملک کوٹلا, انہیں آ جانا آرام آئے اب لگے نہیں یہ تو معصوم ہے انہوں نے کوئی بگاڑیا. پر جب سارے نے فیصلہ کر لیا بھی سپ دے بچے نے تو انہوں کا سر کچلنا ہے, تو قاضی نے بھی تصدیق کر دیتی بھی جو سر کچلنا ہے تو یہاں دیواروں کے چن کے سر کچلنا ہے. انہوں نے واک آؤٹ کر گیا محفل دیکھو نکل گیا نواب مرے کوٹلا. تو دیوان سچا نند کہہ رہا نہیں یہ تو سپ دے بچے نے سر کچل دو. نواب ملیر کوٹلا مسلم ہوں میں دیکھنا جب گرو پنتھ سنکٹ ہے گرو پنتھ کے لاڈلے سنکٹ دیکھنے دلی بیٹھا جو ہے جامع مسجد کا امام شاہی امام اور تو آ کا نعرا مارتا ہے ظلم ہوا ہے تو بہت وڈا تشدد ہوا ہے. دیوان سچا نم کی امت لڈو ونڈتی رہی مٹھائیاں ونڈتی رہی تو ودائیاں دینی رہی حیرانگی ہے تو تھوڑی گل نہیں. پھر من کچھ بول گرو گرنتھ صاحب جی مہاراج دے سو ملوں گے تو میں یہ عرض کراں کہ جو کچھ کہہ رہے ہیں تھوڑے دے تھوڑے سامنے رکھ رہے ہیں کہ اتہاسک سبوت تو گربانی دے پروان شاید نہ آدھے تو پھر میں کہنے کی ضرورت بھی نہیں کرنی سی. پرتھم گرو نانک دیو جی مہاراج کہتے ہیں ہندو مولے ٹولے نیاس کرانی ویاس کو آج کا خوج کرانی مولے ٹولے مول کو ہی پکڑ مول کو نہیں پکڑ رہے بنیاد نہیں پکڑ رہے. جھگڑا کی ہے کیوں ہے بنیاد نہیں سمجھ رہے. جھگڑا تو سی پانی کا چنڈی گڑھ کا پنجابی بولتے علاقے کا کچھ ود حقوق کا جھگڑا تو یہ سی ہندو مولے بولے انہوں نے نعرا لایا نہیں یہ تو ہندو سکھ دیتا اور بھول گئے این آسان فراموش ہو گئے کہ دلی کے چاندنی چوک دے کوئی اپنا خون ڈول لے کہ تھوڑے گلے کا جنیو بچے آ رہا ہے تھوڑے متے کا تلک بچے آ رہا ہے تو وہی امت کدی ایسا سوچ سکتی ہے. پر جان بچ کے کہیں دے رہے کہ ہندو سکھ جگڑا ہے ہندو سکھ جگڑا ہے. گرو نانک دیو جی کہنے نا مول نو پکڑ دے مول دی سمجھ نہیں بنیاد دی سمجھ نہیں بنیاد کی ہے حقیقت کی ہے. اور جتھے گرو نانک دیو جی نے یہ کہہ دیتا کہ ہندو مولے پولے حالانکہ کچھ ہور شبد بھی نے میرے پاتشاہ دے نال کراڑا دوستی کوڑ کوڑے پا حیرانگی ہوئی میں کراڑ بھی آئی کسی بندے کہہ دیں ویش نپاری اور یہ لفظ سن کے پہلے پاتشاہ دے مجھے آدھار نہ ملتا تو شاید میں نہ کہہ یہ سنا کے تھی ایسا بھی میں سوچنا ہی بڑا تنگ دل جہاں بندہ ہے نہیں گرو گرنتھ صاحب کے بھروسہ رکھنے واسطے والے تو گروؤں کی شردا رکھنے والے چاہیداری نے اج تو میں ہندو انہوں نے آخا گا جو بائی دار دے راجیاں دی امت نے یا پھر انہوں دی امت نے جنہوں نے اسی دیوان سچا نند کہہ رہے ہیں تو گنگو برہمن کہہ رہے ہیں تو چندو کہہ رہے ہیں تو ہندو نے بھگت نام دیو جی مہاراج ہو بہو جو کچھ گرو نانک نے کہا اس کی اگاں پشٹی کر دینے کون بھگت سرمور شری نام دیو جی ہندو انا پرسو کانا دوہاں تے گیانی سیاح. ہوں اتنی گل بھی سپشٹ ہے کہ نام دیو ہندو گھرانے کا ہے اتنی گل بھی سپشٹ ہے کہ نام دیو بچپن کی چھوٹی عمر کے شری کرشن کا پجاری رہا باپ دیکھ برہم کا پجاری ہوا ویاپک پربھو پرماتما کا پجاری ہوا لیکن کہہ رہا ہے ہندو انا اندھا ہے سچ نو ویکھن کی سمرتھا ہی نہیں ہے سچ کی اور یہ سبوت ایویں ہندو نے دتا جڑے اخبار کے ایڈیٹر نے قلم دے دھنی نے زبان دے دھنی نے دھن دے دھنی نے پیسوں دے دھنی نے وپار دے دھنی نے ਉੱਥੋਂ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮ ਦੇਵ ਦੀ ਪੰਕਤੀ ਪੇਟੇ ਆਈ, ਹਿੰਦੂ ਅੰਨਾ ਤੇ ਤੁਰਕੂ ਕਾਣਾ, ਤੁਰਕ ਅੰਧਾ ਨਹੀਂ ਕਾਣਾ, ਸੱਚ ਨੂੰ ਵੇਖਦਾ ਚਲੋ ਇੱਕ ਨਜ਼ਰ ਨਾਲ ਦੇਖਦਾ, ਇੱਕ ਅੱਖ ਨਾਲ ਵੇਖਦਾ ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ, ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ, ਪਰ ਇਹ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ, ਇਹ ਤੇ ਸੱਚ ਦੇ ਨੇੜੇ ਨਹੀਂ ਜਾਂਦਾ। ਔਰ ਇਹ ਬੋਲ ਨੇ ਨਾਮ ਦੇ ਬਿਲਕੁਲ ਅੰਧਾ। ਹੱਦ ਹੋ ਗਈ, ਦੋ ਸਾਲ ਤੋਂ ਜਿਹੜੀਆਂ ਮੰਗਾਂ ਤੇ ਦੋ ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਇੰਦੂ ਸਿੰਘ ਝਗੜਾ ਹੈ, ਇੱਕ ਲਫ਼ਜ਼ ਵੀ ਐਸਾ ਨਹੀਂ ਆਇਆ। ਲੇਕਿਨ ਸ਼ੋਰ ਮਚਾਇਆ ਰੇਡੀਓ ਨੇ, ਟੀਵੀ ਨੇ, ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਹਿੰਦੂ ਵਿੱਚ ਦੂਰਦਰਸ਼ਨ। ਮੈਨੂੰ ਤੇ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ, ਸਰਕਾਰ ਦਰਸ਼ਨ ਹੈ, ਦੂਰਦਰਸ਼ਨ ਨਹੀਂ। ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ, ਸਮੇਂ ਸਮੇਂ ਝੂਠ ਬਾਣੀ ਹੈ, ਕੋਈ ਆਕਾਸ਼ਬਾਣੀ ਨਹੀਂ। ਹੁਣ ਇਹਦਾ ਤੇ ਨਾਂ ਪੈਣਾ ਚਾਹੀਦਾ, ਇਹ ਝੂਠ ਬਾਣੀ ਹੈ, ਉਹ ਸਰਕਾਰ ਦਰਸ਼ਨ ਹੈ, ਤੇ ਕੋਈ ਦੂਰਦਰਸ਼ਨ ਨਹੀਂ, ਤੇ ਕੋਈ ਆਕਾਸ਼ਬਾਣੀ ਨਹੀਂ। ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ, ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਆਈ। 20ਵੀਂ ਸਦੀ ਦਾ ਯੁੱਗ ਹੈ, ਲੋਕੀ ਸਿਆਣੇ ਹੋ ਗਏ ਨੇ, ਸੋਚਦੇ ਨੇ, ਸਮਝਦੇ ਨੇ। ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦ ਮਨੁੱਖ ਜੰਗਲਾਂ ਵਿੱਚ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ, ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ। ਇੰਨਾ ਝੂਠ, ਇਸ ਝੂਠ ਨੂੰ ਕਿਸਨੇ ਮੰਨਣਾ, ਕਿਸਨੇ ਕਬੂਲ ਕਰਨਾ? ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ, ਤਾਂ ਹਿੰਦੂਆਂ ਨਾਲ ਤਲੁਕ ਰੱਖਦੇ ਸਨ, ਕਹਿਣ ਲੱਗੇ ਗੱਲ ਸਾਨੂੰ ਸਮਝ ਚ ਆ ਰਹੀ ਹੈ, ਆ ਰਹੀ ਹੈ, ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ। ਮੈਂ ਤਾਂ ਠੀਕ ਹੈ, ਸ਼ੁਕਰ ਹੈ, ਤੁਹਾਡੀਆਂ ਧੁੰਦਲੀਆਂ ਅੱਖਾਂ ਚ ਕੋਈ ਥੋੜੀ ਥੋੜੀ ਰੋਸ਼ਨੀ ਆਉਣ ਲੱਗੀ, ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ, ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ। ਵਰਨਾ ਆਦਿ ਕਾਲ ਤੋਂ ਐਸਾ ਦੇਖਣ ਵਿੱਚ ਆਇਆ, ਆਦਿ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕਿ ਮੁਖਾਲਫਤ ਆਰੰਭ
1: ਹਿੰਦੂ ਵੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ, ਸੱਚ ਨੂੰ ਵਾਸਤਵਿਕ ਸਿਆਣਾ ਤੇ ਹੋਈ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਬਕੇ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ, ਸੱਚ ਨੂੰ ਭਗਵਾਨ ਨਹੀਂ ਮੰਨਦਾ। ਪੱਥਰ ਨੂੰ ਮੱਥਾ ਟੇਕ ਲਏਗਾ, ਸੱਚ ਨੂੰ ਮੱਥਾ ਨਹੀਂ ਟੇਕਦਾ, ਸੱਚਾਈ ਨੂੰ ਮੱਥਾ ਨਹੀਂ ਟੇਕਦਾ। ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ, ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ। ਔਰ ਖਾਸ ਕਰਕੇ ਪੰਜਾਬ ਦੇ ਸਮੇਂ ਕਰਨੀ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ, ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਹੈ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ। ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ, ਬਣਾਈ ਸੀ, ਉਸਾਰੀ ਸੀ, ਉਹਨੂੰ ਇਹਨਾਂ ਨੇ ਦਾਵੇ ਕੀਤਾ ਝੂਠ ਬੋਲ ਬੋਲ ਕੇ, ਝੂਠ ਲਿਖ ਲਿਖ ਕੇ। ਸਿੱਖ ਦਾ ਸੋਹਣਾ ਤਸਵਰ, ਸਿੰਘ ਦੀ ਸੋਹਣੀ ਇਹ ਮੂਰਤੀ, ਇਹ ਪਰਉਪਕਾਰੀ, ਇਹ ਦਿਆਲੂ, ਇਹ ਉਸਾਰੀ ਰੁਚੀਆਂ ਦਾ ਮਾਰਗ, ਇਹ ਵੀਰ ਰਸ ਦਾ ਜੋ ਹੈ ਦਾਨੀ, ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ, ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ, ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ। ਤੇ ਜਵਾਬ ਵਿੱਚ ਸਾਡੇ ਕੋਲ ਕੁਛ ਨਹੀਂ, ਨਾ ਕੋਈ ਅਖਬਾਰ, ਨਾ ਰੇਡੀਓ, ਨਾ ਟੀਵੀ, ਤੋ ਗਲਤ ਤਸਵੀਰ ਬਣਦੀ ਗਈ, ਬਣਦੀ ਗਈ। ਔਰ ਕਿਵੇਂ ਕਰਨੀ, 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਵੇ ਕੀਤਾ। ਤੇ ਮੈਂ ਅੱਜ ਤੁਹਾਡੇ ਚਰਨਾਂ ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਵੇ ਕੀਤਾ ਹੈ, ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਵਾਂ ਨੂੰ ਧੋਣਾ ਹੈ ਜਿਹੜੇ ਦਾਗ ਇਹਨਾਂ ਨੇ 2 ਸਾਲ ਦੇ ਲਾਏ ਨੇ ਝੂਠ ਬੋਲ ਬੋਲ ਕੇ। ਤਾਂ ਖੈਰ ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ, ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ। ਮਨ ਪਰਮਾਤਮਾ ਦੇ ਨੇੜੇ ਹੈ, ਨਹੀਂ ਪਦਾਰਥ ਦੇ ਨੇੜੇ ਹੈ, ਤਾਂ ਪਦਾਰਥ ਦਾ ਪ੍ਰਭਾਵ, ਜ਼ਿਆਦਾ ਪਦਾਰਥ ਝੂਠ, ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਸੇਵਕ ਭਜੇ, ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ संकट दे है ते तू अज नशे ते भजे बड़े बड़े संत मंद डेरेदार इस देश देच साड़ी उम्मत देच मौजूद ने जिन्हां दे कदमां दे उत्ते मत्था टेकदे आ असीं थकदे नहीं देखना करनी हूं देखना है कि इस विपता के समय कौन कौन साथ देंगे कि सिर्फ अपनी पूजा ही करानी है इन्होंने सिर्फ साढ़े मस्तक इन्होंने अपने कदमों से चुकाने या इस विपता के समय साथ भी देंगे ने इस कन्वेंशन दे सारे सद्दा पत्र दिता गया राजियां प्रचारक प्रबंधक संत मंतों ते तमाम गुरमत हितेशियों सद्दा दिता गया ते मैं इत्थों ये दो लफ्ज जो है इस वास्ते थोनू याद करा रहा कि कौन साथ दे रहा है कौन आएगा कौन आहदा नारा जो है मारद भी जुलम है वो अज भी गुरु का साथ नहीं दे रहे अज भी पंथ का साथ नहीं दे रहे ते फिर मैं लफ्ज दोहरा देना साहिब संकट वे सेवक भजे चिरम काल ने जीवे दो कुल लज मालिक संकट दे चाहे पंथ संकट दे चाहे गुरु संकट दे चाहे ते तू अज नशे ते भजे बड़े बड़े संत मंद डेरेदार इस देश देच साड़ी उम्मत देच मौजूद ने जिन्हां दे कदमां दे उत्ते मत्था टेकदे आ असीं थकदे नहीं देखना करनी हूं देखना है कि इस विपता के समय कौन कौन साथ देंगे कि सिर्फ अपनी पूजा ही करानी है इन्होंने सिर्फ साढ़े मस्तक इन्होंने अपने कदमों से चुकाने या इस विपता के समय साथ भी देंगे ने इस कन्वेंशन दे सारे सद्दा पत्र दिता गया राजियां प्रचारक प्रबंधक संत मंतों ते तमाम गुरमत हितेशियों सद्दा दिता गया ते मैं इत्थों ये दो लफ्ज जो है इस वास्ते थोनू याद करा रहा कि कौन साथ दे रहा है कौन आएगा कौन आहदा नारा जो है मारद भी जुलम होया तशद्दत होया अनर्थ होया अन्याय होया बहुत वड्डा पर मैं थां थां ते बोल के आया कि साडे देश की सेना बंगलादेश 90,000 पाकिस्तानी सेना का आत्म समर्पण करा सकती है ये कुल 50-60 सिर्फ बंदूकधारी जिन्हों के बारे मेरा ही झूठ बोलिया जा रहा है कि उन्होंने को भी सी ए भी सी ए भी सी उन्होंने पकड़न या मारन लिए अकाल तख्त के डाणा लाजमी से जरूरी से जागदा नीयत ही तैड़ी थी मैं गालबन 2 साल पुरानी गल है मैनू परिक्रमा विच किसी ने एक पुस्तक दिखी थी भेट बैज्ञानी जी बी मैं लिखी है तो तुम लो थानू भेटा ते मैं उस पुस्तक नूं थोड़े जिहे सफे पढ़ के ते चल रहा सी सुते सिद्ध मिल गए उदों जथेदार साधु सिंह जी पौरा ओ सन आए सुभावत ते मैनूं कहन लगे मसकीन जी अदब दे नाल चलो तुसी पुस्तक पढ़ के कदी सज्जे हो रहे खब्बे हो रहे हो एक परिक्रमा है दरबार साहब दी पता नहीं ना पत्थरां दे थले कितनियां दे सिर पए ने तुसी अदब दे नाल चलो किताब फिर कमरे च पढ़ लेना मैं कह चंगा जथेदार साहब तुसी एहसास करा दिता मैनू वाकई मैनू अदब नाल चलना चाहिए क्योंकि एक एक सिल दे थले पता नहीं कितनियां दे सिर ने अज किधरे वो जिंदा होंदे ते मैं उन्हां नूं कहिंदा तुसी उदों मैनू कहा सी सिलां दे थले बठेरियां दे सिर ने पर हुण ते सिलां दे उपर भी कईआं दे सिर पै गए एक एक सिल पता नहीं कितने कितने सिरां दे नाल तामीर होई है बनी है वाकई ये परिक्रमा महान है इसका एक एक इंच महान है और इसका एक एक इंच पूजन योग है सम्मान करण योग है सजदा करण जो है योग है साहिब श्री गुरु गोबिंद सिंह जी महाराज अपनिया मेहर वरतावन कला वरतावन ते सानू तारस बतावन इतनी गल स्पष्ट है कमजोर नहीं आसी ते कमजोरी का एहसास भी अपने दिल चो कढ़ लेना क्योंकि जिहड़ा कुदरती गल है तानहीन हुंदा है ना वह माणहीन हुंदा है कुदरती नियम है रब्बी नियम है जिथे तान नहीं ना उथे माण कादा ते चारों पासे इस तरीके की दशा बनी है ते आवाजे ने ते कौम नितानी हो गई ते मैं फिर अर्ज करा निताने नहीं आसी क्योंकि निताना ते निमाना हुंदा माण ते उथे जिथे तान है सतगुरु की एक बड़ी कीमती पंक्ति तान माण दी बाण साचा नाम के ਪ੍ਰਭ ਤੇ ਸਾਡੇ ਕੋਲ ਤਾਣ ਮਾਣ ਹੈ ਕਿਹੜਾ ਸੱਚ ਦਾ ਸਚਾਈ ਦਾ ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੂੰ ਸਿਆਣਿਆਂ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ ਧਨ ਦਾ ਤਾਣ ਤਨ ਦਾ ਤਾਣ ਰਾਜਸੀ ਤਾਣ ਰੂਹਾਨੀ ਤਾਣ ਮਾਨਸਿਕ ਤਾਣ ਬੌਧਕ ਬਲ ਦਿਮਾਗੀ ਤਾਣ ਇਸ ਤਰ੍ਹਾਂ ਦੇ ਤਾਣ ਮੰਨੇ ਨੇ ਤੇ ਤਾਣ ਜੈਸਾ ਵੀ ਹੋਵੇ ਮਾਣ ਮਿਲ ਜਾਂਦਾ ਹੈ ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ ਧਨ ਹੈ ਕੋਲੋਂ ਚਾਰ ਕੌੜੀਆਂ ਹਨ ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ ਕਹੋ ਕੋ ਨਾ ਵੜਾ ਮਾਇਆ ਵੜਿਆਈ ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ ਧਨ ਚੁੰਕੇ ਆਪਣੇ ਆਪ ਵਿੱਚ ਇੱਕ ਤਾਣ ਹੈ ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ ਤੋ ਸਨਮਾਨ ਉਸਦੀ ਪਰਿਕਰਮਾ ਕਰਦਾ ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ ਕੁਰਸੀ ਤੇ ਬੈਠ ਗਿਆ ਤਾਂ ਹੁਣ ਮਾਣ ਤੇ ਹੈ ਉਹਦੀ ਪ੍ਰਤਿਸ਼ਠਾ ਉਹਦੀ ਜੋ ਹੈ ਪੂਜਾ ਉਸਦਾ ਜੋ ਹੈ ਸਨਮਾਨ ਕੁਰਸੀ ਦਾ ਸਨਮਾਨ ਹੈ ਸਤਾ ਦਾ ਸਨਮਾਨ ਹੈ ਦਿਮਾਗੀ ਤਾਣ ਕਵੀ ਹੈ ਦਾਰਸ਼ਨਿਕ ਹੈ ਫਿਲੋਸਫਰ ਹੈ ਆਪਣੇ ਆਪ ਵਿੱਚ ਇੱਕ ਤਾਣ ਹੈ ਤੋ ਮਾਣ ਤੇ ਹੋਵੇਗਾ ਕੁਦਰਤੀ ਗੱਲ ਹੈ ਤੇ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਹੁਣ ਰੱਖਣ ਲੱਗਾ ਕਹਿੰਦੇ ਨੇ ਬਹਾਦਰ ਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਦੋਸਤੀ ਪਾਈ ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ ਔਰੰਗਜ਼ੇਬ ਦੇ ਲੜਕੇ ਨੇ ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਤੇ ਰਾਜਪਾਠ ਪ੍ਰਾਪਤ ਕੀਤਾ ਉੱਥੇ ਜਦ ਉਸਦਾ ਬੱਚਾ ਬਹਾਦਰ ਸ਼ਾਹ ਜਵਾਨ ਹੋਇਆ ਤੇ ਔਰੰਗਜ਼ੇਬ ਨੂੰ ਡਰ ਹੋਇਆ ਵੀ ਮੈਂ ਬੁੱਢੇ ਪਿਓ ਨੂੰ ਕੈਦ ਕਰਕੇ ਉਹਦੇ ਕੋਲ ਤਖ਼ਤ ਖੋਇਆ ਸੀ ਕਿਧਰੇ ਮੇਰਾ ਇਹ ਜਵਾਨ ਬੱਚਾ ਮੇਰੇ ਕੋਲ ਹੁਣ ਖੋ ਕੇ ਤੇ ਤਖ਼ਤ ਤੇ ਨਾ ਬੈਠ ਜਾਏ ਤੇ ਮੈਨੂੰ ਜੇਲ੍ਹ 'ਚ ਪਾ ਦੇ ਉਹਨੇ ਆਪਣੇ ਪੁੱਤਰ ਨੂੰ ਜਵਾਨ ਹੁੰਦਿਆਂ ਕੈਦ ਕਰ ਦਿੱਤਾ ਸੀ ਬਹਾਦਰ ਸ਼ਾਹ ਨੂੰ ਖੈਰ ਬਹਾਦਰ ਸ਼ਾਹ ਜਦ ਤਖ਼ਤ ਤੇ ਬੈਠਾ ਤੇ ਉਹਨੇ ਪੁਰਾਣੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ ਜੋ ਵਧੀਕੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈਆਂ ਉਸ ਵਕਤ ਦੀ ਹਕੂਮਤ ਤੋਂ ਬਹਾਦਰ ਸ਼ਾਹ ਨੇ ਉਸਦੀ ਖਿਮਾ ਮੰਗੀ ਦੋਸਤੀ ਪਾਈ ਸਿੱਖ ਬਣਿਆ ਇੱਕ ਦਿਨ ਇਤਨਾ ਸਨਮਾਨ ਕੀਤਾ ਕਿ ਆਪਣੇ ਤਖ਼ਤ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਤੇ ਆਪ ਬੈਠ ਗਿਆ ਸਾਹਮਣੇ ਦੂਜੇ ਛੋਟੇ ਸਿੰਘਾਸਣ ਤੇ ਤੇ ਮਹਿਫਿਲ ਵਿੱਚ ਦੀਵਾਨ ਵਿੱਚ ਬੈਠਾ ਹੋਇਆ ਸਭਾ ਵਿੱਚ ਬੈਠਾ ਹੋਇਆ ਸੈਯਦ ਜੋ ਦੀਨੀ ਤਾਲੀਮ ਦਿੰਦਾ ਸੀ ਬਹਾਦਰ ਸ਼ਾਹ ਨੂੰ ਸ਼ਰ੍ਹਾਂ ਦੇ ਕਾਨੂੰਨ ਦੀ ਵਾਕਫੀਅਤ ਦਿੰਦਾ ਸੀ ਬਹਾਦਰ ਸ਼ਾਹ ਨੂੰ ਉਹ ਆਪੇ ਤੋਂ ਬਾਹਰ ਹੋਇਆ ਸੋਚਦਾ ਉਸ ਤਖ਼ਤ ਦਿੱਤੇ ਬਹਾਦਰ ਸ਼ਾਹ ਨੇ ਮੈਨੂੰ ਕਦੇ ਨਹੀਂ ਬਿਠਾਇਆ ਜਿਸ ਦੇ ਉੱਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਮੈਨੂੰ ਨਹੀਂ ਕਦੇ ਬਿਠਾਇਆ ਜਦਕਿ ਮੈਂ ਦੀਨੀ ਤਾਲੀਮ ਦੇਣਾ ਸ਼ਰ੍ਹਾਂ ਦਾ ਕਾਨੂੰਨ ਉਸਦਾ ਬੋਧ ਦੇਣਾ ਤੇ ਇਹ ਫਕੀਰ ਜਿਸਦਾ ਸਾਡੇ ਗਾਲਬਨ ਮਜ਼ਹਬ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ ਸਿੰਘਾਸਣ ਤੇ ਬਿਠਾਇਆ ਗੁੱਸਾ ਬਹਾਦਰ ਸ਼ਾਹ ਤੇ ਨਹੀਂ ਕੱਢ ਸਕਿਆ ਤੇ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦਾ ਇਹ ਵਲੀ ਅੱਲਾ ਤੁਸੀਂ ਦਸਵੇਂ ਗੁਰੂ ਨਾਨਕ ਹੋ ਤੁਹਾਨੂੰ ਲੋਕੀ ਪੈਗੰਬਰ ਜਾਣ ਕੇ ਪੂਜਦੇ ਨੇ ਪਰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ ਸ਼ਕਤੀ ਕੀ ਹੈ ਤਾਕਤ ਕੀ ਹੈ ਤੇ ਆਖਿਰ ਤਾਕਤ ਨੂੰ ਹੀ ਸਜਦੇ ਆਉਂਦੇ ਨੇ ਤਾਣ ਦਾ ਹੀ ਮਾਣ ਆਉਂਦਾ ਹੈ ਕਰਾਮਾਤ ਹੀ ਖੁਦਾ ਹੈ ਤੇ ਤੁਹਾਡੇ ਕੋਲ ਕਰਾਮਾਤ ਕੀ ਹੈ ਬਹਾਦਰ ਸ਼ਾਹ ਇਸ ਮਹਿਫਿਲ ਵਿੱਚ ਬੈਠਾ ਤੇ ਸੈਯਦ ਦਾ ਪ੍ਰਸ਼ਨ ਸੁਣ ਕੇ ਹੱਕਾ ਬੱਕਾ ਰਹਿ ਗਿਆ ਸਤਿਗੁਰ ਕਹਿੰਦੇ ਸੈਯਦ ਤੂੰ ਕਰਾਮਾਤ ਵੇਖਣੀ ਹੈ ਨਾ ਕਹਿਣ ਲੱਗਾ ਹਾਂ ਕਰਾਮਾਤ ਵੇਖਣੀ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ ਕਲਮਬੰਦ ਕੀਤਾ ਹੈ ਗੁਰਪ੍ਰਤਾਪ ਸੋਢੀ ਦੇ ਮਾਰੇ ਬਖਸ਼ੇ ਦੇਰ ਬਹੀਨਾ ਕਿਸ ਮੁਖ ਮੈਂ ਲਖ ਅਜ਼ਮਤ ਪੀਨਾ ਤੂੰ ਅਜ਼ਮਤ ਵੇਖਣੀ ਹੈ ਕਰਾਮਾਤ ਵੇਖਣੀ ਹੈ ਤੇ ਸੈਯਦ ਕਰਾਮਾਤ ਵਸਦੀ ਹੈ ਬਹਾਦਰ ਸ਼ਾਹ ਦੇ ਮੂੰਹ ਵਿੱਚ ਇਹਦੇ ਮੂੰਹ ਦੇ ਚੋਂ ਬੋਲ ਨਿਕਲਦੇ ਨੇ ਤੇ ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਹੋ ਜਾਂਦੇ ਨੇ چاہے جنو مار دے چاہے جنو بخش دے کرامات ہے اور کی ہے. ایک بندہ ہزار دفعہ بول رہا ہے تے کوئی ایک بندہ بھی منن نو تیار نہیں, تے ایک بندہ ایک دفعہ من بول رہا ہے تے ہزاراں بندے ہاتھ جوڑ کے کھڑے ہون, تے کرامات نہیں تے اور کی ہے. اردو دا ایک شاعر کہندا ہے کسی کے ایک آنسو پر ہزاروں دل تڑپتے ہیں, کسی کا عمر بھر رونا یوں ہی بیکار جاتا ہے. ایسا ہو جاتا ہے کئی دفعہ. تو سید اوکھا ہو کے کہنے لگا بھی یہ کرامات تے پادر شادی ہو گئی نا, وہ دی زبان دیو جو کچھ بولے ہزاراں بندے منن نو تیار نے تواڈے وچ کی ہے. تے مہاراج کہنے لگے پھر ہوں تم ضروری کرامات ویکھنی ہاں, کرامات ویکھنی ہے. ستگر نے جیب وچوں سونے دی مور کڈی. اس وقت جو سکہ چلدا سی او دا نام مغلاں نے دینار رکھے ہوئے سی, عرب دے جو سکہ چلدا او دا نام دینار. انج مور نو سامنے کر کے ستگر کہنے لگے پک دینار جو ہاتھ ہمارے ایو عظمت لیو دوتی بچارے. اے ویکھدا تے سونے دی مور دینار اے کرامات ہے. سمچے سنسار دی ہل چلدا اے مرکز اے کیندر ہے. عام راجنیتک دنیا دے چویس دی بڑی گل ہے, شام دام دند پید. چانک نے گل لکھی بڑی قیمتی کہ پالنا ہے کسے نو قابو کرنا ہے تے کیویں کریے. راجنیتی دے چار گر اس نے دسے نے. شام پہلے تے اودی شرن پہ جا, اودے کول چلے جا, اونوں ہاتھ جوڑ کے حلیمی نال اونوں کہہ دو اسی تیرے اپنے ہاں, اس ڈنگ نال اس نو قابو کر لو, اودی شرن پہ کے اونوں قابو کر لو. ایک طریقہ راجنیتی دے شام دام, تے جو اس ڈنگ نال نہیں قابو آندا تاں پیسے دے دو, کچھ دان دو, تو چار کوڑیاں دے دو, بک جائے گا, خریدیا جائے گا. بڑے بڑے بک جاندے نے بندے دی آخر قیمت ہوندی, جیویں بازار وچ مال پیا نا, کوئی سستا ہے کوئی مہنگا ہے. گستاخی معاف کئی بندے سستے بک جاندے نے, کوئی مہنگے بک دینا بک دینا. اور قریباً قریباً اج تک دا تے اسی اپنا بھی قومی اتہاس دیکھتے آئے ہاں کہ ساڈے وچ بڑے بڑے راجنیتک بک جاندے رہے. یہ گل وکری ہے, کسی تن نال کسی نو بہتا دن کسی نو کرسی بک جاندے رہے. مل سی انہوں دا, انہوں دا ایمان امول نہیں سی, وہ قیمت سی, کوئی خرید سکتا سی. راجنیتی دا یہ ایک گن ہے, چار گن بھی کہ اگلے نو قابو کرنا ہے. شام پہلے تو دی شرن پہ جاؤ, انہوں ہاتھ جوڑو, وہ پرکرما کرو, اور اس حد تک ہاتھ جوڑو, اس حد تک اس دے پیری پاؤ کہ انہوں وشواس ہو جائے, پھر قابو کر لو. شام دان نہیں قابو ہوتا, ہوں پیسے دو دن دو. شام دان پھر دند, پیسے نال نہیں قابو ہویا, شرم پیا نہیں قابو ہویا, سزا دو دند دو. جی دند دین نال سزا دین نال حملہ کرنے والے بھی یہ قابو نہیں ہویا, تے بھید ہون سید پاؤ پاڑو. راجنیتی دے چار گر جنہاں دے آدھار تے راجنیتی چل دیے. چانک نے اپنے چانک نا نیتی درپن دے چے چار لکھے نے, شام دام دند پید. تو میں گھوم کر کے دیکھا کچھ سکھ تے انج قابو ہو گئے نے, ستاداریاں نے انہاں دی حکماں کر دیتی, تسی مہان ہو جی, تسی بڑے کرتی ہو جی, تسی بڑے اسارو رچیاں دے مالک ہو, اے ہو او ہو, تعریفاں اس ڈنگ دیاں کیتیاں قابو ہو گئے. تے کئی دمڑیاں نال بکے نے. آ جڑے سربت دشٹ کنوینشن پیچھے ہوئی ہے, وہ ایک ایک ہزار روپیہ ایک ایک بندے نے لیا رائے پور تو, رول کلے تو, اور کچھ اور مدھ بھارت دے شہروں تو آئے. سٹیٹ گورنمنٹ نے ایک ایک ہزار روپیہ ایک ایک بندے نو دتا آن جان دا کرایا, ایک ایک ہزار روپیہ. تو مینوں پھر اتنے انہیں شہروں چ کہنا پیا کہ سب بے ایمان جا رہے ہیں, کیونکہ انہوں کا ایمان تے ہزار روپئے نے خرید لیا, تو ہوں جی کنوینشن ہونی ہے وہ شمع دے پروانے جان گے, جلن لے جان گے, تو پروانے جان گے, وہ اس طرح کے بے ایمان نہیں جان گے. شام دام دند سزا دو, مارو, ਬੇਸ਼ਰ ਸਟੇਟਾਂ ਨੇ ਇਸ ਢੰਗ ਦਾ ਵੀ ਕੀਤਾ, ਜਲੂਸ ਨਹੀਂ ਨਿਕਲਣ ਦਿੱਤੇ, ਤਸ਼ੱਦਦ ਕੀਤੇ, ਲਾਠੀ ਚਾਰਜ ਹੋਈ, ਗੋਲੀਆਂ ਚੱਲੀਆਂ, ਸਭ ਕੁਛ, ਸ਼ਾਮ ਦਾਮ ਦੰਡ ਤੇ ਭੇਦ ਪਾੜੋ। ਤੇ ਮੈਂ ਇੱਥੇ ਦੇਖਦਾ ਪਿਆ ਗੁਸਤਾਖੀ ਮਾਫ, ਇੱਕ ਦੂਜੇ ਦੇ ਖਿਲਾਫ ਦੂਜਾ, ਤੀਜੇ ਦੇ ਖਿਲਾਫ ਤੀਜਾ, ਚੌਥੇ ਦੇ ਖਿਲਾਫ, ਇਹ ਸਿਲਸਿਲਾ ਨਹੀਂ ਚਾਹੀਦਾ। ਹੁਣ ਇਸ ਵਕਤ ਜੇ ਬਾਗ ਡੋਰ ਪੰਜ ਸਿੰਘ ਸਾਹਿਬਾਨ ਨੇ ਸੰਭਾਲੀ ਤੇ ਹੁਣ ਤੁਸੀਂ ਪੂਰਨ ਤੌਰ ਤੇ ਇਹਨਾਂ ਨੂੰ ਸਹਿਯੋਗ ਦੇਣਾ, ਕਿਤਨੀ ਮਹਿਸ ਕਰਦੇ ਪੂਰਨ ਤੌਰ ਤੇ। ਮੈਂ ਇਹ ਵੀ ਅਰਜ਼ ਕਰਾਂ, ਠੀਕ ਹੈ ਪੰਜ ਸਿੰਘ ਸਾਹਿਬਾਨ ਵੀ ਆਖਰ ਮਨੁੱਖ ਨੇ, ਇਨਸਾਨ ਨੇ, ਕਿਸੇ ਥਾਂ ਭੁੱਲ ਹੁੰਦੀ ਦਿਖਾਈ ਦੇਵੇ ਤੇ ਹਲੇਮੀ ਦੇ ਜਜ਼ਬੇ ਚ, ਬਰਾਦਰਾਨਾ ਜਜ਼ਬੇ ਚ ਗੱਲ ਕਰੋ, ਇਹ ਕੀ ਕਿ ਟੁੱਟ ਕੇ ਪਾਓ ਤੁਸੀਂ ਉਹਨਾਂ ਤੇ ਔਰ ਕੌੜੇ ਲਫ਼ਜ਼ਾਂ ਨਾਲ ਪੇਸ਼ ਆਓ, ਇਹ ਸਿਲਸਿਲਾ ਨਹੀਂ ਚਾਹੀਦਾ, ਇਤਨੀ ਮੈਰਜ ਕਰਦੇ ਹਾਂ। ਫਿਰ ਇਹ ਵੀ ਨਹੀਂ ਉਹ ਲੀਡਰ ਠੀਕ ਹੈ, ਉਹ ਨਹੀਂ ਠੀਕ, ਉਹ ਠੀਕ ਹੈ, ਉਹ ਨਹੀਂ ਠੀਕ, ਇੱਥੇ ਤੁਸੀਂ ਪਾੜ ਦਾੜ ਕਰਦੇ ਜਾਓ। ਔਰ ਪਾੜਨ ਵਾਲੇ ਇੱਥੇ ਸੈਕੜੇ ਆਏ ਹੋਏ ਨੇ ਸਪੈਸ਼ਲ ਪੇਡ, ਜਿਹਨਾਂ ਦਾ ਕੰਮ ਹੀ ਨਹੀਂ ਹੈ, ਧੰਦਾ ਹੀ ਹੈ, ਰਾਜਨੀਤੀ ਦਾ ਇੱਕ ਗੁਣ ਹੈ ਇਹ, ਸ਼ਾਮ ਦਾਮ ਦੰਡ ਭੇਦ, ਭੇਦ ਪਾਓ, ਭਰਾ ਨੂੰ ਭਰਾ ਨਾਲ ਤੋੜੋ, ਵਿੱਚ ਪਾੜੇ ਪਾਓ, ਰਾਜਨੀਤੀ ਦਾ ਇਹ ਗੁਰ ਹੈ ਤੇ ਸਾਡੇ ਵਿੱਚ ਜਮ੍ਹਾਂ ਕਰਨੀ ਭੇਦ ਪੈ। ਹੁਣ ਤਾਂ ਮੈਂ ਇਤਨੀ ਅਰਜ਼ ਜ਼ਰੂਰ ਕਰਾਂ ਕਿ ਫਲਾਣੇ ਦੇ ਨਾਂ ਦਾ ਅਕਾਲੀ ਦਲ, ਫਲਾਣੇ ਦੇ ਨਾਂ ਦਾ ਅਕਾਲੀ ਦਲ, ਇਹ ਸਾਰੇ ਨਾਂ ਹਟਾ ਕੇ ਬਸ ਸਿਰਫ ਅਕਾਲੀ ਦਲ, ਕਿਉਂਕਿ ਫਿਰ ਵੀ ਪਾੜਾ ਪੈਣਾ ਹੈ ਤੇ ਭੇਦ ਬਹਿ ਰਹਿਣਾ। ਔਰ ਤਾਂ ਗੱਲ ਸਮਝਦੇ ਚਾਹੇਗੀ ਕਿ ਵਾਕਈ ਏਕਤਾ ਹੈ, ਵਰਨਾ ਰਾਜਨੀਤਿਕ ਸਫਲ ਹੋ ਗਏ ਵੀ ਟੁਕੜੇ ਟੁਕੜੇ ਕੀਤਾ। ਸਿੱਖ ਕਿਵੇਂ ਕਰਨੇ, ਕਿਧਰੇ ਕਿਧਰੇ ਮੈਂ ਦੇਖਦਾ ਟੁੱਟੇ ਹੋਏ ਨੇ, ਪਾਟੇ ਹੋਏ ਨੇ, ਔਰ ਰਾਜਨੀਤੀ ਨੇ ਪਾੜਿਆ। ਔਰ ਇਹ ਚਾਰੇ ਗੁਰ ਮੌਜੂਦਾ ਰਾਜਨੀਤੀ ਨੇ ਵਰਤੇ ਨੇ, ਇਤਨੀ ਮਾਰਜ ਕਰਨੇ, ਕਿਧਰੇ ਕਿਧਰੇ ਉਹ ਸ਼ਰਨ ਪਏ ਨੇ। ਕਿਉਂਕਿ ਮੈਨੂੰ ਵੀ ਕੁਝ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਗਿਆਨੀ ਜੀ ਤੁਸੀਂ ਕਥਾ ਵਾਚਕ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ। ਤੇ ਮੈਂ ਕਿਹਾ ਜਿਸ ਪਾਸੇ ਮੈਂ ਪਿਆ ਇਹ ਕਿਆ ਪੁੱਠਾ ਪਾਸੇ ਜਾਂਦਾ ਕਿੱਥੇ ਹੈ, ਪਹਿਲੇ ਮੈਨੂੰ ਦੱਸ ਦੇ ਕਿ ਮੰਜ਼ਲੇ ਮਕਸੂਦ ਕੀ ਹੈ, ਇਹਦਾ ਟਿਕਾਣਾ ਕੀ ਹੈ। ਜੋ ਕੁਛ ਮੈਂ ਕਹਿ ਰਿਹਾ ਇਤਨਾ ਹੀ ਹੈ ਨਾ ਕਿ ਕੌਮ ਨੂੰ ਆਪਣਾ ਹੱਕ ਮਿਲੇ, ਕੌਮ ਤੇ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਕੌਮ ਨਾਲ ਬੇਇਨਸਾਫੀ ਹੋਈ ਹੈ, ਤੇ ਇਹੀ ਕੁਛ ਮੈਂ ਕਹਿ ਰਿਹਾ। ਨਹੀਂ ਜੀ ਨਹੀਂ, ਤੁਸੀਂ ਕਥਾ ਹੀ ਕਰਦੇ ਰਹੋ ਜੀ, ਉਹ ਵੀ ਠੀਕ ਹੈ, ਉਹ ਵੀ ਠੀਕ ਹੈ। ਤੇ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿ ਤੁਸੀਂ ਚਾਣਕ ਦਾ ਪਹਿਲਾ ਗੁਰ ਵਰਤ ਰਹੇ ਹੋ, ਇਹ ਨਹੀਂ ਚੱਲੇਗਾ ਮੇਰੇ ਤੇ, ਸ਼ਾਮ ਸ਼ਰਮ ਪੈ ਜਾਓ, ਹੱਥ ਜੋੜ ਕੇ ਗੱਲ ਕਰੋ, ਹਲੇਮੀ ਨਾਲ ਪੇਸ਼ ਆਓ। ਤੇ ਦੂਸਰਾ ਚਾਣਕ ਨੇ ਰਾਜਨੀਤੀ ਦਾ ਗੁਣ ਦੱਸਿਆ, ਮੈਂ ਫਿਰ ਅਰਜ਼ ਕਰਾਂ ਦਾਮ। ਤੇ ਮੈਨੂੰ ਡਰ ਹੈ ਕਿਉਂਕਿ ਅੱਜ ਤੱਕ ਦਾਮ ਦੇ ਹੇਠ ਕਈ ਦਿਖਦੇ ਰਹੇ, ਬੜੇ ਬੜੇ ਦਿਖਦੇ ਰਹੇ, ਤੇ ਨੋਟਾਂ ਦੇ ਥੱਬੇ ਇਹਨਾਂ ਰਾਜਨੀਤਿਕਾਂ ਕੋਲ ਬਥੇਰੇ ਨੇ, ਬੜਾ ਸਿਲਸਿਲਾ ਇਹਨਾਂ ਕੋਲ, ਕੋਈ ਕਮੀ ਹੈ, ਇਹਨਾਂ ਨੂੰ ਲੱਖਾਂ ਦੇ ਢੇਰ ਅੱਗੋਂ ਲਾ ਲੈਣੇ। ਔਰ ਅੱਜ ਤੱਕ ਰਾਜਨੀਤਿਕ ਦਿਖਦੇ ਰਹੇ ਨੇ। ਤੇ ਮੈਂ ਬਾਬਾ ਦੀਪ ਸਿੰਘ ਦੇ ਇਸ ਸਥਾਨ ਤੇ ਬੈਠ ਕੇ ਥੋੜਾ ਜਿਹਾ ਮਾਣ ਕਰਦਾ ਤਾਂ ਕਿਤੇ ਮਾਣ ਨੂੰ ਚੋਟ ਨਾ ਲੱਗੇ ਕਿ ਪੰਜ ਸਿੰਘ ਸਾਹਿਬਾਨ ਭਾਵੇਂ ਲੱਖਾਂ ਪਤੀ ਤੇ ਨਹੀਂ ਤੇ ਲੰਬੀ ਚੌੜੀ ਇਹਨਾਂ ਦੀ ਕੋਈ ਜਾਇਦਾਦ ਨਹੀਂ ਹੈ, ਕੋਈ ਐਸੀ ਗੱਲ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਇਹ ਸਿੰਘ ਸਾਹਿਬਾਨ ਅਗਰ ਦੋ ਲੋਕਾਂ ਦੀ ਦੌਲਤ ਵੀ ਇਹਨਾਂ ਦੇ ਕਦਮਾਂ ਚ ਰੱਖ ਦਿੱਤੀ ਗਈ ਨਹੀਂ ਵਿਕਣਗੇ। ਔਰ ਇਹ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਣਾ ਕੇ ਰੱਖਣਗੇ, ਮੈਨੂੰ ਪੂਰਾ ਭਰੋਸਾ ਹੈ, ਪੂਰਾ ਯਕੀਨ ਹੈ। ਰਾਜਨੀਤੀ ਦਾ ਇਹ ਗੁਣ ਹੈ, ਗੁਰ ਹੈ ਕਿ ਦਾਮ ਨਾਲ ਖਰੀਦੋ। ਕਿਉਂਕਿ ਮੈਂ ਇਸ ਵਾਸਤੇ ਵਿਚਾਰ ਮੈਨੂੰ ਪੂਰੀ ਕਿ ਰਸਤੇ ਚ ਦੋ ਤਿੰਨ ਬੰਦੇ ਜਿਸ ਢੰਗ ਦੇ ਮੈਨੂੰ ਮਿਲੇ ਤੇ ਜਿਸ ਢੰਗ ਦੀ ਉਹਨਾਂ ਨੇ ਗੱਲ ਕੀਤੀ, ਔਰ ਇਹ ਗੱਲ ਦਿੱਲੀ ਤੋਂ ਹੀ ਆਰੰਭ ਹੋਈ ਹੈ ਮੇਰੇ ਨਾਲ, ਮੈਂ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ। ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ, ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲਏ ਨੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ, ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ। ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ। ਮੈਂ ਕਿਹਾ ਚਲੋ ਇੰਜ ਸਹੀ, ਹੁਣ ਤੀਜਾ ਗੁਰ ਵਰਤਦੇ ਪੈਣਾ, ਦੋ ਤੇ ਵਰਤ ਲੈਣ ਇਹਨਾਂ ਨੇ। ਮੈਂ ਕਿਤੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਕਿ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ। ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ, ਇਹ ਚਾਰ ਰਾਜਨੀਤੀ ਦੇ ਗੁਰ ਨੇ, ਰਾਜਨੀਤਿਕ ਲੋਕ ਅਪਣਾਉਂਦੇ ਨੇ। ਸ਼ਾਮ ਸ਼ਰਨੀ ਪੈ ਜਾ, ਹੱਥ ਜੋੜ ਕੇ ਗੱਲ ਕਰੋ, ਉਪਮਾ ਕਰੋ, ਮਹਿਮਾ ਗਾਇਨ ਕਰੋ, ਕਾਬੂ ਕਰ ਲਓ। ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ, ਕੁਝ ਰੁਪਏ ਦੇ ਦਿਓ, ਕੁਝ ਨੋਟ ਅੱਗੇ ਰੱਖ ਲਓ, ਖਰੀਦ ਲਓ, ਚੁੱਪ ਖਾਮੋਸ਼ ਹੋ ਜਾਣ। ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ, ਸ਼ਾਮ ਨਾਲ ਵੀ ਕਾਬੂ ਨਹੀਂ ਆਇਆ, ਦੰਡ ਦਿਓ, ਉਹਨੂੰ ਸਜ਼ਾ ਦਿਓ। ਇਹ ਰਾਜਨੀਤੀ ਦੱਸੀ ਜਾਊ। ਤੇ ਜੇ ਹੁਣ ਦੰਡ ਨਾਲ ਵੀ ਕਾਬੂ ਨਹੀਂ ਆਇਆ, ਜੇਲ੍ਹ ਚ ਵੀ ਪਾ ਦਿੱਤਾ, ਤਸ਼ੱਦਦ ਵੀ ਕੀਤਾ, ਤਾੜਤੁਰ ਵੀ ਕੀਤਾ, ਸਭ ਕੁਝ ਕੀਤਾ ਤੇ ਨਹੀਂ ਕਾਬੂ ਆਇਆ, ਹੁਣ ਭੇਦ ਪਾਓ, ਪੜ ਹੁਣ ਇੱਕ ਨੂੰ ਦੂਜੇ ਨਾਲ ਤੋੜੋ, ਦੂਜੇ ਨੂੰ ਤੀਜੇ ਨਾਲ ਤੋੜੋ, ਤੀਜੇ ਨੂੰ ਚੌਥੇ ਨਾਲ ਤੋੜੋ। ਤੇ ਮੈਂ ਦੇਖਦਾ ਪਿਆ ਇਸ ਅੰਮ੍ਰਿਤਸਰ ਦੇ ਚਾਹ ਕੇ ਪਰਸੋਂ ਦਾ, ਇਹ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ, ਉਹਨੂੰ ਉਹਦੇ ਨਾਲ ਤੋੜੋ, ਉਸਨੂੰ ਉਸਦੇ ਨਾਲ ਤੋੜੋ। ਖਿਮਾ ਕਰਨੀ, ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਰਾਜਨੀਤੀ ਦਾ ਇਹ ਚੌਥਾ ਗੁਰ ਵਰਤਿਆ ਜਾਂਦਾ, ਹਥਿਆਰ ਹੈ ਉਹਨਾਂ ਦਾ, ਕਿ ਹੁਣ ਪਾੜੋ, ਭਰਾਵਾਂ ਨੂੰ ਮੁਖਾਲਫ ਬਣਾ ਲਓ, ਇੱਕ ਪਾਰਟੀ ਨੂੰ ਚਾਰ ਚਾਰ ਹਿੱਸਿਆਂ 'ਚ ਤਕਸੀਮ ਕਰ ਦਿਓ। ਮੈਂ ਅਰਜ਼ ਕਰਾਂ, ਜੋ ਸ਼ਹੀਦ ਹੋਏ, ਜੋ ਜੇਲ੍ਹਾਂ ਵਿੱਚ ਨੇ, ਇਹਨਾਂ ਸਾਰਿਆਂ ਦਾ ਮਕਸਦ ਇੱਕ ਸਮਝ ਲਓ, ਦੋ ਨਾ ਸਮਝਣਾ। ਅਗਰ ਤੁਸੀਂ ਦੋ ਮਕਸਦ ਸਮਝ ਲਏ ਤਾਂ ਮੌਜੂਦਾ ਜਿਹੜੇ ਦੌਰ ਦੇ ਰਾਜਨੀਤਿਕ ਨੇ ਉਹ ਸਫਲ ਹੋ ਗਏ, ਅਸੀਂ ਹਾਰ ਗਏ ਤੇ ਸਫਲ ਹੋ ਗਏ। ਉਹਨਾਂ ਨੇ ਤਾਂ ਪਾੜ ਦਿੱਤਾ ਸਾਨੂੰ, ਉਹਨਾਂ ਨੇ ਤਾਂ ਇੱਥੇ ਅੰਮ੍ਰਿਤਸਰ ਦੇ ਸਾਡੇ ਦੋ ਟੁਕੜੇ ਕਰ ਦਿੱਤੇ। ਜੋ ਸ਼ਹੀਦ ਹੋਏ ਨੇ, ਜੋ ਜੇਲ੍ਹਾਂ ਵਿੱਚ ਨੇ, ਜਾਂ ਜੋ ਹੋਰ ਹਰ ਤਰ੍ਹਾਂ ਦੇ ਵਸਾਇਲ ਜੁਟਾ ਕੇ ਕੌਮ ਦਾ ਸਨਮਾਨ ਕਾਇਮ ਕਰਨ ਦੀ ਕੋਸ਼ਿਸ਼ ਪਏ ਕਰਦੇ ਨੇ, ਸਭ ਨੂੰ ਇੱਕ ਸਮਝੋ। ਔਰ ਜਿਹਦੇ ਮੂੰਹ ਦੇਸੋਂ ਇਹ ਪਾੜਨ ਦੇ ਬੋਲ ਸਮਝ ਨਿਕਲਣ, ਸਮਝ ਲੈਣਾ ਇਹ ਉਹਨਾਂ ਰਾਜਨੀਤਿਕਾਂ ਦੇ ਜ਼ੇਰ ਅਖਰ ਬੋਲ ਰਹੇ ਨੇ, ਕਾਬੂ ਚਾਹ ਰਹੇ ਨੇ। ਪਾੜਨ ਦੀ ਗੱਲ ਇਸ ਵਕਤ ਨਹੀਂ ਕਰਨੀ। ਮੈਨੂੰ ਦਿੱਲੀ ਵਿੱਚ ਵੀ ਕਈਆਂ ਨੇ ਕਿਹਾ, ਗਿਆਨੀ ਜੀ ਹੁਣ ਲੀਡਰਸ਼ਿਪ ਬਦਲ ਰਹੀ ਹੈ। ਚਲੋ ਮੈਂ ਖੁੱਲ੍ਹ ਕੇ ਲਵਲ ਪੈ ਦੇ, ਤੁਸੀਂ ਇਸ ਢੰਗ ਦੀ ਆਵਾਜ਼ ਉਠਾਓ। ਮੈਂ ਕਿਹਾ ਨਹੀਂ, ਮੈਦਾਨ ਜੰਗ ਵਿੱਚ ਘੋੜੇ ਨਹੀਂ ਬਦਲਦੇ। ਜਦ ਲੜਾਈ ਸ਼ੁਰੂ ਹੋਵੇ ਤੇ ਆਪਣੇ ਹੁਣ ਘੋੜੇ ਹੀ ਬਦਲ ਲਓ। ਨਹੀਂ, ਹੁਣ ਤੇ ਜਿਸ ਘੋੜੇ ਤੇ ਅਸਵਾਰ ਆ ਉਸੇ ਤੇ ਹੀ ਅਸਵਾਰ। ਮੈਦਾਨ ਮੈਦਾਨ ਜੰਗ ਦੇ ਜਿਹੜਾ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਕਿਵੇਂ ਕਿ ਇਸ ਕੋਸ਼ਿਸ਼ ਵਿੱਚ ਹੀ ਹਾਰ ਜਾਂਦਾ ਹੈ ਔਰ ਕੌਮ ਦਾ ਉਹ ਮੂੰਹ ਕਾਲਾ ਕਰਾ ਬੈਠਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਇਸ ਢੰਗ ਦੀ ਸੋਚਣੀ ਨਾ ਸੋਚਣਾ। ਇਹ ਚਾਰ ਰਾਜਨੀਤਿਕ ਲੋਕਾਂ ਦੇ ਸਤਾਧਾਰੀਆਂ ਦੇ ਜੋ ਹੈ ਸ਼ਸਤਰ ਹੁੰਦੇ ਨੇ ਔਰ ਆਦਿ ਕਾਲ ਤੋਂ ਵਰਤਦੇ ਆਏ ਨੇ। ਅੰਗਰੇਜ਼ ਵੀ ਇਹੀ ਕਰਦੇ ਰਹੇ ਨੇ। ਸ਼ਾਮ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੰਦੇ ਸਨ, ਰਾਏ ਸਾਹਿਬ ਦਾ ਖਿਤਾਬ ਦਿਓ, ਸਰ ਦਾ ਖਿਤਾਬ ਦਿਓ ਤੇ ਕਾਬੂ ਕਰ ਲੈਂਦੇ ਸਨ। ਅਗਲੇ ਦੀ ਸ਼ਰਨ ਪੈ ਜਾਓ, ਅਗਲੇ ਦੀ ਇਤਨੀ ਮਹਿਮਾ ਗਾਇਨ ਕਰ ਲਓ। ਤੇ ਜਿਹੜਾ ਸਰ ਦੇ ਖਿਤਾਬ ਦੇ ਨਾਲ ਵੀ ਕਾਬੂ 'ਚ ਨਹੀਂ ਆਇਆ, ਸਰਦਾ ਖਿਤਾਬ ਦੇ ਦਿੱਤਾ, ਹੁਕਮਾ ਦੇ ਦਿੱਤੀ ਹੈ, ਵਡਿਆਈ ਕਰ ਦਿੱਤੀ ਹੈ, ਮਹਿਮਾ ਕਰ ਦਿੱਤੀ ਹੈ, ਤਾਂ ਵੀ ਕਾਬੂ 'ਚ ਨਹੀਂ ਆਇਆ। ਤੇ ਹੁਣ ਕੋਈ ਜਗੀਰ ਦੇ ਦਿਓ, ਕੋਈ ਪਲਾਟ ਦੇ ਦਿਓ, ਕੋਈ ਜ਼ਮੀਨ ਦੇ ਦਿਓ, ਦਾਮ ਦੇ ਦਿਓ, ਪੈਸੇ ਦੇ ਦਿਓ, ਅੰਗਰੇਜ਼ ਹੀ ਕੁਛ ਕਰਦੇ। ਤੇ ਜੇ ਇਹਦੇ ਨਾਲ ਵੀ ਕਾਬੂ ਨਹੀਂ ਆਇਆ ਤਾਂ ਜੇਲ੍ਹ 'ਚ ਪਾਓ, ਤਸ਼ੱਦਦ ਕਰੋ ਇਸ 'ਤੇ। ਤੇ ਜੇ ਅਜੇ ਵੀ ਕਾਬੂ ਨਹੀਂ ਆਇਆ ਤਾਂ ਪਾੜੋ, ਭੇਦ ਪਾਓ। ਇਹ ਚਾਰ ਸਤਾਧਾਰੀਆਂ ਦੇ ਗੁਰ ਹੁੰਦੇ ਨੇ, ਹਮੇਸ਼ਾ ਵਰਦੇ ਨੇ। ਸਤਾਧਾਰੀ ਚਾਹੇ ਉਸ ਦੇਸ਼ ਦੀ ਸ਼ਕਤੀ ਹਕੂਮਤ ਹੋਵੇ, ਚਾਹੇ ਡੈਮੋਕ੍ਰੇਸੀ ਹੋਵੇ, ਸੋਸ਼ਲਿਜ਼ਮ ਹੈ, ਕਮਿਊਨਿਜ਼ਮ ਹੈ, ਤੌਰ ਤਰੀਕੇ ਇਹੀ ਵਰਤੇ ਜਾਂਦੇ ਨੇ, ਸ਼ਾਮ ਦਾਮ ਦੰਡ ਭੇਦ। ਔਰ ਇਹ ਚਾਰੇ ਤੌਰ ਤਰੀਕੇ ਸਾਡੇ ਵਿੱਚ ਵਰਤੇ ਜਾ ਰਹੇ ਨੇ। ਕਈ ਤੇ ਖਿਮਾ ਕਰਨੀ, ਸ਼ਾਮ ਦੇ ਕਾਬੂ ਆ ਗਏ ਨੇ, ਥੋੜੀ ਜਿਹੀ ਉਹਨਾਂ ਦੀ ਉਪਮਾ ਕੀ ਹੋਈ, ਕਾਬੂ ਆ ਗਏ। ਮੈਂ ਐਸਾ ਦੇਖਿਆ ਕਿ ਕੁਛ ਕਾਬੂ ਹੋ ਗਏ ਜਿਹਨਾਂ ਨੂੰ, ਮਾੜੇ ਮੋਟੇ ਪਲਾਟ ਮਿਲ ਗਏ, ਕੁਛ ਦਮੜੇ ਮਿਲ ਗਏ, ਤੇ ਕੁਛ ਇੱਕ ਨੂੰ ਜੇਲ੍ਹਾਂ 'ਚ ਕੋਈ ਤਸ਼ੱਦਦ ਹੋਇਆ, ਜੇਲ੍ਹ ਭੋਗਣੀ ਪੈ ਗਈ ਤੇ ਸੋਚਿਆ ਹੁਣ ਛੱਡੋ, ਕੀ ਕੌਮ ਦਾ ਸਾਥ ਦੇਣਾ, ਨੁਕਸਾਨ ਹੁੰਦਾ, ਕੌਣ ਜੇਲ੍ਹ ਦੀਆਂ ਪੀੜਾਂ ਸਾਰ ਹੈ, ਕੌਣ ਦੰਡ ਸਾਰ ਹੈ। ਤੇ ਕੁਛ ਇਸ ਚੌਥੀ ਲਪੇਟ ਵਿੱਚ ਆ ਰਹੇ ਨੇ, ਪਾੜੋ, ਭੇਦ ਭੇਦ ਪਾਓ, ਤੋੜੋ, ਭਰਾ ਨੂੰ ਭਰਾ ਨਾਲ ਤੋੜੋ, ਇੱਕ ਨੂੰ ਦੂਜੇ ਨਾਲ ਤੋੜੋ। ਤੇ ਮੈਂ ਫਿਰ ਅਰਜ਼ ਕਰਾਂ ਕਿ ਮੈਦਾਨ ਜੰਗ ਦੇ ਵਿੱਚ ਕੋਈ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਰਦਾ ਹੈ ਹਾਰ ਜਾਂਦਾ, ਉਹ ਜਿੱਤਦਾ ਨਹੀਂ ਹੁੰਦਾ, ਕਿਉਂਕਿ ਘੋੜੇ ਬਦਲਣ ਦੇ ਚੀਜ਼ ਦਾ ਸਮਾਂ ਲੱਗ ਜਾਂਦਾ ਹੈ ਤੇ ਦੁਸ਼ਮਣ ਸਾਹਮਣੇ ਹਾਵੀ ਹੋ ਜਾਂਦਾ। ਉਹ ਆਪਣੇ ਮਕਸਦ ਅੰਦਰ ਵਿੱਚ ਜੋ ਹੈ ਹੱਲ ਹੋ ਜਾਂਦਾ ਹੈ। ਇਸ ਵਾਸਤੇ ਇਹਨਾਂ ਚਾਰਾਂ ਹੀ ਕੁਰੀਤੀਆਂ ਦੇ ਜ਼ੇਰ ਅਸਰ ਤੁਸੀਂ ਆ ਕੇ ਆਪਣਾ ਮਨੋਬਲ ਨਹੀਂ ਗਵਾਉਣਾ ਤੇ ਆਪਣਾ ਇਮਾਨ ਨਹੀਂ ਵੇਚਣਾ। ਮੈਂ ਅਰਜ਼ ਕਰ ਰਿਹਾ ਸੀ ਜਿਹਦੇ ਕੋਲ ਤਾਣ ਹੈ ਮਾਣ ਉਸੇ ਕੋਲ ਹੈ ਤੇ ਕਹਿ ਰਿਹਾ ਸੈਯਦ
2: ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟ ਹੈ। ਤੇ ਸਤਿਗੁਰੂ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ ਸਰਬ ਧਰਮ ਮੇ ਸ੍ਰੇਸ਼ਟ ਧਰਮ ਤੇ ਦੋ ਪੰਕਤੀਆਂ ਵਿਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ ਤੇ ਦੋ ਸਵਾਲ ਨੇ। ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ ਪ੍ਰਸ਼ਨ ਅਨੇਕ ਹੋਵਨ ਤੇ ਜਵਾਬ ਉਸਦਾ ਇੱਕ ਹੋਵੇ ਉਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਤੋ ਸਵਾਲ ਇੱਥੇ ਦੋ ਨੇ ਪ੍ਰਸ਼ਨ ਇੱਥੇ ਦੋ ਨੇ ਨਿਰਮਲ ਕਰਮ ਕਿਹੜਾ ਤੇ ਸ੍ਰੇਸ਼ਟ ਧਰਮ ਕਿਹੜਾ। ਤੋ ਪ੍ਰਸ਼ਨ ਦੋ ਨੇ ਤੇ ਜਵਾਬ ਇੱਕ ਹੈ। ਇੱਕ ਜਵਾਬ ਦੇ ਵਿੱਚ ਦੋਵਾਂ ਸਵਾਲਾਂ ਦਾ ਸਮਾਧਾਨ ਦੋਵਾਂ ਸਵਾਲਾਂ ਦਾ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ। ਇਹਨੂੰ ਸਾਹਿਤਕ ਦੁਨੀਆਂ ਦੇ ਵਿੱਚ ਕਹਿੰਦੇ ਨੇ ਚਿੱਤਰਾ ਅਲੰਕਾਰ। ਅਲੰਕਾਰਾਂ ਨਾਲ ਸਾਹਿਤ ਜੋ ਹੈ ਸ਼ੋਭਦਾ ਹੈ ਤੋ ਇਹ ਅਲੰਕਾਰ ਹੈ ਇਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਦੋ ਨੇ ਸ੍ਰੇਸ਼ਟ ਧਰਮ ਤੇ ਨਿਰਮਲ ਕਰਮ। ਤੋ ਹੁਣ ਨਿਰਮਲ ਕਰਮ ਕੀ ਹੈ ਸ੍ਰੇਸ਼ਟ ਧਰਮ ਕੀ ਹੈ। ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ। ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ ਹੋਰ ਕੋਈ ਨਿਰਮਲ ਕਰਮ ਨਹੀਂ ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਹਰ ਕੋ ਨਾਮ ਜਪ ਇਹ ਦੋ ਸਵਾਲਾਂ ਦਾ ਜਵਾਬ ਹੈ। ਜਪ ਕਰ ਬਸ ਇਹੀ ਸ੍ਰੇਸ਼ਟ ਧਰਮ ਹੈ ਇਹੀ ਨਿਰਮਲ ਕਰਮ ਹੈ ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ। ਤੂੰ ਜਪ ਕਰ ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਤੂੰ ਜਪ ਕਰ। ਤੇ ਖਿਮਾ ਕਰਨੀ ਜਪ ਨੇ ਸ਼ੁੱਧ ਕਰਨਾ ਜਪ ਨੇ ਪਵਿੱਤਰ ਕਰਨਾ ਜਪ ਨੇ ਨਿਰਮਲ ਕਰਨਾ ਜਪ ਨੇ ਸ੍ਰੇਸ਼ਟ ਬਣਾਉਣਾ ਤੇ ਜਪ ਸਿੱਖ ਦੇ ਚੋਂ ਨਿਕਲ ਜਾਏ ਸਿੱਖੇ ਨਿਕਲ ਜਾਂਦੀ ਹੈ ਸਿੱਖ ਤੇ ਖੜਾ ਹੀ ਜਪ ਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ ਸ਼ੁੱਧ ਹੋਵੋਗੇ ਜਪ ਨਾਲ ਜੁੜੋਗੇ ਬਹਾਦਰ ਹੋਵੋਗੇ ਸੁਰਜੀਤ ਹੋਵੋਗੇ ਜੀਵਦੇ ਜਾਗਦੇ ਹੋਵੋਗੇ। ਮੂਲ ਗੱਲ ਜਿਹੜੀ ਹੈ ਉਹ ਜਪ ਹੈ। ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ ਪਾਪ ਦੀ ਹੁਣ ਵਜ਼ਾਹਤ ਹੈ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਜਿਸ ਬੋਲ ਤੋਂ ਜਿਸ ਕਰਮ ਤੋਂ ਜਿਸ ਕਿਰਦਾਰ ਤੋਂ ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ ਪਾਪ ਹੈ। ਕੋਈ ਲਿਖ ਕੇ ਪਾਪ ਕਰਦਾ ਹੈ ਕੋਈ ਬੋਲ ਕੇ ਪਾਪ ਕਰਦਾ ਕੋਈ ਕਰਕੇ ਪਾਪ ਕਰਦਾ ਪਾਪ ਤੇ ਕਈ ਤਰ੍ਹਾਂ ਨੇ ਚੋਟ ਕਿਸੇ ਨੂੰ ਪਹੁੰਚਾਉਣੀ ਹੈ ਲਿਖ ਕੇ ਚੋਟ ਪਹੁੰਚਾਓ। ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ। ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ ਮਹਾਂਪਾਪੀ ਦੇਖੇ ਜੋ ਕੁਝ ਲਿਖਦੇ ਪਏ ਸਨ ਜਿੰਨਾ ਲਿਖਦੇ ਪਏ ਸਨ ਤੇ ਫਿਰ ਪਾਪੀ ਇਹ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ ਇੰਨੀ ਚੋਟ ਪਹੁੰਚਾਉਣੀ ਹੈ ਬੋਲ ਕੇ ਚੋਟ ਪਹੁੰਚਾਉਣੀ ਲਿਖ ਕੇ ਚੋਟ ਪਹੁੰਚਾਉਣੀ ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਉਣੀ ਇਹ ਜਿਹੜਾ ਚੋਟ ਪਹੁੰਚਾਉਣਾ ਹੈ ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ ਹੁਣ ਚੋਟ ਨਹੀਂ ਪਹੁੰਚਾਉਂਦੇ ਨਿਰਮਲ ਹੋ ਗਏ ਪਵਿੱਤਰ ਹੋ ਗਏ। ਔਰ ਇਹ ਹਕੀਕਤ ਹੈ ਸਿੱਖ ਨੇ ਆਪਣਾ ਹੱਕ ਮੰਗਿਆ ਹੈ ਕਿਸੇ ਦਾ ਹੱਕ ਖੋਇਆ ਨਹੀਂ ਅੱਜ ਤੱਕ ਨਹੀਂ ਖੋਇਆ। ਇਹ ਤੇ ਜਪ ਕਰਦਾ ਹੈ ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ। ਇਹਦੀਆਂ ਤਲੀਆਂ ਵੀ ਮੱਲਣ ਦੀਆਂ ਲੋੜ ਨੇ ਇਹਦੇ ਅੰਦਰ ਉਂਝ ਹੀ ਹੋਣ ਨੂੰ ਰੂਹ ਕਰ ਰਿਹਾ ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ। ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ ਹੋਇਆ ਕਿ ਸਾਰੇ ਪਾਪ ਧੁੱਲ ਗਏ ਸਾਰੇ ਗੁਨਾਹ ਧੁੱਲ ਗਏ। ਹਾਂਜੀ ਇਸ਼ਨਾਨ ਕਰਕੇ ਨਿਰਮਲ ਹੋ ਗਏ ਪਵਿੱਤਰ ਹੋ ਗਏ। ਹਾਂਜੀ ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ ਇਸ ਹਰੀ ਮੰਦਰ ਦਾ ਕੋਈ ਮੁੱਲ ਦਿੱਤਾ ਹੈ ਕੋਈ ਮੁੱਲ ਚੁਕਾਇਆ। ਸਤਿਗੁਰੂ ਨੇ ਇਤਨਾ ਵੱਡਾ ਤੀਰਥ ਇਤਨਾ ਵੱਡਾ ਸਤਸੰਗ ਦਾ ਗੜ ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ ਅਸੀਂ ਇਸਦੇ ਦਿਵਦਾਨ ਵਿੱਚ ਕੀ ਦਿੱਤਾ ਸਾਨੂੰ ਦਾਨ ਵਿੱਚ ਦਿੱਤਾ ਇਤਨਾ ਸਿਰਮੌਰ ਕੇਂਦਰ

0: इतनी सी कि रैत नामे सिख जगत तो कढ दईए तो रैत वैत आपे निकल गई, अमृत की मर्यादा आपे निकल गई। और उन्हें कलकत्ते दे इस विषय से बहुत जोर लाया तो मैनू उतों के चीदा चीदा सज्जणा ने जो बाप काफी तादाद दे चिते हुण भी आए ने आखिया भी इस संबंध च तुसी कुछ कहो। मैनू उत्थे कहना पिया हर संपर्दा दे अपने सिद्धांतिक ग्रंथ ने ते विधानक ग्रंथ ने। कुरान इस्लाम का सिद्धांतिक ग्रंथ है, हदीसा इस्लाम दियां वैधानक ग्रंथ ने। सिद्धांत तक पहुंचना किवें है, विधान है। सिद्धांत एक मार्ग एक रस्ता बन गया है, पर रस्ते दे उते चलन दे रूल आकर ट्रैफिक रूल भी ते होंदे ने। रस्ता गुरु ग्रंथ साहब एक रस्ता है, कुरान एक रस्ता है, वेद एक रस्ता है, गीता एक रस्ता है, पर आखिर रस्ते दे उते चलन दे नियम भी ते होंदे ने, ट्रैफिक रूल भी ते होंदे ने। रस्ता कोई होर बनांदे ने, सड़क कोई होर बनांदे ने, ठेकेदार बनांदे ने, PWD दा महकमा बनांदा है, ते ट्रैफिक रूल खिमा करनी हो ट्रैफिक दा महकमा बनांदा है, यातायात दा महकमा बनांदा है, दूजे महकमे दा काम वो ट्रैफिक रूल बनांदा है। सड़क बना लेना ही सिर्फ बहुत वड्डी गल नहीं, सड़क दे उत्ते चलण दे रूल भी बनाने पैणगे, नियम भी बनाने पैणगे। अमेरिका दे या अमेरिका दा जिथे जिथे जो है ट्रैफिक रूल दा प्रभाव है उत्थे लोकी सज्जे पासे चलदे ने, बाकी देशों च लोकी खब्बे पासे चलदे ने, समुचे अरब दे च और यूरोप दे कई देशों दे च, अमेरिका दे च, कनेडा दे च लोकी सज्जे पासे चलदे ने, कारां मोटरां सज्जे पासे चलदियां ने, ते इंग्लैंड दे च ते एशिया दे बहुत सारे देशों दे च ते भारत दे च खब्बे पासे चलदे रूल है। ते हुण कोई आखे मैं ट्रैफिक रूल नहीं मनदा, मेरी मर्जी, मैं सज्जे चला मैं खब्बे चला, बस का ड्राइवर आखे मैं ट्रैफिक नियम की पालना नहीं करनी, मैं तो इन्नी पालना करनी चलना सड़क से, उजाड़ च नहीं चलांगा, कच्चे च नहीं चलांगा, जिथे सड़क नहीं उथे नहीं चलांगा, चलांगा मैं सड़क से, पर मैं सड़क के नियम की पालना नहीं करनी, मैं ट्रैफिक रूल की पालना नहीं करनी। तो खिमा करनी ड्राइवर मुसाफरां नूं मंजिले मकसूद ते पहुंचाएगा, इहदा अपना भी भोग पै जाएगा तो मुसाफरां दा भी रस्ते च पै जाना है। ट्रैफिक नियम की पालना करनी पैंदी है। गुरु ग्रंथ साहब जी महाराज एक मार्ग ने, इस मार्ग दे उत्ते असी किस तरह चलना है, रहतनामे साडा असूल ने, ट्रैफिक जो है रूल ने, उहदे मुताबिक असी चलना है इस मार्ग ते। इसे तरीके नाल हदीसां विधानक ग्रंथ ने, वेद सिद्धांतिक ग्रंथ ने हिंदू धर्म दे, पर मनुस्मृति विधानक ग्रंथ है, विधान है उहदे च, रूल ने। ते उहने बुलंद बांग के रहतनामियां दी की लोड़ है, रहतनामियां दी की लोड़ है। ते मैं आखिया हुण किधरे मुलाकात नहीं हो तो उन्हूं कह दिया हुण सारे देश च रोला पा ट्रैफिक रूल की लोड़ है, सिर्फ सड़कां बनानियां चाहीदियां ट्रैफिक रूल की लोड़ है, नहीं सड़क भी बनानी पैंदी है ट्रैफिक रूल भी बनाने पैंदे, मार्ग भी बनाना पैंदा, मार्ग दे चलण दे नियम भी बनाने पैंदे ने। इस वास्ते हर जो है संपर्दा दे अपने सिद्धांतिक ग्रंथ ने, अपने विधानक ग्रंथ ने, उहदे रूल ने, उहदे कुछ असूल ने, उहदे मुताबिक जो है चलना हुंदा है और उस मुताबिक उसकी जो है पालना करनी हुंदी है। तो मैं अर्ज करा कुछ बार दे राजनीतिक ढांचे इस तरह बदलते रहे कि बंदे नूं आर्थिक समाजिक तौर पर संतुष्टि होवे, सुकून मिले, ते इहदे विच कोई बाधा ना खड़ी होवे, राजनीतिक लोगों ने नियम बनाए ते वक्ख वक्ख इह राजनीतिक दुनिया विच पलटा आउंदा रहा। इस तरह जिवें वैदिक दुनिया विच पलटा आया, पहले आयुर्वेदिक, फिर यूनानी इलाज, फिर एलोपैथी, फिर होम्योपैथी, फिर नेचरपैथी, यह वक्त वक्त सिलसिला चलिया। इस तरह किसी वक्त शक्ति हुकूमत किंगडम, फिर सोशलिज्म का नारा लगया, कम्युनिज्म आया, फिर यह प्रजातंत्र, डेमोक्रेसी, जमहूरियत, यह वक्त वक्त तजर्बे किए गए। लेकिन खिमा करने आयुर्वेदिक के होंदया भी कुछ रोग ऐसे सन जिन्हां रोगां दे च लोकी ग्रसे रहिंदे सन ते रोग दूर ना हो सकिया। होम्योपैथी, नेचरपैथी, एलोपैथी, यूनानी तिब दे होंदे आया भी रोग मनुख दी दुनिया दे च रहे पूर्ण तौर ते दूर ना होए। हुण ते मैं देखदा जितनी देर दे च कोई नवी दवाई बाजार दे च आउंदी है उतनी देर दे च कोई नवा रोग भी आ जांदा है। मेडिकल स्टोर दवाइयां नाल भरे पैण, बंदियां दे शरीर बीमारियां नाल भरे पैण। हो दी सियासत से तो रह जाती है चंगेजी, जुदा हो दी सियासत से। تو رہ جاتی ہے چنگیزی. اقبال کہندا ہے سیاست نالوں دھرم نو اڈ کر دو تے سیاست کی رہ جاندی ہے چنگیز خان دا اکھاڑا. ہلاکو دی محفل, ہٹلر دا دیوان, بس یہی کچھ رہ جاندا ہے اور کچھ نہیں رہ جاندا. اگر دین نو کڈ دو, اگر دھرم نو کڈ دو سیاست دے چوں, جدا ہو دی سیاست سے تو رہ جاتی ہے چنگیزی. ساڈے دیش وچ کچھ راجے وی پوجے گئے, راجیاں نو بھگوان آکھیا گیا. کیڑے راجے؟ راجا رام, راجا کرشن, سنت مہاپرش. بڑی وڈی انہاں دی پوجا ہوئی. تے میں عرض کراں راجے کر کے نہیں, اے راجے سن پر نالک دھارمک سن. راجے تے ایتھے بیشتر ہوئے نے. کون پوجدا ہے؟ کون انہاں نو بھگوان آکھدا ہے؟ کون انہاں نو متھا ٹیکدا ہے؟ تے میں عرض کراں کوئی بہت وڈے راجے وی نہیں سن. ایک ایودھیا دا راجا ہے. ایودھیا دی اج آبادی بھی جڑی ہے کوئی 90,000 تو زیادہ نہیں ہے. تے میں سمجھدا شری رام دے زمانے تے 10-15,000 دی آبادی دا قصبہ ہونا ہے, شہر ہونا ہے. 15,000 دی آبادی بہت ہوندی سی جی, بہت وڈا شہر ہے کیونکہ 15,000 بندے رہندے ہیں. چلو 20,000 من لیندے ہیں. آلے دوالے 10-15 پنڈ سن, بس اتنا ہی راج پاٹ سی انہاں دا. سارا دیش پوجدا پیا. دوسرے دواپر یگ دے راجا نے دوارکا دے شری کرشن. تے دوارکا اج بھی 60-70,000 دی آبادی دا شہر ہے, اس تو وڈا نہیں ہے. آلے دوالے 15-20 قصبے ہور, اتنا ہی راج پاٹ سی شری کرشن دا دوارکا دے راجا. پوجا کیتی سارے دیش نے, راجے کر کے پوجا کیتی. جے راجے کر کے پوجا ہے تو کرشن تے رام نالوں ہور وڈے وڈے راجے موجود سن. اتنی محنت کردے ہیں جنہاں دا راج پاٹ شری رام نالوں شری کرشن نالوں بہت زیادہ سی, نہیں پوجا ہوئی. انہاں دی کیوں ہوئی؟ اے سیاست دان ہون دے نال نال دھارمک سن, بس ادھر نہیں کر. انہاں نے دھرم تے نیتی نو کٹھا کیتا ہویا سی. ایک وششٹ دا چیلا ہے, ایک سندیپن دا چیلا ہے. شری کرشن سندیپن دے چیلے نے اور شری رام وششٹ دے چیلے نے. دوویں دھارمک دنیا دے سمپن نے, نپن نے. تے اپنی راجنیتی نو دھرم دے انسار چلاندے نے. دل شکنی نہ ہوئے, کسے دا حق نہ ماریا جائے, کسے دی سماجک طور تے جو ہے حق تلفی نہ ہوئے, کسی بھی آرتھک طور تے حق تلفی نہ ہوئے. جد انہاں نے اپنے راج پربندھ دے نال دھرم نو جوڑیا تے دھرم پھیلن لگ پیا. بہت لوگاں نے بھگوان جان کے پوجا کیتی. اور سپشٹ ہے کہ دھرم تو بنا راجنیتی پوتر نہیں آدی, تے راجنیتی تو بنا دھرم چلتا نہیں. راج بنا نے دھرم چلے ہیں, دھرم بنا سب دلے ملے. تے بالکل سپشٹ ہے, گل صحیح ہے. ہوں پوجدا ہے سارا دیش, تے جڑے پوجدے نو کہندے جی دھرم تے سیاست نو اڈ اڈ کرو. تے پہلے تے رام دے نال راجا شبد اڈ کرو. سنت رام آکھو, راجا رام کیوں کہندے ہو؟ راجا شبد ہٹاؤ دے نالو. بھگوان راجا رام, بھگوان راجا رام کہی جاندے ہو. راجا رام, راجا رام کہی جاندے ہو, پوجی جاندے ہو. راجیاں دی تے اسی پوجا نہیں کردے, راجنیتکاں دی تے اسی پوجا نہیں کردے, راجیاں نوں تے اسی متھا نہیں ٹیکدے, راجیاں نوں تے کوئی سجدہ نہیں کردا. اندر بھاؤ ہے, اے او راجا ہے جو دھارمک ہے, اے او راجا ہے جو سنت ہے, اے او راجا ہے جو وششٹ دا چیلا ہے. اور اس نے اپنی راجنیتی نوں دھرم نال جوڑیا. ساری دنیا نے اودے قدماں تے سجدہ کیتا, سارے دیش نے. پھر نے مہاراجا کرشن, دوارکا دے راجا کرشن, دوارکا دھیش انہاں دا نام ہے. دوارکا دے راجا, دوارکا دھیش آخیا جاندہ ہے. متھرا وچ بہت وڈا مندر ہے, اس مندر دا نام ہی ہے دوارکا دھیش. اور دوارکا وچ بہت وڈا مندر ہے, او دا نام ہی ہے دوارکا دھیش. دوارکا دے مالک, دوارکا دے راجا. تے دوارکا دے راجے ہون دے ناطے تے پوجا نہیں ہے. او راجا بعد وچ ہے, سنت پہلے. تے سارے دیش نے پوجا کی تھی. تے پوجن والے کہندے پے نے, اے سنگھو دھرم نالوں سیاست نو اڈ کرو. تے میرا اس سٹیج تو انہاں نو جواب ہے, شری کرشن نو راجا کہنا چھڑ دو, تے شری رام نو بھی راجا کہنا چھڑ دو. سنت آکھو, تسی راجا رام آکھی جاندے ہو, راجا کرشن آکھی جاندے ہو. اپنی تھان تے اتے تھانو چاہیدا ہے او بندہ جیڑا دھارمک بھی ہوئے, سیاست دان بھی ہوئے, تے جد ساڈی واری آئے تے کہن نہیں جی دھرم نو سیاست نالوں اڈ کرو. تے جی سیاست دے چوں دھرم نو اڈ کر دیتا تے سیاست تے گنڈیاں دا اکھاڑا بن کے رہ جاندی ہے, چنگیز خان دا اکھاڑا بن کے رہ جاندی ہے. ایک بڑا پرتشٹھت گنڈا سی. تسی آکھو کہ پرتشٹھت گنڈا, پرتشٹھت گنڈا. میں بیٹھا سی کوئی سیاست داناں نال اور اس گنڈے نو میں جاندا سی سبھاوک. ہن اتھے چل پئی یہ گل تے میں ہن لفظ روک نہیں سکا. تین چار اس نے قتل بھی کیتا ہے اور ذاتی طور پہ بھی میں اس نو جانتا سی اس واسطے کدی کدی کتھا سننا آتا سی ایک دن جد انہاں راجنیتکاں دے کول میں بیٹھا راجستھان دی گل تے سارے راجنیتک کھڑے ہو گئے جد وہ آیا تے میں نہیں کھڑا ہویا مینوں کہن لگے کہ نہیں جی کھڑے ہو جاؤ میں کہ کیوں اس گنڈے دے واسطے کھڑا ہو جاواں انہیں تین چار قتل کیتے نے تے جس گلی تو لنگدا لوکی کردے بوئے بند کر چھڑدے تے جس گلی تو لنگدا لوکی سہم جاندے تے پتا مینوں کہن لگے مسکین جی راجنیتی میں ایسا چلتا ہے میں کہ ٹھیک ہے راجنیتی میں گنڈا گردی چلتی ہے راجنیتی میں بدماشی چلتی ہے راجنیتی میں یہ قاتل لوگ چلتے ہیں یہ دیش کی راجنیتی پھر ایک وپاریاں کی سبھا چ میں بیٹھا سی ایک دو سرب سمیلن بھی انہوں دن چوئنو بھی میں اٹینڈ کیتے ان وپاریاں چ میں بیٹھا میں کہ حد ہو گئی اہنسا پرمو دھرم دے پجاری جینی تے کہ او دے گو دی چربی ملا ملا کے سارے پنجاب دے سارے ہلا ہریانے نو کھلا چھڈے کتنے دا دھرم برشت کر چڑیا یہ بہت ماڑی گل بہت ماڑی گل پتا مینو کی آخیا بزنس میں ایسا چلتا ہے وپار میں ایسا چلتا ہے راجنیتی میں گنڈا گردی چلتی ہے بزنس میں بےئیمانی چلتی ہے تو چلتی ہے جو بزنس بےئیمانی ہے تو راجنیتی گنڈا گردی ہے تو کھما کرنی رہ کی گیا تو دنیا تے نرک بن گئی اور رہ کی گیا پھر کی رہ گیا کچھ بھی نہیں رہ گیا اگر بزنس یہی چلتا ہے اس میں ٹھیک ہے قابل قبول ہے بات تو راجنیتی گنڈے بھی پران نے سلمانت نے پرتشت نے بڑے بڑے راجنیتکاں نے اپنے آلے دوالے گنڈے رکھے ہوئے نے ووٹ لین واسطے جتن واسطے تو کھما کرنی پھر دے راجنیتی دی روپ ریکھا کی ہوئے گی تے واپار دی جڑی ہے اے روپ ریکھا کی ہوئے گی بزنس میں ایسا چلتا ہے جی دھندے میں ایسا چلتا ہے تے ایک دو لفظ میتھوں ہور بھی اگے ہوئے او دے نال پاویں اوکھے بڑے ہوئے میں کہ میں تھڈا اوتار دیکھا ہے سوامی مہاویر ننگا کھڑا ہے تے میں کہ غضب دی گل اوتار تھوڑا ننگا کپڑے نہیں پہندا تے جتنی ہندوستان دے وڈیاں وڈیاں کپڑے دیاں ملاں نے او جینیاں دیاں نے برلا جینی اور بڑے بڑے مل اونر خاص کر کے کاٹن ملاں جنہاں دیاں چل دیاں نے او جینی کپڑے دے تھوک وپاری ہندوستان دے 70% جینی نے کپڑے دے تھوک وپاری تے کپڑے دیاں وڈیاں وڈیاں ملاں 80% جینیاں دی تے میں سبھاوک کہہ بیٹھا میں کیا جین صاحب اے مینو دس دو پہلے اوتار تھوڑا ننگا کھڑا ہے بالکل الف ننگا کھڑا ہے سارے پوجتے پے نے متھا پہ ٹیکتے ہیں تے تسی سارے دیش نو کپڑا پوائی جاندے ہو ساری دنیا نو کپڑا پوائی جاندے ہو کپڑا بنا بنا کے کپڑا ویچ ویچ کے کم سے کم اپنے اوتار نو جنوں متھا ٹیکتے ہو کم سے کم اسی رہنی بہنی تے دھارن کر لو جیڑی اسی رہنی بہنی ہے وہ رہنی بہنی تے تسی دھارن کرو تے مینوں کہن لگا آپ تو بڑے کوڑے شبد بولتے ہیں کڑوے شبد بولتے ہیں تے میں کہ جی کڑوے شبد لگ رہے نے تے کم سے کم مورتی ننگی نہ بنا دے تو کوئی کپڑے اڑا دو پھر سانو جو میٹھے شبد چاہیے نا یہ جی کوڑے نے میں تے جی سامنے سپشٹ گل ہے وہ تو ساڈے سامنے رکھ دیتی ہے ساڈے گرو دی رہنی بہنی سی اپنی وہ تن تے شستر سجاندے سن کیس رکھتے سن کچھیرا پہنتے سن گرو گوبند سنگھ جی مہاراج کنگا رکھتے سن اسی انہوں دی رہنی بہنی دھارن کر لی سکھ کہہ لیندے ہاں تے تسی سوامی مہاویر دی رہنی بہنی دھارن کرو جو انہوں دی ہے جو اپاشک جس دا اپاشک ہے تن اپنا اس ورگا نہیں بنا سکتا تے من کی خاک بنائے گا کی بنائے گا ادھر رام لیلا گراؤنڈ جب 300 سالہ گرو تیگ بہادر صاحب جی مہاراج دا گرپرب منایا گیا نا شہیدی گرپرب تے اس دن انہاں دن ایمرجنسی دیش دیش لگی ہوئی سی بڑے بڑے پرتشٹت بندے بولن آئے دیش دی پردھان منتری بھی اس دن بولن آئی سی اخباری رپورٹر دے مطابق کوئی 22 لاکھ دا اکٹھ سی اخیر تک دنیا نہیں دستی سی تے پردھان منتری صاحبہ کہن لگی میں دوربین نہیں لے آئی وہ لیانی سی مینوں میں تو اخیر تک سنگت دکھائی نہیں دیندی اینا اکٹھ خوش ہو کے کہنا اکٹھ اینی مہان شردا میں تے دوربین نہیں لے آئی مینو پرنسپل ستبیر سنگھ دے بول نہیں بول دے کول بیٹھے سن کہن لگے نہیں سانو اونجی نیڑے ویکھن دی کوشش کرو دوربین نال ویکھن دی کوشش نہ کرو اونجی ہی نیڑے تو ویکھن دی کوشش کرو اسی کی ਦੂਰਬੀਨ ਨਾਲ ਕਿਉਂ ਵੇਖਦੇ? ਦੂਰ ਕਿਉਂ ਰੱਖਦੇ? ਦੂਰਬੀਨ ਨੂੰ ਤਾਂ ਉਸਨੂੰ ਵੇਖੀਦਾ ਜਿਹੜਾ ਦੂਰ ਹੈ। ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ, ਦੂਰਬੀਨ ਨਾਲ ਵੇਖਦੇ ਹੋ? ਅਸੀਂ ਤੁਹਾਡੇ ਕੋਲ ਬੈਠੇ, ਅਸੀਂ ਤੁਹਾਡੇ ਅੰਗ ਹਾਂ, ਇਸ ਦੇਸ਼ ਦੇ ਅੰਗ ਹਾਂ, ਇਹਨੂੰ ਦੂਰ ਕਿਉਂ ਸਮਝੇ? ਇਸ ਅੱਖ ਨਾਲ ਹੀ ਵੇਖੋ, ਦੂਰਬੀਨ ਨਾਲ ਨਾ ਵੇਖੋ। ਤੇ ਖਿਮਾ ਕਰਨੀ, ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ, ਮੈਂ ਅੱਜ ਵੀ ਆਖਾਂ, ਇਸ ਭਾਰਤ ਦੀ ਸਰਕਾਰ ਨੂੰ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਨੇੜੇ ਹੋ ਕੇ ਕੁਛ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ, ਅਸਲੀਅਤ ਪਤਾ ਚਲੇਗਾ, ਹਕੀਕਤ ਦਾ ਪਤਾ ਚਲੇਗਾ। ਅਸੀਂ ਹੱਕ ਤੇ ਹਾਂ, ਇਨਸਾਫ ਤੇ ਹਾਂ, ਤੁਸੀਂ ਤਸ਼ੱਦਦ ਤੇ ਹੋ, ਬੇਇਨਸਾਫੀ ਤੇ ਹੋ, ਪਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰੋ। ਤਾਂ ਖੈਰ, ਮੈਂ ਅਰਜ਼ ਕਰ ਰਿਹਾ ਸੀ, ਵੱਖ ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ, ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ, ਤਾਂ ਤੌਰ ਤਰੀਕੇ ਬਦਲਦੇ ਰਹੇ, ਕਿਧਰੇ ਸ਼ਕਤੀ ਹਕੂਮਤ ਕਿੰਗਡਮ, ਕਿਧਰੇ ਡੈਮੋਕ੍ਰੇਸੀ ਪ੍ਰਜਾਤੰਤਰ, ਕਿਧਰੇ ਕਮਿਊਨਿਜ਼ਮ ਸੋਸ਼ਲਿਜ਼ਮ, ਇਸ ਤਰੀਕੇ ਦੇ ਤੌਰ ਤਰੀਕੇ ਬਦਲਦੇ ਰਹੇ, ਲੇਕਿਨ ਬੰਦੇ ਦੀਆਂ ਸਮੱਸਿਆਵਾਂ ਤੇ ਆਉਂਦੀਆਂ ਤੇ ਰਹੀਆਂ। ਕਿਉਂ ਰਹੀਆਂ? ਇਕਬਾਲ ਕਹਿੰਦੇ ਨੇ ਇਸ ਵਾਸਤੇ ਕਿ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ। ਅਗਰ ਸਿਆਸਤ ਨਾਲੋਂ ਧਰਮ ਨੂੰ ਅੱਡ ਕਰ ਦਿਓ ਤਾਂ ਸਿਆਸਤ ਚੰਗੇਜ਼ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ, ਹਿਟਲਰ ਦਾ ਟੋਲਾ ਬਣ ਕੇ ਰਹਿ ਜਾਂਦੀ ਹੈ, ਹਲਾਕੂ ਦਾ ਅੱਡਾ ਬਣ ਕੇ ਰਹਿ ਜਾਂਦੀ ਹੈ, ਉੱਥੇ ਬਰਬਾਦੀਆਂ ਹੀ ਬਰਬਾਦੀਆਂ ਕਰੇਗੀ। ਇਹ ਇਕਬਾਲ ਦੇ ਬੋਲ ਨੇ। ਉਸ ਵਕਤ ਐਸਾ ਇਕਬਾਲ ਨੇ ਆਖਿਆ। ਤਾਂ ਫਿਰ ਅਸੀਂ ਕੋਸ਼ਿਸ਼ ਕੀ ਕੀਤੀ, ਅਸੀਂ ਰੋਜ਼ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੇ ਗੁਰਦੇਵ ਕੋਲੇ ਮੰਗ ਕਰਨੀ ਸ਼ੁਰੂ ਕੀਤੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਰਾਜ ਪ੍ਰਬੰਧ ਪਵਿੱਤਰ ਹੱਥ ਦੇ ਬੰਦੇ ਚ, ਪਵਿੱਤਰ ਹੱਥਾਂ ਦੇ ਚ ਹੋਵੇ, ਤਾਂ ਕਿ ਕੋਈ ਆਕੀ ਨਾ ਹੋਵੇ, ਦੁਖੀ ਨਾ ਹੋਵੇ। ਕੋਈ ਕਿਸੇ ਦਾ ਹੱਕ ਮਾਰੇ ਨਾ, ਕੋਈ ਕਿਸੇ ਦਾ ਹੱਕ ਖੋਵੇ ਨਾ, ਰਾਜ ਸਤਾ ਸਤਵਾਦੀ ਦੇ ਹੱਥ ਚ ਹੋਵੇ। ਸਤ ਤੇ ਸਤਾ ਦਾ ਅਸੀਂ ਸੁਮੇਲ ਚਾਹੁੰਦੇ ਹਾਂ, ਧਰਮ ਤੇ ਰਾਜਨੀਤੀ ਦਾ ਸੁਮੇਲ, ਇਕਾਗਰਤਾ ਬਖਸ਼ਣੀ।
1: ਇਕਾਗਰਤਾ ਪ੍ਰਦਾਨ ਕਰਨੇ ਤੇ ਸਾਹਿਬਾਂ ਦੀ ਹਜ਼ੂਰੀ ਦੇ ਆਏ ਮੁਖਵਾਸ, ਸਤਿਗੁਰਾਂ ਦਾ ਹੁਕਮਨਾਮਾ ਸੁੱਚ ਬੁੱਧੀ ਅਨੁਸਾਰ ਇਸ ਦੇ ਅਰਥ ਭਾਵ ਅਰਥ ਤੇ ਮੌਜੂਦਾ ਦੌਰ ਦੀਆਂ ਕੁਛ ਗੱਲਾਂ ਵਿਚਾਰਾਂ ਆਪ ਜੀ ਦੇ ਸਮਸਤ ਭੇਟ ਕਰਾਂ। ਇਸ ਤੋਂ ਪਹਿਲੇ ਚਲੀ ਆ ਰਹੀ ਪਰੰਪਰਾ ਅਨੁਸਾਰ ਦਾਸ ਦੀ ਦੋਏ ਕਰ ਜੋੜ ਸਨਿਮਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਜੋ ਅੱਜ ਪਾਵਨ ਪਵਿੱਤਰ ਵਾਕ ਆਇਆ, ਉਹਦੇ ਅਰਥ ਤੇ ਭਾਵ ਅਰਥ ਰੱਖਣ ਤੋਂ ਬਾਅਦ ਜੋ ਅੱਜ ਦੀ ਇਹ ਇਕੱਤਰਤਾ ਹੈ ਤੇ ਅੱਜ ਦੀ ਇਕੱਤਰਤਾ ਦਾ ਜੋ ਉਦੇਸ਼ ਹੈ ਤੇ ਸਿੰਘ ਸਾਹਿਬਾਨ ਦਾ ਜੋ ਹੁਕਮ ਹੈ ਤੇ ਉਹਨਾਂ ਦੇ ਜੋ ਮਤੇ ਨੇ, ਉਹਨਾਂ ਦਾ ਜੋ ਪੰਥ ਲਈ ਫਰਜ਼ ਤੇ ਹੁਕਮ ਲਾਗੂ ਕਰਨਾ ਹੈ, ਇਹ ਸਭ ਕੁਝ ਨੂੰ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਸੁਣਨਾ ਹੈ, ਧਾਰਨ ਕਰਨਾ ਹੈ ਤੇ ਉਸ ਤੇ ਅਮਲ ਕਰਨਾ ਹੈ। ਗੁਰੂ ਘਰ ਦੀ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਮੈਂ ਪਹਿਲੇ ਕੋਈ 5-10 ਮਿੰਟਾਂ ਸਾਹਿਬਾਂ ਦੇ ਵਾਕ ਦੇ ਅੱਖਰੀ ਅਰਥ ਤੇ ਭਾਵ ਅਰਥ ਕਰਦੇ ਹਾਂ, ਤਾਂ ਕਿ ਮੈਂ ਸੁਤੰਤਰ ਰੂਪ ਦੇ ਕੁਛ ਵਿਚਾਰਾਂ ਅੱਜ ਦੇ ਸਮੇਂ ਦੇ ਤੁਹਾਡੇ ਸਾਹਮਣੇ ਭੇਟ ਕਰ ਸਕਾਂ, ਅਰਜ਼ ਕਰ ਸਕਾਂ। ਇਸ ਵਾਸਤੇ ਆਪ ਪਰੰਪਰਾ ਦੇ ਮੁਤਾਬਕ ਵਾਕ ਪ੍ਰਥਮ ਸਰਵਨ ਕਰੋ, ਇੱਕ ਇੱਕ ਪੰਕਤੀ ਦੇ ਅਰਥ, ਫਿਰ ਅਗਲੀਆਂ ਗੱਲਾਂ ਅਗਾਂਹ ਕਰਾਂਗੇ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਇਹ ਪਾਵਨ ਪਵਿੱਤਰ ਵਾਕ ਹੈ। ਹਾਂਜੀ, ਉਰਦੂ ਨਜ਼ਮ ਦੇ ਜੈਸੇ ਕਿੱਤਾ ਹੈ, ਰੁਬਾਈ ਹੈ, ਦੋਹਾ ਹੈ, ਗਜ਼ਲ ਹੈ, ਨਜ਼ਮ ਹੈ, ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਦੇ ਤੇ ਪੰਜਾਬੀ ਸਾਹਿਤ ਦੇ ਕਵਿਤਾ ਦੀ ਦੁਨੀਆਂ ਦੇ ਦੋ ਪਦੇ ਨੇ ਤੇ ਪਦੇ ਹੈਗੇ ਨੇ, 100 ਪਦੇ ਨੇ, 5 ਪਦੇ ਨੇ, 8 ਪਦੀਆਂ ਇਤਿਹਾਸਕ ਨੇ, ਔਰ ਇਸ ਤੋਂ ਇਲਾਵਾ ਛੰਦ ਨੇ, ਮੰਗਲ ਨੇ, تو بے شمار یہ کوتاواں دے اپنے اپنے نمونے نے، یہ دو پدا ہے جے دے میرے پادشاہ یہ فرمان کر رہے ہیں. ہاں جی، گرو گھر دی یہ پرمپرا ہے، جد گرو گرنتھ صاحب جی مہاراج دے واق چل رہے ہیں کہ کوئی نواں خیال کسی تھان تے سدگر نے دینا ہوں، نو گل کوئی آرمب کرنی ہوندی ہے، تو وہ پہلے منگلا چرن ہوں. منگلا چرن اج تک سڈے دیش دے ساہتکار عالم لوگ گرنتھکار کرتے رہے، گنےش کا تے سرستی کا. سناتن مت کی یہ دھارنا ہے کہ سدھی داتا گنےش ہے تے بدھی داتا سرستی ہے. کوی لوگ، ساہتکار لوگ تے سنگیت دے سمراٹ پوجا کرتے ہیں سرستی کی، تے جنہاں نوں سدھی چاہیے، دھن سمپدا چاہیے، کوئی کارج سدھ کرنا ہے، وہ پوجا پرسن کرتے ہیں گنےش کی. یہ پرمپرا چلی آ رہی تھی، گنےش کی پوجا تے سرستی کی پوجا. جے کوئی ساہتک سمیلن ہے تو پہلے پوجا سرستی دی، تے جے کوئی آرتھک سمیلن ہے تو پہلے پوجا گنےش دی. اس طرح یہ سلسلہ سارے دور جو ہے سناتن مت بڑے پرانے سمے تو چلے آ رہا سی. گرو نانک دیو جی مہاراج نے اس سمبندھ اپنے یہ وچار دتے، اگر سدھی داتا گنےش ہے اور بدھی داتا سرستی ہے تو پھر پرماتما کی تو کوئی لوڑ ہی نہیں. بندے نو دو چیزاں چاہیے نے، سدھ اور بدھ. بدھی وچ سارا گیان آ جاتا ہے، سدھی وچ ساری سمپدا آ جاتی ہے. تو ساری سمپدا بندے نو مل جائے، سارا گیان بندے نو مل جائے، تو ہور کسی چیز کی پھر لوڑ رہندی نہیں، منک دے اندر کوئی بھوک رہندی نہیں. پر پرماتما تو چھٹ، پرماتما نو ایک پاسے رکھ کے سناتن مت نے اس بھوک دی پورتی گنےش سے سرستی نال جوڑی. جو سرستی جو ہے وہ بدھ داتا ہے، اور گنےش جو ہے یہ سدھی داتا ہے. صاحب شری گرو نانک دیو جی مہاراج نے جو منگلا چرن آرمب کیتا ہے، او دا پہلا اکھر ہے ایک اوہنکار. گرو گرنتھ صاحب جی مہاراج دا پہلا اکھر ایک، اور گرو گرنتھ صاحب جی مہاراج دا جو منگلا چرن ہے، گرمت دے جو منگلا چرن ہے، او دا پہلا اکھر ہے ایک. جپجی صاحب دا جو منگلا چرن ہے، او دا اکھر پہلا ہے ایک. ایک گنتی دے سے انج ہنسا ہے، پر گرو نانک دی رچنا تو ہنسے دے روپ وچ نہیں نکلیا، اے خسم دی بانی برہم واک دے روپ وچ نکلیا ہے. ایک گرو گوبند سنگھ جی مہاراج کہندے نے، ایک ہے انیک ہے، انیک ہے پھر ایک ہے. پھر صاحب ایسا بھی کہندے نے، ایک مورت انیک درشن کین روپ، انیک کھیل کھیل اکھیل کھیلن انت کو پھر ایک. ساری انیکتا دا جو آدھار ہے وہ ایک ہے، تے اسے ایک تو یہ ساری انیکتا دا جنم ہے، ایک مول ہے، ایک جو ہے آدھار ہے. لیکن ایک نے ہی انیکا روپ دھارن کیتے ہوئے نے. جو انیکتا ہے انو سنسار کہنے نے، جو ایک ہے وہ کرتار ہے. جتھے تک آتما دا گل ہے، وچار چلے گی آتما دی، وہ تے ایک ہے ساڈے شریر دے. پر جتھے تک شریرک سمبندھ دی گل آئے گی تے روپ بڑے نے. ہن ایک بندے دے صرف کوئی ایک ہی روپ دے اتے او دی ہوند نہیں کھڑی، انیکاں روپ نے. ایک بندہ جے کسے دا پیو ہے تاں پھر کسے دا پتر وی ہے، جے کسے دا پتر ہے کسے دا پتی وی ہے، کسے دا بھرا وی ہے، کسے دا پڑوسی وی ہے، کسے دا دوست وی. ہن بندہ ایک ہے تے روپ اس دے اتنے نے. منوگیانی کہندے نے، جد بندہ پتراں دے سامنے پتا دے روپ دے جاندا ہے، تے چہرے دے ہاؤ بھاؤ تے مانسک منڈل کچھ ہور ہوندا ہے. اوہی منک جد پیو دے سامنے پتر دے روپ وچ جاندا ہے، تے چہرے دے ہاؤ بھاؤ تے من دے بھاؤ کچھ ہور ہی ہوندے. اوہی منک جد پتنی دے سامنے پتی دے روپ وچ جاندا ہے، تے چہرے دا روپ تے مانسک منڈل منک دا کچھ ہور ہو جاندا ہے. اوہی منک جد متر دے سامنے متر دے روپ وچ کھڑا ہوندا ہے، پڑوسی دے سامنے پڑوسی دے روپ وچ کھڑا ہوندا ہے، تو چہرے دے ہاؤ بھاؤ تے مانسک سنسکار کچھ ہور ہوندے نے. اوہی بندہ جد گرو دے سامنے سکھ دے روپ وچ کھڑا ہوندا ہے، تو چہرے دے ہاؤ بھاؤ تے من دیاں ترنگاں کچھ ہور ہوندیاں نے. ہن بندہ ایک ہے تے روپ اس دے اتنے نے. اے کسے دا سکھ وی ہے، ਕਿਸੇ ਦਾ ਪੁੱਤਰ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪਿਤਾ ਵੀ ਹੈ, ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਜਿਤਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ। ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿੱਖਣੀ ਹੈ। ਮਨੁੱਖ ਪੂਰਨ ਉਹੀ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ। ਇਹ ਸਾਰੇ ਰੂਪ ਮੈਂ ਹੈਰਾਨ ਹਾਂ ਜਿਨ੍ਹਾਂ ਦੇ ਹੱਥ 'ਚ ਸਤਾ ਆਉਂਦੀ ਹੈ, ਕਈ ਦਫ਼ਾ ਦੇਖੀਦਾ ਸਮੁੱਚਾ ਦੇਸ਼ ਤੇ ਉਹਦੀ ਸਾਰੀ ਤਾਕਤ ਕਿਸੇ ਦੇ ਹੱਥ 'ਚ ਸਮੇਟ ਦੇਈਦੀ ਹੈ ਤੇ ਕਮ ਸੇ ਕਮ ਉਹਦੇ ਸਾਰੇ ਰੂਪ ਤੇ ਵੇਖਣੇ ਚਾਹੀਦੇ ਨੇ। ਕਿਧਰੇ ਐਸਾ ਤਾਂ ਨਹੀਂ ਉਹਦੇ ਸਾਰੇ ਰੂਪ ਦਾਗੀ ਨੇ? ਜੋ ਮੇਰੇ ਪੜ੍ਹਨ ਦੇ ਚ ਆਇਆ ਚੰਗੀ ਪੁੱਤਰੀ ਨਹੀਂ ਸਾਬਤ ਹੋ ਸਕੀ, ਪਿਤਾ ਪਿੱਟਦਾ ਹੀ ਰਿਹਾ, ਆਲੇ ਦੁਆਲੇ ਦੇ ਬਜ਼ੁਰਗ ਮੁਖਾਲਫਤ ਕਰਦੇ ਰਹੇ ਪਿਤਾ ਦਾ ਦਿਲ ਤੋੜ ਕੇ, ਔਰ ਚੰਗੇ ਚੰਗੇ ਬਜ਼ੁਰਗਾਂ ਦੀ ਵਿਚਾਰਾਂ ਤੇ ਲੱਤ ਮਾਰ ਕੇ ਉਹਨੇ ਕਦਮ ਚੁੱਕਿਆ, ਚੰਗੀ ਪੁੱਤਰੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਫਿਰ ਚੰਗੀ ਪਤਨੀ ਵੀ ਨਹੀਂ ਸਾਬਤ ਹੋਈ। ਪਤੀ ਹਸਪਤਾਲ ਵਿੱਚ ਬਿਮਾਰ ਪਿਆ ਰਿਹਾ, ਤਲਾਕ ਹੋਈ, ਪੁੱਛਣ ਤੱਕ ਨਹੀਂ ਗਈ, ਚੰਗੀ ਪਤਨੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਜੋ ਕੁਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਉਂਦਾ ਰਿਹਾ, ਉੱਥੋਂ ਇੱਕ ਗੱਲ ਸਪਸ਼ਟ ਹੋ ਗਈ, ਚੰਗੀ ਮਾਂ ਵੀ ਨਹੀਂ ਸਾਬਤ ਹੋਈ। ਫਿਰ ਹੋਰ ਮੈਂ ਅੱਗੇ ਚਲਾਂ ਤੇ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ। ਰਾਤ ਨੂੰ 12 ਵਜੇ ਨੂੰਹ ਨੂੰ ਘਰੋਂ ਕੱਢ ਛੱਡਿਆ ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ। ਪੋਤਰਾ ਰੋਂਦਾ ਹੀ ਰਹਿ ਗਿਆ, ਪਿੱਟਦਾ ਹੀ ਰਹਿ ਗਿਆ। ਜੋ ਚੰਗੀ ਧੀ ਨਹੀਂ ਸਾਬਤ ਹੋਈ, ਜੋ ਚੰਗੀ ਪਤਨੀ ਨਹੀਂ ਸਾਬਤ ਹੋਈ, ਜੋ ਚੰਗੀ ਮਾਂ ਨਹੀਂ ਸਾਬਤ ਹੋਈ, ਜੋ ਚੰਗੀ ਸੱਸ ਨਹੀਂ ਸਾਬਤ ਹੋਈ, ਜੋ ਚੰਗੀ ਦਾਦੀ ਨਹੀਂ ਸਾਬਤ ਹੋਈ, ਖਿਮਾ ਕਰਨੀ ਉਹ ਚੰਗੀ ਰਾਜਪਾਠ ਦੀ ਕਰਿੰਦਾ ਕਿਸ ਤਰ੍ਹਾਂ ਸਾਬਤ ਹੋਵੇਗੀ? ਮਨੁੱਖ ਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਈਦਾ ਕਿ ਵਾਕਈ ਇਹ ਮਨੁੱਖ ਕੀ ਹੈ। ਕਮਾਲ ਦੀ ਗੱਲ, ਜ਼ਿੰਦਗੀ ਦੇ ਹਰ ਪਹਿਲੂ ਦੇ ਜਿਸਦੀ ਜ਼ਿੰਦਗੀ ਦਾਗੀ ਹੋਵੇ ਤੇ ਸਮੁੱਚਾ ਦੇਸ਼ ਉਹਦੇ ਹੱਥਾਂ ਚ ਦੇ ਦਿੱਤਾ ਜਾਏ ਤੇ ਦੇਸ਼ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ? ਦੇਸ਼ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ? ਮੈਂ ਅਰਜ਼ ਕਰ ਰਿਹਾ ਸੀ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦਿਆਂ ਹੋਇਆ ਉਹਦੇ ਰੂਪ ਅਨੇਕਾਂ ਨੇ, ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ। ਜੇ ਪੁਰਸ਼ ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪੜੋਸੀ ਹੈ, ਕਿਸੇ ਦਾ ਮਿੱਤਰ ਹੈ, ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ। ਤੇ ਚਾਣਕ ਨੇ, ਭਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ, ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਹੈ ਬਿਦਰ ਨੀਤੀ ਦਰਪਣ ਤੇ ਤੀਸਰਾ ਰਾਜਯੋਗੀ ਭਰਤਰੀ ਦਾ ਜਿਹਦਾ ਨਾਂ ਹੈ ਨੀਤੀ ਸ਼ਤਕ। ਇਹ ਤਿੰਨੇ ਗ੍ਰੰਥ ਰਾਜਨੀਤੀ ਦੱਸੇ ਨੇ ਤੇ ਤਿੰਨੇ ਮਹਾਂਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ, ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਹੀ ਹੈ, ਤਾਂ ਸਿਆਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ, ਉਸਦੀ ਪਾਵਨ ਨਹੀਂ ਹੋ ਸਕਦੀ, ਬੇਦਾਗ ਨਹੀਂ ਹੋ ਸਕਦੀ। ਤੇ ਇੰਝ ਲੱਗਦਾ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ, ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਚ ਵੀ ਨਹੀਂ ਆਉਂਦੀ। ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ, ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਖਮੀ ਦਾਸ ਨੂੰ ਇੱਕ ਪਾਸੇ ਕੀਤਾ, ਚੁਣਿਆ ਤੇ ਲੈਣਾ ਚੁਣੇ, ਔਰ ਫਿਰ ਕਮਾਲ ਕੀਤੀ ਗੁਰੂ ਰਾਮਦਾਸ ਜੀ ਨੇ। ਪਰੰਪਰਾ ਤੇ ਇਹ ਹੈ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ, ਠੁਕਰਾ ਕੇ ਇੱਕ ਪਾਸੇ ਕੀਤਾ, ਸਭ ਤੋਂ ਛੋਟੇ ਨੂੰ ਚੁਣਿਆ। ਇਹ ਥੋੜੀ ਗੱਲ ਨਹੀਂ, ਚੋਣ ਦੇ ਉੱਤੇ ਗੁਰੂਆਂ ਨੇ ਬਹੁਤ ਵੱਡਾ ਜ਼ੋਰ ਦਿੱਤਾ, ਚੋਣ ਗਲਤ ਨਾ ਹੋਵੇ। ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੁਣੋ ਨੁਮਾਇੰਦਾ, ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ, ਦੇਸ਼ ਦੀ ਸੰਪਤੀ, ਦੇਸ਼ ਦੀ ਅਸਮਤ, ਔਰ ਦੇਸ਼ ਦੀ ਸਤਾ ਹੱਥਾਂ ਚ ਦੇਣੀ ਹੈ, ਪਰ ਦੇਖੋ ਤੇ ਸਹੀ ਹੱਥ ਬੇਦਾਗ ਨੇ ਕਿ ਨਹੀਂ, ਹੱਥ ਪਵਿੱਤਰ ਨੇ ਕਿ ਨਹੀਂ, ਇਹ ਬਿਲਕੁਲ ਨਹੀਂ ਸੋਚਿਆ ਗਿਆ। ਉਹਦਾ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈ ਹੈ। ਪਤਾ ਇਹ ਦੇਸ਼ ਕਿਤਨੇ ਸਾਲ ਗੁਲਾਮ ਰਿਹਾ? ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ। ਅਫਗਾਨੀਆਂ ਦਾ ਗੁਲਾਮ ਰਿਹਾ, ਇਰਾਨੀਆਂ ਦਾ ਗੁਲਾਮ ਰਿਹਾ, ਅਰਬੀਅਨ ਲੋਕਾਂ ਦਾ ਇਹ ਗੁਲਾਮ ਰਿਹਾ, ਇੱਥੇ ਮੰਗੋਲ ਆਏ, ਇੱਥੇ ਡੱਚ ਆਏ, ਇੱਥੇ ਪੁਰਤਗੇਜ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਅੰਗਰੇਜ਼ ਆਏ, ਇਹ ਸਾਰਿਆਂ ਦਾ ਗੁਲਾਮ। ਫਰਾਇਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ, ਉਹ ਦੇਸ਼ ਇੱਕ ਸਾਲ ਪਛੜ ਜਾਂਦਾ, ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ, 100 ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ। ਤੇ ਜਿਹੜਾ ਦੇਸ਼ 2000 ਸਾਲ ਤਾਂ ਗੁਲਾਮ ਰਿਹਾ ਹੋਇਆ ਹੋਏ, ਤੁਸੀਂ ਖੁਦ ਅੰਦਾਜ਼ਾ ਲਗਾਓ, ਇੱਥੇ ਲਾਸ਼ਾਂ ਹੀ ਸਨ ਜਾਪਦਾ, ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਇਰਾਜ ਕਰਦੇ ਰਹੇ, ਮੁਰਦਾ ਸਨ ਸਰ। ਜੀਵਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜਪਾਠ ਨਹੀਂ ਕੀਤਾ ਜਾ ਸਕਦਾ, ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ, ਮਰ ਚੁੱਕਿਆ। ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ? ਮਰੇ ਹੋਏ ਦੀ ਪਹਿਚਾਣ ਇਹ ਹੁੰਦੀ ਹੈ, ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈ ਗਏ, ਇੰਜ ਹੱਥ ਵੇਖਦੇ ਨੇ ਪੈਰ ਵੇਖਦੇ ਨੇ ਤੇ ਠੰਡੇ, ਤੇ ਹੱਥ ਪੈਰ ਠੰਡਾ ਤੇ ਮੁਰਦਾ, ਇਹ ਸਬੂਤ ਮਰੇ ਹੋਏ ਬੰਦੇ ਦਾ, ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ। ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆਂ ਦੇ ਜੋ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਤੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ, ਪਟਨਾ ਸਾਹਿਬ ਦੀ ਗੱਲ ਹੈ, ਮੈਂ ਗੁਰਪੁਰਬ ਤੇ ਗਿਆ ਤੇ ਢਿੱਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ, ਤੇ 2-3 ਸੱਜਣ ਮੈਨੂੰ ਮਿਲੇ, ਇੰਜ ਹੱਥ ਮਿਲਾਇਆ, ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ, ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ ਤੇ ਪੈਰ ਬੜੇ ਠੰਡੇ ਸਨ, ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ, ਨਹੀਂ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ ਸਿਹਤ ਅੱਧੀ ਖਰਾਬ, ਤੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ। ਮੈਂ ਕਿਹਾ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ, ਬੰਦਾ ਮੁਰਦਾ, ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ। ਧੋਖੇ ਮੈਂ ਕਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ, ਹੱਥ ਠੰਡੇ ਪੈਰ ਠੰਡੇ, ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ, ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਇਤਨੀ ਮਿਹਨਤ ਕਰਨ ਵੈਦ ਪਤਾ ਕੀ ਕਰਦੇ ਨੇ? ਜਦ ਕੋਈ ਹੱਥ ਪੈਰ ਠੰਡੇ ਹੋ ਗਏ ਨੇ, ਕਹਿੰਦੇ ਤਲੀਆਂ ਮਲੋ, ਇਹਦੀਆਂ ਗਰਮਾਹਟ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ, ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਸ਼ੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੇ, ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ, ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ, ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਡਾਕਾ। ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ। ਇਸ ਵਾਸਤੇ ਸਾਡੀ ਮੰਗ ਹੈ कि सता जिहड़ी है इह उन्हां हत्थां च होवे जिहड़े हत्थ खालिस ने, पवित्र ने, शुद्ध ने, ताकि किसे दा हक ना मारिया जाए। मैं एक दिन महाराजा रणजीत सिंह दा इतिहास पढ़ रहा से, उहदे च इक गाथा है कि शिकार खेड के महाराजा साहब वापस आ रहे सन ते की देखदे ने एक झुग्गी दे बाहर कोई 75-80 साल दा बुढ़ा हाथ दे किताब लई रो रहा सी। घोड़ा रोकिया, घोड़े तो उतरे ते उस बिरद बाबे कोल जाके कहन लगे, रो क्यों रहे हैं? ज़ईफ हैं, बुजुर्ग हैं, ये रोना बहुत गहरे दुख तो निकल रहे हैं। आखन लगा, हां रोवाना ते होर की, क्योंकि देश दा राजा एक सिख है। सिर नहीं मैं उस बुढ़े दा, सिर नहीं उच्चा कीता। ते महाराजा साहब कहन लगे, देश दा राजा एक सिख है ते इहदे तैनू की दुख है? तू क्यों दुखी है? तू क्यों रो रहे हैं? ਕਹਿਣ ਲਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ। 20 ਸਾਲ ਦੀ ਮੇਰੀ ਮਿਹਨਤ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ 'ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ, ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ 'ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ 'ਚ ਆਵੀਂ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈਂ, ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਤੋ ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹੇ ਨਾ ਕੋਏ, ਮਹਾਰਾਜਾ ਰਣਜੀਤ ਸਿੰਘ ਨੇ ਇਸ ਧਰਮ ਨਾਲ ਰਾਜ ਪਾਠ ਚਲਾਇਆ, ਕੋਈ ਆਕੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਜੋ ਹੈ ਚੱਲਿਆ, ਕਿਧਰੇ ਆਸਾਮੀ ਪਏ ਰਹਿੰਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰਹਿੰਦੇ ਪਏ ਨੇ, ਕਿਧਰੇ ਕਸ਼ਮੀਰੀ ਪਏ ਰਹਿੰਦੇ ਨੇ, ਕਿਧਰੇ ਮੁਸਲਿਮ ਪਏ ਰਹਿੰਦੇ ਨੇ, ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤੋ ਖੈਰ, ਇਸ ਤਰ੍ਹਾਂ ਦੀ ਮੰਗ ਹੈ, ਇਹ ਸਾਡੀ ਹੈ। ਤੋ ਮੈਂ ਇਸ ਤਰ੍ਹਾਂ, ਜੈਸੇ ਪ੍ਰਮਾਤਮਾ ਇੱਕ ਹੈ, ਉਹਨੇ ਆਪਣੀ ਮਖਲੂਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਹੋਏ ਨੇ, ਤੇ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ, ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹੋਵਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਏਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ ਹੇ ਪ੍ਰਭੂ, ਤੂੰ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਤੋ ਇਹ ਮੰਗਲਾ ਚਰਨ ਹੈ ਸ਼ਬਦ ਦੇ ਉੱਤੇ। ਇੱਕ ਓਅੰਕਾਰ, ਓਅੰਕਾਰ ਸ਼ਬਦ ਤਿੰਨ ਸ਼ਬਦਾਂ ਦਾ ਜੋੜ ਹੈ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਇੱਕ ਓਅੰਕਾਰ, ਇੱਕ ਤਾਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਸਤ ਹੈ, ਸਦੀਵੀ ਹੈ, ਕਾਇਮ ਦਾਇਮ ਹੈ, ਹਮੇਸ਼ਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਉਹ ਜੋ ਇੱਕ ਹੈ ਉਸ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ, ਉਹ ਓਅੰਕਾਰ ਹੈ। ਉਹ ਜਿਹੜਾ ਓਅੰਕਾਰ ਹੈ ਉਹ ਸਤ ਹੈ, ਔਰ ਉਹ ਜਿਹੜਾ ਸਤ ਹੈ ਉਹ ਗੁਰੂ ਹੈ। ਇਕਾਗਰਤਾ ਪ੍ਰਦਾਨ ਕਰਨੀ, ਉਹ ਗੁਰੂ ਹੈ, ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਔਰ ਉਹ ਜਿਹੜਾ ਗੁਰੂ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਿਰਪਾਲੂ ਹੈ। ਤੋ ਇਹ ਹੈ ਮੰਗਲਾਚਰਨ। ਹੁਣ ਅੱਗੇ ਆਪ ਵਾਕ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਅੱਜ ਦਾ ਜਿਹੜਾ ਪਾਵਨ ਪਵਿੱਤਰ ਵਾਕ ਅੰਮ੍ਰਿਤ ਵੇਲੇ ਆਇਆ ਉਹ ਵੀ उस हरिमंदर साहब उस अमृत सरोवर के संबंध च आया है जिस दी वकत दे सताधारियां ने रज के बेहुरमती की थी, जिसने रज के बेअदबी की थी। रामदास सरोवर ना से इतनी गल ते स्पष्ट है कि अमृतसर नूं गुरुआ ने वसाया, गुरुआ ने बख्शिश दिती, गुरुआ ने पवित्रता दिती और इस सारी दुनिया नूं सहजे सहजे पता चल रहा है कि सिख जगत दे कितनी कशिश अमृतसर ले क्यों है, सिख जगत दे अंदर तड़प इतनी अमृतसर दे ले क्यों है और मर मिटण दी भावना इतनी क्यों है। मैं ते इतनी अर्ज कर रहा जेड़े शहीद हो गए उते काबू च है, चारों पासे घिर गए, पर खिमा करनी है ते खुल दिली नाल आजादी दे नाल शहीद होना आए ने, ते जिस कौम दे इस तरह की खुली दिल नाल आजाद होन जो है शहीद होने लई आन, खिमा करनी उस कौम नो गुलाम नहीं रखिया जा सकता। कौम जीवदी है, जीवदे मनुख की यह पहचान है, उसके अंदर गर्मी आती है। मैं फिर अर्ज करा मुर्दे की की पहचान, ठंडा हो गया, हाथ पैर ठंडे हो गए, तलियां मलदे ने, गर्माश आवे, गर्मी आवे, तो मैं अर्ज करा तलियां मलन की लोड़ ही नहीं, इतने गर्मी मौजूद है, इतने जिंदगी मौजूद है। सतगुरु का दिता हुआ वाक, सतगुरु के दिते हुए वचन, उन्होंने सूरबीरता अंदर खालसे दे इस ढंग की पैदा की हुई है। ये जीवदी जागदी कौम है, कबरां नूं गुलाम रख सकते हो, मुर्दियां नूं गुलाम रख सकते हो, जीवदी जागदी कौम नूं तुसीं गुलाम नहीं रख सकते। ये हकीकत है, बहुत वड्डी जो है सच्चाई है। तो पावन पवित्र वाक आया रामदास सरोवर नाते, राम दे दासां दे सरोवर दे भाव गुरु रामदास जी महाराज का बनाया हुआ है सरोवर, ते राम दे दासां दा सरोवर, उहदे च जद इशनान कीता, उहदे च जो है नहाए। हां जी, अज तक जितने पाप कमाए सन, ते पाप कहने किसनू कहोगे, पाप पाप ते पुन दी बड़ी चर्चा है, ते मैं करा इस्लाम जिसनू पाप कहंदा है, हिंदू धर्म उसनू पाप नहीं कहंदा, हिंदू धर्म जिसनू पाप कहंदा उनू ईसाई पाप नहीं कहंदे, ईसाई जिनू पाप कहंदे उनू यहूदी पाप नहीं कहंदे। हजरत ईसा शराब पी लेंदे सन, गऊ दा मांस मुहम्मद साहब खा लेंदे सन, मछली स्वामी रामकृष्ण परमहंस जो है खा लेंदे सन, मैदान जंग विच महाभारत की जंग विच श्री कृष्ण झूठ बोल लेंदे सन, और उन्हें कहा युधिष्ठिर कह दे अश्वत्थामा हथो मर गए। हुण किनू पाप आखोगे, की पाप है, किधरे कोई अवतारी पुरुष झूठ भी बोल लेंदा, किधरे कोई गऊ भी खा लेंदा, किधरे कोई मछली भी खा लेंदा, किधरे कोई शराब भी पी लेंदा, ते कहने धर्म ते ओही है जिहड़ा निर्मल कर्म ते खड़ा होवे। ते जेड़ा धर्म है निर्मल कर्म ते नहीं खड़ा, वो धर्म पखंड है। सतगुरु ने आप कह दिता है कर्म है धर्म पाखंड जो दिसे तिन जम जा गासी लूटे, निर्वाण कीर्तन गाओ करते का निमत सिमरत जित छूटे। केड़ा धर्म पखंड है जो मलीन कर्मा ते खड़ा है, कर्म धर्म जिन्हां कर्मा दे उते धर्म खड़ा है, केड़े कर्मा दे उते, फोकट कर्मा ते, व्यर्थ दे कर्मा दे उते, तो साहिब कहिंदे उते पखंड है। पर हुण इत्थे निर्णा करिए निर्मल कर्म केड़ा है, फिर केड़ा पवित्र कर्म है, किसनों निर्मल कर्म मनीए, क्योंकि दुनिया भर दे अवतारी पुरुष ऋषि मुनि संत जना दे निर्मल कर्म ते मलीन कर्मा दी व्याख्या करी, ते सारिया दे निर्मल ते मलीन कर्म मिलदे ही ने, भिन्न भिन्न। किनू पाप आखोगे, किनू पुन आखोगे? तो गुरु अर्जन देव जी महाराज ने दो पंक्तियां विच निर्णय कर दिता है कि निर्मल कर्म केड़ा है ते श्रेष्ठ धर्म केड़ा है। लोकी मुहावरा धार्मिक दुनिया बड़ा गलत वरते ने, बे शुद्ध हिरदे नाल बाणी पढ़ो, जे हिरदा ही शुद्ध हो गया तो बाणी की पढ़नी, बाणी इस वास्ते पढ़नी हिरदा शुद्ध हो, इंज कहना चाहिए। लोकी कहने शुद्ध हिरदे नाल गुरुद्वारे जाओ, हद हो गई, कमाल दी गल, ये तो इंज हो गई गल, बई इशनान करके बाथरूम दे जाओ, इशनान करके जो है इशनान घर दे जाओ, फिर इशनान घर दे जाण दी की लोड़ है जे इशनान पहले ही कर ले। गुरुद्वारे जाओ ताकि अंतिशकरण शुद्ध हो, गलत है। पर लोग कहने मन में एकागर करके बाणी पढ़ो, गलत कहते हैं। बाणी पढ़ो ताकि मन एकागर हो, जप करो ताकि मन एकागर हो, गलत इतनी है। पर कहने नहीं जी एकागर मन नाल बाणी पढ़ो, मुहावरा गलत है। ਮਨ ਨੂੰ ਸ਼ੁੱਧ ਕਰੋ ਤੇ ਬਾਣੀ ਪੜੋ ਤੇ ਮਨ ਨੂੰ ਕਿਹਦੇ ਨਾਲ ਸ਼ੁੱਧ ਕਰੀਏ? ਤੇ ਫਿਰ ਬਾਣੀ ਪੜਨ ਦੀ ਕੀ ਲੋੜ ਰਹਿ ਜਾਂਦੀ ਹੈ ਜੇ ਮਨ ਸ਼ੁੱਧ ਹੋ ਗਿਆ? ਸਾਬਣ ਤੇ ਪਾਣੀ ਦੀ ਤੇ ਇਸ ਵਾਸਤੇ ਲੋੜ ਹੈ ਨਾ ਕੱਪੜੇ ਦੀ ਮਹਿਲ ਕੱਢ ਛੱਡੀਏ ਤੇ ਕੱਪੜਾ ਨਿਰਮਲ ਹੈ, ਸਾਫ਼ ਹੈ, ਸਵੱਛ ਹੈ, ਤੇ ਹੁਣ ਸਾਬਣ ਤੇ ਵੈ ਪਾਣੀ ਦੀ ਲੋੜ ਕੀ? ਤਾਂ ਮੈਂ ਇਸ ਤਰ੍ਹਾਂ ਕੁਛ ਮੁਹਾਵਰੇ ਧਾਰਮਿਕ ਦੁਨੀਆਂ ਦੇ ਗਲਤ ਵਰਤੇ ਜਾਂਦੇ ਨੇ, ਸਾਨੂੰ ਇਹ ਕਹਿਣਾ ਚਾਹੀਦਾ ਹਿਰਦਾ ਸ਼ੁੱਧ ਹੋ ਸਕੇ ਇਸ ਵਾਸਤੇ ਗੁਰਦੁਆਰੇ ਜਾਈਏ, ਬਾਣੀ ਇਸ ਵਾਸਤੇ ਪੜ੍ਹਨੀ ਹੈ ਹਿਰਦਾ ਸ਼ੁੱਧ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਨਿਰਮਲ ਕਰਮ ਕਿਹੜਾ ਹੈ? ਤੇ ਧਰਮ ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸ ਲੂਟ ਹੈ। ਤਾਂ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ,
2: ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਹੁਕਮਨਾਮਾ ਪਰੰਪਰਾ ਅਨੁਸਾਰ ਇਸ ਦੀ ਵਿਆਖਿਆ ਦੇ ਨਾਲ ਨਾਲ ਅੱਜ ਦਾ ਇਹ ਦਿਨ ਜਿਸ ਨੂੰ ਦੀਵਾਲੀ ਕਹਿੰਦੇ ਨੇ, ਇਹ ਕਰੀਬਨ ਕਰੀਬਨ ਸਮੁੱਚੇ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਾਰੀਆਂ ਹੀ ਸੰਪਰਦਾਵਾਂ ਦੀ ਤਰਫੋਂ ਮਨਾਇਆ ਜਾਂਦਾ ਹੈ ਔਰ ਮਨਾਇਆ ਜਾ ਰਿਹਾ। ਇਸ ਦੇਸ਼ ਵਿੱਚ ਕੇਵਲ ਇੱਕੋ ਇੱਕ ਸੰਪਰਦਾ ਹੈ ਜਿਸ ਦੇ ਦੀਵੇ ਅੱਜ ਦੇ ਦਿਨ ਬੁਝਾ ਕੇ ਰੱਖ ਦਿੱਤੇ ਗਏ ਨੇ, ਔਰ ਇਹ ਕੌਮ ਅੱਜ ਦੀਵਾਲੀ ਨਹੀਂ ਮਨਾਏਗੀ। ਦੀਵਾਲੀ ਨਾ ਮਨਾਉਣ ਦਾ ਮਤਲਬ ਇਤਨਾ ਹੈ, ਤੂਫਾਨੀ ਹਵਾਵਾਂ ਨੇ ਸਾਡਾ ਦੀਵਾ ਬੁਝਾਇਆ ਹੈ, ਸਾਡੇ ਘਰ ਅੰਧਕਾਰ ਕੀਤਾ ਹੈ ਔਰ ਸਾਡੇ ਚਸ਼ਮੋ ਚਿਰਾਗ ਕੁਛ ਦੀਵੇ ਜੇਲ੍ਹਾਂ ਵਿੱਚ ਕੁਛ ਦੀਵੇ ਬੁਝਾ ਦਿੱਤੇ ਗਏ, ਕੁਛ ਟਿਮਟਿਮਾ ਰਹੇ ਨੇ। ਇਸ ਤਰ੍ਹਾਂ ਦੀ ਦਸ਼ਾ ਵਿੱਚ ਵਾਕਈ ਇਹ ਫੈਸਲਾ ਠੀਕ ਹੈ ਕਿ ਕੌਮ ਕੀ ਦੀਵਾਲੀ ਮਨਾਏਗੀ। ਪਰ ਪ੍ਰਥਮ ਮੈਂ ਆਏ ਹੋਏ ਹੁਕਮਨਾਮੇ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਕੁਛ ਆਪ ਜੀ ਦੇ ਸਾਹਮਣੇ ਫਿਰ ਵਿਚਾਰਾਂ ਰੱਖਾਂ। ਐਸਾ ਨਾ ਹੋਵੇ ਕਿ ਹੁਕਮਨਾਮੇ ਦੇ ਵਿਚਾਰ ਫਿਰ ਰਹਿ ਜਾਏ। ਤਾਂ ਸਾਹਿਬਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਜੋ ਅੱਜ ਆਇਆ ਹੈ, ਇਹਦੀ ਮੂਲ ਪੰਕਤੀ ਇੱਥੋਂ ਲਵਾਂਗੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੇ ਸਾਡੀ ਲੋਚਾ ਪੂਰਨ ਕਰ ਦਿੱਤੀ। ਸੰਤ ਦੀ ਲੋਚ ਕੀ ਹੋ ਸਕਦੀ ਹੈ? ਸੰਤ ਦੀ ਟਾਂਗ ਕੀ ਹੋ ਸਕਦੀ ਹੈ? ਭਗਤ ਦੀ ਕਾਮਨਾ, ਭਗਤ ਦੀ ਟਾਂਗ, ਲੋਚਾ, ਭਗਤ ਕਿਸ ਨੂੰ ਵੇਖਣਾ ਚਾਹੁੰਦਾ? ਲੋਚਨ ਤੋਂ ਲੋਚਾ ਸ਼ਬਦ ਬਣਿਆ ਹੈ। ਲੋਚਨ ਕਹਿੰਦੇ ਨੇ ਅੱਖਾਂ ਨੂੰ। ਜਿਹਨੂੰ ਵੇਖਣ ਦੀ ਅੰਦਰ ਪਿਆਸ ਹੋਵੇ ਉਹਨੂੰ ਕਹਿੰਦੇ ਨੇ ਲੋਚਾ। ਅੱਖਾਂ ਲੋਚਨ, ਤੇ ਜਿਹਨੂੰ ਵੇਖਣ ਦੀ ਬੜੀ ਤੜਪ ਤੇ ਪਿਆਸ ਹੋਵੇ ਲੋਚਾ। ਪਰ ਕਿਸੇ ਬੁਰੀ ਵਾਸ਼ਨਾ ਨਾਲ ਕਿਸੇ ਇੱਕ ਥਾਂ ਤੇ ਲੋਚਨ ਟਿਕ ਜਾਣ ਉਹਨੂੰ ਕਹਿੰਦੇ ਨੇ ਲੁੱਚਾ। ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੀ ਨੇ, ਪਰ ਅਰਥਾਂ ਦੇ ਜ਼ਮੀਨ ਆਸਮਾਨ ਦਾ ਭੇਦ ਹੈ। ਘੂਰ ਘੂਰ ਕੇ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ, ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ, ਤੇ ਘੂਰ ਦੀਆਂ ਜਾਂ ਨਜ਼ਰਾਂ ਟਿਕਾ ਦੇਣੀਆਂ। ਲੋਚਨ ਕਿਧਰੇ ਟਿਕਾ ਦੇਣੇ? ਲੁੱਚਾ ਗਾਲ ਬਣ ਗਈ ਬਈ ਤੇ ਲੁੱਚਾ ਹੈ, ਬਾਬੇ ਤੇ ਘੂਰ ਘੂਰ ਕੇ ਵੇਖਦਾ। ਅਖਰੀ ਅਰਥ ਇਹ ਬਣਦੇ ਨੇ ਲੋਚਨ ਅੱਖਾਂ, ਤੇ ਇਸੇ ਲੋਚਨ ਤੋਂ ਇਹ ਦੋ ਸ਼ਬਦ ਬਣੇ ਲੋਚਾ ਔਰ ਲੁੱਚਾ। ਲੋਚਾ ਜਿਹਨੂੰ ਵੇਖਣ ਦੀ ਪਿਆਸ ਹੈ, ਜਿਹਨੂੰ ਵੇਖਣ ਦੀ ਤਾਂਘ ਹੈ, जिनू वेखण दी तड़प है लोचा ते लुच्चा जिथे घूर घूर के नजरां टिका दितियां गईयां वेखण दी प्यास है ओ दृष्टि कुछ होर घूर के तकण दी दृष्टि कुछ होर एक शब्द धार्मिक दुनिया विच उपमा वाला हो गया एक शब्द ते गाल ही बन के रह गया लुच्चा। महाराज कहने प्रभु ने साड़ी लोचा पूरी कर दिती। केड़ी लोचा सी? प्रभु नू वेखण दी। उनू वेखण दी जड़ी लोचा सी, उनू वेखण दी जड़ी प्यास सी, लोचा वेखण दी प्यास, वेखण दी तां वो पूरी कर दिती। पर किस द्वारा पूरी हुई, किवें पूरी हुई? महाराज कहिंदे ने गुरु पूरे कृपा धारी, पूरे गुरुदेव ने बख्शिश कर दिती, उन्हें सूझ ते समझ दे दिती बे तेरी लोचा किवें पूरी हो सकती है। तो गुरु सिर्फ जप की प्रेरणा करदा है, जप की विधि दसदा है, गुरु माहौल ऐसा बनांदा है कि मनुख की लोचा पूरी हो जाए। इस वास्ते कहिंदे ने बंदे का फर्ज है गुरु तक पहुंचना, फिर गुरु का फर्ज है बंदे नू रब तक पहुंचाना। गुरु तक पहुंचना बड़ा औखा है, अगर कोई पहुंचे तो गुरु उसनू लाजमी परमात्मा तक पहुंचा देंदा। तुसी आखोगे गुरु तक पहुंच गया, तन दी गल नहीं मन दी गल है। इसनू मैं कहना हुना हाजरी भरण वाले बहुत सारे ने, गुरु दी हजूरी विच बैठण वाला कोई कोई है। हजूरी च मन बैठना है, हाजरी तन ने भरनी है। इत्थे हजूरी दी प्रवानगी है, हाजरी दी कोई बहुत वड्डी गल नहीं है। तो गुरु सूझ देंदा है, समझ देंदा है, जपण दी प्रेरणा देंदा है, जपण दी विधि देंदा है, जिस द्वारा लोचा पूरी हो जाती है परमात्मा नू वेखण दी। तो साहिब कहिंदे ने पूरे गुरुदेव ने बख्शिश की थी, ते पूरे गुरु दी बख्शिश की है ज्ञान सूझ समझ। गुरुद्वारे आके की लेना है, गुरु कोलों की लेना है? गुरु द्वारे होए सोजी पाए सी, इत्थों ते सूझ दी प्राप्ति होंदी है, सोजी दी। जिन्हों सूझ मिल गई गुरु दी बख्शिश हो गई, जिन्हों ना मिली सूझ क्या गुरु दा कसूर नहीं? गुरु दा कसूर नहीं। सूरज रोशनी दे रहा है, सारियां नू दे रहा है, पर जिहड़ा अखां बंद करके बैठ जाए उहदा रोशनी नाल संबंध टुट जांदा है। गुरु सारियां नू सूझ देंदा है, पर जिहड़ा बेमुख होवे, गुरमुख है ही नहीं, गुरु दी गल ही नहीं मनदा, गुरु दी सिखिया कबूल ही नहीं, गुरु दे पाए हुए पूर्णियां ते चलना ही नहीं, बेमुख मनमुख। ते मनमुख दा मतलब है उहने मन दी अख बंद कर ली है। तो गुरु दे चानने तो वाई जो अखां खोल के सुनदे ने, अखां खोल के बैठदे ने, अखां खोल के आउंदे ने, इस नू मेरे पातशाह ने कह दिता है प्रभु की उस्तत करो संत मीत, सावधान एकागर चित। जो सावधानी नाल बैठदा है अखां खोल के बैठदा है, जो सावधानी नाल बाणी पढ़दा है वो अखां खोल के पढ़दा है, जो सावधानी नाल कीर्तन सुनदा है वो अखां खोल के कीर्तन सुन रहा है। सुचेत होके सावधान होके जो ऐसा करदा है उहदे उत्ते गुरु की बख्शिश हो जाती है कि उन्हें सूझ मिल जाती है, उन्हें समझ मिल जाती है, उन्हें सियाणप मिल जाती है। गुरु द्वारे होए सोझी पाए सी, फिर उस सोझी द्वारा उसनों परमात्मा की प्राप्ति हो जाती है, अकाल पुरख की प्राप्ति हो जाती है। तो साहिब कहिंदे ने पूरे गुरुदेव ने बख्शिश की थी, परमात्मा नू वेखण दी जिहड़ी साडी लोचा सी, जिहड़ी साडी तांग सी, तड़प सी, ओह फिर परमात्मा ने आप पूरी कर दिती। अगां आप सरवण करो। हां जी, नाम सिमरन अध्यात्मक जल नाल जद असी इशनान कीता तां मन अपने घर विच आया। मेरे मन परदेसी वे प्यारे आहो घरे, अपने घर विच मैले मन वास्ते कोई थां नहीं, इशनान करके आना पएगा। और इशनान नहीं कीता ते द्वार बंद, रस्ते बंद, ते इशनान करना की है? ਜਿਵੇਂ ਉੱਪਰ ਬੰਦਾ ਪਾਣੀ ਪਾਉਂਦਾ ਤੇ ਸਹਿਜੇ ਸਹਿਜੇ ਸਵੱਛ ਹੁੰਦਾ ਨਾ, ਸਾਬਣ ਲਾਉਂਦਾ, ਜਿੱਥੋਂ ਜਿੱਥੋਂ ਦੀ ਮਹਿਲ ਉਸ ਨੂੰ ਪੁੱਟਦਾ ਧੋਂਦਾ। ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਬਸ ਇਸ਼ਨਾਨ ਕਰਨਾ।

ਚਲ ਗਿਆ। ਜਪਦਿਆਂ ਹੀ ਆਪਣੇ ਘਰ ਵਿੱਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰੂ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆਪਣੇ ਘਰ ਦੇ ਚਾ। ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ ਹੈ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ, ਇੱਥੇ ਕੁਛ ਵੀ ਆਪਣਾ ਨਹੀਂ। ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਵਿੱਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁੱਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ ਹੋ ਸੰਤ ਜਨੋ, ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ ਹੈ ਉਹ ਕੇਵਲ ਇੱਕੋ ਇੱਕ ਸਾਧਨ ਹੈ। ਹੇ ਸੰਤ ਜਨੋ ਰਾਮ ਨਾਮ ਨਿਸਤਰੀਏ, ਰਾਮ ਨਾਮ ਦਾ ਜਾਪ ਕਰੋ, ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਇਹ ਸੰਤ ਜਨੋ ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ, ਉੱਠਦਿਆਂ ਬੈਠਦਿਆਂ ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ, ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ ਪਰਗ ਪੁਰਖ ਪਾਏ ਹੋ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਇਹ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਹੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕਿ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਣਾ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿੱਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ 'ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਉਣ ਜੋਗਾ ਹੋ ਜਾਏ। ਸੁਰਮਾ ਕੁੰਤੋ ਖਾਕ ਔਲੀਆ, ਤਾਬਾ ਬੀਨੀ ਇਬਤਦਾਤਾ ਇੰਤਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ, ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਨੇ। ਮਹਾਂਪੁਰਸ਼ ਦੇ ਚਰਨ

0: ਸਭ ਨਾਲ ਪਵਿੱਤਰ ਆਉਂਦੀ ਹੈ। ਇੰਝ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਜੁਗੀਆਂ ਬਣਾ ਲਈਆਂ ਸਨ, ਨਾਮ ਜਪਣ ਲਈ ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ, ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ ਹੈ। ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ, ਇਤਨੀ ਮੈਰਜ ਕਰਦੇ ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ ਕਿ ਨਾਮ ਜਪ ਦਾ, ਨਾਮ ਸਿਮਰਨ ਦਾ ਪਾਣੀ ਤੇ ਖਾਕ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ। ਆਖਿਰ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਕੰਡਾ ਫੇਰਦੇ ਹਾਂ ਤੇ ਫਿਰ ਪਾਣੀ ਅੰਮ੍ਰਿਤ ਬਣਦੇ। ਇੱਥੇ ਤੇ ਅੱਠੇ ਪੈਰ ਗੁਰਬਾਣੀ ਦੀਆਂ ਤਰੰਗਾਂ ਨੇ ਔਰ ਇਸ ਪਾਣੀ ਚ ਮਿਸ਼ਰਤ ਆਉਂਦੀਆਂ ਨੇ। ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਿਜ਼ਾਮ ਦੇਖਣ ਨੂੰ ਨਹੀਂ ਮਿਲਦਾ। ਇਸ ਵਾਸਤੇ ਪਾਣੀ ਪਾਣੀ ਨਹੀਂ, ਇਹ ਜਲ ਜਲ ਨਹੀਂ, ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤਮਈ ਬਾਣੀ ਦਾ ਸੰਯੋਗ ਹਰ ਵਕਤ ਬਣਿਆ ਹੋਇਆ ਇਸ ਸਰੋਵਰ ਦੇ ਨਾਲ। ਸੋ ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੁਪਰਤ ਕਰੀਏ। ਦਿਨ ਰਾਤ ਤੂੰ ਇਹੀ ਸ਼ੁਭ ਕਰਮ ਕਰ ਕਿ ਉਠਦਿਆਂ ਬੈਠਦਿਆਂ ਬਸ ਜਪ ਵਾਹਿਗੁਰੂ ਵਾਹਿਗੁਰੂ ਜਪ, ਇਹੀ ਸੁਕਰਤ ਹੈ। ਇਸ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਨਹੀਂ, ਇਹ ਅਧਿਆਤਮਕ ਇਸ਼ਨਾਨ ਹੈ, ਇਸ ਤੋਂ ਵੱਡੀ ਹੋਰ ਕੋਈ ਪਵਿੱਤਰਤਾ ਨਹੀਂ। ਹਾਂਜੀ, ਅਗਲੀਆਂ ਪੰਕਤੀਆਂ ਸਨ। ਸਾਹਿਬ ਕਹਿੰਦੇ ਨੇ ਸੰਤ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਧਰਮ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਉਹ ਕੀ ਹੈ? ਉਹ ਪੌੜੀਆਂ ਨੇ। ਤੇ ਮਾਰਗ ਇਸ ਤਰ੍ਹਾਂ ਦਾ ਜ਼ਮੀਨੀ ਨਹੀਂ ਕਿ ਭੱਜ ਕੇ ਚੱਲ ਪਾਓ, ਉਹ ਪੌੜੀਆਂ ਨੇ। ਤੇ ਪੌੜੀਆਂ ਤੇ ਸਹਿਜੇ ਸਹਿਜੇ ਚੜ੍ਹਨਾ ਪੈਂਦਾ। ਪੌੜੀਆਂ ਤੇ ਕੋਈ ਭੱਜ ਕੇ ਕਿਤਨੀ ਦੂਰ ਤੱਕ ਜਾਏਗਾ? ਪਰ ਇਹ ਪੌੜੀਆਂ ਅਨੰਤ ਨੇ, ਚੜ੍ਹਨਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਸੰਤ ਦਾ ਮਾਰਗ, ਗੁਰੂ ਦਾ ਮਾਰਗ, ਪ੍ਰਭੂ ਦਾ ਮਾਰਗ ਕੋਈ ਜ਼ਮੀਨੀ ਰਸਤਾ ਨਹੀਂ, ਇਹ ਤੇ ਪੌੜੀਆਂ ਨੇ, ਇਹ ਤੇ ਪਹਾੜੀ ਰਸਤਾ ਹੈ। ਇੱਕ ਔਗਟ ਘਾਟੀ ਰਾਮ ਕੀ ਤੈਂ ਚੜ੍ਹੇ ਹੋ ਕਵੀ, ਇਹ ਤੇ ਘਾਟੀ ਹੈ, ਘਾਟੀ ਚਲਕ ਬੈਲ ਇੱਕ ਥਾਕਾ, ਚਲੋ ਗੌਨ ਛਿਟਕਾਈ। ਕਬੀਰ ਕਹਿਣ, ਘਾਟੀ ਤੇ ਚਲਦਿਆਂ ਚਲਦਿਆਂ ਮੇਰਾ ਮਨ ਰੂਪੀ ਬੈਲ ਥੱਕ ਗਿਆ, ਸਿਮਰਨ ਕਰਦਿਆਂ ਕਰਦਿਆਂ ਥੱਕ ਗਿਆ, ਨਾਮ ਜਪਦਿਆਂ ਜਪਦਿਆਂ ਥੱਕ ਗਿਆ, ਸਾਧਨਾ ਕਰਦਿਆਂ ਕਰਦਿਆਂ ਥੱਕ ਗਿਆ, ਪਰ ਅਜੇ ਮੈਂ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਿਆ। ਤੇ ਚੜ੍ਹਨਾ ਇੱਕ ਪੌੜੀ ਹੈ। ਧਰਮ ਜ਼ਮੀਨੀ ਮਾਰਗ ਨਹੀਂ ਹੈ, ਪੌੜੀਆਂ ਹੈ, ਔਰ ਇਸ ਪੌੜੀਆਂ ਤੇ ਸੁਰਤ ਨੇ ਚੜ੍ਹਨਾ। ਉਸ ਪੌੜੀ ਦੇ ਉੱਤੇ ਸੁਰਤ ਨੂੰ ਸਹਿਜੇ ਸਹਿਜੇ ਚਾੜਨਾ, ਤੇ ਚਾੜਨ ਲੱਗਿਆਂ ਉਖਿਆਈ ਹੁੰਦੀ ਹੈ, ਲਾਜ਼ਮੀ ਹੁੰਦੀ ਹੈ। ਇਸ ਵਾਸਤੇ ਹਰ ਬੰਦੇ ਕੋਲ ਜਪ ਨਹੀਂ ਹੋ ਸਕਦਾ। ਜਪ ਦਾ ਮਤਲਬ ਕਿ ਸੁਰਤ ਨੂੰ ਉੱਚਾ ਚਾੜਨਾ, ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ, ਉੱਪਰ ਚਾੜਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ, ਦਬਾਅ ਚਾਹੀਦਾ, ਸੁਰਤ ਨੂੰ ਉੱਪਰ ਲੈ ਜਾਣਾ, ਬੜੀ ਕਰੜੀ ਸਾਧਨਾ ਚਾਹੀਦੀ ਹੈ, ਕਿਹੜੀ? ਜਪ। ਇਸ ਵਾਸਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਮਾਰਗ, ਸੰਤ ਦਾ ਮਾਰਗ, ਧਰਮ ਦਾ ਮਾਰਗ, ਜ਼ਮੀਨੀ ਮਾਰਗ ਨੂੰ ਪੌੜੀਆਂ ਨੇ, ਇਹ ਪਹਾੜੀ ਰਸਤਾ ਹੈ। ਕੋਵਡ ਭਾਗੀ ਪਾਏ, ਇਸ ਰਸਤੇ ਨੂੰ ਕੋਈ ਬਿਰਲਾ ਵਡ ਭਾਗੀ ਜੋ ਹੈ ਅਬੂਰ ਕਰਦਾ ਹੈ, ਪ੍ਰਾਪਤ ਕਰਦਾ ਹੈ ਚੜ੍ਹ ਚੜ੍ਹ ਕੇ। ਮੈਂ ਫਿਰ ਅਰਜ਼ ਕਰਾਂ, ਆਖਣ ਔਖਾ ਸਾਚਾ ਨਾਮ ਜਿਹੜਾ ਕਹਿ ਦਿੱਤਾ ਹੈ ਮੇਰੇ ਪਾਤਸ਼ਾਹ ਨੇ, ਜਪ ਕੇ ਕਦੀ ਦੇਖਣਾ ਬਹੁਤ ਔਖਾ ਹੈ। ਵਾਹਿਗੁਰੂ ਵਾਹਿਗੁਰੂ ਮਨੁੱਖ ਇੰਝ ਉਚਾਰਨ ਕਰੇ ਤੇ ਇਹਨੂੰ ਕੰਨ ਨਾਲ ਸੁਣੇ, ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਤੇ ਜਦ ਤੁਸੀਂ ਸੁਣਨ ਬੈਠੋਗੇ ਤੇ ਨਹੀਂ ਸੁਣੋਗੇ। ਵਾਹਿਗੁਰੂ ਵਾਹਿਗੁਰੂ ਰਸਨਾ ਕਰਦੀ ਰਹੇਗੀ, ਸੁਣੋਗੇ ਨਹੀਂ, ਧਿਆਨ ਕਿਸੇ ਹੋਰ ਪਾਸੇ ਹੋ ਜਾਏਗਾ। ਸੁਣ ਤੇ ਤਾਂ ਸਕੋਗੇ ਜੇ ਧਿਆਨ ਹੋਵੇ। ਇਹ ਧੁਨ ਧਿਆਨ ਦੀ ਸਾਧਨਾ, ਇਹ ਸ਼ਬਦ ਸੁਰਤ ਦੀ ਸਾਧਨਾ, ਇਹ ਪੌੜੀਆਂ ਨੇ, ਇਹ ਚੜ੍ਹਨਾ, ਇਹ ਦੁਖਮ ਹੈ, ਤੇ ਮਾਰਗ ਔਖਾ ਹੈ ਨਾਮ ਸਿਮਰਨ ਦਾ। ਸਾਹਿਬ ਕਹਿੰਦਾ ਕੋ ਵਡਭਾਗੇ ਪਾਏ ਕੋ ਵਿਰਲਾ ਵਡਭਾਗੇ, ਇਸ ਮਾਰਗ ਨੂੰ ਅਬੋਰ ਕਰਕੇ ਮੰਜ਼ਲੇ ਮਕਸੂਦ ਤੇ ਪਹੁੰਚਦਾ। ਹਾਂਜੀ ਇਸ ਪੌੜੀਆਂ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਂਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਖੁੱਲ ਜਾਂਦੇ, ਕਰੋੜਾਂ ਜਨਮਾਂ ਦੇ ਸੰਸਕਾਰ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਇੱਕ ਜਨਮ ਦਾ ਦੁੱਖ ਹੋਵੇ ਤੇ ਸ਼ਾਇਦ ਅਸੀਂ ਇੱਕ ਸਾਲ ਵਿੱਚ ਦੂਰ ਕਰ ਛੱਡੀਏ। ਕਈ ਜਨਮਾਂ ਦੇ ਅੰਦਰ ਸੰਸਕਾਰ ਨੇ, ਕਈ ਜਨਮਾਂ ਦੇ ਅੰਦਰ ਪਾਪ ਨੇ, ਇਕੱਠੇ ਨੇ, ਢੇਰ ਵੱਧਦਾ ਹੀ ਜਾ ਰਿਹਾ, ਵੱਧਦਾ ਜਾ ਰਿਹਾ। ਪਰ ਉਸ ਪੌੜੀ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੇ ਪਹੁੰਚ ਜਾਂਦਾ ਹੈ ਸਾਹਿਬ ਕਹਿੰਦੇ ਉਹਦੇ ਕਰੋੜਾਂ ਜਨਮਾਂ ਦੇ ਪਾਪ ਬਣ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਹਾਂਜੀ ਜਿਸ ਸੰਸਾਰ ਵਿੱਚ ਜਿਸ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਕਲਾ ਵਰਤਾਈ ਹੋਈ ਹੈ, ਭਾਵ ਆਪਣੀ ਸਤਾ ਰੱਖੀ ਹੋਈ ਹੈ, ਔਰ ਆਪਣੀ ਸਤਾ ਦੇ ਆਸਰੇ ਤੇ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਪਸ਼ੂ ਪੰਖੀ ਸਾਗਰ ਹਵਾ ਸਭ ਟਿਕਾ ਕੇ ਰੱਖੀ ਹੋਈ ਹੈ, ਉਸ ਦੀ ਉਸਤਤ ਕਰੋ ਜਿਸ ਨੇ ਆਪਣੀ ਕਲਾ ਵਰਤਾ ਰੱਖੀ ਹੈ, ਜਿਸ ਨੇ ਆਪਣੀ ਸਤਿਆ ਦੇ ਨਾਲ ਸਾਰੇ ਨਿਜ਼ਾਮ ਨੂੰ ਜੋ ਹੈ ਕਾਬੂ ਚ ਕੀਤਾ ਹੋਇਆ, ਉਸ ਦੀ ਉਪਮਾ ਕਰੋ, ਉਸ ਦੀ ਮਹਿਮਾ ਗਾਇਨ ਕਰੋ। ਤੇ ਤੁਸੀਂ ਆਖੋਗੇ ਮਹਿਮਾ ਗਾਇਨ ਕਰਨੇ ਉਸਤਤ ਕਰਨੀ ਤੇ ਖੁਸ਼ਾਮਦ। ਦਿੱਲੀ ਚ ਇੱਕ ਸੱਜਣ ਮੈਨੂੰ ਕਹਿਣ ਲੱਗਾ ਬੰਦੇ ਨੂੰ ਵੀ ਖੁਸ਼ਾਮਦ ਦੀ ਲੋੜ ਹੈ, ਆਖਿਰ ਬੰਦਾ ਰੱਬ ਨੇ ਬਣਾਇਆ, ਜਦ ਰੱਬ ਖੁਸ਼ਾਮਦੀ ਹੈ ਤੇ ਬੰਦਾ ਵੀ ਖੁਸ਼ਾਮਦੀ ਹੈ। ਰੱਬ ਦੀ ਉਪਮਾ ਕਰੋ ਤੇ ਰੱਬ ਬਖਸ਼ਿਸ਼ ਕਰਦਾ, ਨਾ ਕਰੋ ਤੇ ਨਹੀਂ ਕਰਦਾ। ਮੈਂ ਖਤਰ ਭੁੱਲ ਗਿਆ ਗੱਲ ਨੂੰ ਸਮਝਿਆ ਨੇ ਤੇ ਮੈਨੂੰ ਕਹਿਣ ਲੱਗਾ ਧਾਰਮਿਕ ਦੁਨੀਆਂ ਤੇ ਇਹ ਹੀ ਆਖਿਆ ਜਾਂਦਾ ਨਾ ਰੱਬ ਦੀ ਉਸਤਤ ਕਰੋ, ਰੱਬ ਦੀ ਉਪਮਾ ਕਰੋ। ਤੇ ਜੇ ਰੱਬ ਨੂੰ ਉਪਮਾ ਦੀ ਲੋੜ ਹੈ ਤੇ ਆਖਿਰ ਬੰਦੇ ਨੂੰ ਉਪਮਾ ਦੀ ਲੋੜ ਹੋਵੇ ਤੇ ਫਿਰ ਨਿੰਦਾ ਕਿਹੜੀ ਗੱਲ ਦੀ, ਬੰਦੇ ਨੂੰ ਵੀ ਉਸਤਤ ਦੀ ਲੋੜ ਹੈ ਕਿਉਂਕਿ ਰੱਬ ਨੂੰ ਉਸਤਤ ਦੀ ਲੋੜ ਹੈ ਤੇ ਸਾਰੇ ਸੰਤ ਜਨ ਕਹਿੰਦੇ ਨੇ ਉਸਦੀ ਉਸਤਤ ਕਰੋ। ਹੁਣ ਉਸਤਤ ਉਸਤਤ ਵਿੱਚ ਅੰਤਰਾ ਕੀ ਹੈ ਇਹ ਮੈਂ ਅਰਜ਼ ਕਰਦਾ। ਸੂਰਜ ਦੀ ਉਸਤਤ ਕਰੀਏ ਤੇ ਸਾਡੀ ਉਸਤਤ ਕਰਨ ਨਾਲ ਇਹਦੇ ਚ ਚਮਕ ਨਹੀਂ ਹੈ, ਹੈ ਤੇ ਜੇ ਨਾ ਕਰੀਏ ਤੇ ਕੋਈ ਅੰਧੇਰਾ ਨਹੀਂ ਹੋ ਜਾਣਾ। ਪਰਮਾਤਮਾ ਨੂੰ ਵੱਡਾ ਵੱਡਾ ਕਰਕੇ ਆਖੀਏ ਸਾਡੇ ਵੱਡਾ ਵੱਡਾ ਆਖਣ ਨਾਲ ਉਹ ਵੱਡਾ ਨਹੀਂ ਹੈ, ਤੇ ਜੇ ਕਿਧਰੇ ਨਾ ਆਖੀਏ ਤਾਂ ਉਹਨੇ ਛੋਟਾ ਵੀ ਨਹੀਂ ਹੋ ਜਾਣਾ। ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਗਾਟ ਨਾ ਜਾਏ, ਸਾਡੇ ਵੱਡਾ ਵੱਡਾ ਆਖਣ ਨਾਲ ਉਹ ਵੱਡਾ ਨਹੀਂ ਹੈ, ਤੇ ਜੇ ਨਾ ਆਖੀਏ ਤਾਂ ਛੋਟਾ ਵੀ ਨਹੀਂ ਹੋ ਜਾਂਦਾ। ਦੂਜੀ ਕਿਸੇ ਸੰਗੀਤਕਾਰ ਦੀ ਉਪਮਾ ਕਰੀਏ ਉਸਤਤ ਕਰੀਏ ਤੇ ਬੰਦਾ ਸੰਗੀਤਕਾਰ ਨਹੀਂ ਬਣ ਜਾਂਦਾ। ਕਿਸੇ ਮਹਾਨ ਦਾਰਸ਼ਨਿਕ ਕਵੀ ਦੀ ਉਪਮਾ ਕਰੀਏ ਤੇ ਬੰਦਾ ਕਵੀ ਨਹੀਂ ਬਣ ਜਾਂਦਾ। ਕਿਸੇ ਕਰੋੜਾਂ ਪਤੀ ਅਰਬਾਂ ਪਤੀ ਧਨਵਾਨ ਦੀ ਮਹਿਮਾ ਗਾਇਨ ਕਰੀਏ ਤੇ ਬੰਦਾ ਕੋਈ ਧਨਵਾਨ ਨਹੀਂ ਹੋ ਜਾਂਦਾ। ਕਿਸੇ ਹੁਕਮਰਾਨ ਦੀ ਉਸਤਤ ਕਰੀਏ ਤੇ ਬੰਦੇ ਨੂੰ ਕੋਈ ਰਾਜਪਾਠ ਨਹੀਂ ਮਿਲ ਜਾਂਦਾ, ਕੋਈ ਬੰਦਾ ਹੁਕਮਰਾਨ ਨਹੀਂ ਹੋ ਜਾਂਦਾ। ਪਰ ਸੱਚ ਜਾਣੋ ਕੋਈ ਭਗਵਾਨ ਦੀ ਉਪਮਾ ਕਰੇ ਤੇ ਭਗਵਾਨ ਹੀ ਹੋ ਜਾਂਦਾ, ਕੋਈ ਗੁਰੂ ਗਾਇਨ ਕਰੇ ਤੇ ਗੁਰੂ ਵਰਗਾ ਹੀ ਹੋ ਜਾਂਦਾ ਹੈ, ਕੋਈ ਰੱਬ ਦੀ ਮਹਿਮਾ ਗਾਇਨ ਕਰੇ ਤੇ ਰੱਬ ਵਰਗਾ ਹੀ ਹੋ ਜਾਂਦਾ ਹੈ। ਹੁਣ ਧਨਵਾਨ ਦੀ ਮਹਿਮਾ ਕਰੀਏ ਤੇ ਮਹਿਮਾ ਕਰਨ ਵਾਲਾ ਨਿਰਧਨ ਬਣਿਆ ਰਹਿ, ਮਹਿਮਾ ਕਿਉਂ ਗਾਈਏ ਫਿਰ, ਗਾਣ ਦਾ ਮਤਲਬ ਕੀ? ਕਿਸੇ ਕਲਾਕਾਰ ਦੀ ਮਹਿਮਾ ਗਾਇਨ ਕਰੀਏ ਤੇ ਆਪ ਨਿਗੁਣੇ ਹੀ ਬਣੇ ਰਹਿ ਜਾਏ, ਤੂੰ ਬੜਾ ਸੰਗੀਤਕਾਰ ਹੈ, ਮਹਾਨ ਸੰਗੀਤਕਾਰ ਹੈ, ਤੂੰ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਣਾ ਤੇ ਆਪ ਜਦੋਂ ਪਾਠ ਵੀ ਕਰੇ ਤੇ ਬੇਸੁਰਾ ਹੋਵੇ ਤੇ ਫਿਰ ਕੀਤੀ ਹੈ ਤੂੰ ਉਪਮਾ ਕੀਤੀ ਸੰਗੀਤਕਾਰ ਦੀ ਤੇ ਸਾਰਾ ਦਿਨ ਬੇਸੁਰਾ ਬੋਲੀ ਜਾਂਦਾ। ਤੂੰ ਆਪਣੀ ਉਪਮਾ ਕੀਤੀ ਮਹਾਨ ਕਵੀ ਦੀ ਤੇ ਤੇਰੇ ਬੋਲਾਂ ਵਿੱਚ ਕੋਈ ਤਰਤੀਬ ਕੋਈ ਨਹੀਂ, ਕੋਈ ਕਵਿਤਾ ਦੀ ਝਲਕ ਨਹੀਂ। ਤੂੰ ਉਪਮਾ ਕੀਤੀ ਧਨਵਾਨ ਦੀ ਤੇ ਨਿਰਧਨਤਾ ਤੇਰੀ ਬਣੀ ਹੋਈ ਹੈ, ਤੂੰ ਉਪਮਾ ਕੀਤੀ ਹੁਕਮਰਾਨ ਦੀ ਤੇ ਗੁਲਾਮੀ ਤੇਰੀ ਬਣੀ ਹੋਈ ਹੈ, ਤੂੰ ਹੁਕਮਰਾਨ ਤੇ ਬਣਿਆ ਨੇ ਗੁਲਾਮੀ ਤੇਰੀ ਬਣੀ ਹੋਈ ਹੈ। ਨਹੀਂ ਤੂੰ ਉਸ ਹੁਕਮਰਾਨ ਦੀ ਉਪਮਾ ਕਰ ਜਿਹਦੀ ਉਪਮਾ ਕਰਦਿਆਂ ਤੂੰ ਵੀ ਰਾਜਾ ਹੋ ਜਾਏ, ਤੂੰ ਵੀ ਮਹਾਨ ਹੋ ਜਾਏ। ਤੂੰ ਉਸ ਧਨਵਾਨ ਦੀ ਉਪਮਾ ਕਰ ਕਿ ਤੇਰੀ ਸਾਰੀ ਦੀ ਸਾਰੀ ਨਿਰਧਨਤਾ ਮਿਟ ਜਾਏ। ਹਮ ਨਿਰਧਨ ਜੋ ਇਹੋ ਧਨ ਪਾਇਓ ਮਰਤੇ ਬੂਟ ਗੁਮਾਨੇ। ਭਗਤ ਕਬੀਰ ਕਹਿੰਦੇ ਜਿਸ ਦਿਨ ਦਾ ਮੈਨੂੰ ਨਾਮ ਧਨ ਪ੍ਰਾਪਤ ਹੋਇਆ ਉਸ ਦਿਨ ਦੇ ਬੜੇ ਬੜੇ ਧਨਵਾਨ ਵੀ ਫੁੱਟ ਕੇ ਮਰਦੇ ਪਏ ਨੇ। ਤੂੰ ਹੈ ਇਹ ਪਰਮ ਸੁੱਖ ਇਸਨੇ ਕਿੱਥੋਂ ਲੱਭ ਲਿਆ, ਇਹ ਪਰਮ ਆਨੰਦ ਇਸਨੇ ਕਿੱਥੋਂ ਲੱਭ ਲਿਆ। ਤੂੰ ਰੱਬ ਦੀ ਉਪਮਾ ਕਰਨੀ ਰੱਬ ਦੀ ਲੋੜ ਨਹੀਂ ਇਹ ਸਾਡੀ ਲੋੜ ਹੈ। ਤੇ ਪਰਮਾਤਮਾ ਦੀ ਉਪਮਾ ਆਖਣ ਵਾਲਾ ਆਪ ਉਪਮਾ ਯੋਗ ਹੋ ਜਾਂਦਾ ਹੈ। ਪਰਮਾਤਮਾ ਨੂੰ ਵੱਡਾ ਵੱਡਾ ਆਖਣ ਵਾਲਾ ਆਪ ਵੱਡਾ ਹੋ ਜਾਂਦਾ ਹੈ। ਪਰਮਾਤਮਾ ਦਾ ਜੋ ਹੁਕਮ ਮੰਨ ਲੈਂਦਾ ਉਸਦਾ ਹੁਕਮ ਫਿਰ ਤਿੰਨ ਲੋਕਾਂ ਤੇ ਚੱਲਦਾ। ਇੰਨੀ ਮੈਂ ਅਰਜ਼ ਕਰਦਾ, ਪਰਮਾਤਮਾ ਨਾਲ ਜੋ ਜੁੜ ਜਾਂਦਾ ਹੈ ਉਹ ਸਰਵ ਸ਼ਕਤੀਮਾਨ ਹੋ ਜਾਂਦਾ। ਇਸ ਵਾਸਤੇ ਸੰਤਾਂ ਦੇ ਜੁੜਿਆਂ ਪੁਰਸ਼ਾਂ ਦੀ ਸੁਖਮਨੀ ਸਾਹਿਬ ਵਿੱਚ ਬੜੀ ਮਹਿਮਾ ਹੈ। ਕਾਰਨ ਕਿ ਸੰਤ ਰਾਮ ਨੇ ਦੇਗ ਨਾ ਭਾਈ, ਰਾਮ ਦੀ ਮਹਿਮਾ ਗਾਇਨ ਕਰਦਿਆਂ ਕਰਦਿਆਂ ਸੰਤ ਰਾਮ ਵਰਗਾ ਹੀ ਹੋ ਜਾਂਦਾ, ਭਗਤ ਗੁਰੂ ਵਰਗਾ ਹੀ ਹੋ ਜਾਂਦਾ, ਸਿੱਖ ਗੁਰੂ ਵਰਗਾ ਹੀ ਹੁੰਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਜਿੱਥੇ ਭੇਦ ਬਿਲਕੁਲ ਮਿਲਦਾ ਹੈ, ਧਨਵਾਨ ਦੀ ਉਪਮਾ ਕਰੋ ਨਿਰਗੁਣ ਤੇ ਧਨਵਾਨ ਦਾ ਭੇਦ ਬਣਿਆ ਰਹੇਗਾ। ਗੁਣਵਾਨ ਦੀ ਉਪਮਾ ਕਰੋ ਤੇ ਨਿਰਗੁਣ ਤੇ ਗੁਣਵਾਨ ਦਾ ਭੇਦ ਬਣਿਆ ਹੀ ਰਹੇਗਾ। ਔਰ ਉਸੇ ਤਰੀਕੇ ਨਾਲ ਹੁਕਮਰਾਨ ਦੀ ਉਪਮਾ ਕਰੋ, ਗੁਲਾਮ ਤੇ ਹੁਕਮਰਾਨ ਦਾ ਭੇਦ ਬਣਿਆ ਹੀ ਰਹੇਗਾ। ਪਰ ਯਕੀਨ ਜਾਣੋ, ਪਰਮਾਤਮਾ ਦੀ ਉਪਮਾ ਕਰੀਏ ਤੇ ਪਰਮਾਤਮਾ ਤੇ ਉਪਮਾ ਕਰਨ ਵਾਲੇ ਚ ਭੇਦ ਮਿਟ ਜਾਂਦਾ। ਪਰਮਾਤਮਾ ਵਰਗਾ ਹੀ ਹੋ ਜਾਂਦਾ, ਗੁਰੂ ਵਰਗਾ ਹੀ ਹੋ ਜਾਂਦਾ, ਅਕਾਲ ਪੁਰਖ ਵਰਗਾ ਹੀ ਹੋ ਜਾਂਦਾ। ਇਸ ਵਾਸਤੇ ਸਹਿਜ ਕਹਿੰਦੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਕਰ ਜਿਹਨੇ ਆਪਣੀ ਸਤਿਆ ਦੇ ਨਾਲ ਸਾਰੇ ਜਗਤ ਨੂੰ ਨੱਥਿਆ ਹੋਇਆ, ਕਾਬੂ ਕੀਤਾ ਹੋਇਆ, ਤੂੰ ਉਸ ਦੀ ਮਹਿਮਾ ਗਾਇਨ ਕਰ, ਤੂੰ ਉਸ ਦੀ ਉਪਮਾ ਕਰ। ਹਾਂਜੀ, ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜੇ ਜੀਵ ਮੰਨ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੋ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਮਹਾਨ ਹੋ ਜਾਂਦੇ ਨੇ। ਹਾਂਜੀ, ਗੁਰੂ ਨੇ ਐਸੀ ਨਾਮ ਵਿੱਚ ਦ੍ਰਿੜਤਾ ਕਰਾ ਦਿੱਤੀ ਹੈ ਕਿ ਜਿਤਨੇ ਵਿਘਨ ਨੇ ਸਭ ਨਾਸ ਹੋ ਗਏ, ਸਭ ਮਿਟ ਗਏ। ਮਹਾਰਾਜ ਕਹਿੰਦੇ ਨੇ ਵਿਘਨ ਨ ਕੋ ਲਾਗਤਾ ਗੁਰ ਪੈ ਅਰਦਾਸ, ਜਿਹਦੀ ਹਰ ਵਕਤ ਅਰਦਾਸ ਗੁਰੂ ਦੇ ਅੱਗੋਂ ਹੈ ਉੱਥੇ ਵਿਘਨ ਨਹੀਂ ਨੇ। ਜਿੱਥੇ ਅਰਦਾਸ ਨਹੀਂ, ਜਿੱਥੇ ਗੁਰੂ ਨਾਲ ਜੁੜਨਾ ਨਹੀਂ, ਜਿੱਥੇ ਗੁਰੂ ਦੀ ਸਿੱਖਿਆ ਧਾਰਨ ਨਹੀਂ, ਪਤਾ ਉੱਥੇ ਕਿਤਨੇ ਵਿਘਨ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋਟ ਵਿਘਨ ਤਿਸ ਲਾਗਤੇ, ਜਿਸ ਨੂੰ ਬਿਸਰੇ ਨਾਉ ਨਾਨਕ ਅਨ ਬਿਨ ਬਿਲਪਤੇ ਜੁਨ ਸੁਣੇ ਘਰ ਕਾ। ਉਹਨੂੰ ਤੇ ਕਰੋੜਾਂ ਵਿਘਨ ਲੱਗਦੇ ਨੇ, ਸਵੇਰੇ ਵਿਘਨ, ਦੁਪਹਿਰ ਨੂੰ ਵਿਘਨ, ਸ਼ਾਮੀ ਵਿਘਨ, ਵਿਘਨਾਂ ਵਿੱਚ ਜ਼ਿੰਦਗੀ ਲੰਘਦੀ, ਵਿਘਨ ਹੀ ਵਿਘਨ ਪੈਂਦਾ। ਪਰ ਮਹਾਰਾਜ ਕਹਿੰਦੇ ਸਤਿਗੁਰ ਨੇ ਐਸੀ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਕਿ ਸਾਰੇ ਵਿਘਨ ਨਾਸ ਹੋ ਗਏ ਨੇ, ਸਾਰੀਆਂ ਬਲਾਵਾਂ ਦੂਰ ਹਟ ਗਈਆਂ ਨੇ, ਸਾਰੀਆਂ ਰੋਕਾਂ ਮਿਟ ਗਈਆਂ ਨੇ। ਹਾਂਜੀ, ਸਤਿਗੁਰ ਦੀ ਸੱਚੀ ਸਾਖੀ ਨਾਲ, ਸਿਕਸ਼ਾ ਦੇ ਨਾਲ, ਨਾਮ ਜਪ ਨਾਲ ਜਿਤਨੇ ਪਾਪ ਸਨ ਸਾਰੇ ਦੇ ਸਾਰੇ ਮਿਟ ਗਏ। ਆਤਮਾ ਨਿਜ ਘਰ ਵਿੱਚ ਆ ਗਈ, ਮਨ ਆਪਣੇ ਨਿੱਜੀ ਘਰ ਵਿੱਚ ਆਣ ਕੇ ਜੋ ਹੈ ਵਸਿਆ। ਧਰਮ ਦੀ ਸਾਰੀ ਸਾਧਨਾ ਹੈ ਵੀ ਕਿਸੇ ਤਰੀਕੇ ਨਾਲ ਮਨੁੱਖ ਨੂੰ ਨਿਜ ਘਰ ਦੀ ਪ੍ਰਾਪਤੀ ਹੋ ਜਾਏ, ਆਪਣੇ ਅਸਥਾਨ ਦੀ ਜੋ ਹੈ ਪ੍ਰਾਪਤੀ ਹੋ ਜਾਏ। ਤੇ ਇਸ ਸੰਬੰਧ ਵਿੱਚ ਸਾਡੇ ਦੇਸ਼ ਵਿੱਚ ਵੱਖ ਵੱਖ ਤਜਰਬੇ ਹੋਏ, ਜਿਤਨੇ ਤਜਰਬੇ ਹੋਏ ਇਹ ਸਾਰੇ ਤਜਰਬਾਤ ਉਹਨਾਂ ਦੀ ਵਿਆਖਿਆ ਥੋੜੇ ਥੋੜੇ ਜੋ ਹੈ ਸਮੇਂ ਚ ਮੈਂ ਸਾਰੀ ਦੀ ਸਾਰੀ ਕਰ ਦਿਆਂ ਮੁਖਤਸਰ ਰੂਪ ਵਿੱਚ, ਕਿਉਂਕਿ ਲਿਖਤੀ ਇਤਿਹਾਸ ਵੱਲ ਕਮ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3-3.5 ਹਜ਼ਾਰ ਸਾਲ ਦਾ ਹੀ ਮਿਲਦਾ ਹੈ, ਉਸ ਤੋਂ ਪਿੱਛੇ ਜਾਈਏ ਤੇ ਨਹੀਂ। ਤੇ ਚਲੋ ਇਤਨੀ ਦੂਰੀ ਤੋਂ ਯਾਤਰਾ ਆਰੰਭ ਕਰੀਏ। ਇੰਜ ਕਹੀਏ ਕਿ ਰਾਮ ਤੋਂ ਯਾਤਰਾ ਆਰੰਭ ਕਰੀਏ। ਸ੍ਰੀ ਰਾਮ ਨੇ ਸੋਚਿਆ ਕਿ ਮਨੁੱਖ ਆਪਣੇ ਨਿਜ ਘਰ ਵਿੱਚ ਆਵੇ, ਤਾਂ ਉਹਨਾਂ ਨੇ ਇੱਕ ਨਿਯਮ ਬਣਾਇਆ, ਮਰਿਆਦਾ ਬਣਾਈ ਔਰ ਬੜੀ ਸਖਤੀ ਨਾਲ ਲਾਗੂ ਕੀਤੀ ਤੇ ਆਪ ਦਾ ਨਾਂ ਪੈ ਗਿਆ ਮਰਿਆਦਾ ਪੁਰਸ਼ੋਤਮ ਰਾਮ। ਅੱਜ ਦਾ ਇਹ ਤਿਉਹਾਰ ਕਰੀਬਨ ਕਰੀਬਨ ਦੇਸ਼ ਦੇ ਤਮਾਮ ਮਹਾਂਪੁਰਸ਼ਾਂ ਨਾਲ ਜੁੜਦਾ ਹੈ, ਸ੍ਰੀ ਰਾਮ ਨਾਲ, ਮਹਾਤਮਾ ਬੁੱਧ ਨਾਲ, ਮਹਾਵੀਰ ਨਾਲ, ਸਿੱਖ ਜਗਤ ਨਾਲ, ਗੁਰੂ ਘਰ ਵਿੱਚ। ਇਸ ਵਾਸਤੇ ਦੀਵਾਲੀ ਕਰੀਬਨ ਕਰੀਬਨ ਬੜੇ ਖੈਰ ਮੁਖਤਸਰ ਮੈਂ ਅਰਜ਼ ਕਰਾਂ। मर्यादा, जिंदगी मर्यादा दिख चाहिए तो मन अपने निज घर विच आ जाता है। सारा जोर श्री राम दा मर्यादा ते, मर्यादा दी उलंघना ना हो, बड़ी पालना करनी है। पुत्र मुकेरी पत्नी भी मर्यादा की है, पति भी की है, राजे भी की है, प्रजा भी की है, गुरु भी की है, शिष्य भी की है। वड्डे भ्राव प्रति छोटे भ्राव का की फर्ज है, ते छोटे भ्राव प्रति वड्डे भ्राव का की फर्ज है। भैन भाई दे रिश्तियां दी नियमावली वरस के मर्यादा श्री राम ने बना दी और लागू कर दी। पर इस मर्यादा विच बहुत खुशकपना से, इस मर्यादा विच यह होया कि बेकसूर पत्नी नूं भी अग्न परीक्षा देनी पएगी। रावण की कैद विचों जो निकली तो राम ने कह दिता, मैं तैनू अग्न परीक्षा विच लंघे बिना घर नहीं ले जा सकता, तू अग्न परीक्षा दे, मैं मर्यादा बनाई है। तो कहीं अग्न परीक्षा विच कोई करड़ी परीक्षा रखी होनी, जो मैं अग्न परीक्षा रख दिता, वो पूरी उतरी, मुकम्मल उतरी, घर ले आया, लेकिन धोबी ने लांछन ला दिता। धोबियों के महल उंगलां उठ गई, राम ओ राम है जिसने भ्रष्टि हुई पत्नी अपने घर रख ली है, हालांकि अग्न परीक्षा हो गई, पावन पवित्र हो देवी गर्भवती सी सीता। धोबी के इल्जाम लाण नाल राम ने सीता नूं घरों कढ दिता, जबकि एक दो महीने वो बच्चे नूं जन्म देने वाली सी, घरों कढ दिता भई तू जा। ये बड़ा कठोर सलूक है। राम की पूजा करने वालियां नूं मैं आखांगा, कोई थोड़ी पत्नी तो एवें कोई लाछण ला देवे, घरों कढ दोगे, अगर घरों कढ दोगे तो फिर इस राम राज की लोड़ नहीं है। इस राम राज नूं की करना है, जिथे बेकसूर पत्नी वास्ते भी घर विच थां ना होवे, सतवंती वास्ते भी घर विच थां ना होवे, कोई लाछण लाए तो घरों कढ दो, मर्यादा बना दित्ती सी, घरों कढ दित्ता। शंभूक नाम के जीवर ने तपस्या आरंभ कर दी कि ब्राह्मणा चंगी ना लगी, फरियाद की एक बामणी ने राम के चरणा च, मेरा नौजवान बच्चा मर गया है, किसने मारिया है, तू मारिया है। तो राम कह लगे, मैं मारिया है, अकल टिकाने है तेरी, हां तेरे राजपाठ दे शूदर भजन बंदगी कर लग पे ने, शूदर नियम की उलंघना हो गई, मर्यादा की उलंघना हो गई। इतों एक गल स्पष्ट है कि राम राज देच भी शूदर नूं भजन बंदगी करन दा कोई अख्तियार नहीं सी। और कुछ लो इन्ना रामायण के ज्ञानियां नूं शंभूक नाम के जीवर के कन्ना देच शीशा पिघला के शीशा कन्ना च डाल दिता गया और उन्हूं तड़पा तड़पा के मार दिता गया। तू वेद मंत्र सुने ने ते जप क्यों पिया करना है? मैं बहुत सारे साधु समाज जिहड़े बैरागियां दे उन्हां दे कोल प्रश्न रखे है, इसे राम राज नूं इस देश विच लियाना है, क्योंकि राम राज परिषद एक संस्था बनी सी, सियासी पार्टी रही नहीं है, क्योंकि इन्हां इल्जामां दा जवाब किस तरह देणगे, क्योंकि राम राज विच शूद्र वास्ते थां नहीं सी, राम राज विच बेकसूर इस्त्री वास्ते भी घर विच थां नहीं है, और राम राज विच पिता दे होंदे हुए बच्चे यतीमी दी हालत विच पलदे रहे बाल्मीक दे आश्रम विच। अगां एक होर महापुरश आए जिन्हां नूं असीं श्री कृष्ण करके जानदे हां, सारा देश जानदा है, उन्हां ने राम दी मर्यादा नूं एक पासे रख दिता भई अधूरी है, इहदे विच इस्त्री वास्ते कोई थां नहीं रह जांदी, इहदे विच शूदर वास्ते कोई जगह नहीं रह जांदी, इहदे विच खुशकी ही खुशकी है, रोने ही रोने ने। राम की सारी अपनी जिंदगी रोंदियां ही बतीत होई, 12 साल रोंदे ही रहे, और कुछ रोवे राम निकाला भया, सीता लक्ष्मण विछड़ गया। मैं इस तरह अज के इन्हों बोलों किधरे तुसी ਈਰਸ਼ਾ ਤੇ ਕੋਈ ਤਰਕ ਨਾ ਸਮਝ ਲੈਣੇ। ਮੈਂ ਆਪਣੇ ਢੰਗ ਨਾਲ ਪੜਿਆ, ਥੋੜਾ ਜਿਹਾ ਅਧਿਐਨ ਕੀਤਾ, ਹੋ ਸਕਦਾ ਗਲਤ ਹੋਵੇ, ਲੇਕਿਨ ਗਹਿਰੀ ਦ੍ਰਿਸ਼ਟੀ ਨਾਲ ਦੇਖੋਗੇ ਤਾਂ ਜੋ ਕੁਝ ਮੈਂ ਪੜਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ। ਇਸ ਨੂੰ ਮੈਂ ਆਪਣੀ ਨਿਗਾਹ ਨਾਲ ਵੇਖਿਆ, ਤੁਸੀਂ ਵੀ ਆਪਣੀ ਨਿਗਾਹ ਨਾਲ ਵੇਖ ਲਓ ਤੇ ਭਾਰਤ ਦੇ ਹੋਰ ਲੋਕੀ ਵੀ ਵੇਖ ਲੈਣ, ਤੇ ਬਥੇਰਿਆਂ ਕੋਲ ਮੈਂ ਇਹ ਵਿਚਾਰ ਰੱਖੀ ਹੈ ਕਿ ਸ਼ੂਗਰ ਵਾਸਤੇ ਥਾਂ ਨਹੀਂ ਹੈ। ਤੇ ਕੋਈ ਪੜੋਸੀ ਵੀ ਪਤਨੀ ਤੇ ਲਾਂਛਣ ਲਾ ਦੇ ਕਰੋ ਕੱਢੋ, ਕੋਈ ਥਾਂ ਨਹੀਂ। ਇਸ ਦੇਸ਼ ਦੇ ਚ ਅਕਸਰ ਇਸਤਰੀਆਂ ਦੇ ਉੱਤੇ ਘਰ ਘਰ ਦੇ ਬਹੁਤੇ ਜ਼ੁਲਮ ਹੋਏ। ਮੈਂ ਤੇ ਸਮਝਦਾ ਇਹ ਰਾਮ ਦੀ ਬਣਾਈ ਹੋਈ ਮਰਿਆਦਾ ਕਰਕੇ, ਜੇ ਰਾਮ ਆਪਣੇ ਘਰ ਪਤਨੀ ਨੂੰ ਨਹੀਂ ਰੱਖ ਸਕਦੇ ਤੇ ਘਰੋਂ ਬਾਹਰ ਕਰ ਸਕਦੇ ਨੇ ਤੇ ਕਿਵੇਂ ਕਰਨੀ, ਕਿਸ ਨੇ ਫਿਰ ਸਨਮਾਨ ਨਾਲ ਰੱਖਣਾ ਹੈ ਘਰ ਵਿੱਚ। ਰਾਮ ਤੋਂ ਤੇ ਫਿਰ ਇਹ ਹੀ ਪ੍ਰੇਰਣਾ ਮਿਲੇਗੀ, ਮਰਿਆਦਾ ਪੁਰਸ਼ੋਤਮ ਰਾਮ। ਫਿਰ ਸ਼ਮੂਕ ਨਾਮ ਦਾ ਜੀਵਨ ਸ਼ੂਦਰ ਸੀ ਵਿਚਾਰਾ, ਭਜਨ ਬੰਦਗੀ ਕਰ ਰਿਹਾ ਸੀ, ਕਿਧਰੇ ਕਥਾ ਹੋ ਰਹੀ ਸੀ ਤੇ ਬੋਲ ਸੁਣ ਲਏ ਸਨ ਉਸਨੇ ਕਿ ਨਾਮ ਜਪਣ ਨਾਲ ਕਰੋਨਾ ਪਾਪ ਮਿਟ ਜਾਂਦੇ ਨੇ। ਜਪਣ ਲੱਗ ਪਿਆ, ਤੂੰ ਸੁਣ ਲਈਏ ਇਹ ਗੱਲ, ਸ਼ੀਸ਼ਾ ਡਾਲ ਦਿੱਤਾ ਗਿਆ ਕੰਨਾਂ ਵਿੱਚ, ਤੜਪਾ ਤੜਪਾ ਕੇ ਮਾਰ ਦਿੱਤਾ ਗਿਆ ਸ਼੍ਰੀ ਰਾਮ ਦੇ ਹੁਕਮ ਨਾਲ। ਇਹ ਬਹੁਤ ਵੱਡੇ ਇਲਜ਼ਾਮ ਨੇ ਤੇ ਗੁਸਤਾਖੇ ਮਾਫ਼, ਪਰਮ ਪੁਰਖ ਤੇ ਉਹ ਹੁੰਦਾ ਜਿਹੜਾ ਇਲਜ਼ਾਮਾਂ ਤੋਂ ਬਰੀ ਹੋਵੇ, ਜਿਹਦੇ ਉੱਤੇ ਕੋਈ ਲਾਛਣ ਨਾ ਲਾ ਸਕੇ, ਜਿਹਦੇ ਉੱਤੇ ਕੋਈ ਇਲਜ਼ਾਮ ਨਾ ਲਾ ਸਕੇ। ਤੋ ਅਗਾਂਹ ਚੱਲੀਏ, ਸ਼੍ਰੀ ਕ੍ਰਿਸ਼ਨ ਨੇ ਸ਼੍ਰੀ ਰਾਮ ਦੀ ਬਣਾਈ ਹੋਈ ਸਾਰੀ ਮਰਿਆਦਾ ਦੀ ਦਜੀਆਂ ਉਡਾ ਦਿੱਤੀਆਂ, ਇੱਕ ਪਾਸੇ ਰੱਖ ਦਿੱਤੀ, ਔਰ ਕ੍ਰਿਸ਼ਨ ਨੇ ਕਹਿ ਦਿੱਤਾ ਮੈਨੂੰ ਇਹ ਮਰਿਆਦਾ ਪ੍ਰਵਾਨ ਹੀ ਨਹੀਂ, ਕਬੂਲ ਨਹੀਂ, ਮੈਂ ਨਹੀਂ ਪ੍ਰਵਾਨ ਕਰਦਾ। ਇਸ ਵਾਸਤੇ ਕ੍ਰਿਸ਼ਨ ਨੂੰ ਕਿਸੇ ਨੇ ਮਰਿਆਦਾ ਪੁਰਸ਼ੋਤਮ ਨਹੀਂ ਆਖਿਆ, ਲੀਲਾ ਪੁਰਸ਼ੋਤਮ ਆਖਿਆ। ਲੀਲਾ ਪੁਰਸ਼ੋਤਮ, ਜਨਮ ਇੱਕ ਲੀਲਾ ਹੈ, ਮਰਨ ਇੱਕ ਲੀਲਾ ਹੈ, ਨਫਾ ਇੱਕ ਲੀਲਾ ਹੈ, ਨੁਕਸਾਨ ਇੱਕ ਲੀਲਾ ਹੈ, ਤੇ ਰੋਣਾ ਕਿਹੜੀ ਗੱਲ ਦਾ। ਇਸ ਵਾਸਤੇ ਹੰਝੂ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਵਿੱਚ ਨਹੀਂ ਹੈ, ਰੋਣਾ ਪਿੱਟਣਾ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਵਿੱਚ ਨਹੀਂ ਹੈ। ਦੁੱਖ ਹੈ, ਸੁੱਖ ਹੈ, ਹਾਣ ਹੈ, ਲਾਭ ਹੈ, ਗਵਾਲਿਆਂ ਨਾਲ ਗਊਆਂ ਚਾਰਨਾ ਜਾਂ ਦੁਆਰਕਾ ਦੇ ਸਿੰਘਾਸਣ ਤੇ ਬੈਠਣਾ, ਦਰ ਦਰ ਦੀ ਖਾਕ ਛਾਣਨੀ ਹੈ ਜਾਂ ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨਣੀ ਹੈ। ਕ੍ਰਿਸ਼ਨ ਦੀ ਜ਼ਿੰਦਗੀ ਨੱਚਦੀ ਹੋਈ, ਟੱਪਦੀ ਹੋਈ, ਮੁਸਕਰਾਉਂਦੀ ਹੋਈ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਕੁਝ ਆਲਮਾਂ ਨੇ ਇੰਝ ਕਹਿ ਦਿੱਤਾ ਕਿ ਰਾਮ ਅੰਸਾ ਅਵਤਾਰ ਨੇ, ਸ੍ਰੀ ਕ੍ਰਿਸ਼ਨ ਸੰਪੂਰਨ ਅਵਤਾਰ ਨੇ। ਇਹ ਤੇ ਖੁਦ ਹਿੰਦੂ ਕਹਿੰਦੇ ਨੇ, ਜੋ ਬ੍ਰਾਹਮਣ ਕਥਾਵਾਚਕ ਕਹਿੰਦੇ ਨੇ ਉਹਨਾਂ ਦੇ ਬੋਲ, ਜੋ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ, ਉਹਨਾਂ ਦੀਆਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਆਪਣੀ ਤਰਫੋਂ ਇੱਕ ਅੱਖਰ ਵੀ ਨਹੀਂ, ਇੱਕ ਸ਼ਬਦ ਵੀ ਨਹੀਂ। ਲੀਲਾ ਪਰਸ਼ੋਤਮ, ਜ਼ਿੰਦਗੀ ਸਾਰੀ ਮੁਸਕਰਾਉਂਦੀ ਹੋਈ, ਉਸ ਤਰ੍ਹਾਂ ਦੀ ਮਰਿਆਦਾ ਜੋ ਜੀਵਨ ਨੂੰ ਰੁਲਾ ਕੇ ਰੱਖ ਦੇਵੇ ਔਰ ਖੁਸ਼ਕਸਾਲੀ ਤੇ ਬੰਜਰ ਬਣਾ ਦੇਵੇ, ਉਹ ਕੋਰੀਆਂ ਮਰਿਆਦਾਵਾਂ ਕੱਢ ਦਿੱਤੀਆਂ। ਸਵਾਲ ਇਹ, ਮਰਿਆਦਾ ਮਨੁੱਖ ਲਈ ਹੈ ਕਿ ਮਨੁੱਖ ਮਰਿਆਦਾ ਲਈ ਹੈ? ਮਰਿਆਦਾ ਦੇ ਉੱਤੋਂ ਮਨੁੱਖ ਨੂੰ ਕੁਰਬਾਨ ਕਰੋਗੇ ਜਾਂ ਮਨੁੱਖ ਦੇ ਉੱਤੇ ਮਰਿਆਦਾ ਕੁਰਬਾਨ ਕਰੋਗੇ? ਸ੍ਰੀ ਕ੍ਰਿਸ਼ਨ ਨੇ ਚੋਣ ਕੀਤੀ, ਜਿੱਥੇ ਦੋਵਾਂ ਨੂੰ ਚੁਣਨ ਦੀ ਗੱਲ ਆਵੇ ਉੱਥੇ ਮੈਂ ਮਨੁੱਖ ਨੂੰ ਬਚਾਵਾਂਗਾ, ਮਰਿਆਦਾ ਨੂੰ ਕੁਰਬਾਨ ਕਰ ਦਿਆਂਗਾ। ਮਰਿਆਦਾ ਤਾਂ ਇਹ ਹੈ, ਸੱਚ ਬੋਲਣਾ, ਪਰ ਜੇ ਮੈਂ ਝੂਠ ਬੋਲ ਕੇ ਵੀ ਪਾਂਡੂਆਂ ਨੂੰ ਜਿਤਾਉਣਾ ਹੋਇਆ ਤਾਂ ਜਿਤਾਵਾਂਗਾ। ਉਹਨੇ ਝੂਠ ਬੋਲਿਆ, ਮੈਦਾਨ ਨੇ ਜੰਗ ਵਿੱਚ ਅਸ਼ਵਥਾਮਾ ਹਤੋ, ਅਸ਼ਵਥਾਮਾ ਮਰ ਗਿਆ। ਯੁਧਿਸ਼ਠਰ ਨੂੰ ਕਿਹਾ, ਮਰਿਆਦਾ ਤੇ ਇਹ ਹੈ ਪਰਮ ਪੁਰਖ ਸੱਚ ਬੋਲੇ, ਅਸੂਲ ਤੇ ਹੈ, ਪਰੰਪਰਾ ਤੇ ਹੈ। ਕਹਿਣ ਲੱਗੇ ਨਹੀਂ, ਅਗਰ ਇਸ ਮਰਿਆਦਾ ਵਿੱਚ ਪਾਂਡੂ ਮਰਨ ਤੇ ਪਾਂਡੂਆਂ ਦਾ ਮਰਨਾ ਮਜ਼ਲੂਮ ਦਾ ਮਰਨਾ, ਪਾਂਡੂਆਂ ਦਾ ਮਰਨਾ ਸੱਚ ਦਾ ਮਰਨਾ, ਪਾਂਡੂਆਂ ਦਾ ਮਰਨਾ ਇਨਸਾਫ ਦਾ ਮਰਨਾ ਹੋ ਜਾਏਗਾ, ਇਹਨਾਂ ਦੀ ਮੌਤ ਮੈਨੂੰ ਕਬੂਲ ਨਹੀਂ, ਮੈਂ ਝੂਠ ਵੀ ਬੋਲਦਿਆਂ ਬੋਲਿਆ। ਔਰ ਮੈਂ ਅਰਜ਼ ਕਰਾਂ, ਸਾਰੀ ਜ਼ਿੰਦਗੀ ਦਾ ਅਧਿਐਨ ਕਰੋ, ਮੁਤਾਲਾ ਕਰੋ, ਤੁਹਾਨੂੰ ਮਰਿਆਦਾ ਕਿਧਰੇ ਨਹੀਂ ਮਿਲੇਗੀ। ਜੋ ਜੋ ਮੈਂ ਜੋੜ ਛਲੀ ਚੰਦਰਾਵਲ ਕਾਨ ਕਿਸ਼ਨ ਜਾਦਮ ਭਇਆ ਪਾਰ ਜਾਤ ਗੋਪੀਲੇ ਆਇਆ ਬਿੰਦਰਾ ਬਨ ਮੇ ਰੰਗ ਗਿਆ। ਹੁਣ ਜਿਸ ਤਰ੍ਹਾਂ ਦੇ ਢੰਗ ਨਾਲ ਛਲ ਕੇ ਚੰਦਰਾਵਲ ਨੂੰ ਲੈਂਦਾ ਗਿਆ ਚਚੇਰੀ ਭੈਣ ਸੀ ਰਾਧਾ ਦੀ, ਔਰ ਉੱਥੋਂ ਮਰਿਆਦਾ ਨੂੰ ਸਾਹਮਣੇ ਰੱਖੀ, ਇਹ ਕੰਮ ਭੁੱਲ ਕੇ ਵੀ ਰਾਮ ਨਹੀਂ ਕਰ ਸਕਦੇ, ਕ੍ਰਿਸ਼ਨ ਕਰ ਸਕਦਾ, ਰਾਮ ਨਹੀਂ ਕਰ ਸਕਦਾ। ਸੁਭਦਰਾ ਹਰਨ, ਜਿਸ ਢੰਗ ਨਾਲ ਮਦਦ ਕੀਤੀ ਕ੍ਰਿਸ਼ਨ ਨੇ ਸੁਭਦਰਾ ਦੇ ਹਰਨ ਵਿੱਚ, ਇਹ ਰਾਮ ਨਹੀਂ ਕਰ ਸਕਦੇ। ਤੇ ਜਦ ਸ੍ਰੀ ਕ੍ਰਿਸ਼ਨ ਤੇ ਕੋਈ ਉਂਗਲ ਉਠਾਉਂਦਾ ਸੀ ਕਹਿਣ ਲੱਗੇ ਸਭ ਕੁਛ ਲੈ ਲਾ ਹੈ। ਅਗਰ ਹਿਰਦਾ ਸ਼ੁੱਧ ਹੈ ਤਾਂ ਜੋ ਕੁਛ ਵੀ ਹੈ ਸਭ ਸ਼ੁੱਧ ਹੈ, ਅਗਰ ਹਿਰਦਾ ਅਸ਼ੁੱਧ ਹੈ ਤਾਂ ਜੋ ਕੁਛ ਵੀ ਹੈ ਫਿਰ ਉਹ ਅਸ਼ੁੱਧ ਹੈ। ਇਹਦੇ ਉੱਤੇ ਇੱਕ ਗਾਥਾ ਹੈ ਮੁਖਤਸਰ, ਉਹ ਵੀ ਮੈਂ ਕਹਿ ਦਿਆਂ ਤੇ ਫਿਰ ਮੈਂ ਅੱਗੇ ਚਲਾਂ। ਕਹਿੰਦੇ ਨੇ ਸਖੀਆਂ ਸ੍ਰੀ ਕ੍ਰਿਸ਼ਨ ਦੀਆਂ ਜਮਨਾ ਤੋਂ ਪਾਰ ਜਾ ਕੇ ਦੁਰਬਾਸ਼ਾ ਰਿਸ਼ੀ ਨੂੰ ਭੋਜਨ ਕਰਾਉਣਾ ਚਾਹੁੰਦੀਆਂ ਸਨ, ਪਰ ਜਮਨਾ ਉਸ ਦਿਨ ਚੜੀ ਹੋਈ ਬੜੀ ਜ਼ੋਰ ਦੀ, ਪਾਰ ਜਾਣਾ ਬੜਾ ਔਖਾ। ਉਹ ਜ਼ਮਾਨਾ ਜਦ ਪੁੱਲ ਨਹੀਂ ਆਉਂਦੇ ਸਨ, ਲੋਕੀ ਤੈਰ ਕੇ ਪਾਰ ਕਰਦੇ ਸਨ, ਉਂਝ ਲੰਘ ਕੇ ਪਾਰ ਕਰਦੇ ਸਨ ਜਾਂ ਨੌਕਾ, ਤੇ ਚੜੀ ਹੋਈ ਇਤਨੀ ਜਮਨਾ ਨਾ ਨੌਕਾ ਚੱਲ ਸਕੇ ਤੇ ਨਾ ਉਂਝ ਲੰਘ ਕੇ ਬੰਦਾ ਪਾਰ ਕਰ ਸਕਦਾ ਸੀ। ਤੇ ਗਈਆਂ ਸ੍ਰੀ ਕ੍ਰਿਸ਼ਨ ਜੀ ਪਾਸ, ਬਈ ਦੁਰਬਾਸ਼ਾ ਰਿਸ਼ੀ ਨੂੰ ਭੋਜਨ ਜ਼ਰੂਰ ਛਕਾਉਣਾ ਤੇ ਕੀ ਕਰੀਏ। ਤੇ ਸਾਰੀਆਂ ਸਖੀਆਂ ਕੋਲ ਭੋਜਨ ਦੇ ਪਰੋਸੇ ਥਾਲ। ਸ੍ਰੀ ਕ੍ਰਿਸ਼ਨ ਕਹਿਣ ਲੱਗੇ ਜਾ ਕੇ ਜਮਨਾ ਦੇ ਅੱਗੋਂ ਫਰਿਆਦ ਕਰੋ, ਹੇ ਜਮਨਾ ਜੇ ਦੁਰਬਾਸ਼ਾ ਰਿਸ਼ੀ ਨਿਰਾਹਾਰੀ ਹੈ, ਜੇ ਕ੍ਰਿਸ਼ਨ ਜਥੀ ਹੈ ਤੇ ਤੂੰ ਸਾਨੂੰ ਰਸਤਾ ਦੇ ਦੇ। ਗਾਥਾ ਹੈ ਕਿ ਮੈਨੂੰ ਜਮਨਾ ਨੇ ਰਸਤਾ ਦੇ ਦਿੱਤਾ ਤੇ ਸਾਰੀ ਸਖੀਆਂ ਕੋਲ ਜਿਹੜੇ ਥਾਲ ਸਨ ਨਾ ਭੋਜਨ ਦੇ, ਉਹ ਦੁਰਬਾਸ਼ਾ ਸਾਰੇ ਹੀ ਖਾ ਗਿਆ। ਹੈਰਾਨ ਹੋ ਗਈਆਂ, ਇਤਨਾ ਖਾ ਕੇ ਇਹ ਨਿਰਾਹਾਰੀ ਹੈ। ਤੇ ਸੌ ਸੌ ਸਖੀਆਂ ਪਤਨੀਆਂ, ਕਹਿੰਦੇ 16,000 ਪਟਣਾਨੀਆਂ ਸਨ ਸ੍ਰੀ ਕ੍ਰਿਸ਼ਨ ਦੀਆਂ। ਅਸੀਂ ਤੇ ਐਵੇਂ ਮੁਹੰਮਦ ਸਾਹਿਬ ਤੇ ਇਲਜ਼ਾਮ ਲਾਉਂਦੇ ਹਾਂ ਉਹਦੀਆਂ ਦਸ ਪਤਨੀਆਂ ਸਨ, ਸ੍ਰੀ ਕ੍ਰਿਸ਼ਨ ਦੀਆਂ 16,000 ਪਟਣਾਨੀਆਂ ਨੇ। ਮੇਰੇ ਖਿਆਲ ਸਾਰੀ ਮਥੁਰਾ ਉਹਨਾਂ ਦੀਆਂ ਪਟਣਾਨੀਆਂ ਹੀ ਸਨ, ਇੰਝ ਲੱਗਦਾ ਹੈ ਭਰਿਆ ਪਿਆ ਸੀ ਮਥੁਰਾ। ਹਕੀਕਤ ਹੈ, ਇਹ ਤੇ ਗਾਥਾ ਹੈ, ਪੁਰਾਣਕ ਗਾਥਾਵਾਂ ਨੇ, ਤੇ ਮੈਂ ਇੱਕ ਇੱਕ ਅੱਖਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਆਪਣੀ ਤਰਫ ਇੱਕ ਸ਼ਬਦ ਵੀ ਜੋੜ ਨਹੀਂ ਰਿਹਾ। 16,000 ਪਟਣਾਨੀਆਂ ਵੀ ਜੇ ਕ੍ਰਿਸ਼ਨ ਜਤੀ ਹੈ ਤੇ ਰਸਤਾ ਦੇ ਰਹੇ, ਦੁਰਬਾਸ਼ਾ ਨਿਰਾਹਾਰੀ ਹੈ ਤੇ ਰਸਤਾ ਦੇ ਰਹੇ। ਮਿਲ ਗਿਆ ਰਸਤਾ। ਤੇ ਹੁਣ ਆਖਿਰ ਪ੍ਰਸ਼ਨ ਵੀ ਇਹਨਾਂ ਸਖੀਆਂ ਨੇ ਦੁਰਬਾਸ਼ਾ ਤੇ ਕੀਤਾ ਵੀ ਤੁਸੀਂ ਨਿਰਾਹਾਰੀ ਤੇ 16 ਥਲ ਭੋਜਨ ਦੇ ਛੱਕ ਗਏ ਸਾਡੇ ਕੋਲ, ਕ੍ਰਿਸ਼ਨ ਜਤੀ ਤੇ ਆਨੰਦ ਪਟਰਾਣੀਆਂ ਉਸ ਦੀਆਂ, ਗੱਲ ਸਮਝ ਚ ਨਹੀਂ ਆਈ। ਤਾਂ ਦੁਰਬਾਸ਼ਾ ਨੇ ਕਹਿ ਦਿੱਤਾ ਭੋਜਨ ਦੀ ਇੱਛਾ ਨਾ ਹੋਵੇ ਤੇ ਭੋਜਨ ਕੀਤਾ ਜਾਏ ਨਿਰਾਹਾਰੀ, ਗ੍ਰਸਤ ਦੀ ਇੱਛਾ ਨਹੀਂ ਹੈ ਤੇ ਗ੍ਰਸਤ ਵਿੱਚ ਪ੍ਰਵਿਰਤ ਹੋਇਆ ਜਾਏ ਫਰਜ਼ ਦੀ ਪੂਰਤੀ ਲਈ ਉਹ ਜਤੀ। ਉਹ ਨਿਰੀਛਿਤ ਨੇ, ਮੈਂ ਨਿਰੀਛਿਤ ਹਾਂ, ਇਸ ਵਾਸਤੇ ਉਹ ਜਤੀ ਹੈ, ਮੈਂ ਨਿਰਾਹਾਰੀ ਹਾਂ। ਮੈਂ ਸਾਰਾ ਦਿਨ ਭੋਜਨ ਨੂੰ ਯਾਦ ਨਹੀਂ ਕਰਦਾ, ਭਜਨ ਕਰਦਾ। ਭੋਜਨ ਮਿਲ ਗਿਆ ਤੇ ਠੀਕ, ਨਾ ਮਿਲਿਆ ਤਾਂ ਠੀਕ, ਮੈਂ ਨਿਰਾਹਾਰੀ ਹਾਂ। ਗੱਲ ਸਖੀਆਂ ਦੀ ਕੁਝ ਸਮਝ ਚ ਆਈ, ਪਰ ਗੁਸਤਾਖੀ ਮਾਫ, ਬਾਅਦ ਵਿੱਚ ਪੈਰੋਕਾਰ ਜੋ ਕ੍ਰਿਸ਼ਨ ਦੇ ਪੈਦਾ ਹੋਏ ਤੇ ਉਹਨਾਂ ਨੇ ਸੋਚਿਆ ਨੱਚ ਟੱਪ ਕੇ ਕੋਈ ਭਗਵਾਨ ਹੋ ਸਕਦਾ ਤੇ ਸ਼ਾਇਦ ਨੱਚ ਟੱਪ ਕੇ ਕੋਈ ਭਗਤ ਵੀ ਹੋ ਸਕਦਾ। ਤਾਂ ਬ੍ਰਾਹਮਣਾਂ ਨੇ ਉਹ ਤੌਰ ਤਰੀਕੇ ਚਲਾਏ, ਨੱਚੋ ਟੱਪੋ, ਮੰਦਰ ਨਾਚ ਗਾਣੇ ਦੇ ਅਖਾੜੇ ਬਣਦਾ। ਜੇ ਕ੍ਰਿਸ਼ਨ ਨਾਲ ਸਖੀਆਂ ਦੇ ਨਿਰਤ ਕਰ ਸਕਦਾ ਹੈ ਤਾਂ ਹੁਣ ਮੰਦਰਾਂ ਵਿੱਚ ਦੇਵਦਾਸੀਆਂ ਚਾਹੀਦੀਆਂ ਨੇ। ਤੂੰ ਦੇਵਦਾਸੀਆਂ ਦੇ ਅਖਾੜੇ ਬਣ ਗਏ ਮੰਦਰ। ਅੱਜ ਵੀ ਬਹੁਤ ਸਾਰੇ ਮੰਦਰ ਦੇਵਦਾਸੀਆਂ ਦੇ ਅਖਾੜੇ ਬਣੇ ਹੋਏ ਨੇ, ਖਾਸ ਕਰਕੇ ਤਾਮਿਲਨਾਡ, ਕਰਨਾਟਕਾ ਤੇ ਆਂਧਰਾ, ਥੋੜਾ ਜਿਹਾ ਮਹਾਰਾਸ਼ਟਰ ਦਾ ਹਿੱਸਾ। ਆਵਾਜ਼ ਉੱਠ ਗਈ ਹੈ, ਪ੍ਰਥਾ ਖਤਮ ਹੋਣੀ ਚਾਹੀਦੀ। ਮੰਦਰ ਦੁਰਾਚਾਰ ਦੇ ਅੱਡੇ ਬਣ ਗਏ, ਗੰਦਗੀ ਦੇ ਅਖਾੜੇ ਬਣ ਗਏ, ਔਰ ਮੰਦਰਾਂ ਵਿੱਚ ਇਹ ਗੰਦਗੀ ਹਜ਼ਾਰਾਂ ਸਾਲ ਤੋਂ ਦੇਖੀ ਗਈ। ਰੂਹੇ ਜ਼ਮੀਨ ਵਿੱਚ ਇੱਕੋ ਇੱਕ ਹਿੰਦੁਸਤਾਨ ਵਿੱਚ ਪਾਵਨ ਪਵਿੱਤਰ ਮੰਦਰ ਸੀ ਔਰ ਹੈ ਹਰਿਮੰਦਰ ਸਾਹਿਬ, ਉਹਦੇ ਨਾਲ ਵੀ ਇਹਨਾਂ ਨੇ ਗੰਦਗੀ ਜੋੜਨ ਦੀ ਕੋਸ਼ਿਸ਼ ਕੀਤੀ। ਬਈ ਇੱਥੇ ਨਗਨ ਬੀਬੀਆਂ ਮਿਲੀਆਂ, ਕੌਣ ਦੱਸੇ ਤੁਸੀਂ ਨੰਗੇ ਹੋ ਤੇ ਬੀਬੀਆਂ ਦੀ ਨਗਨਤਾ ਦਾ ਜ਼ਿਕਰ ਕਰਦੇ ਹੋ, ਨੰਗੇ ਤੇ ਤੁਸੀਂ ਹੋ। ਹਕੀਕਤ ਇਹ ਹੈ, ਅਸਲੀਅਤ ਇਹ ਹੈ, ਸੱਚਾਈ ਇਹ ਹੈ, ਇੱਥੇ ਕੋਈ ਦੇਵਦਾਸੀਆਂ ਦੀ ਪ੍ਰਥਾ ਨਹੀਂ ਹੈ। ਜਿੱਥੇ ਦੇਵਦਾਸੀਆਂ ਦੀ ਪ੍ਰਥਾ ਹੈ ਇਹ ਸਿਲਸਿਲਾ ਉੱਥੇ ਵੇਖੋ ਜਾ ਕੇ, ਔਰ ਖੁੱਲ੍ਹੇ ਰੂਪ ਵਿੱਚ ਮੌਜੂਦ ਹੈ।
1: ਇਹ ਸਿਲਸਿਲਾ ਤੁਰਨਾਰ ਦੇ ਮੰਦਰ ਚ ਦੇਖੋ, ਖਜੁਰਾਹੇ ਦੇ ਮੰਦਰ ਚ ਦੇਖੋ, ਚਿੱਤਰਾਂ ਵਿਚ ਦੇਖ ਲਓ, ਮੂਰਤੀਆਂ ਵਿਚ ਦੇਖ ਲਓ, ਇੱਥੇ ਨਹੀਂ ਹੈ। ਇੱਥੇ ਤੇ ਕੇਵਲ ਸਿਫਤ ਤੋਂ ਸਲਾਹ ਹੈ ਹਰੀ ਦੀ, ਇਸ ਵਾਸਤੇ ਹਰੀ ਦਾ ਮੰਦਰ ਹੈ। ਮੈਂ ਫਿਰ ਅਰਜ਼ ਕਰਾਂ, ਇਹਨੂੰ ਬਹੁਤਾ ਸਵਰਨ ਮੰਦਰ ਤੇ ਗੋਲਡਨ ਟੈਂਪਲ ਨਾ ਆਖਿਆ ਕਰੋ, ਹਰੀ ਦਾ ਮੰਦਰ, ਇਹ ਤੇ ਹੈ ਹੀ ਹਰੀ ਮੰਦਰ। ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ ਤੇ ਤੁਸੀਂ ਸਵਰਨ ਮੰਦਰ ਆਖੋ ਤੇ ਸੋਨੇ ਦਾ ਮੰਦਰ, ਸਿਰਫ ਸੋਨੇ ਦਾ ਮੰਦਰ ਨਹੀਂ, ਹਰੀ ਦਾ ਮੰਦਰ ਹੈ, ਇਹ ਗੁਰੂ ਦਾ ਮੰਦਰ ਹੈ, ਪੁਰਾਣਾ ਨਾਂ ਹੈ ਹਰੀ ਮੰਦਰ। ਇਹ ਹਰੀ ਦਾ ਦਰਬਾਰ ਹੈ, ਦਰਬਾਰ ਸਾਹਿਬ ਹੈ, ਨਿਰਾ ਆਪਣੀ ਰਸਨਾ ਦੇ ਉੱਤੇ ਇਸ ਨੂੰ ਗੋਲਡਨ ਟੈਂਪਲ ਕਰਕੇ ਨਾ ਚੜਾਓ, ਸਵਰਨ ਮੰਦਰ ਸਵਰਨ ਮੰਦਰ। ਇਹ ਕੋਈ ਸੋਨੇ ਦੀ ਮਹਿਮਾ ਨਹੀਂ, ਇਹ ਤੇ ਹਰੀ ਦੀ ਮਹਿਮਾ ਹੈ। ਕਵੀ ਗਵਾਲ ਜਦ ਇੱਥੇ ਆਇਆ ਨਾ, ਕਵੀ ਗਵਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਕਾਲੀ ਹੋਇਆ, ਦਰਸ਼ਨ ਕਰਨ ਤੋਂ ਬਾਅਦ ਉਸ ਗਵਾਲ ਕਵੀ ਨੇ ਜੋ ਹਰਿਮੰਦਰ ਸਾਹਿਬ ਦੇ ਸੰਬੰਧ ਛੰਦ ਲਿਖਿਆ ਉਹ ਮੈਂ ਤੁਹਾਨੂੰ ਸਰਵਣ ਕਰਾਵਾਂ। ਉਹ ਕਹਿੰਦਾ, ਰਾਜੇ ਸੁਰ ਊਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਊਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ। ਬੈਕੁੰਠ ਤੇ ਦਰਬਾਰ ਸਾਹਿਬ, ਬੈਕੁੰਠ ਤੇ ਹਰਿਮੰਦਰ ਦੋਵਾਂ ਨੂੰ ਸਾਹਮਣੇ ਰੱਖ ਕੇ ਕੰਪੇਅਰ ਕਰਦਾ ਹੈ, ਮੁਕਾਬਲਾ ਕਰਦਾ ਹੈ। ਕਹਿੰਦਾ ਬੈਕੁੰਠ ਦੇ ਚ ਦੇਵਤੇ ਬਿਰਾਜਦੇ ਨੇ, ਤੇ ਇਹ ਐਸਾ ਹੈ ਇੱਥੇ ਸਿਰਫ ਦੇਵਤੇ ਨਹੀਂ, ਦੇਵਤੇ ਵੀ ਨਹੀਂ ਤੇ ਸਾਧੂ ਵੀ ਨੇ, ਸਾਧਨਾ ਕਰਨ ਵਾਲੇ ਵੀ ਹੈ ਨਾ ਤੇ ਗਿਆਨਵਾਨ ਵੀ ਹੈਗੇ ਨੇ। ਰਾਜੇ ਸੁਰ ਊਹਾਂ ਤੂੰ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਊਹਾਂ ਤੂੰ ਇਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਦੇਵਤਿਆਂ ਕੋਲ ਅੰਮ੍ਰਿਤ ਦਾ ਕੁੰਭ ਹੈ, ਗਵਾਲ ਕਹਿਣ ਹੋਵੇ ਤੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ, ਉਹ ਤੇ ਕੁੰਭ ਹੀ ਹੈ ਨਾ। ਸੁਧਾ ਹੈ ਊਹਾਂ ਤੂੰ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀਏ ਵਾਂਕੇ ਹੋਤ ਅਮਰ ਸੋ ਮਰੂੰ ਕੇ ਜੀਵਨ ਮੁਕਤ ਯੇ ਸਭ ਕੋ ਬਰਸ ਹੈ। ਉਹ ਜਿਹੜਾ ਬੈਕੁੰਠ ਦੇ ਚ ਅੰਮ੍ਰਿਤ ਹੈ ਤੇ ਕੁੰਭ ਦੇ ਚ ਜਿਹੜਾ ਪੀ ਲਵੇ ਉਹ ਮਰਦਾ ਨਹੀਂ, ਪਰ ਇਹ ਅੰਮ੍ਰਿਤ ਜੋ ਛਕ ਲਵੇ ਮਰਨ ਦਾ ਭੈ ਨਹੀਂ ਰਹਿੰਦਾ, ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਯੇ ਸਭ ਕੋ ਬਰਸ ਹੈ। ਗਵਾਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਉਹ ਅੰਮ੍ਰਿਤ ਜਿਹੜਾ ਦੇਵਤਿਆਂ ਦਾ ਸਿਰਫ ਯੋਗੀਆਂ ਲਈ ਹੈ, ਤਿਆਗੀਆਂ ਲਈ ਹੈ। ਗਵਾਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ। ਇਹ ਯੋਗੀਆਂ ਲਈ ਵੀ ਹੈ, ਭੋਗੀਆਂ ਲਈ ਵੀ। ਗਵਾਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ। ਉਹਾਂ ਹਰੀ ਮੰਦਰ ਇਹਾਂ ਹਰੀ ਗੁਰੂ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ। ਕਵੀ ਗਵਾਲ ਕਹਿੰਦੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਤੂੰ ਬੈਕੁੰਠ ਚੁਣਨਾ ਕਿ ਇਹ ਗੁਰੂ ਦੀ ਨਗਰੀ ਨੂੰ ਚੁਣਨਾ, ਤੂੰ ਕਹਿੰਦਾ ਬੈਕੁੰਠ ਦੇ ਤੇ ਸਿਰਫ ਹਰੀ ਦਾ ਹੀ ਮੰਦਰ ਹੈ ਨਾ, ਇੱਥੇ ਹਰੀ ਦਾ ਵੀ ਮੰਦਰ ਤੇ ਗੁਰੂ ਦਾ ਵੀ ਮੰਦਰ। ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਇਸ ਵਾਸਤੇ ਦੇਵਤਿਆਂ ਦੇ ਮੰਡਲ ਦੇ ਨਾਲੋਂ ਗੁਰੂ ਦੀ ਪੂਰੀ ਮਹਾਨ ਹੈ। ਇੱਥੇ ਹਰੀ ਦਾ ਮੰਦਰ ਹੈ, ਇੱਥੇ ਗੁਰੂ ਦਾ ਮੰਦਰ ਹੈ, ਇੱਥੇ ਸਾਧੂ ਬੈਠੇ ਨੇ, ਇੱਥੇ ਗਹਿਣੇ ਬੈਠੇ ਨੇ, ਇੱਥੇ ਅੰਮ੍ਰਿਤ ਦਾ ਸਰੋਵਰ ਹੈ। ਕਵੀ ਗਵਾਲ ਕਹਿੰਦੇ ਨੇ, ਇਹ ਪ੍ਰਮਾਤਮਾ ਮੈਂ ਤੇਰੀ ਬਣਾਈ ਹੋਈ ਬੈਕੁੰਠ ਤੋਂ ਵੀ ਜੋ ਹੈ ਇਸ ਤੋਂ ਕੁਰਬਾਨ ਕਰਦਾ, ਇਹ ਇਤਨੀ ਮਹਾਨ ਹੈ, ਮੈਂ ਇਸਦੀ ਚੋਣ ਕਰਦਾ। ਤੂੰ ਕਿਵੇਂ ਕਰਨੀ, ਦੇਵਦਾਸੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸ਼ਤਰ ਮੰਦਰ, ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸ਼ਤਰ ਮੰਦਰ, ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ। ਅਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਭੇਜ ਕਰੋ ਤੇ ਖੂਨ ਨਾਲ ਤਾਲੀ ਕਾਲੀ ਨੂੰ ਤਿਲਕ ਦਿਓ। ਮੈਂ 3 ਦਿਨ ਲਗਾਤਾਰ ਗਿਆ, ਪਹਿਲੀ ਦਫ਼ਾ ਜਦ ਕਲਕੱਤੇ ਗਿਆ ਸੀ ਮੰਦਰ ਦੇਖਣ, 3 ਦਿਨ ਮੈਂ ਰੋਜ਼ ਗਿਆ। ਸਵੇਰੇ ਕਥਾ ਤੇ ਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ, ਭਾਵੇਂ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲੇ ਇਹ ਕਾਲੀ ਦੇ ਮੰਦਰ ਨੱਸ ਜਾਂਦਾ ਸਵੇਰੇ ਸਵੇਰੇ, ਤੇ ਮੈਂ ਆਪਣੇ ਢੰਗ ਨਾਲ ਚਲਾ ਜਾਵਾਂ। ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ, ਤੇ ਸ਼ਿਕੰਜੇ ਚ ਪੁੰਨੇ ਵਾਲੇ ਦਿਨ ਤੇ ਸੰਡੇ ਨੂੰ ਕਹਿੰਦੇ ਨੇ, ਸੰਡਾ ਕੱਢਦੇ ਨੇ ਰੋਜ਼ ਬੱਕਰਾ ਕੱਢਦੇ, ਤੇ ਉੱਥੇ ਉਹ ਖੜੇ ਹੋ ਕੇ ਜੋ ਮੰਤਰ ਮੰਤਰ ਪੜ੍ਹਦੇ ਸਨ ਤੇ ਜੋ ਸਾਰੀ ਪੂਜਾ ਪ੍ਰਤਿਸ਼ਠਾ ਕਰਦੇ ਸਨ, ਮੈਂ ਉਹ ਦੇਖਣ 2-3 ਦਿਨ ਲਗਾਤਾਰ ਗਿਆ। जैसे शिकंजे च पाके बकरे नूं वढ़दे ने फिर ओह खून दे तिलक जिहड़े जिन्ने यात्रू आए हुंदे ने दर्शनार्थी उहनां दे मत्थिआं ते लांदे ने अंदर मूर्तियां नूं लांदे ने फिर उस बकरे का है मांस उसे मंदिर दे च प्रसाद दे रूप च तोल तोल के मुल दिता जांदा है प्रसाद ऐ प्रसाद मुल दिता जाएगा ते मैनूं तीन दिन लगातार देख के ना ते किवें करनी उन्हें सोच लिया तिगरे ये बड़े श्रद्धालु ने बड़े भगत ने तीन दिन दे आ रहे ने काफी देर दे इत्थे बैठे रहिंदे ते मैनूं कहन लगे सरदार जी आपका इस मंदिर के संबंध में क्या भाव है। मैंने कहा बहुत अच्छा बूचड़खाना है बहुत अच्छा बहुत अच्छा ऐसा और कहीं नहीं है मैंने कहीं नहीं देखा बहुत अच्छा पावन पवित्र ढंग से ये बूचड़खाना बनाया गया है। इसको मंदिर कौन कहेगा यहां ना भजन ना बंदगी खून के तिलक लगाए जाते हैं और यही खून का प्रसाद बांटा जाता है और क्या है यहां ये हकीकत है। भैरो है उन्हों शराब पिलाओ भैरो दे मंदिर कहने ने ये बर्फ ही नहीं खांदा कड़ा प्रसाद है तो शराब पींदा पेट करो शराब पुजारियां ने आप शराब पीनी सी भैरो नूं अगे कीता पुजारियां ने आप संडे खाने सन काली नूं अगे कीता हकीकत इतनी पुजारियां ने आप नाच वेखना सी तो कृष्ण दी रास नूं अगे कीता ते पुजारियां ने आप भ्रष्ट होना सी क्षमा करनी कृष्ण नूं अगे कीता ते इंज मंदिर भ्रष्ट हो गए सारे दे सारे निजाम भ्रष्ट होया और पुजारी तबके तो होया। उनते गुरु घर देच ग्रंथी सिंह कहंदे ने गुरु ग्रंथ साहब जी महाराज की पूजा प्रतिष्ठा करन वाले नूं पर किसे वक्त एक दरबार साहब देच हरिमंदर साहब दी जो पूजा करदे सन उन्हां नूं ग्रंथी सिंह नहीं कहंदे सन पुजारी कहंदे सन। कुछ समा ए रौरी पी रही है पुजारी गुरु तेग बहादुर साहब जी महाराज दर्शन करन आए गुरु तेग बहादुर साहब ते पुजारियां ने बूहे बंद कर दिते ते आखिया नहीं गुरु तुसी अंदर नहीं आ सकते। पुजारियों ने अपनी बड़ी महिमा बनाई हुई सी बड़ी महिमा बड़ी प्रतिष्ठा ते उन्होंने डर पै गया इस मंदिर का मालिक आ गया ते साड़ी केड़ी गल लैनी मालिक नूं बाहर ही रखो आप मालिक बने रहो कड्डो मालिक नूं बाहर। इस पुजारी तबके दे उत्ते पुराना एक बहुत वड्डा इल्जाम है गुरु तेग बहादुर साहब नूं अंदर नहीं दाखल होण दिता। वो जिहड़ा गुरुद्वारा तुसी देखदे हो खड़ा साहब सतगुरु नूं इत्थे बैठना पिया अंदर नहीं जा सकते ते मैं जो प्राचीन इतिहासक ग्रंथां विच पंक्तियां पढ़ियां गुरु तेग बहादुर साहब जी दी रसना ते इह बोल निकले औखे ना होना इह मसंद जो अमृत सरिए कृष्ण अगन के अंदर सड़िए पंक्ति इंज है उस तरीके नाल नहीं है जिहड़ी आम कहिंदे ने अमृत सरिए अंदर सड़ी इस तरह की गल नहीं है। इस तरह की कोई गल गुरु तेग बहादुर साहब ने नहीं आखी भगतां की नगरी साधुआं की नगरी ज्ञानियां की नगरी यह शब्द किन्ना नहीं वरते गुरु तेग बहादुर साहब ने ए मसंद जो अमृत सरिए यह जिहड़ा पुजारी तबका अमृतसर दा है यह जिहड़ा मसंद तबका अमृतसर दा है ए मसंद जो अमृत सरिए तृष्ण अगन के अंतर सरिए ये तो तृष्णा की अग दे जलते ही रहेंगे जलते ही रहेंगे तृष्णा ही प्रधान माया ही प्रधान इन और कुछ नहीं। गुरु कौम देश धर्म कुछ भी नहीं ए मसंद जो अमृत सरिए तृष्ण अगन के अंतर सरिए कहने एक वर भी दे गए माइया रब रजाइया यह भी गुरु तेग बहादुर साहब की रचना तो निकले तो मैं देखदा जिस ढंग की सेवा इतों दीबिया कर लेंदिया ने ये स्पष्ट रूप में गुरु तेग बहादुर साहब जी महाराज का मैं वर दिखाई देता है पर गुस्ताखी माफ मसंद टोले कदी कदी वेख के उन्होंने ईरखा वेख के गुरु तेग बहादुर साहब जी के ये बोल भी याद आ जाते हैं ये मसंद जो अमृत सरिए कृष्ण अगन के अंतर सरिए आ भी हकीकत उजागर हो जाती है आ भी बड़ी गल सामने आ जाती है। गुरुदेव दे बोल एक पाठी की तरह पढ़ के मैं थानू सुनाया तो पुजारियों ने कृष्ण जी की रूपरेखा इतनी बिगाड़ी रासा रच रच के लीला मंदिरों रच रच के मंदिरों नाच गाणियों का अखाड़ा बना दिता ਕੁੰਭੀ ਨਰਕ ਬਣਾ ਦਿੱਤਾ। ਕਿਧਰੇ ਭੈਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ, ਕਿਧਰੇ ਕਾਲੀ ਦੀ ਮੂਰਤੀ ਰੱਖੋ ਅੱਗੋਂ ਸੰਡੇ ਭੇਟ ਕਰੋ। ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਵਿੱਚ ਇਕੱਠੇ। ਤਖਮਾ ਕਰਨੇ ਇੱਕ ਹੋਰ ਅਵਤਾਰੀ ਪੁਰਸ਼ ਆਏ ਅੱਜ ਤੋਂ ਗਾਲਬਨ 2500 ਸਾਲ ਪਹਿਲੇ। ਉਹਨਾਂ ਨੇ ਰਾਮ ਦੀ ਮਰਿਆਦਾ ਦੀ ਤੇ ਭਰਪੂਰ ਕਿਸੇ ਹੱਦ ਤੱਕ ਨਿੰਦਾ ਕੀਤੀ, ਪਰੇ ਸੁੱਟਿਆ, ਪਰ ਕ੍ਰਿਸ਼ਨ ਦੀ ਲੀਲਾ ਨੂੰ ਵੀ ਤਿਲਾਂਜਲੀ ਦੇ ਦਿੱਤੀ। ਆਖਿਆ ਨਹੀਂ, ਇਹ ਲੀਲਾ ਵੀ ਨਹੀਂ ਚਾਹੀਦੀ ਜੋ ਬੰਦੇ ਨੂੰ ਦੁਰਾਚਾਰੀ ਬਣਾ ਦੇਵੇ, ਇਹ ਮਰਿਆਦਾ ਵੀ ਨਹੀਂ ਚਾਹੀਦੀ ਜੋ ਬੰਦੇ ਨੂੰ ਜ਼ਾਰੋ ਜ਼ਾਰੋਂ ਤੇ ਮਜਬੂਰ ਕਰ ਦੇਵੇ। ਕਹਿੰਦੇ ਕਾਨੂੰਨ ਹੈ ਜੀ, ਕਾਨੂੰਨ ਹੈ, ਕਾਨੂੰਨ ਜੋ ਤੋੜੇਗਾ ਉਹਦੇ ਨਾਲ ਇਹ ਹੋਵੇਗਾ। ਪਰ ਸਵਾਲ ਇਹ ਪੈਦਾ ਹੁੰਦਾ, ਕੋਈ ਕਿਉਂ ਮਜਬੂਰ ਹੋਇਆ ਕਾਨੂੰਨ ਤੋੜਨ ਤੇ? ਸੋਚੋ ਤੇ ਸਹੀ, ਕਾਨੂੰਨ ਬੰਦੇ ਦੀ ਹਿਫਾਜ਼ਤ ਲਈ ਬਣਾਇਆ ਤੇ ਕਾਨੂੰਨ ਹੀ ਬੰਦਿਆਂ ਨੂੰ ਮਾਰਨ ਲੱਗ ਪਏ, ਫਿਰ ਬੰਦਾ ਕੀ ਕਰੇਗਾ, ਫਿਰ ਮਨੁੱਖ ਕੀ ਕਰੇਗਾ? ਕਾਨੂੰਨ ਤੇ ਹੁੰਦਾ ਹੈ ਮਨੁੱਖ ਦੀ ਹਿਫਾਜ਼ਤ ਲਈ, ਮਨੁੱਖ ਦੀ ਇੱਜ਼ਤ ਦੀ ਹਿਫਾਜ਼ਤ ਲਈ, ਮਨੁੱਖ ਦੀ ਸੰਪਦਾ ਦੀ ਹਿਫਾਜ਼ਤ ਲਈ, ਮਨੁੱਖ ਦੀ ਮਾਣ ਮਰਿਆਦਾ ਦੀ ਹਿਫਾਜ਼ਤ ਲਈ। ਕਾਨੂੰਨ ਤੇ ਹੁੰਦਾ ਇਸ ਲਈ ਅਗਲੇ ਦਾ ਹੱਕ ਉਸਨੂੰ ਪ੍ਰਾਪਤ ਹੋਵੇ ਤੇ ਕਾਨੂੰਨ ਹੱਕ ਖੋਣ ਲੱਗ ਪਏ, ਕਾਨੂੰਨ ਹੀ ਬੇਇੱਜ਼ਤ ਕਰਨ ਲੱਗ ਪਏ, ਕਾਨੂੰਨ ਹੀ ਮਾਰਨ ਲੱਗ ਪਏ, ਤਾਂ ਫਿਰ ਮਜਬੂਰਨ ਮਨੁੱਖ ਉਸ ਕਾਨੂੰਨ ਨੂੰ ਮਾਰਨ ਲੱਗ ਪੈਂਦਾ ਜਿਹੜਾ ਕਾਨੂੰਨ ਉਸ ਨੂੰ ਮਾਰੇ। ਮਜਬੂਰੀ ਹੋ ਜਾਂਦੀ ਹੈ, ਇਹ ਉਸਦੀ ਮਜਬੂਰੀ ਹੋ ਜਾਂਦੀ ਹੈ। ਤਾਂ ਦੂਰ ਦ੍ਰਿਸ਼ਟੀ ਨਾਲ ਮਹਾਤਮਾ ਬੁੱਧ ਨੇ ਦੇਖਿਆ, ਥੋੜੇ ਰੂਪ ਵਿੱਚ ਰਾਮ ਦੀ ਮਰਿਆਦਾ ਨੂੰ ਮੰਨਿਆ ਜਾ ਰਿਹਾ ਸੀ, ਕ੍ਰਿਸ਼ਨ ਦੀ ਲੀਲਾ ਦਾ ਬੜਾ ਜ਼ੋਰ ਸ਼ੋਰ ਸੀ, ਤਾਂ ਆਗਮਨ ਹੋਇਆ ਮਹਾਤਮਾ ਬੁੱਧ ਦਾ। ਉਹਨਾਂ ਨੇ ਇਹਨਾਂ ਦੋਵੇਂ ਅਵਤਾਰੀ ਪੁਰਸ਼ਾਂ ਦਾ ਜੋ ਅਸਰ ਸੀ ਇਸ ਦੇਸ਼ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਵੀ ਕ੍ਰਿਸ਼ਨ ਦੀ ਲੀਲਾ ਨੇ ਭ੍ਰਸ਼ਟ ਤੇ ਦੁਰਾਚਾਰੀ ਬਣਾ ਦਿੱਤਾ, ਰਾਮ ਦੀ ਮਰਿਆਦਾ ਨੇ ਮਰਿਆਦਾ ਇਤਨੀ ਕਰੜੀ ਕਰ ਦਿੱਤੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ, ਦੋਜ਼ਖ ਬਣ ਕੇ ਰਹਿ ਗਈ। ਸ਼ੂਦਰ ਵਾਸਤੇ ਕੋਈ ਜਗ੍ਹਾ ਨਹੀਂ, ਇਸਤਰੀ ਵਾਸਤੇ ਕੋਈ ਜਗ੍ਹਾ ਨਹੀਂ। ਜਿੱਥੇ ਵਾਲਮੀਕਿ ਰਾਮਾਇਣ ਦੇ ਸੰਦੂਕ ਨਾਮ ਦੇ ਜੀਵਰ ਦੇ ਬਾਰੇ ਲਿਖਿਆ, ਉਹਨੂੰ ਫਾਂਸੀ ਤੇ ਚਾੜ ਦਿੱਤਾ ਗਿਆ, ਸ਼ੀਸ਼ਾ ਪਿਘਲਾ ਕੇ ਮਾਰ ਦਿੱਤਾ ਗਿਆ, ਉੱਥੇ ਤੁਲਸੀ ਰਾਮਾਇਣ ਦੇ ਵਿੱਚ ਤੁਲਸੀ ਇੰਝ ਕਹਿੰਦਾ, ਡੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋਂ ਤਾੜਨ ਹਿਤਕਾਰੀ ਹਿਤਕਾਰੀ। ਇਹਨਾਂ ਪੰਜਾਂ ਨੂੰ ਤਾੜਦੇ ਰਹੋ, ਮਾਰਦੇ ਰਹੋ, ਕਿਹੜੇ? ਸ਼ੂਦਰ, ਢੋਰ, ਢੋਲ, ਨਾ ਮਾਰੀਏ ਤੇ ਬੋਲ ਨਹੀਂ। ਸ਼ੂਦਰ ਨੂੰ ਮਾਰੋ, ਨਾਰੀ ਨੂੰ ਮਾਰੋ, ਗਵਾਰ ਨੂੰ ਮਾਰੋ, ਪਸ਼ੂ ਨੂੰ ਮਾਰੋ, ਤਾਂ ਹੀ ਠੀਕ ਰਹਿੰਦੇ ਨੇ, ਉਂਝ ਨਹੀਂ। ਤਾੜਦੇ ਰਹੋ, ਮਾਰਦੇ ਰਹੋ, ਕੁੱਟਦੇ ਰਹੋ। ਸ਼ੂਦਰਾਂ ਨੇ ਤਾਂ ਹੁਣ ਬਗਾਵਤ ਕਰ ਦਿੱਤੀ, ਇਹ ਬੋਲ ਸਾਨੂੰ ਪ੍ਰਵਾਨ ਨਹੀਂ। ਤੇ ਇਸਤਰੀਆਂ ਅਜੇ ਵੀ ਸ਼ੌਕ ਨਾਲ ਘਰ ਘਰ ਵਿੱਚ ਰਾਮਾਇਣ ਇਹੀ ਪੜੀ ਜਾਂਦੀਆਂ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋ ਤਾੜਨ ਹਿਤਕਾਰੀ। ਤੇ ਪਤੀ ਮਾਰੇ ਕੁੱਟੇ ਤੇ ਤਾੜਨਾ ਕਰੇ ਤੇ ਇਹਨਾਂ ਨੂੰ ਗਿਲਾ ਵੀ ਨਹੀਂ ਕਰਨਾ ਚਾਹੀਦਾ। ਆਪ ਹੀ ਪੜਦੀਆਂ ਪਈਆਂ ਹੋਈ, ਬੜੀ ਸ਼ਰਧਾ ਨਾਲ ਪੜ ਰਹੀਆਂ ਇਸ ਸਲੋਕ ਨੂੰ, ਬੜੀ ਸ਼ਰਧਾ ਨਾਲ ਤੁਸੀਂ ਪੜ ਰਹੀਆਂ, ਥਾਂ ਥਾਂ ਤੇ ਪੜਿਆ ਜਾ ਰਿਹਾ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਰਾਮ ਦੀ ਖੁਸ਼ਕ ਮਰਿਆਦਾ ਤੇ ਦੁਰਾਚਾਰ ਵਿੱਚ ਸਮੁੱਚੇ ਦੇਸ਼ ਦੀ ਲਪਟੀ ਹੋਈ ਜਿਹੜੀ ਲੀਲਾ ਸੀ, ਰਾਸ ਲੀਲਾ, ਇਹਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ। ਆਖਿਆ ਨਹੀਂ, ਇਹ ਨਹੀਂ ਪ੍ਰਵਾਨ, ਰਾਮ ਦੀ ਉਹ ਮਰਿਆਦਾ ਮੈਨੂੰ ਪ੍ਰਵਾਨ ਨਹੀਂ ਜਿੱਥੇ ਸ਼ੂਦਰ ਭਜਨ ਬੰਦਗੀ ਨਾ ਕਰ ਸਕੇ, ਰਾਮ ਦੀ ਇਹ ਮਰਿਆਦਾ ਵੀ ਮੈਨੂੰ ਪ੍ਰਵਾਨ ਨਹੀਂ ਕਿ ਇਸਤਰੀ ਅਗਰ ਕੋਈ ਨਾਛਣ ਲਾਵੇ ਤਾਂ ਉਹਨੂੰ ਘਰੋਂ ਕੱਢ ਦੇ ਔਰ ਉਹ ਆਪਣੇ ਬੱਚਿਆਂ ਨੂੰ ਇੱਕ ਆਸ਼ਰਮ ਦੇ ਜਨਮ ਦੇਵੇ ਤੇ ਬੱਚੇ ਯਤੀਮਾਂ ਦੀ ਤਰ੍ਹਾਂ ਪਲਣ, ਲਾਵਾਰਸ ਪਿਓ ਦੇ ਹੁੰਦਿਆਂ। ਮਹਾਤਮਾ ਬੁੱਧ ਦੇ ਅੰਦਰ ਇਤਨੀ ਦਇਆ ਕਠੋਰਤਾ ਤੇ ਕਰ ਨਹੀਂ ਸਕਦੇ ਸਨ, ਤੇ ਇਤਨਾ ਸੰਜਮ ਤੇ ਭ੍ਰਸ਼ਟ ਲੀਲਾ ਵੀ ਉਹਨਾਂ ਨੂੰ ਨਹੀਂ ਚਾਹੀਦੀ ਸੀ। ਇੱਕ ਨਵੀਂ ਜ਼ਿੰਦਗੀ ਦਾ ਆਗਾਜ਼ ਹੋਇਆ ਤੇ ਇਹਦੀ ਲਪੇਟ ਦੇ ਵਿੱਚ ਵੀ ਬੜੀ ਦੁਨੀਆ ਆਈ ਇਸ ਦੇਸ਼ ਦੀ। ਬੋਧੀ ਬਣਨਾ ਲੋਕੀ ਫਖਰ ਮਹਿਸੂਸ ਕਰਨ ਲੱਗ ਪਏ ਔਰ ਥਾਂ ਥਾਂ ਦੇ ਉੱਤੇ ਬੋਧੀਆਂ ਦੀ ਜਮਾਤ ਖੜੀ ਹੋ ਗਈ। ਬੋਧਕ, ਬੋਧ ਗਿਆਨ ਚਾਹੀਦਾ, ਬੁੱਧ ਆਪਣੀ ਬੁੱਧੀ ਦਾ ਇਤਨਾ ਪ੍ਰਯੋਗ ਕਰੋ ਕਿ ਕਦਮ ਕਿਸੇ ਥਾਂ ਤੇ ਵੀ ਗਲਤ ਨਾ ਪੁੱਟਿਆ ਜਾਵੇ, ਹੱਥ ਕੁਛ ਵੀ ਗਲਤ ਨਾ ਕਰੋ, ਹਰ ਵਕਤ ਬੁੱਧ ਦਾ ਇਸਤੇਮਾਲ ਕਰੋ। ਹੱਥ ਨੂੰ ਜਦੋਂ ਵਰਤੋਂ ਤਾਂ ਹੱਥ ਦੀ ਵਰਤੋਂ ਤੋਂ ਪਹਿਲੇ ਬੁੱਧੀ ਦੀ ਵਰਤੋਂ ਕਰੋ, ਪੈਰਾਂ ਦੀ ਪਹਿਲੇ ਵਰਤੋਂ ਬਾਅਦ ਵਿੱਚ ਕਰੋ, ਉਸ ਤੋਂ ਪੇਸ਼ਤਰ ਬੁੱਧੀ ਦੀ ਵਰਤੋਂ ਕਰ ਲਓ। ਜ਼ਬਾਨ ਨੂੰ ਵਰਤਣ ਲੱਗਿਆਂ ਪਹਿਲੇ ਬੁੱਧ ਦੀ ਵਰਤੋਂ ਕਰ ਲਓ, ਜ਼ਬਾਨ ਗਲਤ ਨਾ ਬੋਲੇ, ਪੈਰ ਗਲਤ ਨਾ ਚੱਲਣ, ਗਲਤ ਨਾ ਕਰਨ। ਇਸ ਤਰੀਕੇ ਨਾਲ ਬੌਧਕ ਤਲ ਦੇ ਉੱਤੇ ਜ਼ਿੰਦਗੀ ਬਤੀਤ ਕਰੋ ਤਾਂ ਆਪ ਦਾ ਨਾਮ ਆਤਮਾ
2: ਪਰ ਅਗਿਆਰਾਂ ਦੀ ਮਹਿਫਿਲ ਦੇ ਵਿੱਚ, ਧੋਖੇਬਾਜ਼ਾਂ ਦੀ ਮਹਿਫਿਲ ਦੇ ਵਿੱਚ ਕੁਛ ਵੀ ਨਹੀਂ। سہجے سہجے یہ دیوا ہی بجھ گیا. اینی مرض کر دیا کیونکہ دیوے دے تیل پاندے نے کون؟ مہاتما بدھ دے پیروکار. پیروکار ہی نہ رہے دیوا بجھ گیا. اس دیوے نو بجھایا کچھ غلط عیار لوگاں نے تے کچھ انہاں لوگاں نے جنہاں نو یہ گل پسند نہیں آئی کہ مہاتما بدھ دی رو رہی تھی رام دی مریادا تے کرشن دی لیلا دا بالکل پترا ہی واچ گئی ہے, سلسلہ ہی ختم کر دیتا ہے. اس کشمکش وچ او جڑا دیوا سی شما گوتم جو کسے حد تک محفل اغیار وچ جلتے رہا سی بجھ گیا. باویں اج تو 35 سال پہلے 40 سال پہلے اقبال نے آ کے جل رہا ہے پر اغیاراں دی محفل وچ, ناداناں دی محفل وچ, بے وقوفاں دی محفل وچ کچھ عقل مند نہیں. شما گوتم جل رہی ہے محفل اغیار میں, تحفے بازاں دی محفل وچ جل رہی کچھ بھی نہیں. ادھر مہاتما بدھ دی شمع بجھن لگی, ادھر نویں شمع جلائی گورکھ نے. انہیں کچھ سدھار کیتا, انج کہہ لو رام دی مریادا نو سدھار کیتا سری کرشن نے تے بن گئے لیلا پرشوتم. تے لیلا تے مریادا دے سدھار کیتا مہاتما بدھ نے تے بن گئے مہاتما بودھ, سدھارت بن گئے بدھ بدھی دے تل تے. جی اگاں چل کے سدھار کیتا گورکھ نے جو ترٹیاں بودھ مذہب دے چھ بھی رہ گئی سن انہاں نو دور کیتا سہجے سہجے. ایک ایک گل دا اس وقت وستار سے ذکر کراں چونکہ سما ہو گیا, مختصری میں عرض کردا. گورکھ نے اس ڈھنگ دی رو ریتی چلائی اور سدھی سدھیاں دے ردھیاں دے اس ڈھنگ دے چمتکارے پیش کیتے کہ اس دیش دی عام جنتا دا کہنا کہ بڑے بڑے راجے مہاراجے بھی پربھاوت ہون لگ پئے, گوپی چند ورگے جوگی بن گئے, برتری ورگے جوگی بن گئے, گورکھ دی لپیٹ دے چل گئے. تے جتھے بڑے بڑے راجے مہاراجے آ جان عام پرجا تے آوے, دھنوان دا دھرم کہنا نردھن دا دھرم ہو جاندا ہے. نردھن دھنوان دی نقل کردا ہے, نرگن گنوان دی نقل کردا ہے, تے قدرتی گل ہے. نربل بلوان دی نقل کردا ہے, ایسا ہی ہوندا ہے. تو جب بڑے بڑے راجے مہاراجے جوگی بننے شروع ہو گئے تے جوگ مت رج کے پھیلیا اس دیش وچ, جوگیاں دے نام دے تے کئی مٹھ کئی شہر. اے گورکھ پور یوپی دا بہت وڈا شہر, اے گورکھ دے نام دے. نانک متا جسنو اج تسی کہندے ہو صاحباں دے پاون پوتر استھان, اے پہلے گورکھ متا سی. اے بھی میں عرض کر دیں, اے گورکھ متا سی, اے گورکھ دی تھاں سی. دیوالی والے دن ہمالیہ پربت تے ٹھنڈ پین نال اس موسم وچ یوگی سارے تھلے آ جاندے سن دیوالی تو دو چار دن پہلے, تے دیپ مالا ہوندی سی جوگیاں دی آمد وچ, بے جوگی پہاڑاں نوں چھڈ کے آ گئے, برفاں پینیاں شروع ہو گئیاں, یوگی آ گئے واپس. اے مٹھاں وچ آ جاندے سن, گرمیاں وچ ہمالیہ پربت چلے جاندے سن, تے سردیاں وچ واپس آ جاندے سن. انہاں دی آمد وچ دیوالی ہوندی سی, دیوالی دا تہوار جوگیاں نال جڑے ہویا ہے, دیوالی دا تہوار بودھیاں نال جڑے ہویا ہے, سناتنیاں نال جڑے ہویا ہے, گرو کے سکھاں نال جڑے ہویا ہے, گرمت نال جڑے ہے. بڑا ایک سانجا تہوار ہے, اس واسطے اسی اس نوں کہہ سکدے ہاں کہ دیش پدر دا راشٹریہ تہوار ہے, قومی تہوار ہے, بہت وڈا تہوار ہے. مختصر میں عرض کراں, سہجے سہجے ردھی سدھی دی چمک ڈھلی پین لگ پئی. ادھیاتمک سدھی ہے نہیں سی, پدارت دی سدھی سی. عمر وڈی کر لو, اچنچیت کوئی وستواں پراپت کر لو, من تھوڑا اکاگر ہووے تے شکتیاں ملدیاں نے, من پورن طور تے اکاگر ہو جائے تے پرماتما ملدا ہے. انی محنت دے اگر تھوڑا اکاگر ہویا ہے تو پرماتما دے مارگ دے جو کچھ ہے وہ مل جاندہ ہے. پرماتما دے مارگ دے کی ہے ردیاں تے سدھیاں, تے جڑا مارگ دے بیٹھ جائے اس راہی نو کوئی سیاڑا نہیں آکھے گا. لیکن مارگ بڑا خوبصورت ہوے, رستے دے جڑے سٹیشن آن وہ بڑے پرونک ہون, تے اتھے بڑے وڈے وڈے بازار لگے ہون, تے جیب دے کافی دھن سمپدا ہوے تے بندے دا رکن نو جی کر جاندہ ہے. پرماتما دا مارگ پر رونق اگر کوئی چل پے اگے ردیاں سدھیاں کراماتاں, پر مارگ وچ کوئی رک جائے وہ سیاح نہیں. اس واسطے میرے پادشاہ نے کہہ دیتا ہے سدھ ہواں سدھ لائی رد آکھاں آؤ گپت پرگٹ ہوئے بیسا لوک راکھے بھاؤ مت دیکھ بھولا ویسرے تیرا چت نہ آوے نہ متا کدری نہ ردیاں سدیاں نو ویکھ کے تو بھول جائے تے اتھے رک جائے نہیں اگے چل. من تھوڑا اکاگر ہوندا ہے کسے منتر وچ ردی سدھی ملتی ہے اکثر یہ یوگی اتھے رکے. انج کہہ لو یہ مارگ دے پجاری سن پرماتما دے پرماتما دے نہیں یہ رت سدھ دے پجاری سن ایشور دے نہیں. اس واسطے گرو نانک نو جد 22-23 سال دی عمر دے گرو نانک دیو جی مہاراج ملتے ہیں انہوں تو یوگیاں دی عمر کوئی 500 سال دا کوئی 800 وریاں دا کوئی 1200 سال دا پر وٹے پیروں تلے آدھے سن کئی دے انی لمبی عمر دے کیونکہ سواساں روک کے بیٹھتے سن پورا سال تے سواس ہی نہیں چلتے تے سواس ہی تے پونجی ہے تے پونجی تے خرچ ہی نہیں کرتے سن عمر ودھ جاندی سی. گرو نانک نو بالا کر کے بلاندے سن بچہ سب سدھی منے بچاریا کیویں درسن ایو لےوے بالا اے جڑا بچہ ہے تے بچہ کر کے گرو نانک نو بلاندے سن بالا آؤ بالا آؤ بالا جی بیٹھ بچہ ہوں 500 سال دی عمر تے 22 سال دی عمر تے آپ ہی بالا ہے پر ہوں عمر ہی صرف ودا لینی اور ہزار ہزار سال دی کر لینی اگر زندگی دا یہی منورت ہے ساگر دے ہزار ہزار سال دیاں مچھلیاں ہن بھی موجود نے وہ یوگی ہو گئی انہوں نے کوئی پرم آنند کی پراپتی ہو گئی. عمر درختوں دی بھی بہت وڈی ہے 2500 سال دا کھڑا ہے درخت بودھ گیا جہے تھلے بیٹھ کے مہاتما بدھ نے تپسیا کی سی جتھے اس نو گیان ہویا سی وہ درخت موجود ہے 2500 سال پرانا. بابے دی بیر موجود ہے سلطان پور وچ. پچھلے سال جد میں درشن کرن گیا تے خون ٹپک رہا سی تے میں گرنتھی صاحب تو پچھے تے خون لگتا ہے تے میں اس طرح کدی درختوں تو ٹپکتا ہوا نہیں دیکھا اج تک نہیں دیکھا. میرے خیال سنت بابا کرتار سنگھ جی بھی ہے گئے سن تے میں ستے سدھ انہوں تو بھی پوچھیا سی جتھے تک مینوں یاد ہے میں کہ تے خون ہے بالکل خون ہے تو مینو کہن لگے ہاں ڈاکٹر نے ٹیسٹ کیتا ہے خون ہے بالکل لیبورٹری دے چلے جا کے وہ پوری پڑچول کی تے خون ہے بیری دے چوں خون. کچھ درخت پرم پرکھا نال جڑے ہوئے نے بوڑ مہاتما بدھ نال جڑے ہوئے ہیں ککر کریں یہ شری کرشن نال جڑے ہوئے ہیں کدی بور مطالعہ کر کے ویکھنا. اے جڑا پپل ہے کچھ دیوی دیوتاواں نال سمبندت رکھدا ہے بیریاں گرو گھر نال جڑی ہوئی ہیں. بابے بڈھے دی بیر دکھ بنجنی بیر لاچی بیر سلطان پور دیا گردوارا بابا بیر صاحب گردوارا بیر صاحب بیریاں دا کوئی گرو اتہاس نال گرو گھر نال بہت لمبا چوڑا سمبندھ ہے. اور اسی طریقے نال میں ہور بھی کچھ درخت دیکھے نے جو دنیا دے باہر دے مہاپرشاں نال سمبندت نے. انہاں دا پچھوکڑ کی ہے کسے وقتے تو میں پھر عرض کراں لیکن ایک میں عرض کراں بنسپتی دے جند جان ہے بنسپتی دکھ سکھ محسوس کردی ہے یہ دے اتے صرف موسم دا ہی اثر نہیں منکھ دے وچاراں دا بھی اثر ہے ماحول دا بھی اثر ہے. تے مینوں اتھوں دے گرنتھی سنگھ نے دسیا سی سن 47 دے اس بیری دے چوں خون نکلیا سی بڑا نکلیا سی تے بڑی کٹا وڈی ہوئی انہ دن کدھر ریلوے فاٹک ریلوے کراسنگ 35-40 سنگھ جڑے مارے گئے سن انہ دن خون نکل رہا سی تے کل مینوں کسے سجن نے دسیا پھر نکلتا پیا وہ کاغذ دے اس خون تبے لوا کے نہ مینوں آ کے دکھایا وہ پھر کافی نکلے. سنکیت نے اشارے نے کئی دفعہ منک نہیں سمجھ سکتا درخت سمجھ جاندے بنسپتی سمجھتی بنسپتی نو بودھ ہو جاندہ ہے بنسپتی نو جو ہے پتا چل جاندہ ہے. خیر گل لمکائیے نا مختصر عرض کریے لمبی عمر مہان عمر انہ یوگیاں نے تے کر لئی لیکن پرم آنند نہیں سی پرم رس نہیں سی سہجے سہجے اے لہر ڈلی پئی جویں مریادا پرشوتم دی لہر بھارت دے ڈلی پی گئی لیلا پرشوتم دی لہر کریبن کریبن مٹ گئی ਹੁਣ ਕਿਸੇ ਨੂੰ ਇਹ ਦੁਰਾਚਾਰ ਚੰਗਾ ਨਹੀਂ ਲੱਗਦਾ। ਪਾਰਲੀਮੈਂਟ ਦੇ ਵਿੱਚ ਵੀ ਅਜ਼ਾ ਜੋ ਹੈ ਆਵਾਜ਼ ਉੱਠ ਚੁੱਕੀ ਹੈ, ਦੇਵਦਾਸੀਆਂ ਦੀ ਪ੍ਰਥਾ ਖਤਮ ਹੋਣੀ ਚਾਹੀਦੀ ਹੈ, ਇਹ ਮੰਦਰਾਂ ਦੇ ਵਿੱਚ ਨਹੀਂ ਚਾਹੀਦੀਆਂ, ਨੱਚਦੀਆਂ ਹੋਈਆਂ ਟੱਪਦੀਆਂ ਹੋਈਆਂ ਇਹ

ਸਤਿਗੁਰ ਦੇ ਚਰਨਾਂ ਵਿੱਚ ਸ਼ਰਧਾਲੂ ਪਹੁੰਚਦੇ ਸਨ। ਆਸਾਮ, ਬੰਗਾਲ, ਬੰਗਲਾਦੇਸ਼ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਸਥਾਨ ਰਹਿ ਗਏ ਨੇ। ਬੰਗਾਲ ਤੱਕ ਸੀ ਗੁਰੂ ਕੀ ਸਿੱਖੀ, ਬਿਦਰ ਕਰਨਾਟਕਾ ਕਿੱਥੇ ਤੱਕ ਸੀ ਸਿੱਖੀ, ਨਾਨਕ ਜੇਰਾ ਮੌਜੂਦ ਹੈ ਔਰ ਉੱਥੋਂ ਦੇ ਸਿੱਖ ਇੱਥੇ ਆਉਂਦੇ ਸਨ। ਸਾਰਾ ਹਿੰਦੁਸਤਾਨ ਸਿੱਖੀ ਦੀ ਲਪੇਟ ਦੇ ਚ ਆਇਆ। ਤੁਹਾਨੂੰ ਮੈਂ ਦੋ ਸ਼ਬਦ ਕਹਿਣਾ, ਉਹ ਭਾਵੇਂ ਤੁਹਾਨੂੰ ਨਾ ਚੰਗੇ ਲੱਗਣ, ਉਹ ਗੱਲ ਵੱਖਰੀ ਤੇ ਕਹਿਣ ਦਾ ਤੇ ਮੈਨੂੰ ਹੱਕ ਹੈ ਨਾ, ਇਹ ਗੱਲ ਵੱਖਰੀ ਹੈ ਕੋਈ ਸਹਿਮਤ ਹੋਵੇ ਨਾ ਸਹਿਮਤ ਹੋਵੇ, ਗੁਰੂ ਨੇ ਖੁੱਲ੍ਹ ਤੇ ਦਿੱਤੀ ਹਰ ਇੱਕ। ਮਰਿਆਦਾ ਪੁਰਸ਼ੋਤਮ ਦੀ ਲਹਿਰ ਇਸ ਦੇਸ਼ ਵਿੱਚ ਮਰ ਚੁੱਕੀ ਹੈ ਔਰ ਇੱਥੋਂ ਹੀ ਗਲਤ ਸਾਬਤ ਹੋ ਜਾਂਦੀ। ਅਗਰ ਹੁਣ ਕੋਈ ਪੜੋਸੀ ਲਾਛਣ ਲਾ ਦੇ ਤੇ ਕੋਈ ਆਪਣੀ ਪਤਨੀ ਨੂੰ ਘਰੋਂ ਕੱਢਣ ਨੂੰ ਰਾਜ਼ੀ ਨਹੀਂ, ਠੀਕ ਹੈ ਤੂੰ ਦੋਬੀ ਦੇ ਕਹਿਣੇ ਤੇ ਕੱਢ ਸਕਦਾ, ਅਸੀਂ ਇਹ ਅਨਰਥ ਨਹੀਂ ਕਰ ਸਕਦੇ। ਤੂੰ ਇੱਕ ਬ੍ਰਾਹਮਣ ਦੀ ਸਿਫਾਰਿਸ਼ ਦੇ ਨਾਲ ਔਰ ਉਹਦੀ ਫਰਿਆਦ ਦੇ ਨਾਲ ਸੰਬੂਕ ਨੂੰ ਫਾਂਸੀ ਤੇ ਚਾੜ ਸਕਦਾ, ਮੌਜੂਦਾ ਵਿਧਾਨ ਨਹੀਂ ਚਾੜਦਾ। ਰਾਮ ਰਾਜ ਨੂੰ ਕਿਸ ਤਰ੍ਹਾਂ ਲਾਗੂ ਕਰੋਗੇ? ਉਹ ਲਹਿਰਾਂ ਖਤਮ, ਕ੍ਰਿਸ਼ਨ ਦੀਆਂ ਲਹਿਰਾਂ ਖਤਮ ਮਿਟ ਗਈਆਂ, ਯੋਗੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ ਮਿਟ ਗਈਆਂ, ਨਹੀਂ ਪਨ ਪਈਆਂ। ਔਰ ਭਗਤਾਂ ਦੀ ਲਹਿਰ ਜਿਹੜੀ ਸੀ ਗੁਸਤਾਖੀ ਮਾਫ, ਉਹ ਵੀ ਕਰੀਬਨ ਕਰੀਬਨ ਸਮੁੱਚੇ ਦੇਸ਼ ਵਿੱਚ ਨਿਸਤੋ ਨਾਬੂਦ। ਜੁਲਾਹੇ ਬਹੁਤ ਨੇ, ਇਹਨਾਂ ਜੁਲਾਹਿਆਂ ਦੇ ਹੁਣ ਤੁਹਾਨੂੰ ਕਬੀਰ ਦੀ ਰੂਹ ਨਹੀਂ ਮਿਲੇਗੀ। ਛੀਂਦੇ ਬਹੁਤ ਨੇ, ਇਹਨਾਂ ਦੇ ਹੁਣ ਤੁਹਾਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਆਉਣਗੇ। ਚੌਕ ਵਿੱਚ ਗੰਢਣ ਵਾਲੇ ਜੁੱਤੀਆਂ ਚਮਾਰ ਬਹੁਤੇ ਨੇ, ਪਰ ਤੁਸੀਂ ਆਖੋ ਕੋਈ ਰਵਿਦਾਸ ਦੀ ਝਲਕ ਮਿਲੇ, ਨਹੀਂ ਇਹ ਗੱਲ ਨਹੀਂ। ਹਜਾਮਤਾਂ ਕਰਦੇ ਨਾਈ ਬਥੇਰੇ ਮਿਲਣਗੇ, ਪਰ ਤੁਸੀਂ ਆਖੋ ਹੁਣ ਇਹਦੇ 'ਚ ਕੋਈ ਸਹਿਣ ਬੈਠਾ ਹੋਵੇ, ਨਹੀਂ ਇਹ ਗੱਲ ਨਹੀਂ। ਲਹਿਰ ਠੰਡੀ ਪੈ ਗਈ, ਖਤਮ ਹੋ ਗਈ, ਬਿਲਕੁਲ ਖਤਮ ਹੋ ਗਈ, ਸਿੱਖੀ ਦੀ ਲਹਿਰ ਚਲੀ। ਪਰ ਹੁਣ ਮੈਂ ਆਖਾਂ ਇਹ ਲਹਿਰ ਮਿੱਟੀ ਤੇ ਨਹੀਂ ਔਰ ਮਿੱਟ ਵੀ ਨਹੀਂ ਸਕਦੀ। ਕਾਰਨ, ਇਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਖੂਨ ਡੋਲਿਆ, ਨਿਰਵ ਜ਼ਬਾਨੀ ਬੋਲ ਨਹੀਂ ਬੋਲੇ, ਪਰ ਇਹ ਲਹਿਰ ਠੰਡੀ ਪਈ ਹੈ, ਮਰੀ ਨਹੀਂ ਠੰਡੀ ਪਈ ਹੈ। ਠੰਡੀ ਕਿਉਂ ਪਈ ਹੈ? ਇਸ ਵਾਸਤੇ ਕਿ ਜਿਹੜੇ ਮੁਦਈ ਨੇ ਇਸ ਲਹਿਰ ਨੂੰ ਅਗਾਂਹ ਵਧਾਉਂਦੇ ਉਹ ਕੋਰੇ ਰਾਜਨੀਤਕ ਬਣ ਗਏ, ਫੋਕੇ ਰਾਜਨੀਤਕ ਬਣ ਗਏ। 90 ਤੋਂ ਲੈ ਕੇ 95% ਗੁਰਦੁਆਰਿਆਂ ਤੇ ਛਾ ਗਏ ਉਹ ਬੰਦੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਕੁਰਸੀ ਚਾਹੀਦੀ ਸੀ, ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਈ ਸਪਿਰਟ ਨਹੀਂ, ਕੋਈ ਜਜ਼ਬਾ ਨਹੀਂ, ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ। ਜਿਨ੍ਹਾਂ ਨੂੰ ਅਸੈਂਬਲੀ ਹਾਲ ਤੱਕ ਪਹੁੰਚਣਾ ਸੀ, ਪਾਰਲੀਮੈਂਟ ਤੱਕ ਪਹੁੰਚਣਾ ਸੀ, ਹਿੰਦੁਸਤਾਨ ਦੇ ਸਾਰੇ ਗੁਰਦੁਆਰਿਆਂ ਨੂੰ ਇਹਨਾਂ ਨੇ ਜੱਫੇ ਮਾਰ ਲਏ। ਜਿਨ੍ਹਾਂ ਨੇ ਗੁਰੂ ਤੱਕ ਪਹੁੰਚਣਾ ਸੀ, ਇਸ ਤਰ੍ਹਾਂ ਦੇ ਬੰਦਿਆਂ ਦੇ ਹੱਥਾਂ 'ਚ ਗੁਰਦੁਆਰੇ ਨਹੀਂ ਸਨ। ਜਿਨ੍ਹਾਂ ਨੇ ਸਿਰਫ ਪਾਰਲੀਮੈਂਟ ਤੱਕ ਪਹੁੰਚਣਾ, ਜਿਨ੍ਹਾਂ ਨੇ ਸਿਰਫ ਅਸੈਂਬਲੀ ਹਾਲ ਤੱਕ ਪਹੁੰਚਣਾ, ਇੱਕ ਮਿਸ਼ਨਰੀ ਹੋਣ ਦੇ ਨਾਤੇ ਸਾਨੂੰ ਅਹਿਸਾਸ ਕਰਾ ਦੇਣਾ ਮੇਰਾ ਫਰਜ਼ ਹੈ ਤੇ ਉਸ ਦੀ ਸੁਧਾਈ ਕਰਨਾ ਤੁਹਾਡਾ ਤੇ ਮੇਰਾ ਇਹ ਦੂਜਾ ਫਰਜ਼। ਮੈਂ ਸੁਧਾਈ ਕਰਾਂ ਮੇਰਾ ਫਰਜ਼ ਹੈ, ਤੁਸੀਂ ਸੁਧਾਈ ਕਰੋ ਤੁਹਾਡਾ ਫਰਜ਼ ਹੈ। ਕਹਿ ਦੇਣਾ ਮੇਰਾ ਫਰਜ਼ ਹੈ, ਕਿਉਂਕਿ ਮੈਂ ਕੌਮ ਦਾ ਮਿਸ਼ਨਰੀ ਹਾਂ, ਵਕਤਾ, ਇਹ ਡਿਊਟੀ ਹੈ, ਇਹ ਮੇਰਾ ਕੰਮ ਹੈ, ਇਹ ਮੇਰਾ ਧੰਦਾ ਹੈ। ਮੂਰਖ ਕਾਰੇ ਲਾਇਆ, ਸਤਿਗੁਰ ਨੇ ਇਸੇ ਕੰਮ ਲਾਇਆ, ਤੇ ਇਹ ਕੰਮ ਆਪਣੇ ਢੰਗ ਨਾਲ ਕਰਨਾ ਹੈ। ਤੇ ਮੈਂ ਇਸ ਤਰ੍ਹਾਂ ਜਿੱਥੇ ਜਿੱਥੇ ਘੁੰਮ ਫਿਰ ਕੇ ਦੇਖਿਆ ਗੁਰਦੁਆਰਿਆਂ ਦੀ ਮੁਖੀ ਦੀ ਕੋਸ਼ਿਸ਼ ਕਿਵੇਂ ਪਹੁੰਚੀ ਹੈ ਸਤਾਧਾਰੀਆਂ ਦੀ ਕੋਠੀ ਤੱਕ, ਕਿਵੇਂ ਗੁਰੂ ਤੱਕ ਪਹੁੰਚੀ ਹੈ, ਇਸ ਢੰਗ ਦੀ ਕੋਸ਼ਿਸ਼ ਨਾ ਹੋਈ, ਕੀਤੀ ਨਹੀਂ, ਬਿਲਕੁਲ ਨਹੀਂ ਕੀਤੀ। ਇਹ ਲਹਿਰ ਠੰਡੀ ਪੈ ਗਈ ਤੇ ਹੁਣ ਗੁਰਦੁਆਰੇ ਦਾ ਪ੍ਰਧਾਨ ਦਾ ਨਾਂ ਲਈਏ ਤੇ ਪ੍ਰਧਾਨ ਨਾਂ ਲੈਂਦਿਆਂ ਕੋਈ ਗੁਰਸਿੱਖ ਯਾਦ ਨਹੀਂ ਆਉਂਦਾ। ਇੰਨਾ ਯਾਦ ਆਵੇਗਾ ਕੋਈ MLA ਹੋਵੇਗਾ, ਕੋਈ ਪਾਰਲੀਮੈਂਟ ਦੇ ਬੂਹੇ ਖੜਕਾਉਣ ਵਾਲਾ ਹੋਵੇਗਾ, ਹੋਰ ਕੀ। ਇਹ ਗੁਰਦੁਆਰੇ ਦਾ ਸਿਕੱਤਰ ਹੈ ਜੀ, ਤਾਂ ਫੌਰਨ ਪਤਾ ਚੱਲ ਜਾਂਦਾ ਹੈ, ਠੀਕ ਹੈ ਕੋਈ ਸਤਾਧਾਰੀਆਂ ਦੀ ਕੋਠੀ ਦੀ ਪਰਿਕਰਮਾ ਕਰਦਾ ਹੋਵੇਗਾ, ਹੋਰ ਕੀ, ਹੋਰ ਕੁਝ ਕੁਛ ਨਹੀਂ, ਹੋਰ ਕੀ, ਹੋਰ ਇਸ ਸਿਕੱਤਰ ਕੋਲ ਕੀ ਹੈ, ਹੋਰ ਇਸ ਪ੍ਰਧਾਨ ਦੇ ਕੋਲ ਕੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕੁਛ ਦਿਸ ਪਿਆ ਸੀ ਕਿ ਸ਼ਾਇਦ ਵਕਤੀ ਤੌਰ ਤੇ ਇਹ ਲਹਿਰ ਠੰਡੀ ਪੈ। ਉਹਨਾਂ ਨੇ ਸਵਈਆ ਉਚਾਰਨ ਕੀਤਾ, ਉਹ ਵੀ ਮੈਂ ਤੁਹਾਨੂੰ ਸਰਵਣ ਕਰਾ ਦਿਆਂ। ਭਾਵੇਂ ਸਮਾਂ ਕਾਫੀ ਹੋ ਰਿਹਾ ਅੰਦਰੋਂ, ਭਾਵੇਂ ਸਰੀਰ ਤੇ ਗਲਾ ਨਾ ਵੀ ਇਜਾਜ਼ਤ ਦੇ ਰਿਹਾ ਤੇ ਨਾਲ ਦੇ ਸਹਿਯੋਗੀ ਹਿਮਾਇਤੀ ਹਮਦਰਦ ਵੀ ਕਹਿੰਦੇ ਨੇ ਬਹੁਤਾ ਸਮਾਂ ਨਾ ਲਓ,
پر اج دیوالی دا تہوار ہے تھوڑی جی پڑھا میں کٹ ہی لاویں میں خامہ خواہ جو ہے میں اندر رکھ کے لے جاواں وہ گل جو ہے ٹھیک نہیں ہوئے بھائی صاحب بھائی گرداس جی کہندے نے کہ میں ایک کسان نو ویکھیا وہ چندن دیاں لکھنا انہاں نو کٹ کٹ کے تے کھیتی دے آلے دوالے وار لا رہا سی چندن بڑی قیمتی لکڑ جڑا چندن تھانو عام بازار چ ملتا ہے نقلی چندن باون چندن نہیں وہ تو میں دیکھا ہے سینکڑے روپے کلو دے حساب نال تول کے دیکھتا ہے جڑا آسام دے میسور دے باغات دے چوتے بڑا قیمتی ہے بہت مہنگا ہے بہت مہنگا ہے چندن دی لکڑ یہ تھوڑے جہاں بوٹے میں اندور دے ایک باغ دیکھے سن مہاراجے دے محل دے دو لگے ہوئے سن چھوٹے چھوٹے بھائی صاحب کہنے چندن کی بار جیسے دیجیت ببور درم کنچن سپٹ مد کانچ گرہ راکھی بھائی صاحب کہنے کسان نو جد میں دیکھے آ کہ چاروں پاسے چندن دی واڑ لا رہا سی تے مینوں پوچھنا پیا اندر تو بویا کی ہے اینی قیمتی لکڑ اے چندن اے ہزاراں روپے مل بکن والا تو چاروں پاسے اس دی واڑ پیا لانا ہے پہلے اندر دس تو کیسر بیجیا کی بیجیا آخر اندر ہے کی آخر لگا اندر تے ککرا دے بوٹے لائے نے تے ککرا دے بوٹیاں دے آلے دوالے چندن دی واڑ چندن کی بار جیسے دیجیت ببور درم کنچن سپٹ مد کانچ گرہ راکھی ہے بھائی صاحب کہندے پھر میں ایک ہور کرامات ویکھی اس بندے دے گھر دے بکسا سی سونے دا سونے دی تجوری کون بناندا ہے سیف تے آخر لوہے دی بنے گی نا تجوری تے لوہے دی بنے گی انہیں سونے دی بنائی بکسا بہت وڈا تے بھائی جی کہنے میں اس تو پوچھا جی تو بکسا سونے دا بنایا یہ ہیرے رکھے نے پنے نیلم کہندا نہیں کچ تے پتھر رکھے کنچن سپٹ مد کانچ گرہ راکھی سونے دے بکسے دے کچھ تے پتھر تے چندن دی واڑ ککرا دے آلے دوالے تے بھائی جی تو پوچھی تسی کہنا کی چاہتے ہو سادھن دورائے کے اساد اپرادھ کرے الٹائی چال کلی کال برہم باقی اس کل جگ دے جس موجودہ دور دے الٹی چال کی جدی زندگی بالکل ککرا دی طرح وکاری لوبھی ہنکاری ایسا کیڑا ایب ہے جڑا اندر نہ ہوئے تے بار چندن دی واڑ دھرم دا مکھی جی دھرم دا مکھی ہے گردوارے دا مکھی ہے جی پردھان صاحب نے تے لوکاں نوں بھلیکھا پی جاندا جی پردھان صاحب نے تے بالکل گرو نال جڑے ہوئے ہونگے کیونکہ چندن دی واڑ جو دکھائی دیندی پردھانگی جو دکھائی دیندی گردوارے دی پر اے نہیں پتا تھوڑا جی اندر چات مار کے دیکھ بوٹے ککرا دین اور کھ نہیں بڑے بڑے شرابیاں نو دوراچاریاں نو ٹھگاں نو تے قوم دروئیاں نو پنتھ دروئیاں نو میں گردواریاں دا پردھان ویکھیا گم پھر کے اے کچھ میں ویکھیا واڑ چندن دی تے بوٹے ککرا دے زندگی ککرا ورگی تے ذمہ واری کی دھرم دے مکھیاں سی ڈبا سونے دا ہے بار لباس دھرم دا دھرم دے مکھی تے کھما کرنی اندر کوری گندی سیاست دے کچ تو علاوہ اور کچھ نہیں پیا سیاست دے چوندا ہے بس میں لینا ہی لینا ہے دھرم دے چوندا ہے میں دینا ہی دینا ہے میں جان دینی ہے میں اپنا دھن دینا ہے میں پروار دے دینا ہے سیاست یہ دینا نہیں جان دی میں لینا ہے میں قوم کولو لینا ہے پنتھ کولو لینا ہے دیش کولو لینا ہے دیش دیاں ہڈیاں کولو لینا ہے پنتھ دے خون کولو بھی لینا ہے لینا ہی لینا ہے دینا ککھ بھی نہیں خون بھی لینا ہے خون دینا نہیں ککھ نہیں دینا دین دی کوئی برتی نہیں جڑا لین دی برتی رکھ دو تے سیاست دان ہے ٹھیک ہے جی پیچھے سیاست دان جیلاں کٹ دے رہے تے ہن سنگھاسن تے بیٹھے نے جیل کٹن دا مطلب کی ہوندا معاوضہ دے سال اسی جیل کٹی ہے ہن تسی 30-40 سال رہی سانو منسٹر بناؤ اسی بیٹھنا ہے پرانے رجواڑے جی کدھرے بیٹھ جان ایک دفعہ سنگھاسن تے پیڑھی در پیڑھی سلسلہ انہاں دا چلدا سی کہ میں کہنی ڈیموکریسی دے کی ہے پیڑھی در پیڑھی سلسلہ چلتا اور کی ہے کچھ بھی نہیں ایسے کچھ بھی نہیں حقیقت کی ہے اور کہنے نے اس دیش دے ڈیموکریسی ہے
اس واسطے تو اتنے این ایس اے ہے، تسی کچھ بھی سرکار دے خلاف بولو جیل، کیونکہ جمہوریت ہے، اتنے جمہوریت ہے، اس واسطے اتنے ہر پرانت کا نظام فوج دے آسرے تے چلتا ہے، گولیاں دے آسرے تے چلتا ہے، توپاں دے آسرے تے چلتا ہے، کیونکہ اتنے جمہوریت ہے، اور اتنے کوئی دھرم کا بھی صحیح پرچار کرے تے نہیں کر سکتا، کیونکہ اتنے جمہوریت ہے۔ دیوالی کا دن ہوئے تے سٹیج ٹھنڈی ہوئے، ساری رات میں اتنے ڈھاڈی سنگا دے گیت سنتا سی تے کناں وچ کچھ بھی بول نہیں پائے، آخر دبا کس دا؟ راجنیتی دا، تے جیڑی راجنیتی منجی صاحب دے ستسنگ نوں ٹھنڈا کر دے انہوں جمہوریت آکھو گے؟ کس طرح آکھو گے؟ وہ جمہوریت ہے، وہ تے گندی ڈکٹیٹرشپ ہے، وہ تے گندا ظلم ہے، کما کرنی۔ اور اے پیڑھی در پیڑھی جیسے شخصی نظام سی پرانا وہی ہے، اور دیش چونکہ لمبی غلامی دل چ رہا ہے، اجے بھی اس نو صحیح سوچنی جو ہے نہیں آئی۔ تو میں عرض کراں، پرانیاں لہراں مر چکیاں، اے لہر ٹھنڈی پی گئی، سکھی دی بجھے گی نہیں، اے مینو پورن وشواس ہے، نہیں بجھے گی۔ گل ہے کہ کراں، جس قوم دے چ معصوم بچے بھی قوم پنتھ تے دیش لئی اپنا خون ڈول دین، بڈھے بھی ڈول دین، بیبیاں بھی ڈول دین، کھما کرنی اس قوم نو کون مٹائے گا؟ کس طرح اس لہر نو مٹاؤ گے؟ اج تک تے مٹان والے ہی مٹ گئے، مغل مٹ گئے، انگریز مٹ گئے، پر لوکی اتہاس تو سبق نہیں لیندے۔ پر پھر بھی میں آکھاں گا، یہ لہر پہلے نالوں زیادہ پنپی، اس واسطے مٹاؤ دے جو ہے سادن بھی بہت بڑے پدر تے چلائے گئے۔ کدی مغلاں نے نہیں آکھیا کہ کرپان پہننا جرم ہے، نہیں آکھیا، اور انگریز نے بھی ساری کرپان قبول کر لی۔ یہ گلوکری تھوڑے جہاں ماحول کر کے برٹش ایئرویز دے پھر بندش ہے، ورنہ برٹش ایئرویز جو جہاز نے انہاں دے برٹش گورنمنٹ دے، وہ کرپان پہن کے سکھا سکتا سا۔ میں نے حیرانگی ہوئی، کیوں کہ جد میں اٹھے ٹکٹ لینی سی لندن، تو مینوں سنگتاں کہن لگیاں جی کرپان پہن کے جاننا ہے تو پھر برٹش ایئر ویز جا سکتے ہو، باقیاں چ نہیں، کسے چ بھی نہیں۔ میں کہ ایئر انڈیا دے چ بھی نہیں؟ کہن لگے نہیں۔ میں کہ وہ تے اپنے ملک دا جہاز ہے، کہن لگے نہیں جا سکتے، اس دیش دے جہاز دے ذمہ واری ہور کس تے سونپ دے ہو؟ کیوں سونپ دے ہو؟ کس دے تے کیوں سٹ دے ہو؟ جنہوں نے اس ڈھنگ نال اس دیش دی حالت بنا دیتی ہے، انہوں نے حق کی ہے دیش دے سنگھاسن تے بیٹھن دا کہ تسی زندگی دا ہر مسئلہ گولی دے آسلے تے حل کرو، توپاں دے آسلے تے حل کرو، ٹینکاں دے آسلے تے حل کرو، پھر برٹش سرکار نو کڈن دی لوڑ کی سی؟ پھر تے وہی ٹھیک سی، پھر تے انہوں دے راج ایٹ ہی ٹھیک سی، کیونکہ وہ بھی ہر مسئلے نو گولی نال حل کرنا چاہتے سن، تے تسی بھی اسی ڈھنگ نال حل کرو۔ تے کھما کرنی، پھر یہ انہوں دے اپنے آنوں کی کریے، پھر تے پرائے چنگے نے، کسے حد تک وہ پرائے چنگے نے۔ اس ڈھنگ دے نال اکال تخت دی بے حرمتی پرایا نے نہیں کیتی سی جو اپنے نے کر دیتی۔ اور اردو دا ایک شاعر کہندا ہے، دشمنوں سے اس قدر صدمے اٹھائے جان پر، دوستوں سے اس قدر صدمے اٹھائے جان پر، دل سے دشمن کی عداوت کا گلا جاتا رہا۔ یہ حقیقت ہے، یہ بہت بڑی جو ہے سچائی ہے۔ تو اج دیوالی ہے، میں عرض کیتی ہے سکھی دی لہر مدم ہوئی ہے، اس دیوے نو کچھ طوفانی ہواوا نے کہہ رہا ہے، دیوا بجھے گا نہیں کیونکہ بہت سارے طوفان چو لنگ چکے ہیں، پر فانوس دی لوڑ ہے، اس وقت فانوس دی لوڑ ہے، وہ تسی فانوس بننا ہوئے گا، اس دیوے نو جلانا ہے۔ تے ذمہ واری ہن کی تمام دیش دے گردوارے انہاں بندیاں دے حوالے کر دو جنہاں نو ویکھیے تے گرو چیتے آوے، بس ای نہیں۔ جنہ دے درشن کریے تے منی سنگھ چیتے آوے، جنہ دے درشن کریے بھائی گرداس چیتے آوے، جس دے درشن کریے بھائی دیالا چیتے آوے، جس دے درشن کریے گدڑ نہ چیتے آون، بز دل تے کائر نہ چیتے آون، جس دے درشن کریے تے ستگر نے سانو سنگھ لقب دیتا ہے شیر چیتے آو۔ اس طرح دے جو ہے نظام نو اسی بنائیے، کہہ دینا میرا فرض،
ਅੱਗੋਂ ਮੰਨਣਾ ਤੁਹਾਡਾ ਫਰਜ਼। ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਵਾਲੇ ਦਿਹਾੜੇ ਮੈਂ ਥੋੜੀ ਜਿਹੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ। ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਵਿੱਚ ਹਾਜ਼ਰੀ ਭਰਨੀ ਹੈ ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ। ਫਿਰ ਜਦੋਂ ਨਦੀ ਨਾਵ ਸੰਜੋਗੀ ਮੇਲਾ ਹੋਇਆ ਤੇ ਇੱਕ ਨਿੱਕੀ ਜਿਹੀ ਬੇਨਤੀ ਮੈਂ ਹੋਰ ਕਰਨੀ, ਇੱਕ ਮਿੰਟ ਆਪ ਜੀ ਦਾ ਹੋਰ ਲੈਣਾ, ਛੋਟੀ ਜਿਹੀ ਬੇਨਤੀ। ਕੱਲ ਦਾਸਾਂ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਇੱਥੇ ਜੋ ਸ਼ਹੀਦ ਹੋ ਚੁੱਕੇ ਨੇ ਸਾਰਿਆਂ ਦੇ ਪਰਿਵਾਰਾਂ ਨੂੰ ਜਾਂ ਜੋ ਵੀ ਬਚੇ ਨੇ ਉਹਨਾਂ ਨੂੰ ਬਕਾਇਦਾ ਛੇਤੀ ਤੋਂ ਛੇਤੀ ਆਰਥਿਕ ਸਹਾਇਤਾ ਆਰੰਭ ਕਰ ਦਿੱਤੀ ਜਾਏ। ਆਰਥਿਕ ਤੇ ਤਜਵੀਜ਼ ਇਸ ਢੰਗ ਦੀ ਵੀ ਉਹਨਾਂ ਨੇ ਕੀਤੀ ਕਿ ਸਿੰਘ ਸਾਹਿਬਾਨ ਨੇ ਅਪੀਲ ਕੀਤੀ ਹੋਈ ਹੈ ਤੇ ਮੈਂ ਇੱਕ ਤਜਵੀਜ਼ ਰੱਖੀ ਸੀ ਬਈ ਇੱਕ ਅਲੱਗ ਬੋਰਡ ਬਣਾ ਦਿਓ, ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਅੰਦਰ ਹੋਵੇ, ਸਿੰਘ ਸਾਹਿਬਾਨ ਦੇ ਅੰਦਰ ਹੋਵੇ, ਤੇ ਉਹ ਬੋਰਡ ਉਹਦੇ ਚ ਪੰਜ ਪਤਵੰਤੇ ਸਿੰਘ ਅੰਮ੍ਰਿਤਸਰ ਦੇ ਹੋਣ, ਤਾਂ ਕਿ ਐਸਾ ਨਾ ਹੋਵੇ ਇੱਕ ਦਿੱਲੀ ਦਾ ਹੋਵੇ, ਇੱਕ ਕਲਕੱਤੇ ਦਾ ਹੋਵੇ ਤੇ ਜਦ ਸਹਾਇਤਾ ਦੇਣੀ ਹੋਵੇ ਤੇ ਦਿੱਲੀ ਵਾਲਾ ਆਵੇ ਤੇ ਦੇਵੇ, ਬੰਬੇ ਵਾਲਾ ਆਵੇ ਤੇ ਦੇਵੇ, ਕਲਕੱਤੇ ਵਾਲਾ ਆਵੇ ਤੇ ਉਹ ਇੱਕ ਨਾ ਆਇਆ ਇੱਕ ਆਇਆ ਨਹੀਂ, ਉਹ ਪੰਜੇ ਸਿੰਘ ਵੀ ਇੱਥੋਂ ਦੇ ਚਾਹੀਦੇ ਨੇ ਤੇ ਸਿਲਸਿਲਾਵਾਰ ਉਹਨਾਂ ਤਮਾਮ ਯਤੀਮਾਂ ਨੂੰ ਬੇਵਾਵਾਂ ਨੂੰ ਜਾਂ ਬਿਰਧ ਜਿਨ੍ਹਾਂ ਦੇ ਸਿਰ ਦੇ ਉੱਤੋਂ ਜਵਾਨ ਬੱਚਿਆਂ ਦੇ ਸਾਏ ਚਲੇ ਗਏ ਉਹਨਾਂ ਨੂੰ ਇਹ ਮਦਦ ਛੇਤੀ ਤੋਂ ਛੇਤੀ ਆਰੰਭ ਕਰ ਦਿੱਤੀ ਜਾਏ। ਸੰਤ ਮੱਖਣ ਸਿੰਘ ਸੱਤ ਵਾਲੀ ਗਲੀ ਦੇ ਜੋ ਪੁਰਾਣੀ ਟਕਸਾਲ ਹੈ ਉਹਨਾਂ ਨੇ ਬੜੀ ਹਮਦਰਦੀ ਜਤਾਈ, ਉਹ ਵੀ ਕਹਿਣ ਲੱਗੇ ਜੇ ਮੇਰੇ ਨਾਲ ਚਾਰ ਪੰਜ ਸੱਜਣ ਇਸ ਤਰੀਕੇ ਨਾਲ ਇਕੱਠੇ ਹੋ ਜਾਣ ਤਾਂ ਮੈਂ ਆਪਣੇ ਤੌਰ ਤੇ ਵੀ ਮੈਂ ਕਾਫੀ ਮਾਇਆ ਇਕੱਠੀ ਕਰ ਸਕਦੇ ਹਾਂ। ਹੋਰ ਵੀ ਕਈ ਸੱਜਣਾਂ ਨੇ ਇਸ ਢੰਗ ਨਾਲ ਆਖਿਆ। ਇਸ ਵਕਤ ਹੈ ਕਿ ਮੈਂ ਕਰਨੀ, ਤੁਸੀਂ ਮੈਨੂੰ ਕਥਾ ਭੇਟ ਦਿੱਤੀ ਅੱਜ ਦੀ ਤੇ ਮੇਰੀ ਜੇਬ ਦੇ ਵਿੱਚ ਵੀ ਜੋ ਕੁਛ ਹੋਇਆ ਮੈਂ ਟਟੋਲ ਲਿਆਂਗਾ, ਉਹ ਵੀ ਮੈਂ ਭੇਟ ਕਰ ਦਿਆਂਗਾ ਇੱਥੇ ਤੇ ਇਹ ਮੈਂ ਸੰਤ ਫਤ ਜੋ ਹੈ ਮੱਖਣ ਸਿੰਘ ਜੀ ਦੇ ਹਵਾਲੇ ਜੋ ਹੈ ਕਰਦਾ ਜੋ ਸੱਤੋ ਵਾਲੀ ਗਲੀ ਦੇ ਇਸ ਵਕਤ ਸਰਪ੍ਰਸਤ ਨੇ, ਉਸ ਡੇਰੇ ਨੂੰ ਜੋ ਹੈ ਚਲਾ ਰਹੇ ਨੇ। ਤੂੰ ਆਪਣੇ ਢੰਗ ਨਾਲ ਇਹ ਮਾਇਆ ਜਿਹੜੇ ਜਿਹੜੇ ਲੋੜਵੰਦ ਹੋਵਨ ਉਹਨਾਂ ਨੂੰ ਭੇਟ ਕਰ ਦੇਣ ਤੇ ਮੈਂ ਕਦੀ ਕਿਸੇ ਸ਼ਹਿਰ ਵਿੱਚ ਕਥਾ ਭੇਟ ਮੰਗਦਾ ਨਹੀਂ ਹੁੰਦਾ। ਤੁਸੀਂ ਅੱਜ ਅਗਰ ਮੈਨੂੰ ਕਥਾ ਭੇਟ ਦੇ ਦਿਓ ਤਾਂ ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ ਔਰ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਤੁਹਾਡੀ ਜਿਹੜੀ ਮਾਇਆ ਹੈ ਸਤਿਗੁਰ ਸਫਲ ਕਰੇ, ਲੇਖੇ ਲਾਵੇ ਤੇ ਮੈਂ ਆਪਣੇ ਰੂਪ ਵਿੱਚ ਇਹ ਭੇਟ ਕਰਦਾ। ਫਿਰ ਸ਼੍ਰੋਮਣੀ ਕਮੇਟੀ ਨੇ ਜੋ ਬੋਰਡ ਬਣਾਇਆ ਉਸ ਬੋਰਡ ਲਈ ਵੀ ਦਾਸ ਸੇਵਾ ਜੋ ਹੈ ਕਰੇਗਾ। ਤੋ ਆਪ ਜੋ ਹੈ ਜਿਹੜੇ ਜਿਹੜੇ ਸੱਜਣ ਮਾਈ ਬਾਈ ਮਾਇਆ ਭੇਟ ਕਰ ਰਹੇ ਨੇ ਸਤਿਗੁਰਦੇਵ ਜੀ ਮਹਾਰਾਜ ਸਾਰਿਆਂ ਦੀ ਮਾਇਆ ਲੇਖੇ ਲਾਣ ਪ੍ਰਵਾਨ ਕਰਨ ਤੇ ਇਹ ਮਾਇਆ ਯਤੀਮਾਂ ਲਈ ਬੇਵਾਵਾਂ ਲਈ ਔਰ ਉਹਨਾਂ ਮਾਸੂਮ ਤੇ ਕਮਜ਼ੋਰ ਬਿਰਧ ਮਾਤਾਵਾਂ ਲਈ ਹੈ। ਸੋ ਸਤਿਗੁਰ ਸਾਰਿਆਂ ਦੀ ਮਾਇਆ ਸਫਲੀ ਕਰਨ ਲੇਖੇ ਲਾਣ।

ਸਰੀਰ ਨੂੰ ਧੋ ਲੈਣ ਨਾਲ ਮਨ ਤੇ ਨਹੀਂ ਧੋਤਾ ਜਾਂਦਾ। ਵਿਚਾਰ ਤੇ ਸ਼ੁੱਧ ਨਹੀਂ ਹੁੰਦੇ। ਤਨ ਨੂੰ ਰੋਜ਼ ਧੋਂਦਾ ਰਹੋ, ਸੁਭਾਅ ਨਹੀਂ ਬਦਲਣਾ। ਐਸਾ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਤੁਮੇ ਅੰਮ੍ਰਿਤ ਸਿੰਚੀਏ। ਤੁਮੇ ਦੀ ਵੇਲ ਕੋਈ ਰੋਜ਼ ਮਨੁੱਖ ਅੰਮ੍ਰਿਤ ਸਿੰਚਦਾ ਰਹੇ, ਮਿੱਠਾ ਘੋਲ ਘੋਲ ਪਾਣੀ ਵਿੱਚ ਉਸਦੇ ਵੇਲ ਦੀ ਜੜ ਵਿੱਚ ਪਾਉਂਦਾ ਰਹੇ, ਤੇ ਕੀ ਤਵੱਕੋ ਰੱਖਦਾ ਵੀ ਤੁਮੇ ਦੀ ਕੁੜੱਤਨ ਮਿਠਾਸ ਵਿੱਚ ਬਦਲ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਖਿਆਲ ਦਿੱਤਾ, ਕਹਿੰਦੇ ਨੇ

ਘਰ ਵਿੱਚ ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸ ਦੀ ਜੜ ਦੇ ਕੋਲ ਮਿਸ਼ਰੀ ਦੀ ਗਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਹੈ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜਕਤ ਨੇ

0: రోజు
1: అమృత సించిన నాలని నెమ్మదిగా సహజ నీ జాందా భావ స్వభావ నీ బదలదా సహజ దా అఖరీ అర్థ స్వభావ ਕਿਉਂਕਿ ਜਿਹੜੀ ਗੱਲ ਸੁਭਾਅ ਚ ਸ਼ਾਮਿਲ ਹੋ ਜਾਏ ਜਿਹੜੀ ਗੱਲ ਸੁਭਾਅ ਚ ਸ਼ਾਮਿਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਣ ਤੇ ਜਿਹੜੀ ਗੱਲ ਸੁਭਾਅ ਚ ਸ਼ਾਮਿਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆਂ ਉਸਨੂੰ ਉਚੇਚ ਕਰਨੀ ਪੈਂਦੀ ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਿਲ ਹੁੰਦਾ ਸਹਿਜ ਸੁਭਾਏ ਹੋਏ ਸੋ ਹੋਏ ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਿਲ ਹੋ ਜਾਏ ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ ਕਹਿੰਦੇ ਨੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ ਭਾਵ ਉਹਦਾ ਸੁਭਾਅ ਨਹੀਂ ਬਦਲਦਾ ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ ਬਾਹਰ ਨਾਲ ਸਾਂਝ ਰੱਖਦੀਆਂ ਨੇ ਤਨ ਦਾ ਕੱਪੜਾ ਮੈਲਾ ਹੋ ਜਾਏ ਤਨ ਮੈਲਾ ਹੋ ਜਾਏ ਤਨ ਉੱਪਰ ਦੀ ਚੀਜ਼ ਹੈ ਇਹਨੂੰ ਮੈਲ ਬਾਹਰੋਂ ਲੱਗਣੀ ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ ਤਨ ਦਾ ਕੱਪੜਾ ਮੈਲਾ ਹੋ ਜਾਏ ਸਾਬਣ ਦੀ ਜ਼ਰੂਰਤ ਹੈ ਹਜ਼ੂਰ ਕਹਿੰਦੇ

0: ਕਿਉਂਕਿ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ, ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਹੀ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲਹੇ, ਤਿਖਾ ਤਿਹਾਇਆ ਕਿਉਂ ਲਹੇ, ਜਾਂ ਸਰ ਭੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹਿਣ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ, ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠਿਆਂ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤਾਂ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਚ। ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ ਇਹਦੇ ਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਦੇ ਚ ਨਹੀਂ ਸਮਾ ਸਕੇ, ਵਾਰਾਂ ਦੇ ਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ ਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਦੇ ਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਦੇ ਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਦੇ ਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲਓ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਚ ਫਾਰਸੀ ਦੇ ਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਚ ਬਹੁਤ ਵੱਡਾ ਭੇਦ ਪੈ ਜਾਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਕਰੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। इस बाणी नू जंगी तरज दे गायन करना है। एक गल वखरी है कि ए धुना अजोके किसे हद तक रागी सिंगा नू भुल गई ने, क्योंकि धुना भी सतगुरु ने चाड़ दी। जंगी तरज की धुन की होनी चाहिए है। तो महाराज ने लिखा है टुंडे असरा जे की धुनी, धुन ओ गायन करो जड़ी टुंडे असराज दी धुन है। लल्ला बहलीमा की धुनी गावनी, चंद्रहाड़ा सोइया की धुनी, ये धुन नौ धुना चढ़िया हुई ने। ते नौ दिया नौ धुना जंगी तरस दिया ने। बहुत पुरानी गल है, भाई कल्याण सिंह जी बैठे ने, ते लखनऊ दे एक सज्जन संगीत दे उत्ते बहुत वड्डा ग्रंथ लिख रहा सी। ओ मेरे को लाया ते कहन लगा मैं भारत दे मुख्तलिफ पहलुआं दे फिरकियां दे जो संगीत दी प्रथा है एदी खोज कर रहे हैं। ते ए गुरु घर दे जिहड़ी संगीत दी प्रथा है एदी भी मैं जानकारी लेनी है थोड़ी। ते मेरे को लाए सन, मैं उन्होंने कह दिता सी मैं संगीत दा थोड़ा बहुत अध्ययन जरूर कीता है, पर बारीकियां मैं तैनू नहीं दस सकांगा। मैनू कहण लगा संगीत दियां बारीकियां मैनू नहीं चाहीदियां। संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैनी है। ते मैं उसनू कह दिता कि इतने राग ने गुरु ग्रंथ साहब जी महाराज दे इहदे च पड़तालां भी हैगियां ने, ताल बदल बदल के गायन करना और काफी ने। फिर इस तों इलावा खास गल जिहड़ी देखण दे च है उह ने चढ़िया हुई नौ धुना। इन्हां नौ धुना दे च मैनू चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोइया की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके इन्हां नौ धुनां की वास्तविक रूपरेखा की। उन्हें रूपरेखा भी लिख दी सी, उन्हें अपने ढंग नाल खोज की थी, बड़ी मेहनत की थी, एक एक दे कोल गया। ये गल वखरी है कि ये नौ धुनां भी अज सिख जगत दे किसी हद तक इन्हां दी रूपरेखा खो गई है। ये सानू विरसा हुण संभाल के रखना पएगा। इन्नी मैं अर्ज कर दिया, ठीक है। रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नू भी संभाल के रखना है। पुराने गायक जिन्हां नू गुरमत संगीत दा बोध होवे, उन्हां दियां आवाज़ां उन्हां दे ओ गायन करन दे तौर तरीके जिहड़े पुरातन ने, उन्हां नू किसे तरीके नाल टेप करके रिकॉर्ड करके रखना। इस ढंग दी भी हुण लाइब्रेरी सानू बनानी पैगी। और ए भी नवा इतिहास लिखण लग्यां, अजे मैं समझदा मौजूदा दौर दे ते खोजियां नू बड़ा वक्त लगेगा। कितने घर उजड़े ने, कितने बच्चे यतीम होए ने, कितनिया अबलावां दी असमत लुटी गई है, कितने सुहागणा दे सुहाग लुटे गए ने, ये अजे नवे सिरों लिस्ट बनेगी। ये ते अजे नवे सिरों छानबीन करनी पेगी, अजे ते पूरा पता है ही नहीं। अजे ते गल इक्का दुक्का पता चलता, इधर ए वारदात हो गई, फलाने दे घर ए होया, फलाने नाले होया, फलाने नाले होया। तो ये सारी विरासत सानू संभाल के रखनी पेगी, खोज करनी पेगी, और नवे सिरों इस पासे जो है चलना पेगा, मेहनत करनी पेगी। और मैं ये भी अर्ज करा, अगर ये मेहनत की तो गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते ने। मैं महाराष्ट्र ते इधर छत्तीसगढ़ का इलाका जिहड़ा रायपुर का घूम के आया, छत्तीसगढ़ के इलाके कोई गालबन 96 लाख के करीब सतनामी रहिंदे ने ते उन्हां दे मुखी मेरे को आए तो उत्थों दे नाल एक दो सिंघां नूं भी नाल लैके आए। वह कहण लगे सी सारे सिंह सज्जण नूं तैयार हाँ 96 लाख के करीब ने इस वक्त जिहदे च कोई 70-80 के करीब जिहड़े सिंह सज्जे ने उहदे च डॉक्टर ने इंजीनियर ने ते मैं उन्हां कोल सोधे सिद्ध अपनी तर्क बुद्धि करके पूछ लिया थोड़े अंदर सिख होने का जिहड़ा जज्बा पैदा होया है ये तुसी कोई बाणी सुनी है कोई शब्द गुरु का सुनिया कोई गुरु घर का इतिहास पढ़ के चोट लगी है? कहन लगे नहीं असी ब्राह्मणा दे सताए होया सानू शूदर समझदे ने सानू अजे गुरु घर का तो नहीं पता लेकिन इतना पता है कि गुरु घर के शूदर नहीं आख्या जाता किसी को असी सिख बनना है। और इसी तरीके नाल महाराष्ट्र दे बन जा रहे ने सिकली करने मैं अर्ज करा अगर 40 साल दे असी सही ढंग नाल प्रचार कर दे देश की अद्धी आबादी गुरु गोबिंद सिंह जी महाराज के खालसे होने सन इतनी मैं अर्ज कर दे जिम्मेवारी है हुण उन्होंने उत्ते जिन्हां ने यह प्रचार होण नहीं दिता कीता नहीं उन्होंने उत्ते जो गुरुद्वारियां दे मुखी हो के ते खिमा करनी दस्तक खटकांदे रहे पार्लियामेंट दे गुरुद्वारियां दा ध्यान ही नहीं दिता ख्याल ही नहीं कीता इस पासे मेहनत ही नहीं कीती इस पासे समय ही नहीं कढ़िया। इस देश दे च अजे भी बहुत सारी धरती पई है असी इस ढंग दा काम कर सकते हैं बहुत वड्डे पद्धर ते काम कर सकते हैं। मेरी निगाह च भी यह सतनामी नहीं सन अद की होए क्योंकि मैं पिंड पिंड गया इधर मध्य भारत के इलाके च इन्हां 3-4 महीनों दे च उत्साह मेरा बहुत वधिया ते मैनू हैरानगी भी होई ये लोग बेचारे छोटी बोटी खेतीबाड़ी का काम करते सन ते सिर दे उत्ते 2-2 गज के निके निके दस्तारे सजाए हुए 2-3 सिंह मैनू जिहड़े नाल सन उन्हां कोल मैं सुते सिद्ध पुछिया इन्हां नूं कोल पग्गा नहीं ने कहण लगे ये पग लैण दी समर्था नहीं रखते बड़ी मुश्किल नाल अपनी उपजीविका चलांदे ने पिंडां विच थोड़े ने जिहड़े संपन्न ने उह कर लैंदे ते फिर मेरे मन च ख्याल पैदा होया ते लंबे तौर तरीके नाल सिलसिला चलाना पैगा 5 ककार लखां दी तादाद विच दस्तारां चाहीदियां ने सिंह सज्जण नूं तैयार गुरुद्वारे उत्थे कोई बणाए हुण हर थां ते गुरुद्वारे ते सोना लाना संगमरमर लाना मैनूं तां नहीं चंगा लगदा भावें तुसीं औखे होवो उह गल वखरी है हुण उहनां पिंडां छोटे छोटे गुरुद्वारे बनाओ हुण जीवदे जागदे सिक्खी दे मंदर खड़े करो ताकि किसे दोखी दी हिम्मत ना पै सके मुल्क साडे सीनियां नूं जो है गोलियां नाल छलनी करे इस ढंग दा कोई काम करिए। इस ढंग दा उद्दम उपराला करिए ते यही कुछ मैं उधर कलकत्ते सम्मेलन च थां थां ते कहिंदा आया कहिंदा तां मैं बहुत पुराने समय तो सी लेकिन बनजारियां दे बारे जो कुछ मैं आख्या लोगों ने इतनी तवज्जो नाल सुनिया नहीं सी अजोका जो जज्बा सिख कौम दा उमड़े है उछाल दिच है शायद इस दिच कोई गल जो है सुनी जा सके। खैर तो मैं अर्ज करा ए जो पावन पवित्र वाक आया है जंगी तरस दी बाणी शांत मई दे मुजस्मे गुरु अर्जन देव जी महाराज ब्रह्म ज्ञान दी गल नूं भी जंगी तरस नाल गायन करना चाहते ने। दूर दृष्ट गुरु अर्जन देव जी महाराज नूं पता सी शब्द दे च शांति है ते किधरे पढ़न वाला जपण वाला इतना शांत ना हो जाए कि मुरदा ही हो जाए। इस तरह दे मुरदे साधु नहीं चाहिए मरे हुए साधु नहीं चाहिए मरे हुए साधु ते इस देश च बहुत सारे सन ते मरे हुए साधुआं करके ये देश सैकड़े साल तक गुलाम रहा साधुआं दी घाट ते नहीं सी पौरियां च बैठे कंदरां च बैठे गुफावां च बैठे धूणे तपाण वाले तरह तरह दियां करमाता करन वाले हत्थां चो धूड़ कढ़न वाले नाटक चेटक तरह तरह दे गुपत ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਇਹਦੇ ਦਿਸੇ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਬਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਸ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਜ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਚ ਇਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਨੇ 1.5 ਕਰੋੜ, ਚਲੋ 1.5 ਕਰੋੜ ਇਹਨਾਂ ਦੇ ਕਹਿਣੇ ਤੇ ਮੰਨ ਲੈਂਦੇ ਆ, ਪਰ ਸਾਰਾ ਦੇਸ਼ ਡਰਿਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਜ ਕਹਿਣ ਲੱਗਾ। ਮੈਂ ਕਿਹਾ ਕਿਉਂ? ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ ਹੈ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੋ ਇਹ ਜੰਗੀ ਤਰਸ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ। ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ,
3: ਮਹੱਲਾ ਚੌਥਾ
2: ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਵਿੱਚ, ਉਸ ਮੰਗਲਾ ਚਰਨ ਦੇ ਵਿੱਚ, ਪੂਰੇ ਮੂਲ ਮੰਤਰ ਦੇ ਵਿੱਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਹ ਸਾਰੀ ਵਜ਼ਾਹਤ ਉਸ ਇੱਕ ਦੀ, ਉਸ ਇੱਕ ਦਾ ਹੀ ਸਾਰਾ ਵਿਸਤਾਰ ਹੈ। ਉਹ ਇੱਕ ਕੀ ਹੈ? ਉਹ ਇੱਕ ਵਿਅਕਤੀ ਨੇ, ਇੱਕ ਐਸੀ ਸ਼ਕਤੀ ਹੈ ਜੋ ਓਅੰਕਾਰ ਹੈ। ਤੇ ਓਅੰਕਾਰ ਦਾ ਮਤਲਬ ਹੈ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ 3 ਸ਼ਬਦਾਂ ਦਾ ਜੋੜ ਹੈ, ਆਕਾਰ ਓਕਾਰ ਮਕਾਰ ਭਾਵ ਓਅੰਕਾਰ। ਇਹਦੀ ਵਜ਼ਾਹਤ ਮੈਂ ਕਾਫੀ ਦਫਾ ਤੁਹਾਡੇ ਸਾਹਮਣੇ ਕਰ ਚੁੱਕਿਆ, ਕਿਉਂਕਿ ਕਈ ਦਫਾ ਮੰਗਲਾ ਚਰਨ ਆ ਜਾਂਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਰ ਨਾ ਕੋਈ ਜਾ ਕਰ ਤਾਸਰ ਟੀਕੋ ਸਹਿਜੇ ਆਪੇ ਜਾਣੇ ਸੋਈ। ਸਾਹਿਬ ਕਹਿੰਦੇ ਨੇ ਸ੍ਰਿਸ਼ਟੀ ਵੀ ਅਨਾਦੀ, ਇਹਦਾ ਵੀ ਯਾਦ ਨਹੀਂ ਲੱਭਦਾ ਕਦੋਂ ਦੀ ਹੈ, ਕਿਸੇ ਨੂੰ ਕੀ ਪਤਾ। ਤੇ ਜਦ ਕ੍ਰਿਤ ਬਾਰੇ ਨਹੀਂ ਪਤਾ ਤੇ ਕਰਤੇ ਬਾਰੇ ਕੌਣ ਅੰਦਾਜ਼ਾ ਲਾਵੇ। ਅਨਾਦੀ ਸਤ ਤੋਂ ਮੁਰਾਦ ਸਦੀ ਸਦੀ ਵੀ ਹਮੇਸ਼ਾ ਅਨਾਦੀ, ਸਤ ਤੋਂ ਮੁਰਾਦ ਪੂਰਨ। ਤੇ ਹੁਣ ਪੂਰਨ ਦੇ ਕੀ ਅਰਥ ਕਰੋਗੇ? ਪੂਰਨ ਦੇ ਅਰਥ ਇਹ ਹੀ ਨੇ ਜਿਹਦਾ ਸਿਲਸਿਲਾ ਲੱਭੇ ਹੀ ਨਾ, ਉਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜੇ ਚੀਰਾ, ਪੂਰਨ ਦਾ ਇਤਨਾ ਹੀ ਮਤਲਬ ਹੈ। ਪੂਰਨ ਅਗਰ ਸੀਮਾ ਦੇ ਚ ਹੈ ਉਹ ਪੂਰਨ ਨਹੀਂ ਹੈ। ਪੂਰਨ ਜੋ ਨਾਪ ਤੋਲ ਵਿੱਚ ਆ ਗਿਆ ਹੈ ਉਹ ਪੂਰਨ ਨਹੀਂ ਹੈ। ਪੂਰਨ ਉਹ ਜਿਹਦਾ ਨਹੀਂ ਪਤਾ ਚੱਲਦਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਔਰ ਜੋ ਓਅੰਕਾਰ ਹੈ ਉਹ ਸਤ ਹੈ। ਉਹ ਜੋ ਸਤ ਹੈ ਉਹ ਗੁਰੂ ਹੈ। ਉਹ ਇੱਕ ਕਿਉਂਕਿ ਓਅੰਕਾਰ ਹੈ, ਉਹ ਇੱਕ ਸਤ ਹੈ, ਉਹ ਇੱਕ ਹੀ ਗੁਰੂ ਹੈ। ਸਮੂਹ ਜਗਤ ਖੰਡ ਬ੍ਰਹਿਮੰਡ ਨੂੰ ਪ੍ਰੇਰਣਾ ਦੇਣ ਵਾਲਾ ਕੌਣ? ਉਹ ਇੱਕ। ਇਸੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਵ। ਉਹ ਗੁਰੂ ਹੈ। ਕਹਿੰਦੇ ਨੇ ਸਾਗਰ ਦੇ ਜਦ ਉਛਾਲ ਪੈਦਾ ਹੁੰਦਾ ਹੈ ਗਰਮੀ ਕਰਕੇ ਤਾਂ ਬੱਦਲ ਬਣਦੇ ਨੇ। ਸਾਰੀ ਧਰਤੀ ਜਿਹੜੀ ਖੁਸ਼ਕ ਹੈ ਇਹਨੂੰ ਹਰਾ ਭਰਾ ਕਰਨਾ ਸਾਗਰ ਨੇ ਹੀ ਕਰਨਾ ਹੈ, ਪਰ ਕਿਵੇਂ ਕਰੇ? ਸਾਗਰ ਬੱਦਲ ਬਣ ਕੇ ਕਰਦਾ, ਪਰਮਾਤਮਾ ਸ਼ਬਦ ਬਣ ਕੇ ਕਰਦਾ। ਸਾਗਰ ਬੱਦਲ ਬਣਦਾ ਤੇ ਬੂੰਦਾਂ ਦੇ ਰਾਹੀਂ ਵਰਸਦਾ ਤੇ ਧਰਤੀ ਨੂੰ ਸਰਸਬਜ਼ ਕਰਦਾ ਹੈ। ਉਹ ਪਰਮਾਤਮਾ ਸ਼ਬਦ ਦੀ ਬੂੰਦ ਬਣਦਾ ਤੇ ਵਰਸਦਾ ਤੇ ਜੀਵਾਂ ਦੇ ਹਿਰਦੇ ਚ ਗਿਆਨ ਪੈਦਾ ਹੁੰਦਾ। ਇਸ ਵਾਸਤੇ ਸ਼ਬਦ ਪਰਮਾਤਮਾ ਰੂਪੀ ਸਾਗਰ ਦੀਆਂ ਬੂੰਦਾਂ ਨੇ, ਬੱਦਲ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ, ਗੁਰੂ ਅੰਗਦ ਭਾਈ ਲੈਣਾ ਨੇ, ਗੁਰੂ ਅੰਗਦ ਨਹੀਂ ਨੇ, ਸ਼ਬਦ ਕਰਕੇ ਗੁਰੂ ਅੰਗਦ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ, ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਅਮਰੂ ਨਿਥਾਵੇਂ ਨੇ, ਗੁਸਤਾਖੀ ਮਾਫ ਫਿਰ ਤੇ ਹੀ ਹੈ। ਸ਼ਬਦ ਨੂੰ ਕੱਢ ਦਿਓ ਤੇ ਸ਼ਬਦ ਕਰਕੇ ਉਹ ਨਿਥਾਵਿਆਂ ਦੀ ਥਾਂ ਨੇ, ਨਿਮਾਣਿਆਂ ਦੇ ਮਾਣ ਨੇ, ਨਿਉਟਿਆਂ ਦੀ ਓਟ ਨੇ। ਸ਼ਬਦ ਘਰ ਬਦਲਦਾ ਰਿਹਾ, ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ, ਇਹ ਘਰ ਬਦਲਦੇ ਰਹੇ ਤੇ ਫਿਰ ਜੁਗੋ ਜੁਗ ਅਟਲ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆ ਕੇ ਉਹ ਗੁਰੂ ਬਿਰਾਜਮਾਨ ਹੋ ਗਿਆ ਉਹ

ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ। ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਹੀ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਦੇ ਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ।

0: ਕਿਰਤੀ ਪਤਾ ਨੀ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸਰਾਪਿਆ ਹੋਇਆ, ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ, ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨੀ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ। ਪਤਾ ਨੀ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ। ਉਹ ਰਾਜ ਮਿਸਤਰੀ ਤੇ ਮਹਾਨ ਹੈ, ਜਮਾ ਕਰਨੀ ਉਹ ਕਤਈ ਮਹਾਨ ਨਹੀਂ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਨਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ। ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ, ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿੰਦੇ। ਖੈਰ, ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹੰ ਭਾਵ ਨਹੀਂ ਰਹਿੰਦਾ। ਔਰ ਇਸ ਵਾਸਤੇ ਆਦ ਕਾਲ ਤੋਂ ਇੱਥੇ ਹਉਮੈ ਵਧਦੀ ਗਈ ਵਧਦੀ ਗਈ। ਬ੍ਰਾਹਮਣਾਂ ਦੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ ਇਹ ਰੋਗ ਵੀ ਛੂਤ ਦੀ ਬਿਮਾਰੀ ਹੈ। ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਦੂਜਿਆਂ ਨੂੰ ਲੱਗਦੀਆਂ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਇਸ ਦੇਸ਼ ਵਿੱਚ। ਅਹੰਕਾਰ ਫੈਲਣਾ ਸ਼ੁਰੂ ਹੋਇਆ, ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, ਮੈਂ ਉੱਚਾ। ਔਰ ਬੜੇ ਅਸਥੂਲ ਢੰਗ ਨਾਲ ਇਸ ਦਾ ਦਾਵਾ ਦੁਨੀਆਂ ਵਿੱਚ ਕਿਸੇ ਥਾਂ ਤੇ ਐਸਾ ਦਾਵਾ ਨਹੀਂ। ਬਾਹਰ ਕਿਸੇ ਦੇਸ਼ ਵਿੱਚ ਕੋਈ ਸਾਹਿਤਕਾਰ ਆਲਮ ਫਾਜ਼ਲ ਐਸਾ ਨਹੀਂ ਕਹਿੰਦਾ ਮੈਂ ਵੱਡਾ ਬਾਕੀ ਸਾਰੇ ਇੰਜ ਨੇ, ਕੋਈ ਨਹੀਂ। ਪਰ ਸਾਡੇ ਦੇਸ਼ ਵਿੱਚ ਕਹਿੰਦੇ ਰਹੇ, ਪੁਰਾਣਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਸਿਮਰਤੀਆਂ ਦੇ ਗਿਆਤੇ, ਸ਼ਾਸਤਰਾਂ ਦੇ ਪੰਡਿਤ ਕਹਿੰਦੇ ਰਹੇ ਅਸੀਂ ਮਹਾਨ ਆ, ਬਾਕੀ ਸਾਰੇ ਤੁੱਛ ਨੇ। ਕਬੀਰ ਜੈਸੇ ਸੰਤ ਨੂੰ ਕਹਿਣਾ ਪਿਆ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਬਈ ਤੂੰ ਸਾਡਾ ਮੁਖੀ ਨਹੀਂ ਹੈ, ਗੱਲ ਖਤਮ। ਅਸੀਂ ਧਾਰਮਿਕ ਤੌਰ ਤੇ ਤੈਨੂੰ ਮੁਖੀ ਨਹੀਂ ਮੰਨਦੇ। ਜ਼ਹਿਰ ਬਹੁਤ ਫੈਲੇ। ਔਰ ਮੈਂ ਅਰਜ਼ ਕਰਾਂ, ਜਿਤਨਾ ਮੈਂ ਇਸ ਤਰ੍ਹਾਂ ਦੇ ਫੋਕੀ ਧਾਰਮਿਕ ਬੰਦਿਆਂ ਵਿੱਚ ਹੰਕਾਰ ਦੇਖਦਾ ਨਾ, ਇਤਨਾ ਹੋਰ ਕਿਸੇ ਚ ਨਹੀਂ। ਜਿੰਨਾ ਮੌਲਵੀ ਹੰਕਾਰੀ ਆਉਂਦਾ, ਜਿਤਨਾ ਬ੍ਰਾਹਮਣ ਹੰਕਾਰੀ ਆਉਂਦਾ। ਤੇ ਹੁਣ ਘੁੰਮ ਫਿਰ ਕੇ ਮੈਂ ਦੇਖਦਾ ਜਿਤਨੇ ਸਿੱਖ ਜਗਤ ਦੇ ਕਈ ਦਫਾ ਗਿਆਨੀ ਤੇ ਪ੍ਰਧਾਨ ਸਿਕੱਤਰ ਹੰਕਾਰੀ ਮਿਲਦੇ ਨੇ, ਸਾਧ ਸੰਗਤ ਹੰਕਾਰੀ ਨਹੀਂ ਮਿਲਦੀ। ਉਹ ਤੇ ਨਿਰਮਾਣਤਾ ਦੀ ਮੂਰਤੀ ਮਿਲਦੇ ਨੇ, ਇੰਨਾ ਹੰਕਾਰ ਪ੍ਰਬਲ। ਤਦੀ ਤੇ ਕਬੀਰ ਨੂੰ ਕਹਿਣਾ ਪਿਆ, ਉਹਨਾਂ ਦਿਨਾਂ ਚ ਗ੍ਰੰਥੀ ਤੇ ਗਿਆਨੀ ਹੈ ਨਹੀਂ ਸਨ, ਤੇ ਮੇਰੇ ਖਲ ਕਬੀਰ ਨੇ ਲਪੇਟ ਚ ਲੈ ਲੈਣਾ ਸੀ। ਉਹਨੇ ਲਪੇਟ ਚ ਦੋਵਾਂ ਨੂੰ ਲੈ ਲਿਆ। ਅਮਰਦ ਝਗੜਾ ਰਹਾ ਨਾ ਕਹੋ, ਪੰਡਤ ਮੂਲਾ ਛਾੜੇ ਦੋ, ਪੰਡਿਤ ਮੂਲਾ ਜੋ ਲਿਖ ਦਈਆ ਛਾੜ ਚਲੇ, ਹਮ ਕਿਛੂ ਨਾ ਲਈਆ। ਇਕਬਾਲ ਵੀ ਇਹਨਾਂ ਦੋਵਾਂ ਤੋਂ ਤੰਗ ਆਇਆ, ਮੌਲਵੀ ਤੋਂ ਤੇ ਬ੍ਰਾਹਮਣ ਤੋਂ। ਉਹਨੇ ਆਪਣੀ ਸਾਰੀ ਸ਼ਾਇਰੀ ਵਿੱਚ ਇਤਨਾ ਗਿਲਾ ਖਿਮਾ ਕਰਨੀ ਕਿਸੇ ਡਿਕਟੇਟਰ, ਕਿਸੇ ਜ਼ਾਲਮ ਤੇ ਵੀ ਨਹੀਂ ਕੀਤਾ, ਜਿਹੜਾ ਬਹੁਤ ਵੱਡਾ ਗਿਲਾ ਬ੍ਰਾਹਮਣ ਤੇ ਮੌਲਵੀ ਤੇ ਕਰ ਦਿੱਤਾ। ਸੱਚ ਕਹਿ ਦੂੰ ਐ ਬ੍ਰਾਹਮਣ, ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁਤੋਂ ਸੇ ਸਿਖਾ, ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ, ਅਪਨੋ ਸੇ ਬੈਰ ਰੱਖਣਾ ਤੂਨੋ ਬੁਤੋਂ ਸੇ ਸਿਖਾ। ਹੁਣ 33 ਕਰੋੜ ਦੇਵਤੇ ਲੜਦੇ ਨੇ, ਝਗੜਦੇ ਨੇ, ਇੱਕ ਦੇਵਤਾ ਦੂਜੇ ਨਾਲ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ, ਖਿਮਾ ਕਰਨੀ ਇੱਕ ਦੂਜੇ ਦਾ ਦੁਰਾਚਾਰ ਵੀ ਕਰਦੇ ਨੇ ਦੇਵੀ ਦੇਵਤੇ, ਚੋਰੀਆਂ ਯਾਰੀਆਂ ਦੇ ਚ ਵੀ ਨੇ, ਸਭ ਕੁਛ ਹੈ। ਤੇ ਹੁਣ ਉਹਨਾਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲੇ, ਉਹਨਾਂ ਦੇਵਤਿਆਂ ਨਾਲ ਜੁੜਨ ਵਾਲੇ, ਔਰ ਦੇਵਤੇ ਵੀ ਪੱਥਰ ਦੇ, ਤੇ ਪੂਜਦਿਆਂ ਪੂਜਦਿਆਂ ਪੱਥਰ ਨਹੀਂ ਆਉਣਗੇ, ਦਿਲ ਦਿਮਾਗ ਪੱਥਰ ਹੋ ਜਾਣਗੇ, ਤੇ ਪੱਥਰ ਨਾਲ ਕੋਈ ਟਕਰਾਏਗਾ ਤੇ ਆਪਣਾ ਸਿਰ ਭੰਨੇਗਾ ਨਾ। ਇੰਨੀ ਹੈ ਨਾ, ਹਿੰਦੁਸਤਾਨ ਦਾ ਇਹ ਸਿਰ, ਹਿੰਦੁਸਤਾਨ ਦਾ ਇਹ ਬ੍ਰਾਹਮਣ ਇਤਨਾ ਕਰੜਾ ਹੋ ਗਿਆ, ਪੱਥਰ, ਪੱਥਰ ਨੂੰ ਪੂਜ ਪੂਜ ਕੇ ਪੱਥਰ ਹੋ ਗਿਆ, ਜਿਹੜੇ ਵਿਚਾਰੇ ਟਕਰਾਉਂਦੇ ਗਏ ਉਹਨਾਂ ਨੂੰ ਚਿਕਨਾ ਚੂਰ ਕਰਦਾ ਗਿਆ। ਅੱਜ ਤੱਕ ਤੇ ਇਸ ਤਰ੍ਹਾਂ ਹੀ ਹੋਇਆ। ਔਰ ਇਹਨਾਂ ਸਮਝਣਾ ਕਿ ਵਿਪਰੀਤੀ ਖਤਮ ਹੋ ਗਈ, ਪੱਥਰ ਦਿਲ ਖਤਮ ਹੋ ਗਏ ਨੇ, ਪੱਥਰ ਦਿਮਾਗ ਖਤਮ ਹੋ ਗਏ ਨੇ, ਮੌਜੂਦ ਨੇ। ਇਹ ਨਿਜ਼ਾਮ ਬਦਲਣਾ ਪਏਗਾ। ਇਹ ਪੱਥਰ ਦਿਲਾਂ ਦਾ, ਇਹ ਤੇ ਕੋਮਲਤਾ ਚਾਹੀਦੀ ਹੈ, ਬਹੁਤ ਵੱਡੀ ਕੋਮਲਤਾ ਚਾਹੀਦੀ। ਤਾਂ ਖੈਰ, ਇਕਬਾਲ ਕਹਿੰਦਾ ਸੱਚ ਕਹਿ ਦੂੰ ਐ ਬ੍ਰਾਹਮਣ, ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਆਪਣਿਆਂ ਨਾਲ ਵੈਰ। ਕਮਾਲ ਦੀ ਗੱਲ, ਪੰਜਾਬ ਦੇਸ਼ ਦਾ ਅੰਗ ਤੇ ਸਾਰੇ
1: ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ, ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ ਇੱਕ ਸਾਲ ਦੀ, ਪੰਜਾਬ ਦੇ 2 ਸਾਲ ਦੀ, ਇੱਥੇ 2 ਸਾਲ ਦੀ। ਜਿਸ ਜਿਸ ਪ੍ਰਾਂਤ ਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦੋ, ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ, ਪੰਜਾਬ ਨੂੰ ਨਹੀਂ ਦੇਣਾ। ਇਹ ਕਿਉਂ ਦਿੱਤਾ ਜਾਣਾ? ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਰ੍ਹਾਂ ਹੋਵੇਗਾ? ਉਸ ਨੂੰ ਤੁਸੀਂ ਆਪਣਾ ਅੰਗ, ਇੱਕ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਆਪਣੋ ਸੇ ਵੈਰ ਰੱਖਣਾ ਤੂਨੇ ਬੁੱਤੋਂ ਸੇ ਸੀਖਾ, ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿਤਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ। ਇੱਥੇ ਤੇ ਪੁਰਾਣੇ ਬੰਦੇ ਜੈ ਚੰਜ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਤੇ ਖਿਮਾ ਕਰਨੀ, ਭਗਤ ਸਿੰਘ ਜੈਸੇ ਸਿੱਖਾਂ ਦੇ ਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ, ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਇਤਿਹਾਸ ਹੈ, ਸਾਹਮਣੇ ਇਤਿਹਾਸ ਹੈ ਸਾਡੇ ਵਿੱਚ। ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ, ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ। ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਇਹਨਾਂ ਵਿੱਚ, ਅਥਾ ਅਨੰਤ। ਤੇ ਕਮਾਲ ਦੀ ਗੱਲ, ਆਪਣੋ ਸੇ ਬੈਰ ਰੱਖਣਾ, ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ, ਮੈਂ ਇਸ ਦੇਸ਼ ਦੇ ਚ ਰਹਿੰਦਾ, ਇਸ ਦੇਸ਼ ਦੇ ਚ ਜੰਮਿਆ ਪਲਿਆ, ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ। ਪਰ ਆਪਣੋ ਸੇ ਬੈਰ ਰੱਖਣਾ, ਤੂੰ ਨੋ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ, ਤੰਗ ਆ ਕੇ ਮੈਨੇ ਆਖਿਰ। ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਾ, ਤੇ ਕਦਮ ਕਦਮ ਦੇ ਉੱਤੇ ਹਰ ਚੌਕ ਦੇ ਉੱਤੇ ਕੁਛ ਐਸੇ ਆਕਾਰ ਬਣਾਏ ਜਾਣ ਪੱਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ। ਸ਼ਹਿਰ ਗੁਰੂ ਰਾਮਦਾਸ ਦਾ, ਤੇ ਤੁਸੀਂ ਸਾਰੇ ਸ਼ਹਿਰ ਚ ਘੁੰਮ ਫਿਰੋ, ਖਿਮਾ ਕਰਨ ਇਸ ਤਰੀਕੇ ਦੇ ਅੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ, ਇਹ ਲੋਕੀ ਭੁੱਲ ਜਾਣ। ਆਪਣੋ ਸੇ ਬੈਰ ਰੱਖਣਾ ਤੂਨੋ ਬੁਤੋਂ ਸੇ ਸਿੱਖਾ, ਅੱਧੋ ਗਈ ਇੰਨਾ ਮੁਤਸਬ ਬਣਾ, ਇੰਨੀ ਤੰਗ ਦਿਲੀ ਜੋ ਮੈਂ ਇਸ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ। ਆਪਣੋ ਸੇ ਬੈਰ ਰੱਖਣਾ ਤੂਨੇ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ, ਤੰਗ ਆ ਕੇ ਮੈਨੇ ਆਖਿਰ। ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ, ਤੇ ਤਿਲਕ ਧਾਰੀ ਜਨੇਊ ਧਾਰੀ ਕਦੀ ਜੋ ਹੈ ਸਰੇਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ, ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ? ਵੈਰੀ ਹੋ ਗਏ। ਸੀਸਗੰਜ ਨੂੰ ਇੱਕ ਦਫਾ ਅੱਗ ਵੀ ਲਾਈ ਗਈ ਸੀ। ਆਪਣੋ ਸੇ ਬੈਰ ਰੱਖਣਾ ਤੂਨੇ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ, ਤੰਗ ਆ ਕੇ ਮੈਨੇ ਆਖਿਰ। ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। 35 ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ, ਤੇ 600 ਸਾਲ ਪਹਿਲੇ ਕਬੀਰ ਕਹਿੰਦਾ, ਹਮਰਾ ਝਗੜਾ ਰਹਾ ਨਾ ਕਹੋ, ਪੰਡਤ ਮੂਲਾ ਛਾੜੇ ਦੋ। ਭਾਵ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ, ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ। ਕਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ, ਇਹ ਮੈਨੂੰ ਜੋ ਹੈ ਪ੍ਰਵਾਨ ਨਹੀਂ। ਤੋ ਬ੍ਰਾਹਮਣੀ ਨਿਜ਼ਾਮ ਦੀਆਂ ਧੱਜੀਆਂ ਉਡਾਈਆਂ ਮਹਾਤਮਾ ਬੁੱਧ ਨੇ, ਤੇ ਪਤਾ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ, ਸ਼ਸਤਰ ਲੈ ਕੇ ਆਇਆ, 12 ਲੱਖ ਬੋਧ ਭਿਕਸ਼ੂ ਕਤਲ ਕਰ ਦਿੱਤੇ ਗਏ ਇਸ ਦੇਸ਼ ਵਿੱਚ, ਬ੍ਰਾਹਮਣ ਦੇ ਇਸ਼ਾਰੇ ਨਾਲ, ਸ਼ੰਕਰਾਚਾਰੀ ਦੇ ਇਸ਼ਾਰੇ। ਇਤਿਹਾਸ ਪੜ੍ਹ ਕੇ ਤੇ ਦੇਖੋ, ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਬਈ ਇਹ ਨਿਜ਼ਾਮ ਸਾਨੂੰ ਪ੍ਰਵਾਨ ਨਹੀਂ, ਇਹ ਤੇ ਪੱਥਰ ਹੈ, ਇਹਦੇ ਨਾਲ ਤੇ ਜਿਹੜਾ ਨੇੜੇ ਆਉਂਦਾ ਉਹਦਾ ਸਿਰ ਟੁੱਟਦਾ, ਇਹ ਤੇ ਪੱਥਰ ਹੈ, ਪੱਥਰ ਸਾਨੂੰ ਕਬੂਲ ਨਹੀਂ। ਕੋਈ ਜੀਵਦਾ ਜਾਗਦਾ ਮਨੁੱਖ ਬੈਠਣਾ ਚਾਹੀਦਾ, ਪੱਥਰ ਕਿਉਂ ਬੈਠਣ? ਪੱਥਰ ਤੇ ਦੇਸ਼ ਨਾਲ ਟਕਰਾਣਗੇ, ਦੇਸ਼ ਨੂੰ ਚਿਕਨਾ ਚੂਰ ਕਰਨਗੇ। ਤੋ 12 ਲੱਖ ਬੋਧ ਭਿਕਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਕਸ਼ੂ ਭੱਜ ਗਏ, ਬ੍ਰਾਹਮਣਾਂ ਨੇ ਦੇਸ਼ ਦੇ ਚ ਰਹਿਣ ਨਹੀਂ ਦਿੱਤਾ, ਟਿਕਣ ਨਹੀਂ ਦਿੱਤਾ। ਕਬੀਰ ਪੰਥੀ ਖੜੇ ਹੋਏ ਸਨ, ਬ੍ਰਾਹਮਣਾਂ ਨੇ ਮਿਟਾ ਦਿੱਤੇ, ਇਤਨੀ ਮੈਂ ਅਰਜ਼ ਕਰ ਦਿੱਤੀ। ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ, ਬ੍ਰਾਹਮਣਾਂ ਨੇ ਚਲਨ ਨਹੀਂ ਦਿੱਤਾ, ਸਮੁੱਚੇ ਦੇਸ਼ ਦੇ 50 ਲੱਖ ਤੋਂ ਜ਼ਿਆਦਾ ਨਹੀਂ ਨੇ। ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ, 50 ਲੱਖ ਤੋਂ ਜ਼ਿਆਦਾ ਨਹੀਂ ਨੇ। ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ, ਖਿਮਾ ਕਰਨੀ, 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ। ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ। ਬਹੁਤ ਵੱਡਾ ਇਹ ਪੰਥ ਚੱਲਿਆ, ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਦੇ ਉੱਤੇ ਰੋਕਾਂ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ। ਤੇ ਫਿਰ ਆਏ ਗੁਰੂ ਨਾਨਕ, ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ। ਭਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ, ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ, ਮੈਂ ਨਹੀਂ ਜਨੇਊ ਪਹਿਨਣਾ। 9 ਸਾਲ ਦੇ ਗੁਰੂ ਨਾਨਕ, ਹਿੱਲ ਗਿਆ ਬ੍ਰਾਹਮਣੀ ਸਮਾਜ। ਹੈਂ, ਇਹ 9 ਸਾਲ ਦਾ ਬੱਚਾ ਬਾਗੀ, ਇਹ ਜਨੇਊ ਨਹੀਂ ਪਹਿਨਦਾ। ਜੇ ਅੱਜ ਕਹਿੰਦਾ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ, ਪਰਸੋਂ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ, ਹੁਣੇ ਤੋਂ ਹੀ ਰੋਕਾਂ ਲਾਓ। ਤੋਂ ਖਿਮਾ ਕਰਨੀ ਕਦਮ ਕਦਮ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾਂ ਵੱਢਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਇਹਨਾਂ ਬ੍ਰਾਹਮਣਾਂ ਨੂੰ ਆਖਦੇ ਹਾਂ, ਇਹਨਾਂ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਆਂ ਨੇ ਆਪਣਾ ਖੂਨ ਪਾਇਆ, ਖਿਮਾ ਕਰਨੀ ਇਹ ਜੜਾਂ ਨਹੀਂ ਵੱਢੀਆਂ
2: ਜਾਣਗੀਆਂ,
1: ਇਹ ਆਪਣੀ ਥਾਂ ਤੇ ਮਜ਼ਬੂਤ ਰਹਿਣਗੀਆਂ ਔਰ ਮਹਾਨ ਰਹਿਣਗੀਆਂ। ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ, ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ, ਇਨਕਾਰ ਕੀਤਾ, ਉੱਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ, ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਛਤਰੀ ਕੋ ਕਹੋ ਬਾਹਮਣ ਕੋ ਨਾ ਹੈ, ਕਹਿ ਤਪ ਆਵਤ ਹੋ ਜੋ ਕਰੋ। ਸਪਸ਼ਟ ਇੰਜ ਕਹਿ ਦਿੱਤਾ, ਮੈਂ ਬਾਹਮਣ ਦਾ ਪੁੱਤਰ ਹੀ ਨਹੀਂ, ਮੇਰਾ ਬਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਗੱਲ ਖਤਮ, ਸਿਲਸਿਲਾ ਖਤਮ। ਇਤਨੇ ਵੱਡੇ ਪੱਧਰ ਦੇ ਉੱਤੇ ਅਵਤਾਰੀ ਪੁਰਸ਼ਾਂ ਨੇ, ਮਹਾਤਮਾ ਬੁੱਧ ਨੇ, ਸਵਾਮੀ ਮਹਾਵੀਰ ਨੇ, ਕਬੀਰ ਪੰਥੀਆਂ ਨੇ ਔਰ ਸਤਨਾਮੀਆਂ ਨੇ, ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ। ਔਰ ਮੈਂ ਅਰਜ਼ ਕਰਾਂ, ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ ਸੁਧਾਰ, ਕਬੀਰ ਪੰਥੀ, ਜੈਨੀ, ਬੋਧੀ, ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਵਿੱਚ। ਇਤਿਹਾਸ ਤੁਸੀਂ ਪੜ੍ਹ ਕੇ ਵੇਖੋ, ਮੈਂ ਜਦ ਇਸ ਢੰਗ ਨਾਲ ਦੇਖਣਾ ਇਹ ਮਿਟ ਕਿਉਂ ਗਏ। ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ, ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ, ਉਹ ਦੇਸ਼ ਦੇ ਵਿੱਚ ਉਹਨਾਂ ਰਾਜ਼ਾਂ ਨੂੰ ਵੰਡਦਾ ਰਿਹਾ, ਲੇਕਿਨ ਕਿਸਨੇ ਰੋਕ ਖੜੀ ਕਰ ਦਿੱਤੀ? ਬ੍ਰਾਹਮਣਾਂ ਨੇ, ਨਹੀਂ ਵੰਡਣ ਦੇਣਾ, ਨਹੀਂ ਚੱਲਣ ਦੇਣਾ। ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ। ਔਰ ਮੈਂ ਅਰਜ਼ ਕਰਾਂ, ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ, ਜਿਹੜੇ ਸਤਾਏ ਹੋਏ ਸਨ। ਨਾਮਦੇਵ ਸਤਾਇਆ ਹੋਇਆ ਸੀ, ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੋ ਬਾਪ ਬੀਠਲਾ, ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੱਡਿਆ। ਮੈਂ ਦੋਵੇਂ ਮੰਦਰ ਦੇਖੇ ਨੇ, ਔਂਡਾ ਤੇ ਬੀਠਲ ਮੰਦਰ। ਬੀਠਲ ਮੰਦਰ ਹੈ ਪੰਡਰਪੁਰ ਦੇ ਚ, ਤੇ ਜਿਹੜਾ ਮੰਦਰ ਫਿਰ ਚੁੱਕਿਆ ਉਹ ਹੈ ਔਂਡਾ ਦੇ ਚ। ਔਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ, ਤੇ ਪੰਡਰਪੁਰ ਗਲਬਨ 300 ਮੀਲ ਪੈ ਜਾਂਦਾ। ਇਹਨਾਂ ਦੋਵਾਂ ਥਾਂ ਤੇ ਮੈਂ ਗਿਆ, ਫਿਰ ਇਹ ਹੋਇਆ ਮੰਦਰ ਵੀ ਦੇਖਿਆ ਔਂਡਾ ਦੇ ਚ। ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਰ ਦਾ ਦਰਵਾਜ਼ਾ ਦੂਜੇ ਪਾਸੇ, ਅੱਜ ਵੀ ਹੈ। ਹੁਣੇ ਜਦ ਪਿਛਲੇ ਦਿਨੀ ਕੋਈ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ, ਫਿਰ ਵੀ ਮੈਂ ਔਂਡਾ ਤੋਂ ਲੰਘਦਾ ਹੋਇਆ ਗਿਆ। ਕਾਰ ਤੇ ਜਾ ਰਹੇ ਸੀ ਤੋ ਔਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ, ਮੈਂ ਕਿਹਾ ਚਲੋ ਵੇਖਦੇ ਜਾਂਦੇ ਹਾਂ। ਬਾਹਰ ਹੀ ਉਸਦਾ ਮੰਦਰ ਬਣਾਇਆ, ਜਿਵੇਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਸੀ ਨਾ, ਤੇ ਹੁਣ ਵੀ ਉਸਦਾ ਛੋਟਾ ਜਿਹਾ ਮੰਦਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ। ਇਹ ਨਾਮਦੇਵ ਦਾ ਥੜਾ ਜੀ, ਇੱਥੇ ਬੈਠਾ ਸੀ। ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ, ਅੰਦਰ ਬਿੱਠਲ ਦਾ ਮੰਦਰ ਵੇਖਿਆ, ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ। ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਦੇ ਰਾਹੀਂ, ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦੇ ਉੱਤੇ ਥਾਲ ਦੇ ਚ ਇੱਕ ਮੂਰਤੀ ਸੀ, ਤੇ ਪੁਜਾਰੀ ਆਵਾਜ਼ ਲਾਉਣ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ। ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ, ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ, ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ ਚ ਰੱਖੀ ਹੋਈ, ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਨੇ। ਤੇ ਪੌੜੀਆਂ ਦੇ ਚ ਆਖਣ ਲੱਗੇ, ਇਹ ਸ਼ੂਦਰ ਹੈ ਨਾ, ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ, ਸ਼ੂਦਰ ਹੈ। ਸੰਤ ਨੇ ਮੱਥਾ ਵੀ ਟੇਕੋ, ਪੈਸੇ ਵੀ ਚੜਾਓ, ਪਰ ਹੈ ਨਾ ਸ਼ੂਦਰ, ਅੰਦਰ ਨਹੀਂ ਵੜਨ ਦੇਣਾ। ਉੱਥੇ ਬੋਲ ਮੈਂ ਆਪਣੀ ਡਾਇਰੀ ਚ ਨੋਟ ਕੀਤੇ, ਮੈਂ ਕਿਹਾ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਸੀ, ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵਾੜਨ ਨੂੰ ਤਿਆਰ ਨਹੀਂ, ਇਹ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨੇ। ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ, ਮੂਰਤੀ ਉਸਦੀ ਅੰਦਰ ਨਹੀਂ ਸਥਾਪਨ ਕਰਨੀ, ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ। ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ, ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ, ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ, ਤੋ ਖਿਮਾ ਕਰਨੇ। ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਆਦਰਸ਼ ਲੈ ਕੇ ਆਏ, ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਉਣੀ ਸੀ, ਕੁਦਰਤੀ ਗੱਲ ਹੈ। ਕਿਉਂਕਿ ਗੁਰੂ ਨਾਨਕ ਦੇ ਬਣਾਏ ਹੋਏ ਸਿਧਾਂਤ ਦੇ ਵਿੱਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ, ਜਗ੍ਹਾ ਨਹੀਂ ਹੈ। ਔਰ 9 ਸਾਲ ਤੋਂ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ, ਮੈਂ ਨਹੀਂ ਪਹਿਨਣਾ ਜਨੇਊ, ਗੱਲ ਖਤਮ, ਮੈਂ ਪਰੰਪਰਾਵਾਦੀ ਨਹੀਂ ਹਾਂ ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। ਦਯਾਨੰਦ ਨੇ ਕਹਿ ਦਿੱਤਾ, ਗੁਰੂ ਨਾਨਕ ਕੋਈ ਵੇਦ ਪਾਠੀ ਥੋੜੀ ਸੀ, ਗੁਰੂ ਨਾਨਕ ਕੋਈ ਸੰਸਕ੍ਰਿਤ ਥੋੜੀ ਆਦੀ ਥੀ, ਉਹਨਾਂ ਨੇ ਨਿਰਭੈ ਕੀ ਜਗ੍ਹਾ ਪਰ ਨਿਰਭਉ ਲਿਖਾ ਹੈ। ਪਰ ਉਹਨੂੰ ਕੌਣ ਦੱਸੇ ਗੁਰੂ ਨਾਨਕ ਸੰਸਕ੍ਰਿਤ ਪੜ੍ਹਾਉਣ ਆਇਆ, ਇਸ ਦੇ ਵਿੱਚ ਟੀਚਰ ਸੀ ਕੋਈ ਸੰਸਕ੍ਰਿਤ ਪੜ੍ਹਾਉਣ ਆਇਆ? ਨਹੀਂ, ਗੁਰੂ ਨਾਨਕ ਸੱਚ ਪੜ੍ਹਾਉਣ ਆਇਆ ਸੀ। ਸੱਚ ਕੀ ਹੈ? ਇਹ ਭਾਸ਼ਾ ਤੇ ਅਲੱਗ ਅਲੱਗ ਭਾਂਡੇ ਨੇ, ਚਾਹੇ ਉਹ ਅਰਬੀ ਹੈ, ਫਾਰਸੀ ਹੈ, ਸੰਸਕ੍ਰਿਤ ਹੈ, ਪੰਜਾਬੀ ਹੈ, ਸਿੰਧੀ ਹੈ, ਬੰਗਲਾ ਹੈ, ਮਰਾਠੀ ਹੈ, ਇਹ ਤੇ ਭਾਂਡੇ ਨੇ। ਦੇਖਣਾ ਤੇ ਇਹ ਭਾਂਡੇ ਦੇ ਵਿੱਚ ਭੋਜਨ ਕੀ ਹੈ, ਇਹ ਤੇ ਭਾਂਡੇ ਨੇ। ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ। ਇਹ ਅਰਬੀ ਇੱਕ ਭਾਂਡਾ ਹੈ, ਸੰਸਕ੍ਰਿਤ ਇੱਕ ਭਾਂਡਾ ਹੈ, ਇੰਗਲਿਸ਼ ਇੱਕ ਭਾਂਡਾ ਹੈ, ਪੰਜਾਬੀ ਇੱਕ ਭਾਂਡਾ ਹੈ, ਔਰ ਇਸੀ ਤਰੀਕੇ ਨਾਲ ਇਹ ਬਰਤਨ ਹੈ, ਬੰਗਾਲੀ, ਸਿੰਧੀ, ਮਰਾਠੀ। ਸਵਾਲ ਤੇ ਇਹ ਹੈ, ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਵਿੱਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ? ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ, ਖਿਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ। ਔਰ ਅਵਲ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ, ਸਾਰੇ ਭਾਂਡੇ ਸੋਨੇ ਦੇ ਨੇ, ਚਾਹੇ ਸੰਸਕ੍ਰਿਤ ਹੈ ਤੇ ਚਾਹੇ ਫਾਰਸੀ ਹੈ, ਚਾਹੇ ਅਰਬੀ ਹੈ ਤੇ ਚਾਹੇ ਪੰਜਾਬੀ ਹੈ, ਚਾਹੇ ਉਰਦੂ ਹੈ ਤੇ ਚਾਹੇ ਬੰਗਲਾ ਹੈ, ਚਾਹੇ ਮਰਾਠੀ ਹੈ, ਇਹ ਸਭ ਭਾਂਡੇ ਸੋਨੇ ਦੇ ਨੇ। ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ, ਭਾਂਡੇ ਦੀ ਮਹਾਨਤਾ ਹੋਵੇ ਕਿ ਭਾਂਡੇ ਚ ਹੈ ਕੀ। ਅਗਰ ਭਾਂਡਿਆਂ ਦੇ ਚ ਪਖੰਡ ਹੈ, ਭਾਂਡਿਆਂ ਚ ਝੂਠ ਪਿਆ, ਭਾਂਡਿਆਂ ਚ ਵਿਤਕਰੇ ਪਏ ਨੇ, ਭਾਂਡਿਆਂ ਚ ਦੁਸ਼ਮਣੀ ਪਈ ਹੈ, ਇਹਨਾਂ ਭਾਂਡਿਆਂ ਨੂੰ ਕੀ ਕਰੀਏ? ਛੱਕ ਕੇ ਤ੍ਰਿਪਤੀ ਮਿਲੇਗੀ? ਵੈਰ ਵਿਰੋਧ ਪਿਆ ਹੋਵੇ, ਵਰਨ ਵੰਡ ਪਈ ਹੋਵੇ, ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਭਾਂਡਿਆਂ ਦੇ ਚ ਪਏ ਹੋਣ, ਇਹਨਾਂ ਭਾਂਡਿਆਂ ਨੂੰ ਕੀ ਕਰੀਏ? ਸਾਨੂੰ ਤੇ ਉਹ ਭਾਂਡਾ ਚਾਹੀਦਾ ਹੈ ਜਿਹਦੇ ਚ ਇਹ ਭੋਜਨ ਪਿਆ ਹੋਵੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਇਹ ਖੁਰਾਕ ਹੈ, ਇਹ ਭੋਜਨ ਹੈ, ਜਿਹਦੇ ਛਕਦੇ ਆ ਬੰਦਾ ਤ੍ਰਿਪਤ ਹੋ ਜਾਂਦਾ, ਜਿਹਦੇ ਛਕਦੇ ਆ ਬੰਦਾ ਮਹਾਨ ਹੋ ਜਾਂਦਾ। ਗੱਲ ਕਿੱਥੇ ਦੀ ਕਿੱਥੇ ਜਾ ਪਹੁੰਚੀ, ਸਮਾਂ ਹੋ ਗਿਆ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਵਾਕ ਆਇਆ, ਔਰ ਮਹਾਰਾਜ ਕਹਿੰਦੇ ਨੇ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਖਾਸ ਕਰਕੇ ਇਸ ਦੇਸ਼ ਦੀ, ਅਹੰ ਹਉ ਮੈਂ, ਔਰ ਇਹ ਕਿਤਨੇ ਵੱਡੇ ਪੱਧਰ ਦੇ ਵਿੱਚ ਵਿਆਪਕ ਹੈ ਔਰ ਕਿਤਨੀ ਵੱਡੀ ਹਾਨੀਕਾਰਕ ਹੈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ ਆਪ ਸਰਵਣ ਕਰੋ, ਕਿਉਂਕਿ ਸਮਾਂ ਹੋ ਗਿਆ, ਹੋਰ ਮੈਂ ਵਿਸਥਾਰ ਵਿੱਚ ਮੈਂ ਸਮਾਂ ਨਾ ਲੈ ਜਾਵਾਂ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਔਰ ਮਰਦਾ ਹੀ ਜਾ ਰਿਹਾ, ਬਚਾਓ ਹੀ ਨਹੀਂ। ਇਹ ਬਿਮਾਰੀ ਐਸੀ ਜਿਹਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ, ਔਰ ਇਸ ਬਿਮਾਰੀ ਸਾਰੇ ਮਰਦੇ ਜਾ ਰਹੇ, ਖਪਦੇ ਜਾ ਰਹੇ, ਮਿਟਦੇ ਜਾ ਰਹੇ, ਚਾਹੇ ਕਵੀ, ਦਾਰਸ਼ਨਿਕ, ਫਿਲਾਸਫਰ, ਇਸ ਦੇਸ਼ ਦੇ ਸਤਾਧਾਰੀ, ਇਸ ਦੇਸ਼ ਦੀ ਆਮ ਜਨਤਾ ਐਨ ਹਉਮੈ ਵਿੱਚ ਗ੍ਰਸੀ ਹੋਈ। ਤੇ ਹਉਮੈ ਖਿਮਾ ਕਰਨੀ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ, ਇਸ ਵਾਸਤੇ ਹਉਮੈ ਗ੍ਰਸਿਆ ਹੋਇਆ ਬੰਦਾ ਬੜਾ ਜ਼ਾਲਮ ਹੋਵੇਗਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, 200 ਸਾਲ ਦੇ ਵਿੱਚ ਹਿੰਸਾਵਾਦੀਆਂ ਅੰਗਰੇਜ਼ਾਂ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਦੇ ਵਿੱਚ ਅਹਿੰਸਾਵਾਦੀਆਂ ਨੇ, ਗਾਂਧੀਵਾਦੀਆਂ ਨੇ ਚਲਾਈ ਹੈ। ਇਤਿਹਾਸ ਹੈ ਤੁਹਾਡੇ ਸਾਹਮਣੇ, ਆਸਾਮ ਹੈ, ਤ੍ਰਿਪੁਰਾ ਹੈ, ਮਿਜ਼ੋਰਮ ਹੈ, ਕਸ਼ਮੀਰ ਹੈ, ਪੰਜਾਬ ਹੈ, ਕਿਹੜਾ ਐਸਾ ਸੂਬਾ ਹੈ ਜਿੱਥੇ ਬੰਦਿਆਂ ਨੂੰ ਗੋਲੀਆਂ ਨਾਲ ਭੁੱਲ ਕੇ ਜੋ ਹੈ ਖਤਮ ਨਹੀਂ ਕੀਤਾ ਗਿਆ? ਤੇ ਕਿਹਨਾਂ ਨੇ ਕੀਤਾ? ਗਾਂਧੀਵਾਦੀਆਂ ਨੇ, ਅਹਿੰਸਾਵਾਦੀਆਂ ਨੇ। ਹੱਦ ਹੋ ਗਈ, ਅਹਿੰਸਾਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ, ਗਾਂਧੀਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ, ਤੇ ਜਿਹੜਾ ਗਾਂਧੀ ਕਹਿੰਦਾ ਸੀ ਬਸ ਮੈਂ ਤੇ ਵਰਤ ਰੱਖ ਕੇ ਅਹਿੰਸਾ ਦੇ ਨਾਲ ਆਜ਼ਾਦੀ ਪ੍ਰਾਪਤੀ ਕਰਨੀ ਹੈ, ਮੈਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਤੇ ਪੁੱਛ ਲਈਏ ਵੀ ਤੇਰੀ ਉਮਤ ਕਿਉਂ ਹਿੰਸਾ ਵਿੱਚ ਵਿਸ਼ਵਾਸ ਪੇ ਰੱਖਦੀ? ਕਦਮ ਕਦਮ ਦੇ ਉੱਤੇ ਖੂਨ ਖਰਾਬਾ, ਕਦਮ ਕਦਮ ਦੇ ਉੱਤੇ ਹਿੰਸਾ, ਕਿਸੇ ਥਾਂ ਦੇ ਉੱਤੇ ਵੀ ਢੰਗ ਨਾਲ ਕੋਈ ਬੰਦੇ ਨੂੰ ਜੀਣ ਦੀ ਜੋ ਹੈ ਕਲਾ ਨਹੀਂ ਸਿਖਾਈ ਗਈ, ਨਾ ਦਿੱਤਾ ਜਾਂਦਾ ਜੀਵਨ ਦਾ ਢੰਗ। इतनी वड्डी हिंसा, इतने वड्डे पद्धर दी हिंसा, इते इतिहास है। इते जद कोई स्याणा मुताला करेगा कि 200 साल अंग्रेज रहा, इतनी वड्डी हिंसा नहीं की थी उसने, और 40 साल दे चिन्ना गांधीवादियों ने इतनी वड्डी हिंसा कर दी थी, खिमा करनी करोड़ जो है ओ अंग्रेज ते फिर इन्हों के कदमों की खाक भी नहीं ने, इन्ने वड्डे अहिंसक ने, इतने वड्डे कसाई हो गए। और सुभाव अशोल जी बैठे, मैंने एक गल चेते आ गई, कह दें भावें समा हो गया पर मैं कह दें, मैं जब कानपुर जाता सी ना तो इन्हों मैं रोज गंगा पार सैर करते जाते, इंज रूटीन बन गया, 15 दिन मैं रहा सी तो चलो गंगा पार चलते हैं, तो उधर सब्जा है, खुली जगह है, खुली हवा है, तो थोड़ा जहा दिमाग फ्रैश होंगे, उधर चलिए रोज जाते। गंगा पार एक मंदिर से ते ओदे च बड़ा सोहना बगीचा अमरूदा का, असी उत्थे जा बैठते, कुछ लिखना होवे, पढ़ना होवे, सोचना होवे, विचारना होवे एक दूजे की गल, उत्थे घंटा दो घंटा बैठ के फिर वापस आ जाते। एक दफा ऐसा होया जब मैं गया ते गंगा पार होए ना, वो बगीचा सी ते ना ही वो मंदिर, रेत दे टिब्बे ही टिब्बे, हैरानगी हुई मैनू, दूर दूर तक मैं इंज देखा मंदिर कित्थे, वो बगीचा कित्थे, और मैनू इंज हैरानी हुई किधर मैं पहले सुपना ते नहीं देखिया उस मंदिर का, उस बगीचे का, ऐ भी ख्याल आवे। तो मैं फिर नाल दे ना सारियां कोल पुछिया, मैं इत्थे एक मंदिर होंदा सी, इत्थे एक बगीचा होंदा सी, आपां उत्थे बैठदे होंदे सी, और उस मंदिर विच इक उदासी महात्मा सी जिहदे नाल कदी कदी गुफ्तो शनीद आउंदी सी, गलबात आउंदी सी, इत्थे ते कोई नहीं दिखाई देंदा, बिल्कुल सुन उजाड़। मैनू कहण लगे ज्ञानी जी गंगा हड़ते आई सी, बड़ी जोर दी हड़ते, ते मंदिर भी बहा ले गई है, बगीचा भी बहा ले गई, ते वो जिहड़ा उदासी है ना वह नास्तिक हो गया, वो कहिंदा ऐ गंगा मैं तेरी पूजा करदिया करदिया थक गया, ते तू मेरा ही घर उजाड़ के रख दिता। ऐ गल मैनू अजे तक याद है, गंगा बहा के लै गई, मंदिर लै गई, बगीचा लै गई। इसे तरीके नाल राजनीति दे उछाल आंदे रहने हर देश दे च, ते जद उछाल आंदे रहने बड़ियां तबाहियां होंदियां रहियां, बड़े खून खराबे, बहुत कुछ। ते मैं इंग्लैंड दे च दरिया थेम्स देखिया, 400 मील दी उसकी लंबाई है, ते 400 मील तक दोवें पासे बन बने आया, बन भी ए दरिया किसी शहर नूं किसी कस्बे नूं तबाह ना करे। और जो मेरे सुनने च आया, पहले थेम्स दरिया हर साल दे साल कस्बे रोड़दा सी, शहरां नूं तबाह करदा सी, खेतियां नेच तो नाबूद करदा सी, पर हुण असी 50-60 साल दा इहनूं काबू च कर लिया, दोवें पासे बन बना के 400 मील तक लंबा बन बना के समुंदर तक, हुण इह उछलदा ते उछले पिया, पर साडा लंदन शहर डुबदा नहीं है, होर कस्बे डुबदे नहीं ने, खेतियां नेस तो नाबूद नहीं होंदियां, असी ते बन ला लिया। ते मैनू ख्याल आया ये बंदे किन्ने स्याणे ने, अपना देश बचा लिया, दरिया दे तुगैनी आउंदी है, हड़ ते आउंदा है, पर हुण शहर नहीं बैंदे। पर ये होर भी इन्होंने महान स्याणप दिखाई है कि राजनीति दे च भी कोई ऐसा हड़ ना आवे कि लोगों दी खून दी नदियां बह उठन, कि लोगों के घर घाट तबाह होन, बर्बाद होन। उन्होंने राजनीति नूं भी बन लाया, किसी का हक नहीं खोया जा सकता, किसी का हक नहीं मारिया जा सकता, अपने हक की तलबी की जा सकती है। हाइड पार्क में मैं खुल घूम लिया, इस तरह के 4-5 माइक्रोफोन लगे हुए, स्टेज पर कोई नहीं बैठा से, ते अगों जिहड़ियां कुर्सियां डठियां हुई सन उहदे उत्ते 3-4 बंदे, ते नाल दे साथी नूं मैं पूछ लिया, मैं इत्थे कोई सभा होनी है, जलसा होना है, गल की है? कहण लगे नहीं, ये गौरमेंट की तरफों इंतजाम है, इस पार्क दे च माइक्रोफोन उन्होंने ला के रखे ने, जिस बंदे ने गौरमेंट के खिलाफ बोलना है, किसी अफसर के खिलाफ बोलना है, किसी मिनिस्टर के खिलाफ बोलना है, तो यह गौरमेंट ने इंतजाम कर रखे है भी वह बोले, ताकि सानू पता चले उहदे नाल की ज्यादती हुई है, अगर वह अदालत च नहीं जा सकता, अगर कोई होर हीले ते बहाने वह नहीं जुटा सकता, इत्थे आके दो बोल बोले उहदे व्यर्थ नहीं जाणगे, उहनूं बकायदा नोट किया जाएगा और उहदी खोज की जाएगी किसने इस दे नाल ज्यादती की और क्यों हुई है। وہ کسے پدھر تے بھی بول سکتا ہے, اور اگر وہ جھوٹ بھی بول گیا ہے تو وہ دے اتے مقدمہ نہیں چلے گا. میں کہ ہیں حد ہو گئی, کمال گورنمنٹ نے انتظام کیتا ہے میرے خلاف بولو, تے کھما کرنی جڑا خلاف بولے اور جھوٹ بھی بولے گورنمنٹ نے انتظام کیتا ہے, اتنے تے گورنمنٹ نے انتظام کیتا ہے کوئی سچ ہی نہ بولے, بس جڑا بولے این ایس لاؤ باؤ پاؤ جیل ٹھوکو. کتنی وپریت دشا, کتنی الٹ دشا. اتے دریاواں نو بن لایا ہوا ہے, دریا قابو دچنے اتے راجنیتی نو بن لایا ہوا ہے, کسی دا حق نہیں ماریا جاندا. تے اس دریا اس ملک دے جتنے دریا نے نا کھما کرنی سارے دے آلے دوالے کوئی بن کوئی نہیں, جد ہڑ تے آندے نے اے بہار دے آسام دے ہنے جڑی پچھلیاں برسات ہوئی نا تھانوں پتا ہوئے کہ کتنی تباہیاں ہوئی بنگال دے مدھے بھارت دے آلے دوالے کوئی بن ہے نہیں, دریا اچھال تے آندے نے, کوئی قصبہ بہا کے لے گئے, کوئی شہر بہا کے لے گئے, کھیتیاں نیس تو نابود کر گئے. اتھے دریاواں دے آلے دوالے بن نہیں نے, اتھوں دی پونڈی راجنیتی نو بھی کھما کرنی کوئی بن نہیں لگیا. اے بھی جد ہڑ تے آؤندی ہے جویں او گنگا ہڑ تے آئی اداسی دا مندر بہا کے لے گئی, اسی طریقے نال گندی راجنیتی جد ہڑ تے آؤندی ہے تے اکال تخت نو بھی ڈھا کے لنگ جاندی ہے.
3: ٹل گور سیویئن سہج سکھائے نرسن پرسے گرو کے جانم مارن دکھ جائے کسم دی نور ارسوں پرسوں چٹیا تد ڈٹھے سچے پاتشاہ مال جانم جان

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ

0: ਸਭ ਕੁਛ ਕੀਤਾ ਤੇਰਾ ਵਰਤਾ ਕਿਆ ਨੰਬਾਲ ਗੋਪਾਲਾ ਰਾਖ ਲੇ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਊਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਕਿਆਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਊਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੇ ਪ੍ਰਾਣੋ ਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ

सत्संग जीओ गुरु शब्द के विचार आरंभ करिए

ਮੈਨੂੰ ਅਜੇ ਤੱਕ ਯਾਦ ਹੈ। ਪਰ ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ, ਲੋੜਾਂ ਹੈ। ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ ਪਾਣੀ ਚਾਹੀਦਾ ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ ਭੋਜਨ ਚਾਹੀਦਾ ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ ਤਿੰਨ ਸਾਧਨ ਨੇ। ਪਹਿਲਾ ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਤੇ ਮੈਂ ਅਰਜ਼ ਕਰਾਂ, ਅਛੂਤਾ ਜਿਹਾ ਵਾਕ ਹੈ, ਕਿਸ ਹੋ ਜਾਚੀ ਕਿਸ ਸਾਲ ਜਾਚਣ। ਮੰਗਣ ਤੋਂ ਗੱਲ ਚੱਲਦੀ, ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ, ਇਸਨੇ ਹੀ ਖਿਆਲ ਦਿੱਤੇ ਨੇ ਮੈਨੂੰ, ਅੱਜ ਦਾ ਵਾਕ ਹੀ ਐਸਾ ਆਇਆ। ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ, ਮਿਹਨਤ ਕਰਨੀ, ਉਹਨਾਂ ਨੂੰ ਕਿਹਾ ਜਾਂਦਾ ਕਿਰਤੀ। ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਵਿੱਚ ਹੈ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਇਸ ਨਾਲ ਮੰਗਤਿਆਂ ਦਾ ਜਨਮ ਹੋਇਆ, ਭਿਖਾਰੀਆਂ ਦਾ ਜਨਮ ਹੋਇਆ, ਔਰ ਧਾਰਮਿਕ ਜਗਤ ਵਿੱਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ। ਤੋ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ। ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ, ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ। ਇਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ, ਸਾਰਿਆਂ ਦਾ ਨਹੀਂ। ਕਾਰਨ, ਅਗਰ ਸਾਰੇ ਭਿਕਸ਼ੂ ਬਣ ਜਾਣ, ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ, ਫਿਰ ਕੌਣ ਦੇਵੇਗਾ? ਦੇਣ ਵਾਲਾ ਕੌਣ ਹੋਵੇਗਾ? ਕਿਸਨੇ ਦੇਣਾ? ਸਾਰੇ ਤੇ ਮੰਗਦੇ, ਸਾਰੇ ਤੇ ਮੰਗਣ ਵਾਲੇ, ਫਿਰ ਕੌਣ ਦੇਵੇਗਾ? ਤੋ ਸਾਰਿਆਂ ਦਾ ਧਰਮ ਨਹੀਂ ਹੈ। ਅਗਰ ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ ਤਾਂ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ, ਗੱਲ ਖਤਮ ਹੋ ਜਾਏਗਾ, ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ। ਅਗਰ ਸਾਰੇ ਗ੍ਰਸਤ ਦਾ ਤਿਆਗ ਕਰ ਦੇਣ, ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ, ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ। ਸਾਰੇ ਗ੍ਰਸਤ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ, ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਤ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤਾਂ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ, ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ ਦਿੰਦੇ ਨੇ।

0: ਉੱਥੇ ਹੀ ਮੈਂ ਸੋਚਿਆ ਸੀ ਆਖਿਰ ਮੰਗਣ ਦੇ ਚ ਵੀ ਤੇ ਮਿਹਨਤ ਤੇ ਹੁੰਦੀ ਉੱਠੇ ਹਾਂ ਖੱਪਰ ਲਿਆ ਬੂਹੇ ਬੂਹੇ ਤੇ ਜਾ ਰਹੇ ਹਾਂ ਮਿਹਨਤ ਤੇ ਹੈ ਮਿਹਨਤ ਤੇ ਹੈ ਲੋੜਾਂ ਦੀ ਪੂਰਤੀ ਤਿੰਨ ਤਰੀਕਿਆਂ ਨਾਲ ਹੁੰਦੀ ਹੈ ਮਿਹਨਤ ਕਰਕੇ ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ ਭਿਖਾਰੀ ਮੰਗਦੇ ਔਰ ਜੋ ਖੋ ਕੇ ਪੂਰਤੀ ਕਰਦੇ ਨੇ ਲੁੱਟ ਕੇ ਪੂਰਤੀ ਕਰਦੇ ਨੇ ਚੋਰ ਲੁਟੇਰੇ ਡਕੈਤ ਇਹ ਤਿੰਨ ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ ਜਾਂ ਤੇ ਖੋ ਕੇ ਕਰਨੀ ਹੈ ਲੁੱਟ ਕੇ ਕਰਨੀ ਹੈ ਡਾਕਾ ਮਾਰ ਕੇ ਕਰਨੀ ਲੋੜਾਂ ਨੇ ਕਿਤੋਂ ਪੂਰੀ ਕਰੀਏ ਖੋ ਕੇ ਕਰਾਂਗੇ ਲੁੱਟ ਕੇ ਕਰਾਂਗੇ ਡਾਕਾ ਡਾਲ ਕੇ ਕਰਾਂਗੇ ਮੰਗ ਕੇ ਕਰਾਂਗੇ ਨਹੀਂ ਮਿਹਨਤ ਕਰਕੇ ਕਰਾਂਗੇ ਮਿਹਨਤ ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ ਗੋਰਖ ਨੇ ਜੋ ਇੱਛੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰ ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ ਕੀ ਖੋਟ ਕਰਨਾ ਥੋੜਾ ਹੈ ਮੰਗਣਾ ਬਹੁਤ ਜ਼ਿਆਦਾ ਉਹਦੇ ਬਦਲੇ ਚ ਚਾਹੀਦਾ ਬਹੁਤ ਜ਼ਿਆਦਾ ਹੈ ਸੇਵਾ ਥੋੜੀ ਮੰਗਣਾ ਬਹੁਤ ਦਸ ਪਰਸੈਂਟ ਦੁਕਾਨ ਵਿੱਚ ਵਸਤੂ ਦੇ ਚ ਨਫ਼ਾ ਨਹੀਂ ਰੱਖਣਾ ਵੀਹ ਪਰਸੈਂਟ ਵੀ ਨਹੀਂ ਸੈਂਟ ਪਰਸੈਂਟ ਲੁੱਟਣਾ ਹੈ ਅਗਲੇ ਦੇ ਕੱਪੜੇ ਲਾਉਣੇ ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ ਕਿ ਕਿਰਤ ਨੂੰ ਵੀ ਬੇਈਮਾਨੀ ਤੇ ਖੜਾ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆ ਦੇ ਚ ਵੀ ਅਲੱਗ ਅਲੱਗ ਮੰਗਤੇ ਨੇ ਇੱਕ ਤੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ ਸਰੀਰ ਦੀ ਲੋੜਾਂ ਲਈ ਮੰਗਦੇ ਨੇ ਇੱਕ ਉਹ ਗਲੀ ਗਲੀ ਵਿੱਚ ਮੰਗਦੇ ਨੇ ਬਾਜ਼ਾਰ ਦੇ ਚੌਕ ਦੇ ਵਿੱਚ ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ ਤੇ ਨਹੀਂ ਲਾਇਆ ਬਸ ਜ਼ਿੰਦਗੀ ਨੂੰ ਹੀ ਮੰਗਣ ਤੇ ਲਾਇਆ ਹੋਰ ਕੋਈ ਕੰਮ ਹੀ ਨਹੀਂ ਮੰਗਣਾ ਹੀ ਜੀਵਨ ਦਾ ਲਕਸ਼ ਹੈ ਹੋਰ ਕੁਛ ਨਹੀਂ ਭਿਕਸ਼ੂ ਜੀਵਨ ਦਾ ਲਕਸ਼ ਪਰਮਾਤਮਾ ਹੈ ਸਾਧਨ ਹੈ ਭਿਕਸ਼ਾ ਮੰਗਣਾ ਭਿਕਸ਼ਾ ਮੰਗਣਾ ਹੀ ਲਕਸ਼ ਹੈ ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ ਭਿਖਾਰੀ ਮੰਗਤੇ ਗਦਾਗਰ ਇਹ ਨਿਵੀਂ ਸ਼੍ਰੇਣੀ ਨੇ ਫਿਰ ਲੁਟੇਰਾ ਤਬਕਾ ਚੋਰ ਤਬਕਾ ਡਕੈਤ ਤਬਕਾ ਹੈ ਹੀ ਨੀਵੀਂ ਤਬਕੇ ਉਹ ਤੇ ਹੈ ਹੀ ਨੀਵਾਂ ਤਬਕਾ ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ ਤਿੰਨ ਢੰਗ ਨਾਲ ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ ਕਿਰਤ ਕਰ ਉਦਮ ਕਰੇਂਦਿਆਂ ਜੀਵ ਤੋਂ ਫਿਰ ਐਸਾ ਵੀ ਕਹਿੰਦੇ ਨੇ ਮੰਗਣ ਗਿਆ ਸੋ ਮਰ ਰਿਹਾ ਮੰਗਣ ਮੋਲ ਨਾ ਜਾਏ ਮੰਗਤ ਮਾਨ ਨਾ ਪਾਇਆ ਨਾ ਮੰਗ ਭਿਖਾਰੀ ਨਾ ਬਣ ਭਿਕਸ਼ੂ ਨਾ ਬਣ ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ ਕਿਰਤ ਕਰ ਮਿਹਨਤ ਕਰ ਦਿਮਾਗੀ ਮਿਹਨਤ ਕਰ ਸਰੀਰਕ ਮਿਹਨਤ ਕਰ ਕੁਛ ਵੀ ਕਰ ਹੈਰਾਨਗੀ ਦੀ ਗੱਲ ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ ਬਿਰਧ ਅਵਸਥਾ ਦੇ ਚ ਆਖਰੀ ਸਮੇਂ ਕਰਤਾਰਪੁਰ ਦੇ ਚ ਹੱਲ ਪਏ ਚਲਾਉਂਦੇ ਨੇ ਬੀਜ ਪਏ ਬੀਜਦੇ ਨੇ ਖੇਤੀ ਪਏ ਕਰਦੇ ਨੇ ਜਗਤ ਦਿੱਤਾ ਜਗਤ ਨੂੰ ਦੱਸ ਦਿੱਤਾ ਮੈਂ ਕਿਰਤ ਨਹੀਂ ਛੋੜੀ ਮੈਂ ਕੰਮ ਨਹੀਂ ਛੋੜਿਆ ਮੈਂ ਧੰਦਾ ਨਹੀਂ ਛੋੜਿਆ ਇਹ ਤਾਂ ਮੈਂ ਕਰਨੀ ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ। ਹੁਣ ਕਿਉਂ ਛੋੜਾਂ? ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ? ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਬਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ। ਲੋਭ ਦੇ ਚ ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏ। ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ ਨੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਕ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਡੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ। ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ, ਜਾਂ ਲੁੱਟ ਕੇ, ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ, ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ 'ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ, ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਅਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤਾਂ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ, ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ, ਕਰਤੇ ਕੋਲ ਮੰਗ, ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਗਾਇਕ ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ, ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਕਵੀ ਠੀਕ ਕਰ ਸਕਦਾ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ, ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ। ਇੱਕ ਦਫਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਣਗੇ ਸਭ ਤੇ ਸੋਰਠ ਲਿਖੀ ਜਾਣੀ, ਬਾਰ ਬਾਰ ਲਿਖੀ ਜਾਣੇ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣ। ਕੌਣ ਗਾਉਂਦਾ ਹੈ ਸੋਰਠ ਤੇ ਕੌਣ ਗਾਉਂਦਾ ਹੈ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਵਿੱਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਤੋ ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ। ਉੱਥੇ ਮੈਨੂੰ ਖਿਆਲ ਮਿਲਿਆ, ਕਹਾ ਦੋ ਗਈ ਬਾਜ਼ਾਰ ਜੌਹਰੀ ਬਾਜ਼ਾਰ, ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ। ਮੈਂ ਕਿਹਾ ਦੋ ਗਈ, ਇੱਥੇ ਜੌਹਰੀ ਬਾਜ਼ਾਰ ਹੈ, ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਾਹਰਾਤ ਦੀ ਦੁਕਾਨ ਵਿੱਚ ਕੋਈ ਇੱਕ ਇੱਕ ਬੰਦਾ, ਕਿਸੇ 'ਚ ਇੱਕ ਵੀ ਨਹੀਂ ਸੀ। ਉਹ ਭੀੜ ਸੀ ਗਾਜਰ ਮੂਲੀਆਂ 'ਤੇ, ਉੱਥੇ ਹੀ ਭੀੜ ਸੀ। ਪਾਲਕ ਅਤੇ ਸਾਗ 'ਤੇ ਭੀੜ ਸੀ, ਬੈਂਗਣਾਂ 'ਤੇ ਭੀੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ ਹੈ। ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ ਹੈ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਬਹੁਤ ਨੀਵੀਂ ਹੋ ਗਈ। ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤਿ ਸੰਗੀਤ ਖੋ ਗਿਆ, ਖੋ ਗਿਆ। ਬੜੀ ਸਖਤੀ ਦੇ ਨਾਲ ਹਰ ਸ਼ਬਦ ਦਿੱਤੇ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ। ਮਤਾਂ ਇੱਕ ਸ਼ਬਦ ਸੋਰਠ 'ਚ ਗਾਓ, ਬਾਕੀ ਨਾ ਗਾਓ, ਸਾਰੇ ਗਾਣੇ ਨੇ, ਸਭ ਨੂੰ ਸੋਰਠ ਦੇ 'ਚ ਗਾਣਾ। ਸਰੀ ਰਾਗ ਮੱਲਾ ਪਹਿਲਾ, ਸਰੀ ਰਾਗ ਮੱਲਾ ਪਹਿਲਾ, ਸਰੀ ਰਾਗ ਮੱਲਾ ਪਹਿਲਾ। ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸਰੀ ਰਾਗ ਚ ਗਾਓ, ਸਾਰਿਆਂ ਨੂੰ ਗਾਣਾ, ਬਾਰ ਬਾਰ ਲਿਖਿਆ। ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ, ਇਹ ਤਿੰਨ ਤਾਲ ਚ ਗਾਣਾ, ਇੱਕ ਤਾਲ ਦੇ ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੱਤਾ। ਕੌਣ ਪਰਵਾਹ ਕਰਦਾ, ਕੌਣ ਧਿਆਨ ਦੇ, ਕੌਣ ਇਸ ਪਾਸੇ ਜਾਵੇ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ, ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ, ਔਰ ਉਹਦਾ ਸੁਭਾਅ ਹੈ ਕਰਣਾ, ਦਇਆ, ਪ੍ਰਸਾਦ। ਇੱਕੋ ਓਹੰਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣ।
1: ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ।
0: ਪ੍ਰਭੂ ਮੈਂ ਕਿਸ ਕੋਲ ਮੰਗਾ, ਕਿਸ ਦੇ ਅੱਗੋਂ ਹੱਥ ਫੈਲਾਵਾਂ, ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾ, ਕਿਉਂ ਮੰਗਾ, ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨਾ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨਾ ਕਿਰਤਮ ਮਾਨੋ, ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ, ਕਰਤਾਰ ਨੂੰ ਕਰਤਾ ਜਾਣੋ, ਜਿਹਨੇ ਕਰਤਾ ਬਣਾਇਆ ਉਸ ਨਾਲ ਜੁੜੋ। ਕਰੀਬਨ ਕਰੀਬਨ ਕ੍ਰਿਤ ਦੇ ਪੁਜਾਰੀ, ਔਰ ਬਦਕਿਸਮਤੀ ਆਪਣੀ ਕ੍ਰਿਤ ਦੇ ਪੁਜਾਰੀ, ਆਪਣੇ ਹੱਥਾਂ ਨਾਲ ਕਬਰ ਬਣਾਈਏ ਚਦਰਾਂ ਪੈ ਚੜਾ ਦੇਣ, ਮੱਥਾ ਪੈ ਟੇਕ ਦੇਣ, ਆਪਣੇ ਹੱਥ ਨਾਲ ਤਸਵੀਰ ਬਣਾਈਏ ਮੱਥਾ ਟੇਕੀ ਜਾ ਰਹੇ ਨੇ, ਪੂਜੀ ਜਾ ਰਹੇ ਨੇ, ਆਪਣੀ ਕ੍ਰਿਤ, ਪਰਮਾਤਮਾ ਦੀ ਕ੍ਰਿਤ ਵੀ ਨਹੀਂ, ਆਪਣੀ ਕ੍ਰਿਤ ਨੂੰ ਪੂਜੀ ਜਾ ਰਹੇ। ਮਹਾਰਾਜ ਇੱਥੇ ਕਹਿੰਦੇ ਨੇ ਪ੍ਰਭੂ ਸਭ ਕੁਝ ਤੇਰਾ ਬਣਾਇਆ ਹੈ, ਸਭ ਕੁਝ ਤੇਰੀ ਕ੍ਰਿਤ ਹੈ, ਤੇ ਮੈਂ ਕ੍ਰਿਤ ਕੋਲ ਕਿਉਂ ਮੰਗਾਂ। ਕਿਸ ਹੋ ਜਾਚੀ ਕਿਸ ਸਾਲ ਆਈ, ਕਿਹਦੀ ਮੈਂ ਉਪਮਾ ਕਰਾਂ, ਕਿਹਦੇ ਅੱਗੋਂ ਮੰਗਾਂ, ਜਾਂ ਸਭ ਕੁਝ ਕੀਤਾ ਹੋ ਸੀ, ਜਾਂ ਸਭ ਕੁਝ ਤੇਰਾ ਕੀਤਾ ਹੋਇਆ, ਤੇਰੀ ਕ੍ਰਿਤ ਹੈ। ਹਾਂਜੀ,
1: ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋਖਾ ਕੋਰਲ ਸੀ।
0: ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਧਨ ਬਹੁਤ ਜ਼ਿਆਦਾ ਹੈ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਗੁਣ ਬਹੁਤ ਜ਼ਿਆਦਾ ਨੇ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਕਲਾ ਬਹੁਤ ਜ਼ਿਆਦਾ ਹੈ, ਕਲਾਕਾਰ ਹੈ, ਸਭ ਕ੍ਰਿਤ ਹੈ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਤੂੰ ਸਰਬ ਕਲਾ ਕਾ ਗਿਆ ਥਾ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਸਾਰਾ ਰੰਗ ਤੈਥੋਂ ਆਉਂਦਾ, ਸਾਰਾ ਰੂਪ ਤੈਥੋਂ ਆਉਂਦਾ, ਸਾਰਾ ਧਨ ਤੈਥੋਂ ਆਉਂਦਾ, ਸਾਰੇ ਪਦਾਰਥ ਤੈਥੋਂ ਆਉਂਦੇ ਨੇ, ਸਭ ਤੇਰੀ ਕ੍ਰਿਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾਂ। ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ ਸਾਬ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਇੱਥੇ ਐਲਾਨੀਆਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝ। ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ। ਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨੇ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨੇ। ਸਾਰਿਆਂ ਨੂੰ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਲਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ
1: ਹਰ ਜੀਉ ਤੇਰੀ ਦਾਤੀ ਰਾਜਾ।
0: ਹੇ ਹਰੀ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿੰਦਾ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ। ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਭਰਾ ਦੇ ਦੇਣ ਦੀ ਵੀ ਸੀਮਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਿੱਤਰ ਦੇ ਦੇਣ ਦੀ ਵੀ ਸੀਮਾ ਹੈ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, ਸੀਮਾ ਹੈ। ਪਰ ਪਰਮਾਤਮਾ ਦੇ ਦੇਣ ਦੀ ਸੀਮਾ ਨਹੀਂ ਹੈ। ਦੇਂਦਾ ਦੇ ਲੈਂਦੇ ਥਕਵਾ, ਉਹ ਦੇਂਦਿਆਂ ਦੇਂਦਿਆਂ ਨਹੀਂ ਥਕਦਾ, ਲੈਂਦੇ ਲੈਂਦੇ ਜਗਤ ਥੱਕ ਜਾਂਦਾ। ਜੋ ਦੇਂਦਿਆਂ ਥੱਕਦਾ ਹੀ ਨਹੀਂ, ਉਹਦੇ ਅੱਗੋਂ ਹੱਥ ਨਹੀਂ ਪ੍ਰਸਾਰਦੇ। ਤੇ ਜਿਹੜੇ ਹੱਥੀ ਸੰਕੋਚ ਲੈਂਦੇ ਨੇ, ਬੰਦ ਕਰ ਲੈਂਦੇ ਨੇ, ਜੇਬ ਵਿੱਚ ਪਾ ਲੈਂਦੇ ਨੇ, ਉਹਨਾਂ ਦੇ ਅੱਗੋਂ ਹੱਥ ਪੈ ਲੈਂਦੇ, ਉਹਨਾਂ ਦੇ ਅੱਗੋਂ ਜੋਦੜੀ ਕਰਦੇ। ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰੱਜ ਸਕਦਾ, ਇਹ ਮੇਰੀ ਤ੍ਰਿਪਤੀ ਨਹੀਂ ਹੋਵੇਗੀ। ਪ੍ਰਭ ਜੀ ਤੇਰੀ ਦਾਤੀ ਰਾਜਾ, ਰੱਜ ਸਕਦਾ ਮੈਂ, ਤੂੰ ਮੇਰੀ ਝੋਲੀ ਚ ਪਾਵੇਂ, ਤੂੰ ਹੀ ਰਜਾ ਸਕਦਾ, ਮੈਨੂੰ ਕੋਈ ਮਨੁੱਖ ਨਹੀਂ ਰਜਾ ਸਕਦਾ।
1: ਮਾਨਸ ਬਪੜਾ ਕਿਆ ਸਾਲਾ ਹੀ ਕਿਆ ਕਿਸਕਾ ਮੋਹ ਤਾਜਾ।
0: ਕਿਉਂ ਮੈਂ ਮਨੁੱਖ ਦੀ ਸਿਫਤੋਂ ਸਲਾਹ ਕਰਾਂ, ਕਿਉਂ ਮੈਂ ਉਸ ਨੂੰ ਦਾਤਾ ਆਖਾਂ, ਕਿਉਂ ਮੈਂ ਉਸਦੀ ਮੁਤਾਜੀ ਕਰਾਂ। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜੇ ਹੈ ਤੇ ਨਾ ਰਜ ਸਕਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਤੂੰ ਹੀ ਸਭ ਨੂੰ ਰਜਾਨਾ, ਤੂੰ ਹੀ ਰਜਾ ਸਕਦਾ ਹੈ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ
1: ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ, ਉਸ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ। ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਜੌਲੀ ਦੇ ਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘਟ ਜਾਏਗਾ। ਸਾਰੀ ਦੁਨੀਆਂ ਦੇ ਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਓ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ। ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਸਰਮਾਇਆ ਇਮਾਮ ਬਵਦ, ਹਰ ਗਦਾ ਅਜ ਯਾਦ ਓ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ, ਰਜਣਾ ਚਾਹੁੰਦਾ, ਮਹਾਨ ਹੋਣਾ ਚਾਹੁੰਦਾ, बंदगी कर त्रिपत हो जाएगा, नहीं तो सारी जिंदगी मांगता ही रहेगा, भिखारी रहेगा, जीवन भर मांगता रहेगा, अंदर ख्वाहिशा चल दिया रहनगियां, तेनू चैन जो है नहीं लैन देनगियां। कहते ने भाई साहब भाई नंद लाल दे शरीक जद आनंदपुर साहब पहुंचे ना, उन्होंने दुख बड़ा होया। मुल्तान तो आए सन, नंद लाल भांडे पै मांजते सन लंगर दे। ते शायद आपनों पता होवे नंद लाल बहादुर शाह दे अतालीक सन, औरंगजेब दे लड़के दे जो लड़के सन औरंगजेब दे पोतरिया नू पढ़ांदे सन, अतालीक सन, शहनशाहां दे बच्चे, नवाबां दे बच्चे, जागीरदारां दे बच्चे वो पढ़दे सन। उस वक्त दे बहुत वड्डे अतालीक सन, फारसी उर्दू दे अतालीक कहिंदे ने, पढ़ाण वाले ने ट्विटर नू अतालीक सन। एक दिन किधरे कुरान दी आयतां दे इस ढंग नाल अर्थ कीते, अजे शहनशाहियत औरंगजेब दी चल रही सी, पोतरे भी उस दे सन, ते बहादुर शाह नू अजे गद्दी नहीं मिली सी, ए ते बाद च गुरु गोबिंद सिंह जी महाराज दी मदद नाल मिली। जद कन्ना विच वो अर्थ पै गए, औरंगजेब ने मुराद नू कह दिता, ऐसा रोशन जमीर बंदा, ऐसा रोशन दिमाग बंदा हिंदू नहीं चाहिए। बस इन्नी गल कह इशारा कर दिता। अद्धी रात दे वक्त मुराद आया, नंद लाल दे कोल सुते भाई साहब नू जगाया, आख्या मेरा घोड़ा ले लो, नस जाओ, बच जाओ, निकल जाओ, क्यों थोड़ा रोशन दिमाग खतरे च है, थोड़ी रोशन जमीर खतरे दे च है, थोड़ा ईमान खतरे दे च है, तुसी मेरे मित्र हो, मैं मित्रता निभाण दे नाते आया, ये मेरा घोड़ा लो, इस ते बैठो ते दौड़ जाओ, भज जाओ। नंद लाल कहिंदे ने मित्रा कित्थे भज जावां, सारे भारत दे च राज इसदा ही है, जिथे जावांगा पकड़ा जावांगा, कित्थे भज जावां, सारी जगह ते इसे दा हुक्म चलदा है। मुराद ने कहा एक थां ऐसी है जिथे औरंगजेब दा हुक्म नहीं चलदा, धन गुरु गोबिंद सिंह दा हुक्म चलदा है। ओ केड़ी थान है, ओ केड़ी जगह है, ओ आनंदपुर साहब है, उथे बज जा। रात नू सफर करदे सन, दिन नू किधरे छुप जांदे सन, मंजिल दर मंजिल तय करके पहुंचे, सतगुरु दे दरबार विच हाजरी भरी, मत्था टेकिया, ते कहन लगे महाराज मैं आप जी दे कोल रहना है, इत्थे ही रहना, हुण मेरा दर घर यही है, मेरा सहारा तुसी हो, इत्थे ही रहना। हां महाराज मैं इत्थे रहना, खुशी नाल रहो। तीन चार दिन तो बाद भाई साहब सतगुरु नूं कहण लगे, महाराज जद मैं इत्थे रहना है ते आपने रख लिया, ते कोई सेवा बख्श दो मैनू। ते सतगुरु कहण लगे की कर सकदा है तू, तैनू की आउंदा पहले दस। महाराज मैं रोशन दिमाग हाँ, मैं रोशन जमीर हाँ, मेरी कलम चो नगमे निकलते ने, मेरे दिमाग तो रब्बी संगीत ते रब्बी गीत निकलते ने, फिलसफा निकलता है, ज्ञान निकलता है, विचार निकलते ने, मैं चिंतक हाँ, मैं अजीम शायर हाँ, मैं कलम दा धनी हाँ, दिमाग दा धनी हाँ, जबान दा धनी हाँ, रोशन जमीर हाँ, ऐसा मैनु सारे कहते ने। सतगुरु कहन लगे तू रोशन जमीर है, हां रोशन जमीर है, दिमाग दा धनी है, धनी हां, इत्थे रहना भी है, हां महाराज रहना भी है, ते सेवा भी करनी है, हां महाराज सेवा भी करनी है, अच्छा तू बस लंगर दे पांडे मांझिया कर बाकी छड़। कंजन दिल नंदलाल दा बड़ा टूटिया, हद हो गई, मैं दस भी देता है, शायर हां, अतालीक हां, रोशन जमीर हां, रोशन दिमाग हां, कोई लिखण पढ़न की सेवा दें दे, पढ़ाण की सेवा दें दे, लंगर दे पांडे मांझ कदी मांझे नहीं सन, दीवान दे लड़के सन, ते आप दीवानगी भी करते रहे, फिर अतालेक बने, हमेशा उच्चे उच्चे रुतबिया ते पिता रहा, ते आप रहे, कदी मांझे नहीं सन। पर सतगुर ने कहा जे थे रहना ही तो फिर पांडे ही मांझे कर। रोज रोज लंगर दे पांडे मांझद्या और रंगरतड़िया की महफिल च रेंद्या होया, रंगे हुए मनुखा की महफिल च रेंद्या होया, मन की कालक हंकार मिटदा गया मिटदा गया मिटदा गया। सही मैंने पांडे मांझना मन मांझना हो गया, शरदा नाल करे मनुख ऐसा हो जाता। फिर माहौल ऐसा सी रंगरतणिया की महफिल, अभ्यासिया की महफिल, शरीका नू किधरे पता चल गया, सौरा परिवार दुखी होके मुल्तान तो आनंदपुर साहब पहुंचया, भी हद हो गई, गुरु गोबिंद सिंह ने कदर ही नहीं की थी, इन्ना रोशन दिमाग बंदा, इन्ना पढ़ा लिखा बंदा, नवाब ते शहनशाह जिन्हू दीवानगी बख्शते रहे ने, सतगुर ने कदर नहीं की थी। शरीक जद पहुंचे ते नंद लाल नू समझांदे ने, और रब दी नेत कोई रब नहीं करिश्मे करने होंदे ने, जद शरीक पहुंचे सन उदों भी नंद लाल पांडे ही मांझदे पए सन, काले हथ भिजे हुए कपड़े देख के शरीका ने समझाया, कोई गल नहीं, कोई खतरा नहीं, हुण तुसी साडे नाल मुल्तान चलो, गुरु गोबिंद सिंह ने थोड़ी कदर नहीं की थी। पांडे मांझण ते रखे लंबी चौड़ी, जद नसी तां करन लग पैने, तो हुण नंद लाल दे बोल सुनना, नंद लाल अपने शरीकां नू की कहंदे ने, नसीहा ता चंद गोही, नसीहत करन वाले हो नसीहत ना करो, उपदेश देन वाले हो मैनू उपदेश ना दो, नसीहा ता चंद गोही। कहिंदे ने शरीक समझा रहे सन, नंद लाल जवाब पे देंदे सन, पर एक पासे खड़े होके सारी गुफ्तगु धन गुरु गोबिंद सिंह जी महाराज ने सुन ली, सुने पहुंच गए। ते हुण शरीकां दे सामने जो सतगुरु कहिंदे ने नंद लाल नू, असी तैनूं कोई चंगी सेवा नहीं दे सके, तू कलम दा धनी, दिमाग दा धनी, रोशन जमीर, असी तैनू कुछ नहीं दे सके, तैनू ते बहुत कुछ देना चाहिदा सी। शरीकां दे सामने सतगुर इंज कहंदे ने, असी तैनू कुछ नहीं दे सके। ते हुण नंद लाल जो कुछ कहंदे ने ये सुन लेना, मैं आखिरी पंक्तियां छेती छेती समाप्त करा, समा हो गया। नंद लाल जो हाथ जोड़ के बेनती करदे, ये कीमती पंक्तियां ने, बड़ी कीमती पंक्तियां ने, दीवाने गोया दिया, गदाए कुए तुरा मेले बादशाही नेस, हवाए सल्तनतो व जौके कज को लाही नेस, ए मेरे बादशाह कोई भूल के भी थोड़ी गली चो लंघ जाए ना, वो दो जहाना दी बादशाहत नू ठुकरा देंदा है, ते जिहड़ा लंघ जाए वह इतना माला माल हो जाता है, मैं ते बुआ मल के बैठा होया, मैं ते दर ते बैठा होया, मैनू केड़ी चीज की कमी, जिहड़ा लंघ जाए ते माला माल हो जाता है, ते जिहड़ा हर वक्त कदमां दे चरेंदा पिया है, उहदे कोल केड़ी चीज की कमी। गदाए कुए तोरा, तेरी गली का जिहड़ा मंगता है वह भी बादशाह बन जाता है, तेरी जी गली का जिहड़ा भिखारी है वह भी शहनशाह का शहनशाह बन जाता है, ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ। ਗਦਾ ਹੈ ਕੂਏ ਤੋੜਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤ ਵਾਜ਼ਾਉ ਕੇ ਕੱਜ ਕੁਲਾਹੀ ਨੇਸ। ਇਹ ਮੇਰੇ ਪਾਤਸ਼ਾਹ ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਏ, ਦੋ ਜਹਾਨਾਂ ਦੀ ਬਾਹਤ ਸ਼ਾਹਤ ਨੂੰ ਠੁਕਰਾ ਦਿੰਦਾ, ਇਤਨਾ ਮਾਲਾ ਮਾਲ ਹੋ ਜਾਂਦਾ ਤੇ ਮਹਾਰਾਜ ਫਿਰ ਮੈਨੂੰ ਕੀ ਕਵੀ, ਮੈਂ ਤੇ ਦਰ ਮਲ ਕੇ ਬੈਠਾ ਹਾਂ, ਮੈਂ ਤੇ ਇਸ ਜਗ੍ਹਾ ਬੈਠਾ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ, ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ, ਇਹ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ। ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ, ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ, ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਹ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਤ ਦੇ ਨਾਲ ਹੀ ਰਜੇਵਾਂ, ਉਂਝ ਰਜੇਵਾਂ ਨਹੀਂ ਹੈ। ਹਾਂਜੀ,
1: ਆਣਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ।
0: ਜੀ ਪ੍ਰਭੂ, ਤੇਰੀ ਲਾਤ ਰਜਾ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ, ਤੋ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਏ, ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ, ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ, ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਹਾਂਜੀ,
1: ਮਨ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ।
0: ਹੇ ਮਨ, ਤਾਂ ਤੇ ਤੂੰ ਅਨ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ,
1: ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ।
0: ਸੰਤ ਜਨਾਂ ਦਾ ਉਪਦੇਸ਼ ਸੁਣ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ, ਤਾਂ ਕਿ ਜਮਾਂ ਦੀ ਮੁਥਾਜੀ, ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ,
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
0: ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਏ, ਕਿਰਪਾ ਹੋ ਜਾਂਦੀ ਏ, ਪੁਰਬਲੇ ਸੰਜੋਗ ਆਉਂਦੇ ਨੇ, ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ,
1: ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲ।
0: ਇਹ ਪ੍ਰਭੂ, ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ, ਉਹ ਸੀਮਾ ਦੇ ਚ ਨਹੀਂ ਹੈ, ਤੇਰਾ ਦਿੱਤਾ ਹੋਇਆ ਸੀਮਾ ਦੇ ਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ, ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ, ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਹੇ ਪਰਿਪੂਰਨ ਪਰਮਾਤਮਾ, ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ? ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ, ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਹਾਂਜੀ,
1: ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹਮ ਬਾਲ ਗੋਪਾਲਾ।
0: ਇਹ ਪਰਿਪੂਰਨ ਪਰਮਾਤਮਾ, ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ, ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ,
1: ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।
0: ਭਾਵੇਂ ਲੱਖ ਗਲਤੀਆਂ ਕਰਦਾ ਬੱਚਾ, ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ। ਇਹ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ, ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ। ਇਹ ਪ੍ਰਭੂ, ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ। ਦੂਸਰੀ ਬੇਨਤੀ ਹੈ, ਕੱਲ ਦੀ ਕਥਾ ਤੋਂ ਬਾਅਦ दोपहर दा दीवान हमेशा बाबा दर्शन सिंह जी दा डेरा घनोपुर का लै, जिन्हां नाल दास दा बड़ा पुराना प्यार सी, 30-35 साल तो बड़ा पुराना प्यार चलदा आया। बड़ियां खेड़ां मैं उन्हां दे नाल देखियां, उन्हां कोल देखियां बड़े अनुभव। तो हुण उन्हां दी थां ते बाबा गुरदेव सिंह जी ने 2 बजे तो लैके 6 बजे तक दा दीवान कल दा कन्नूपुर काले सजेगा। दास दे नाल जिहड़ी 3-4 जथे आए हुए ने, प्रचारक आए हुए ने, कवि सज्जन ने, ये सारे उत्थे हाजरी भरणगे। ते दास भी 4 तो 5 उत्थे कथा जो है करेगा। सारी संगतां लई 2 बजे तो ही गुरु का लंगर चलदा रहेगा 6-7 बजे। तो जिन्हां जिन्हां संगतां ने जाना है, जिन्हां कोल समा, वैसे कल इतवार है, तो बाबा जी की तरफों गड्डियां भी ते सरां दे बाहर आ जाणगियां। जिन्हां ने जाना वो गड्डियां लै जाणगियां ते वापस भी ले आणगियां। हुण जिन्हां दा शौक होवे वो 2 बजे इत्थे पहुंचण की कृपालता करन। बाबा जी दे ट्रक गड्डियां ते कारां बसां आ जाणगियां, वो संगतां नूं डेरे लै जाणगियां ते वापस ले आणगियां। इतना प्रोग्राम आप नोट कर लेना। फुल सुख दी शमा, वाहेगुरु जी का खालसा,
1: वाहेगुरु जी की फतेह। महला 5 मानुख बिन बूझे

ਕਿਹਾ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ ਸਭ ਤੋਂ ਵੱਡਾ ਖਰਚਾ ਵੀ ਮਰਨ ਤੇ ਹੈ। ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ, ਹੋਸਪਿਟਲ ਤੋਂ ਮਿਲਦੀ ਹੈ। ਪੰਜ ਦਿਨ ਬਾਅਦ, ਦਸ ਦਿਨ ਬਾਅਦ, ਮਹੀਨੇ ਬਾਅਦ, ਇਤਨੇ ਦਿਨ ਤੱਕ ਉਹ ਮੁਰਦਾ ਮੁਰਦਾ ਘਰ ਵਿੱਚ ਰਹਿੰਦਾ। ਅੰਤਿਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ, ਸਾਰੇ ਦਰਸ਼ਨ ਕਰਦੇ ਨੇ, ਫਿਰ ਲੈ ਜਾਂਦੇ। ਥਾਈਲੈਂਡ ਦੇ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ, ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿ ਥਾਈਲੈਂਡ ਵਾਸੀਆਂ ਦੀ ਮੈਂ ਅੰਤਮ ਕਿਰਿਆ ਦੇਖਣੀ ਹੈ, ਇਹ ਕੀ ਕਰਦੇ ਨੇ, ਇਹ ਲੋਕ ਕੀ ਕਰਦੇ ਨੇ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਅੱਜ ਅੰਤਮ ਕਿਰਿਆ ਨਹੀਂ ਆਉਣੀ, ਉੱਥੇ ਵੀ ਪੰਜੀ ਦਿਨ ਮੁਰਦਾ ਘਰ ਵਿੱਚ ਰਹੇਗਾ ਤੇ 20-25 ਦਿਨ ਘਰ ਵਿੱਚ ਬੈਠਕ ਚੱਲਦੀ ਹੈ, ਸਵੇਰੇ ਤੇ ਸ਼ਾਮ ਬਰਾਦਰੀ ਦੇ ਬੰਦੇ ਆਉਂਦੇ ਨੇ। ਫਿਰ 20-25 ਦਿਨ ਉਹਨਾਂ ਨੂੰ ਸਵੇਰੇ ਸ਼ਾਮ ਅੱਛੇ ਤੋਂ ਅੱਛਾ ਪਕਵਾਨ ਖਿਲਾਇਆ ਜਾਂਦਾ ਜੋ ਵਿਆਹ ਸ਼ਾਦੀਆਂ 'ਚ ਵੀ ਨਹੀਂ ਆਉਂਦਾ। ਇਸ ਵਾਸਤੇ ਮਰਨ 'ਤੇ ਖਰਚ ਜ਼ਿਆਦਾ, ਔਰ ਉਹਨਾਂ ਦੇ ਪੁਰੋਹਿਤ ਪੰਡਿਤ ਕੁਛ ਪੜ੍ਹਦੇ ਰਹਿੰਦੇ ਨੇ, ਕੁਛ ਗਾਉਂਦੇ ਰਹਿੰਦੇ ਨੇ। ਲੋਕ ਆਉਂਦੇ ਨੇ, ਘੰਟਾ ਅੱਧਾ ਘੰਟਾ ਬੈਠਦੇ ਨੇ, ਚਲੇ ਜਾਂਦੇ ਨੇ, ਖਾਂਦੇ ਨੇ, ਪੀਂਦੇ ਨੇ, ਚਲੇ ਜਾਂਦੇ। ਮੈਂ ਕਿਹਾ ਮੈਂ ਇਹ ਦੇਖਣਾ, ਜਿੱਥੇ ਗਏ ਉਹ ਕਮ ਸੇ ਕਮ 11 ਦਿਨ ਹੋ ਗਏ ਸਨ ਘਰ ਵਿੱਚ ਮੁਰਦੇ ਨੂੰ ਰੱਖਿਆ, ਪਰ ਜਦ ਮੈਂ ਦੇਖਿਆ ਤੇ ਦੰਗ ਰਹਿ ਗਿਆ। ਇੰਝ ਲੱਗਦਾ ਸੀ ਜਿਵੇਂ ਸੁੱਤਾ ਪਿਆ, ਸੁੱਤਾ ਪਿਆ, ਨਾ ਕੋਈ ਚਿਹਰਾ ਕੁਮਲਾਇਆ ਹੋਇਆ, ਨਾ ਕੋਈ ਹੱਥ ਪੈਰ ਕੁਮਲਾਏ ਹੋਏ। ਮੈਂ ਕਿਹਾ ਹੱਦ ਹੋ ਗਈ, 11 ਦਿਨ ਹੋ ਗਏ ਨੇ ਗੁਜ਼ਰਿਆ, ਇਹ ਤੇ ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇੱਕ ਅੱਜ ਕੱਲ੍ਹ ਧੰਦਾ ਹੈ, ਐਸੇ ਕੈਮੀਕਲਸ ਮੁਰਦੇ ਦੇ ਅੰਦਰ ਪਾ ਦਿੱਤੇ ਜਾਂਦੇ ਨੇ, ਇਸ ਢੰਗ ਦਾ ਸੰਵਾਰ ਦਿੱਤਾ ਜਾਂਦਾ, ਸ਼ਿੰਗਾਰ ਦਿੱਤਾ ਜਾਂਦਾ, ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇਹ ਘਟਨਾ ਵੀ ਯਾਦ ਆ ਗਈ ਹੈ, ਕਹਿ ਗਿਆ ਸਿੰਘ ਸਾਹਿਬ ਗਿਆਨੀ ਚੇਤ ਸਿੰਘ, ਹੁਣ ਤੇ ਨਹੀਂ ਰਹੇ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਰਿਸ਼ਤੇਦਾਰ ਕੋਈ ਬੇਗੋਵਾਲ ਦੇ ਰਹਿੰਦੇ ਸਨ। ਉਹ ਨੌਜਵਾਨ ਕਿਧਰੇ ਜਰਮਨੀ ਕੰਮ ਕਰਦਾ ਸੀ, ਹਾਦਸੇ ਚਲਾਣਾ ਕਰ ਗਿਆ ਤੇ 3 ਮਹੀਨਿਆਂ ਬਾਅਦ ਲਾਸ਼ ਆਈ ਇੱਥੇ। ਉਹਨਾਂ ਦੇ ਨਜਦਾਸ ਇੱਥੇ ਕਥਾ ਕਰ ਰਿਹਾ ਸੀ ਤੇ ਮੈਨੂੰ ਬਜ਼ੁਰਗਵਾਰ ਸਿੰਘ ਸਾਹਿਬ ਕਹਿਣ ਲੱਗੇ, ਚੱਲਣਾ। ਮੈਂ ਕਿਹਾ ਠੀਕ ਹੈ, ਚੱਲਦੇ ਹਾਂ। ਪਰ ਜਦ ਮੈਂ ਉਹਨਾਂ ਕੋਲ ਸੁਣਿਆ 3 ਮਹੀਨਿਆਂ ਬਾਅਦ ਲਾਸ਼ ਆਈ ਹੈ, ਤੇ ਮੈਂ ਕਿਹਾ ਰਿਹਾ ਕੀ ਆਉਣਾ, 3 ਮਹੀਨਿਆਂ ਬਾਅਦ ਲਾਸ਼ ਆਈ ਹੈ। ਬੇਗੋਵਾਲ ਗਏ, ਪਹੁੰਚੇ, ਜਿਸ ਬਕਸੇ 'ਚ, ਲੱਕੜ ਦੇ ਬਕਸੇ 'ਚ ਉਹ ਲਾਸ਼ ਆਈ, ਸਾਰਿਆਂ ਦੇ ਸਾਹਮਣੇ ਜਦ ਇਕੱਠ ਹੋਇਆ, ਖੋਲੀ ਗਈ, ਮੈਂ ਵੀ ਉੱਥੇ ਮੌਜੂਦ, ਤੇ ਮੈਂ ਕਿਹਾ ਹੱਡੀਆਂ ਦੇ ਹੀ ਦਰਸ਼ਨ ਹੋਣਗੇ, ਹੋਰ ਕੀ ਹੋਵੇਗਾ, ਸੜਿਆ ਹੋਇਆ ਮਾਸ ਹੋਵੇਗਾ, ਹੋਰ ਕੀ ਹੋਵੇਗਾ, ਗਲੀਆਂ ਹੋਈਆਂ ਆਂਦਰਾਂ ਆਉਣਗੀਆਂ, ਹੋਰ ਕੀ ਹੋਵੇਗਾ। ਪਰ ਨਹੀਂ, ਜੈਸੇ ਬਕਸਾ ਖੋਲਿਆ ਗਿਆ, ਇੰਝ ਲੱਗਦਾ ਸੀ ਜਿਵੇਂ ਸੁੱਤਾ ਪਿਆ 3 ਮਹੀਨਿਆਂ ਬਾਅਦ। ਪਰ ਬਕਸੇ ਦੇ ਖੋਲਦਿਆਂ, ਹਵਾ ਦੇ ਲੱਗਦਿਆਂ ਉਹ ਮੁਰਝਾਣ ਵੀ ਲੱਗ ਪਿਆ, ਸ਼ਹਿਰੀ ਦੀ ਰੌਣਕ ਆਹਿਸਤਾ ਆਹਿਸਤਾ ਜਾਣ ਲੱਗ ਪਈ। ਮੁਖਤਸਰ ਅਰਜ਼ ਇਹ ਕਰਾਂ, ਸਾਰੀ ਦੁਨੀਆ ਵਿੱਚ, ਏਸ਼ੀਆ ਵਿੱਚ, ਯੂਰਪ ਵਿੱਚ, ਅਮੈਰੀਕਾ, ਕੈਨੇਡਾ ਵਿੱਚ ਇੱਕ ਧੰਦਾ ਹੈ, ਔਰ ਇਹਦੀ ਬੜੀ ਵੱਡੀ ਫੀਸ ਲਈ ਜਾਂਦੀ ਹੈ। ਜਿਤਨਾ ਜ਼ਿਆਦਾ ਸ਼ਿੰਗਾਰਨਾ ਹੈ, ਉਤਨੀ ਜ਼ਿਆਦਾ ਫੀਸ ਦੇਣੀ ਪਏ, ਜਿਤਨੇ ਜ਼ਿਆਦਾ ਦਿਨ ਰੱਖਣਾ ਹੈ, ਉਤਨੀ ਜ਼ਿਆਦਾ ਫੀਸ ਦੇਣੀ ਪਏ।

ਮੁਰਦਿਆਂ ਨੂੰ ਸ਼ਿੰਗਾਰਨ ਦਾ ਧੰਦਾ ਹੈ ਤੇ ਜਦ ਮੁਰਦਾ ਸ਼ਿੰਗਾਰਿਆ ਜਾਂਦਾ ਹੈ ਇੰਜ ਲੱਗਦਾ ਹੈ ਜੈਸੇ ਜ਼ਿੰਦਾ ਹੋ ਰਿਹਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਛ ਅੱਗੇ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਲਕਸ਼ ਨੂੰ ਸਮਝੇ ਬਿਨਾ ਤੇ ਲਕਸ਼ ਦੀ ਪ੍ਰਾਪਤੀ ਕੀਤੇ ਬਿਨਾ ਹਰ ਮਨੁੱਖ ਜ਼ਿੰਦਾ ਨਹੀਂ ਮੁਰਦਾ ਹੈ। ਫਰਕ ਸਿਰਫ ਇਤਨਾ ਹੈ ਕੁਛ ਲਾਸ਼ਾਂ ਚਿਤਾ ਤੇ ਚੜੀਆਂ ਹੋਈਆਂ ਨੇ ਕੁਝ ਲਾਸ਼ਾਂ ਚੱਲਦੀਆਂ ਫਿਰਦੀਆਂ ਕੁਛ ਮੁਰਦੇ ਕਬਰਾਂ ਦੇ ਚ ਪਏ ਨੇ ਕੁਛ ਮੁਰਦੇ ਘਰਾਂ ਚ ਬੈਠੇ ਨੇ ਦੁਕਾਨਾਂ ਤੇ ਬੈਠੇ ਨੇ ਕੁਛ ਮੁਰਦੇ ਕਬਰਿਸਤਾਨ ਦੇ ਚ ਨੇ ਕੁਛ ਮੁਰਦੇ ਬਾਜ਼ਾਰਾਂ ਦੇ ਚ ਘੁੰਮ ਰਹੇ ਨੇ। ਮੁਰਦੇ ਜ਼ਰਾ ਸ਼ਿੰਗਾਰੇ ਹੋਏ ਨੇ ਸੰਵਾਰੇ ਹੋਏ ਨੇ ਮੁਰਦੇ ਨੇ। ਸਿਰਫ ਤਨ ਦੇ ਤਲ ਦੀ ਜ਼ਿੰਦਗੀ ਦਿਖਾਈ ਦੇ ਰਹੀ ਹੈ ਅੰਦਰੋਂ ਮਨ ਮੁਰਦਾ ਹੈ। ਹੁਣ ਮੈਂ ਅਰਜ਼ ਕਰਾਂ ਮੁਰਦੇ ਨੂੰ ਜਿਵਾਉਣਾ ਬੜਾ ਔਖਾ ਹੈ। ਮਨ ਨੂੰ ਜਿਹੜਾ ਮੁਰਦਾ ਆਖਿਆ ਗਿਆ ਉਹ ਇਸ ਤਰ੍ਹਾਂ ਗੂੜੀ ਨੀਂਦ ਜਿਵੇਂ ਆਮ ਕਹਿੰਦੇ ਨੇ ਨੀਂਦ ਤੇ ਮੌਤ ਬਰਾਬਰ ਹੈ। ਮੌਤ ਵੀ ਸੰਬੰਧ ਤੋੜ ਦਿੰਦੀ ਹੈ ਨੀਂਦ ਵੀ ਸੰਬੰਧ ਤੋੜ ਦਿੰਦੀ ਹੈ ਮਨ ਸੁੱਤਾ ਪਿਆ ਪਰਮਾਤਮਾ ਦੇ ਪ੍ਰਤੀ। ਇਸ ਵਾਸਤੇ ਕਹਿੰਦੇ ਹਾਂ ਮੁਰਦਾ ਹੈ ਪਰ ਇਹ ਮੁਰਦਾ ਜ਼ਿੰਦਾ ਹੋ ਸਕਦਾ ਇਹਨੂੰ ਜਿਵਾਇਆ ਜਾ ਸਕਦਾ ਇਹਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਇਹਨੂੰ ਉਠਾਇਆ ਜਾ ਸਕਦਾ ਹੈ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਸਤਸੰਗ ਦੇ ਰਾਹੀਂ। ਜੈਸੇ ਲਕਸ਼ ਦੀ ਸਮਝ ਆਏਗੀ ਇਹ ਫਿਰ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਰਹੇਗਾ ਨਹੀਂ। ਹੁਣ ਮੈਂ ਫਿਰ ਦੁਹਰਾ ਦਿਆਂ ਇਸ ਸਤਸੰਗ ਦਾ ਫਲ ਕੀ ਹੈ ਲਕਸ਼ ਦੀ ਸਮਝ ਆ ਗਈ ਹੈ। ਜੀਵਨ ਦਾ ਲਕਸ਼ ਪਰਮਾਤਮਾ ਹੈ ਜੀਵਨ ਦਾ ਲਕਸ਼ ਈਸ਼ਵਰ ਹੈ ਗੁਰੂ ਹੈ। ਸਮਝ ਆ ਗਈ ਸਤਸੰਗ ਦਾ ਫਲ ਮਿਲ ਗਿਆ ਇਹ ਮਨੁੱਖ ਹੁਣ ਜਪ ਤਪ ਕੀਤੇ ਬਿਨਾਂ ਰਹੇਗਾ ਨਹੀਂ। ਇਹ ਮਨੁੱਖ ਹੁਣ ਸਾਧਨਾ ਲਈ ਵੱਧ ਤੋਂ ਵੱਧ ਸਮਾਂ ਕੱਢੇਗਾ ਇਹ ਮਨੁੱਖ ਹੁਣ ਜਪ ਤਪ ਲਈ ਬਹੁਤ ਵੱਡਾ ਸਮਾਂ ਕੱਢੇਗਾ। ਲਕਸ਼ ਦੀ ਸਮਝ ਨਹੀਂ ਆਈ ਤਾਂ ਮਹਾਰਾਜ ਕਹਿੰਦੇ ਨੇ ਫਿਰ ਮੁਰਦੇ ਹੀ ਨੇ। ਇਹ ਮੁਰਦੇ ਜ਼ਰਾ ਚੱਲਦੇ ਫਿਰਦੇ ਨੇ ਕਦੀ ਘਰ ਦੇ ਚਾਹੁੰਦੇ ਨੇ ਕਦੀ ਬਾਜ਼ਾਰ ਦੇ ਚਾਹੁੰਦੇ ਨੇ ਕਦੀ ਦੁਕਾਨ ਦੇ ਚਾਹੁੰਦੇ ਨੇ ਕਦੀ ਫੈਕਟਰੀ ਦੇ ਚਾਹੁੰਦੇ ਨੇ ਸਭ ਚੱਲਦੀਆਂ ਫਿਰਦੀਆਂ ਲਾਸ਼ਾਂ। ਮਹਾਰਾਜ ਐਸਾ ਕਹਿ ਰਹੇ ਨੇ ਹੋਰ ਵੀ ਐਸਾ ਫਰਮਾਨ ਕਰਦੇ ਨੇ ਨਾਮ ਬਿਨਾ ਜੇ ਤਾ ਵਿਵਹਾਰ ਗੁਰੂ ਅਰਜਨ ਦੇਵ ਜੀ ਨਾਮ ਬਿਨਾ ਜੇ ਤਾ ਵਿਵਹਾਰ ਜਿਉਂ ਮੇਰੇ ਤੱਕ ਮਿਥਿਆ ਸਿੰਗਾਰ ਸਾਰਾ ਹਾਰ ਸ਼ਿੰਗਾਰ ਮੁਰਦਿਆਂ ਦਾ ਸਿੰਗਾਰ ਮੁਰਦੇ ਸ਼ਿੰਗਾਰੇ ਕਬਰਿਸਤਾਨ ਦੇ ਸ਼ਾਇਦ ਇਤਨੀਆਂ ਕਬਰਾਂ ਨਾ ਹੋਣ ਜਿੰਨੀਆਂ ਚੱਲਦੀਆਂ ਫਿਰਦੀਆਂ ਕਬਰਾਂ ਦਿਖਾਈ ਦੇ ਕੁਛ ਵੀ ਨਹੀਂ ਹੈ ਜੀਵਨ ਦੇ ਚ ਕੁਛ ਵੀ ਨਹੀਂ ਹੈ। ਜ਼ਰਾ ਫੋਲ ਕੇ ਵੇਖ ਲੈਣਾ ਸਿਵਾਏ ਮੁਰਦਮੀ ਤੋਂ ਹੋਰ ਕੁਛ ਵੀ ਨਹੀਂ ਨਿਕਲੇ ਸਿਵਾਰੇ ਰੋਣੇ ਪਿੱਟਣ ਤੋਂ ਹੋਰ ਕੁਛ ਵੀ ਨਹੀਂ ਨਿਕਲ ਖੋਲ ਕੇ ਦੇਖ ਲੈਣਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਹਰ ਮਨੁੱਖ ਨੇ ਪਤਾ ਨਾ ਕਿਤਨਾ ਰੋਣਾ ਛੁਪਾਇਆ ਹੋਇਆ ਕਿਤਨਾ ਦੁੱਖ ਛੁਪਾਇਆ ਹੋਇਆ ਇਹ ਹੱਸਦੇ ਮੁਸਕੁਰਾਉਂਦੇ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ ਇਹ ਚਮਕਦੇ ਤੇ ਚੁਪੜੇ ਮੱਥੇ ਕਿਤਨਾ ਕਲੇਸ਼ ਛੁਪਾਈ ਬੈਠੇ ਨੇ ਇਹ ਘਰਾਂ ਦੀ ਖਾਮੋਸ਼ੀ ਪਤਾ ਨਹੀਂ ਕਿਤਨੇ ਬਾਂਬਣਾਂ ਨੂੰ ਛੁਪਾਈ ਬੈਠੀ ਹੈ। ਬਸ ਇਹ ਚੱਲਦੀਆਂ ਫਿਰਦੀਆਂ ਲਾਸ਼ਾਂ ਇਹ ਕਬਰਾਂ ਇਹ ਸ਼ਮਸ਼ਾਨ ਘਾਟ ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ ਭਾਵੇਂ ਕਿਤਨਾ ਸ਼ਿੰਗਾਰਿਆ ਹੈ ਕਿਤਨਾ ਸਾਜ਼ੋ ਸਮਾਨ ਹੈ ਕਿਤਨੀ ਧਨ ਸੰਪਦਾ ਹੈ। ਮਹਾਰਾਜ ਕਹਿੰਦੇ ਨੇ ਧਿਆਨ ਨਾਲ ਇਸ ਨੂੰ ਵਿਚਾਰਨਾ ਹੈ ਮੁਰਦਾ ਸ਼ਿੰਗਾਰਿਆ ਹੈ ਮੁਰਦਾ ਸ਼ਿੰਗਾਰਿਆ ਜ਼ਿੰਦਾ ਨਹੀਂ ਹੈ। ਜ਼ਿੰਦਾ ਤੇ ਤਾਂ ਹੋ ਸਕਦਾ ਸੀ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ ਨਹੀਂ ਜੀਵਦਾ। ਬਾਕੀਆਂ ਦੇ ਮਨ ਤੇ ਮਰੇ ਹੋਏ ਨੇ ਇਸ ਮਰੇ ਹੋਏ ਮਨ ਨੂੰ ਇਸ ਤਰ੍ਹਾਂ ਲੈਣਾ
क्योंकि तार्किक तर्क कर सकता है, तन के तल से जो मर गया जिंदा नहीं हो सकता, नहीं हो सकता। चलो मैं एक थानू घटना भी सुनावा। सिंगापुर दे च घटना घटी, एक चंगे धनाड का नौजवान लड़का चलाना कर गया सिंह। यह घटना बड़ी मशहूर, इथों ही अमृतसर के निकटों संत गए हुए सन, अपने आप नूं संत कहिंदे सन, लोकी मनदे ने, इस तरह के संतां नूं ही संत आखिया जांदा है, मनिया जांदा है। गुरु गोबिंद सिंह का बाणा ते उतार के उन्होंने बाणा अपना दिता होया। उन्होंने कहा इसनूं घर दे च रखो, शीशे दे बक्से च, अगले साल मैं आवांगा इसनूं जिंदा करांगा। मलेशिया सिंगापुर विच यह घटना बड़ी मशहूर हुई, जिंदा कराना। बदकिस्मती समझ लो, मैं उन्होंने नज किधरे उत्थे ही सी, उसे ही गुरुद्वारे कथा कर रहा सी जिथे वो आए। मैं कह बैठा, मैं कह साल बाद एदियां हड्डियां भी नहीं लगनिया, आखदा पिया संत आखे पिया, तो तनाव खड़ा हो गया, मेरे नाल झगड़ा शुरू हो गया। कहन लगे साल उड़ीके बिना तुसी किस तरह कह सकते हो? मैं कह सकता रब्बी नहीं है, ईश्वरी नहीं है, मैं प्राण निकल चुके ने, डॉक्टरों ने कह दिता है मुर्दा है, नहीं जिंदा होएगा, नहीं होएगा। साल बाद वो कहने जिंदा करांगा, मैं कह साल बाद शायद इसका मांस भी ना लवे, हड्डियां भी ना लवे। ये तनाव काफी वधिया, मैनू बड़ा बुरा वाला आख्या। जिन्हों का लड़का गुजरिया सी कहने थानू पता नहीं है संत सराप दे देंगे, ते मैं कहा फिर समझ लेना, मैनू सराप लग जाए तो फिर सच समझ लेना, ते जे ना लगे तो फिर मेरी गल नू सच समझना। उन्होंने शीशे दे बक्से दे जद घर विच रखण दा यतन किया, ते पुलिस घर पहुंच गई, मुर्दा घर दे च नहीं रख सकते, सिंगापुर के कानून के मुताबिक कब्रिस्तान में दफन करना पे। तो हुण मुसलमानों का कब्रिस्तान उन्होंने इनकार कर दिता है, सिख ऐसे नहीं दफन होने देना। ईसाइयों का कब्रिस्तान उन्होंने भी इनकार कर दिता, इत्थे सिर्फ ईसाई दफन हो सकते हैं। बोधियों के कब्रिस्तान में दफन किया। संतां ने कहा साल बाद जिंदा करांगे, साल तो पहले पहले संत आप चलाना कर गए। उन्होंने भी शीशे दे बक्से च रख के सवार के रखना पिया, क्योंकि उन्होंने भी इस तरह की वसीयत की हुई सी, शायद सोचते होंगे दो चार साल बाद मैं जिंदा हो जावांगा, बक्से च ही रखना मैनू। पर चूंकि वो बहुतियां नूं अपना चेला बना रहे, चेला बना चुके सन, ते चेले साढ़े धनवान सन, ते धनवान कोई सौ दे च इक अद कोल अकल आउंदी है, बाकी ते अकल नूं ताले ला के ही रखदे हैं, बाकियां दी अकल ते बस धन ही आउंदी और कुछ नहीं, इस तों इलावा उन्हां दी अकल नहीं आउंदी। माया अधारी अत अन्ना बोला, इते अंधे आउंदे ने, ना सच वेख सकदे ने, ना सच सुन सकदे ने। मैं ये लफज भी कह, मैं कह थानू गुरबाणी की सच्चाई ना सुनाई दे रही है ना दिखाई दे रही है, तो मैं कह गुरबाणी की रोशनी कहा जा सकता अंधे। अज इस घटना अंदाजन 25-26 साल हो गए, शायद इस तो भी ज्यादा।

0: ایک نے دبی آواز اچ ملیشیا چ مینوں کیا مسکین جی تسی کہندے سی نا سال بعد تے ہڈیاں بھی نہیں لبن گیاں ماس بھی نہیں لبے گا ہن تے پچھے 30 سال ہو گئے واقعی ہڈیاں بھی کوئی نہیں ماس بھی پر اس طرح دے سنگ پنجاب دے پوجے جا رہے ہیں صرف پنجاب دے بھارت دے کسے ہور پرانت دے چ نہیں تو مینو کہن دیونا اس طرح دے اندھ وشواسی سب تو زیادہ اتھے ہی رہے اسی پرانت دے چ نے اس واسطے گرو گرنتھ صاحب دے مقابلے چ اتنے گرو کلگی دردی دین نو ایک پاسے کر کے اپنی دین دے ہی جاندے نے اپنا بانا دے ہی جاندے نے اسی خاموش سب کچھ برداشت کری جاندے ہیں آواز اٹھانی پہ کلگی دھر دے روپ جو انہوں نے دیتا ہے بڑیاں قربانیاں نہ بچیاں کی شہادت ہوئی ہے پتا دی شہادت ہوئی ہے انہوں نے کتنی ٹھوکراں کھا دیا نے یہ بانا سانو دیتا ہے تو اس بانے نو برباد کر اتروان اور اتوا رہے ہیں اور اسی برداشت کر رہے ہیں کیوں سنت جی شراپ دے دین گے تے ہن میں کئیاں نوں کہنا کہ ہن تے سنت جی نہیں نہ شراب دین گے ہن تے شیشے دے وچ پئے نے ہن تے قبر دے وچ پئے نے ہن تے نہ ڈرو ہن تے او کی زندہ کرن گے سنت جی آپ ہی مر گئے نے پر نہیں لوکاں دا اندھ وشواس اس طرح دے مرے ہوئے سنتاں دی پھر قبراں پوجن گے مڑیاں پوجن گے پوجدے یہ چلدا ہے धन गुरु गोबिंद सिंह जी महाराज कहते ने पूरन प्रेम प्रतीत सजे व्रत गोड़ मड़ी मठ भूल न माने मेरा सिख भूल के भी कदर में सजदा न करे मड़ी में मत्था ना टेके पिछले साल मैं इतों टैक्सी की थी जलंधर जाना सी वापस आना सी ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ ਮੈਂ ਕਿ ਗਾਤਰੇ ਕਿਰਪਾਨ ਹੈ ਲੰਬਾ ਦਾੜਾ ਮੈਂ ਕਿ ਚਲੇ ਗੁਰਮੁਖ ਹੈ ਗੁਰਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਮਨਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ ਇੱਥੇ ਖੜੀ ਕਰ ਦਿੱਤੀ ਗੱਡੀ ਕਹਿੰਦਾ ਜੈਨੀ ਜੀ ਮੈਂ ਇਸ ਮਜ਼ਾਰ 'ਤੇ ਮੱਥਾ ਟੇਕ ਕੇ ਨਾ ਜਾਵਾਂ ਮੈਂ ਗੱਡੀ ਨਹੀਂ ਚਲਾ ਸਕਦਾ ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ ਮੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ ਕਬਰਾਂ ਦਾ ਪੁਜਾਰੀ ਤੂੰ ਕਬਰ ਦਾ ਸਿੱਖ ਹੈ ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਵਿੱਚ ਹੈ ਕਿਸੇ ਪ੍ਰਾਂਤ ਦੇ ਵਿੱਚ ਨਹੀਂ ਹੈ ਨਾ ਬੰਗਾਲ ਦੇ ਵਿੱਚ ਹੈ ਨਾ ਬਿਹਾਰ ਦੇ ਵਿੱਚ ਹੈ ਨਾ ਯੂਪੀ ਦੇ ਵਿੱਚ ਹੈ ਇੱਥੇ ਹੈ ਤੇ ਮੈਨੂੰ ਕਹਿਣ ਦੇਣਾ ਜਿਤਨੇ ਮੂਰਖ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ 'ਚ ਨਹੀਂ ਕਬਰਾਂ ਨੂੰ ਪੂਜਣ ਮੜੀਆਂ ਨੂੰ ਪੂਜਣ ਪੂਰਨ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ ਮੜੀ ਵਿੱਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ ਸੰਤ ਤੇ ਆਪਣੇ ਘਰ ਜਾਂਦਾ ਸੰਤ ਮੋਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਾਟੇ ਆਗ ਬਿਕਾਏ ਕਬਰਾਂ ਵਿੱਚ ਉਹ ਹੁੰਦੇ ਨੇ ਮੜੀਆਂ 'ਚ ਉਹ ਹੁੰਦੇ ਜੋ ਮਰ ਗਏ ਨੇ ਅਜੇ ਵੀ ਇੱਥੇ ਹੀ ਭਟਕਦੇ ਪਏ ਨੇ ਜਨਮ ਲੈਣ ਕਿ ਜੋ ਆਪਣੇ ਘਰ ਚਲੇ ਗਏ ਆਪਣੇ ਟਿਕਾਣੇ 'ਤੇ ਪਹੁੰਚ ਗਏ ਉਹ ਕਬਰਾਂ 'ਚ ਥੋੜ੍ਹੀ ਹੁੰਦੇ ਨੇ ਅਤੇ ਜਿਹੜੇ ਹੈਨੀ ਕਬਰਾਂ ਵਿੱਚ ਅਜੇ ਹੈਨੀ ਇੱਥੇ ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ ਜੀਵਦਿਆਂ ਜੀ ਜਿਸ ਦੀ ਸੁਰ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜ ਨਹੀਂ ਕਹੇ ਕਿ ਜਿਉਂਦਿਆਂ ਜੀਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ ਮਹਾਰਾਜ ਇੱਥੇ ਕਹਿੰਦੇ ਨੇ ਜਿਤਨਾ ਹਾਰ ਸ਼ਿੰਗਾਰ ਸੰਵਾਰਿਆ ਤਨ ਨੂੰ ਸੰਵਾਰਿਆ ਸ਼ਿੰਗਾਰਿਆ ਔਰ ਜਿਤਨਾ ਬਾਲ ਦਾ ਅਡੰਬਰ ਹੈ ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਵੇ ਜਿਵੇਂ ਮੁਰਦਾ ਸ਼ਿੰਗਾਰਿਆ ਗਿਆ ਹਾਂਜੀ
1: ਰਹਾਲ ਤਾਏ ਤਾਏ ਕਿਰਪਨ ਫਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ ਬਹੁਤ ਚੋਟੀ ਦਾ ਧਨਾਗ ਹੈ ਤੂੰ ਕਿਰਪਨ ਹੋਵੇਗਾ ਸ਼ੋਮ ਹੋਵੇਗਾ ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ شاید دسمن تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان ہے تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ سادی دی کہندے نے پرارتھنا وچ خدا پرگٹ ہویا ایسا شیخ سادی لکھ دین تے خدا نے مینوں آکھیا میں کچھ دیواں او تیری لوڑ نہ ہوے تو انج کر توں آپ ہی منگ لے تے میں تینوں دے دیاں پتا شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھاؤ دا پتا ہے سنساری جو کچھ منگدے نے توں دے دینا ہے بھگت تڑپ تڑپ کے بھی منگدے نے توں دیندا ہے دیندا لمبی چوڑی حقائق حقائق کہندے نے کہانی نوں وہ حقائق وچ لکھدا ہے رب نے اے آکھیا فقیرہ الزام تے بعد میرے کری توں دوشی تے مینو بعد دے ٹھہراوے جب توں منگے تے میں دیواں نہ توں منگیا نہیں تے پہلے ہی میرے تے الزام لا دیتا ہے جو فقیر منگدے نے تو دیندا نہیں تے جو دنیا دار منگدے نے تو دینے نہ جھوڑیاں بھر دیندا جا جا پھر آپ ہی کہندا اگے فقیر کہندا دنیا داراں دیاں جھولیاں بھر جاندیاں نے او تیرا کھیڑا چھڈ دیندے نے تے انہاں وستواں نال فقیر تیرا کھیڑا چھڈ دے لے شاید تینوں فقیراں دی اصلیت دا پتہ ہے پھر کہیں تو فقیراں نوں نہیں دیندا فقیر جو کچھ منگدے نے نہیں دیندا تو خدا نے آکھیا ہوں لمبی چوڑی گل چھڈ ہن تو منگ تے میں تینوں دین لگا منگ اے شیخ سادی منگدا ہے گلستان دا بول ہے کہ سفلا خدا بند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائے نہ بنائے تنوں لمبی چوڑی محل ماڑیاں پدارتھاں دا مالک نہ بنائے جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی چوڑی چ کدی بہتا دھن نہ پائیں صرف گزارا بات کہ سفلا خداوند ہستی مباش جوان مرد راتنگ دستی مباش تے جیڑا فراغ دل ہے او دی جھولی ہر وقت بھری رکھی بھری رکھ شیخ سادی کہندے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیق پیا کردا کبھی گردر تے کہندے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردر کہنے نے تو پربھو مینو کدھرے کبیر بنا دیوے نا ونڈن والا یا بشنو دا عہدہ دے دیوے تے میں تے سرے جڑے تو مٹھیا اور سیمت بھنڈارے دیتے نے میں تے بھی خالی کر دینے تینوں ہور پانے پینے تینوں ہور بھنڈارے بھرنے پینے گے گردر تے انج کہندا ہے چھوٹی دے دھناڈ سنت مہنت کدرے پہ جانا سنت نے کرپن اکتر کری ہے مایا کرپن تے پھر لڑائیاں جھگڑائیں ہون گے گولیاں چلن گے اسی دن کے ایک ایک संत गुजरदा ते करोड़ करोड़ रुपया बैंकां च पिया हुंदा फिर चेले लड़दे झगड़दे मैं ऐसा देखे। खैर महाराज कहिंदे बड़ी तावना बड़ी मेहनत ये किरपन बड़ी मेहनत करदा ये शौम बड़ी मेहनत करदा क्योंकि धन उसका भगवान है ते बड़ा धन इकट्ठा किया इसने बड़ी माया इकट्ठी की। हां जी
1: दान पुन नहीं संतन सेवा कित ही काज ना आया
0: ना दसवंद कटदा ना दान ना पुन ना संतान की सेवा धन किसे काम नहीं आया किसे काम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी बतीत करता है। हां जी
1: कारो आप फल सवारी से जल काम काट बनाया
0: हूं एक होर उदाहरण दिता है मेरे पातशाह ने लक्ष्य न समझे बिना लक्ष्य न प्राप्त किए बिना जीवन इस तरह है जिन्हें किसी सुहागण ने कामण ने तन बड़ा शिंगारिया है सेजा बड़ी शिंगारी है बड़ा भारी हार शिंगार किया है ते पति के घर रह कोई नहीं अक्सर स्त्रियां संसार में दिखाने वास्ते हार शिंगार कर दिया ना अजोका माहौल तो ऐसा हो गया इस तरह का हो गया वातावरण इस तरह का हो गया। इस संबंध एक घटना मैं याद आती है भगत कबीर का श्लोक है कबीर दे कोल कबीर दे चेले आए ते कहन लगे भगत जी शिवरात्रि का बड़ा वड्डा मेला लगे ते वेखण लई सिकंदर लोधी की बेगम भी आई है वह भी देख के गई है बड़े कीमती रथ दे च बैठ के आई पर जेड़े कपड़े उसने पाए सारे जर्रीदार ते उहदे च हीरे ते मोती जड़त कपड़ियां दे नीलम जड़त मोती जड़त ते सारा उहदे च जर्री दा कम जर्री कहिंदे ने सोने ने सोने दियां तारां नाल सिलाई होई इतनी कीमती पोशाक ते कबीर कहिंदे ठीक है पर तुसीं कहना की चाहते हो कहिंदे कहना यह चाहते हैं जिहड़ी पनहारी है ना गंगा तो पानी भर के लियांदी है रोज ते सारा दिन सतसंगियां नूं पिलांदी है सारा दिन इहदे कपड़े पाटे हुए लीरां लीरां कई थावां ते इसने सीते रब बड़ा अन्याय करदा है ये रब दे मार्ग ते चलण वाली श्वास श्वास नाम जपण वाली ये कपड़े ते तो सिकंदर लोदी जालम बादशाह ते फिर उसकी ये बेगम जे सिकंदर लोदी खुदा शनास नहीं तो यदि बेगम कितों आनी है वो कपड़े ये खुदा इंसाफ नहीं करता एक नू इतने कीमती कपड़े जो प्रभु दे मार्ग ते चलते ही नहीं कि जो चल रही है प्रभु दे मार्ग ते उसकी यह हालत। इस संबंध में दो श्लोक भगत कबीर ने उच्चारण किए ने आप जी दे सामने रखा पहला कबीर हैंगे बाहन सघन घन छत्रपति की नार मन लेने छत्रपति बादशाह की बेगम है स्त्री है उदे घर हाथी ने घोड़े ने उदे तन दे कपड़े बड़े कीमती ने विशाल ने कपड़े दे राही गुना है। कबीर हैंगे बाहन सघन घन छत्रपति की नार मन दे छत्रपति राजे की स्त्री है इहदे घर हाथी घोड़े ने सोना चांदी है नीलम है मोती ने हीरे ने बथेरा कुछ है और उहदे कपड़े बड़े कीमती ने सुंदर ने कबीर हैंगे बाहन सघन घर छत्रपति की नार पर तासो कुटंतर ना पूजे हर जन की पनिहार। वो जो हरि जन की पनहारी है सारा दिन हरि दे भगतां नूं पानी पिलांदी है। उहदे जिहड़े कपड़े ने उहदे सामने सिकंदर लोधी दी बेगम दे कपड़े कौड़ियों भी खोटे ने, कुछ भी नहीं, कुछ भी नहीं। हुण चेले कहण लगे भगत जी असी थानू दस्या ना कपड़े जर्री नाल से ले आए ने, जर्री दा कम है, नीलम ते मोती जड़त ने, हीरे जड़त ने, तुसी एने ही कह दिता वो कपड़े कुछ नहीं और बेगम कुछ नहीं। ए पनहारी एदी महिमा गायन कर दिती, एदे चीतड़िया की महिमा गायन कर दिती। हुण कबीर दूसरे श्लोक च कहिंदे ने, सुनो मेरे को कबीर निरप नारी क्यों निंदी है, मैं सराजे दी इस्त्री नूं क्यों भंडिया है, क्यों निंदा कीती है, मैं इसनों क्यों फटकारा है, क्यों नीवा आख्या। कबीर निरप नारी क्यों निंदी है, क्यों हर चेरी को मान। ये जो हरी दी चेली है, हरी दी पनहारन है, मैं इसनों मान क्यों देता है इतना, और उस ते फिटकार क्यों पाइए इतने। कबीर निरप नारी क्यों निंदी है, क्यों हर चेरी को मान। ओ मांग सवारे दिखे को ए सिमरे हरीना, उहदे कीमती कपड़िया विच हंकार है, वाशना है, इहदे चीथड़िया विच प्रभु दा नाम है, हरी दा नाम है। मैं इन्हां चीथड़िया नूं नमस्कार करदा, हरी दा नाम है। उत्थे ते हंकार है, नुमाइश है, वाशना है। इसनूं भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए, वेदां दे विच जो कुछ है वह होने की कोशिश ना की। इन्हों इकबाल कहिंदे ने, तुझे किताब से फरोग नहीं कि तू किताबे हुआ है, साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताब हां है, साहिब दे किताब नहीं। तू किताब नू पढ़न वाला है, किताब दे विच जो कुछ है वह तू नहीं है। तू कुरान नू पढ़न वाला है, कुरान विच जो कुछ है वह तू नहीं। तू वेदां नू पढ़न वाला है, वेदों के विच जो कुछ है वह तू नहीं। तू सिर्फ बाणी का पाठ करने वाला है, बाणी जिस दुनिया की गल करती है उस दुनिया का वासी तू नहीं, वो तेरे विच नहीं। मुड़ गए पंडित सिर्फ वेद पढ़ पढ़ के, वेदों विच जो कुछ है वह होने की कोशिश ही ना की। रूप देख देख नारी, दो दफा शब्द वरत्या है। रूप पहले अपना देखना, शेष च बड़ा टाइम जाया करना फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे च देख देख के फिर जगत नु दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पूछे सारा हार श्रृंगार कह दे रही, तो होंगे ही पति नहीं। इतों ही पता चलता है ये बहुत कुछ दिखाने वास्ते होंगे, दिखाने वास्ते। मैं तो कई दफा ऐसा देखो घर दे डरावणिया जीवन बनिया रहा, पर बाहर निकलन तो पता नहीं आसमान दिया परियां आ जा, मैनू कह देना कि घर के बोतलियां बनिया रहा। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਹੋਣਾ ਕਰਦੇ ਵਾਸਤੇ ਹੈ, ਇਹ ਕਰਦੇ ਵਾਸਤੇ, ਇਹ ਕਰਦੇ ਵਾਸਤੇ। ਮਾਫ ਕਰ ਦੇਣਾ ਮੈਂ ਆਪ ਗ੍ਰਸਤੀਆਂ ਕਹੋ ਗਏ ਗੱਲ ਵਧਾ ਕੇ ਕੀਤੀ ਹੈ, ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ। ਬੜਾ ਸ਼ਿੰਗਾਰ ਕੀਤਾ, ਬੜੇ ਕੱਪੜੇ ਪਹਿਨਣ, ਬੜੇ ਗਹਿਣੇ ਪਹਿਨੇ ਨੇ, ਪਤੀ ਤੇ ਹੈ ਕੋਈ ਨੀ। ਇੱਕ ਤੇ ਸੁਆਗਣ ਪਤੀ ਹੈ ਕੋਈ ਨੀ, ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਨ ਬਾਗ ਬਦਾ। ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ। ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ, ਕੇਸ ਸਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ, ਗਹਿਣਾ ਪਹਿਨਿਆ, ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ। ਹਾਂਜੀ,
1: ਸੰਗ ਨਾ ਪਾਇਓ ਆਪਣੇ ਭਰਤੇ, ਦੇਖ ਦੇਖ ਦੁੱਖ ਪਾਇਆ।
0: ਕੋਲ ਪਤੀ ਨੂੰ ਪ੍ਰਾਪਤ ਨਹੀਂ ਕੀਤਾ, ਪਤੀ ਹੈ ਕੋਈ ਨੀ, ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ, ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ। ਸਾਰੇ ਪਦਾਰਥ, ਧਨ ਸੰਪਦਾ, ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ, ਬੋਝ ਉਠਾਉਂਦੇ ਨੇ। ਢੋਂਦਾ ਪਿਆ ਜਿਹਦੇ ਹਿਰਦੇ ਪ੍ਰਭੂ ਦਾ ਨਾਮ ਮਿਲੇਗਾ, ਈਸ਼ਵਰ ਦੀ ਭਗਤੀ ਨਹੀਂ ਹੈ, ਬਸ ਇੱਕ ਬੋਝ ਚੁੱਕੀ ਫਿਰਦਾ। ਬੜੀ ਚਿੰਤਾ, ਬੜੀ ਚਿੰਤਾ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ। ਬੜੀਆਂ ਮੈਲ ਮਾਰੀਆਂ, ਬੜੀਆਂ ਧਨ ਸੰਪਦਾ, ਬੜੇ ਗਹਿਣੇ ਗੱਠੇ, ਇਹ ਸਿਰ ਤੇ ਬੋਝ ਚੁੱਕੀ ਫਿਰਦਾ, ਭਾਰ ਚੁੱਕੀ ਫਿਰਦਾ। ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ, ਹਿਰਦੇ ਚ ਚਿੰਤਾ ਹੀ ਚਿੰਤਾ, ਚਿੰਤਾ ਹੀ ਚਿੰਤਾ। ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ, ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ, ਪਦਾਰਥ, ਪਰਿਵਾਰ, ਧਨ ਸੰਪਦਾ, ਲਕਸ਼ ਤੇ ਪਰਮਾਤਮਾ ਸੀ, ਉਹ ਤੇ ਹੈ ਕੋਈ ਨੀ। ਤੇ ਫਿਰ ਪੇਖ ਪੇਖ ਦੁੱਖ ਪਾਇਆ, ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ, ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ, ਮੈਲ ਮਾੜੀਆਂ ਨੂੰ ਦੇਖਿਆ ਤਾਂ ਵੀ ਹੈ ਦੁੱਖ। ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ, ਪ੍ਰਭੂ ਦੀ ਬੰਦਗੀ ਹੈ ਹੀ ਨਹੀਂ। ਹਾਂਜੀ,
1: ਸਾਰੋ ਦਿਵਸ ਮਜ਼ਦੂਰੀ ਕਰਤਾ ਤੋਹੋ ਮੂਸਲਾਇਆ।
0: ਸਾਰਾ ਦਿਨ ਮਿਹਨਤ ਕੀਤੀ ਕਿ ਸੁੱਖ ਕੋ ਮੌਲੀ ਲਾਏ, ਮੌਲੀ ਵਿੱਚ ਪੀਸਣਾ ਸ਼ੁਰੂ ਕੀਤਾ ਮੁਗਦਰ ਦੇ ਨਾਲ, ਤੇ ਘਰ ਕੀ ਲਿਆਇਆ, ਛਿਲਕੇ ਛਰਾਇਆ, ਛਿਲਕੇ ਚਾਵਲ ਨਹੀਂ ਛਿਲਕੇ। ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ, ਛਿਲਕੇ। ਇਹੀ ਜੋ ਹੈ ਘਰ ਦੇ ਚਲੇ ਆਇਆ ਤੇ ਹੁਣ ਛਿਲਕਿਆਂ ਨਾਲ ਕੀ ਹੋਵੇਗਾ। ਈਸ਼ਵਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਮਨੁੱਖ ਲਿਆਇਆ ਆਪਣੇ ਕੋਲ ਜਮ੍ਹਾਂ ਕੀਤਾ ਹੈ, ਸਭ ਛਿਲਕੇ ਹੀ ਛਿਲਕੇ ਨੇ, ਛਰਾਇਆ ਹੀ ਹੈ, ਧੁੱਖ ਹੀ ਹੈ, ਇਹ ਦਾਣੇ ਨਹੀਂ ਨੇ। ਜਿਸਨੇ ਪੇਟ ਭਰਨਾ ਸੀ, ਜਿਸਨੇ ਭੁੱਖ ਮਿਟਾਉਣੀ ਸੀ, ਇਹ ਤੇ ਧੁੱਖ ਨੇ, ਇਹ ਤੇ ਛਿਲਕੇ ਹੀ ਛਿਲਕੇ ਨੇ। ਹਾਂਜੀ,
1: ਫੇਰ ਭਇਓ ਬੇਦਾਰੀ ਨਿਆਈ ਕਰਤਾ ਕਾਮ ਨਾ ਆਇਆ।
0: ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਪੁਰਾਣਾ ਜ਼ਮਾਨਾ ਆਉਂਦਾ ਸੀ ਨਾ, ਸਿੱਕੇ ਆਉਂਦੇ ਸਨ, ਤਾਂਬੇ ਦੇ ਸਿੱਕੇ, ਲੋਹੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਸੋਨੇ ਦੇ ਸਿੱਕੇ। ਧਨਾੜ ਲੋਕ ਸਿੱਕਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ, ਬੜੀ ਭਾਰੀ ਹੋ ਜਾਂਦੀ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣੀ ਹੋਵੇ ਤਾਂ ਫਿਰ ਮਜ਼ਦੂਰ ਲੱਭਦੇ ਸਨ, ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ। ਬੋਝ ਪੱਲੇ ਉਹ ਦਬਿਆ ਜਾ ਰਿਹਾ ਹੈ, ਪਰ ਲੱਖਾਂ ਦੇ ਚੋਂ ਇੱਕ ਦਮੜੀ ਵੀ ਉਸਦੀ ਕੋਈ ਨਹੀਂ, ਉਹਦੀ ਕੁਛ ਵੀ ਨਹੀਂ। ਉਂਝ ਸਿਰ ਦੇ ਉੱਤੇ ਲੱਖਾਂ ਨੇ, ਪਰ ਮਲਕੀਅਤ ਇੱਕ ਦੀ ਵੀ ਨਹੀਂ, ਇੱਕ ਦੀ ਵੀ ਨਹੀਂ। ਬੋਝ ਹੈ ਪਰਿਵਾਰ ਦਾ, ਪਦਾਰਥਾਂ ਦਾ, ਧਨ ਸੰਪਦਾ ਦਾ, ਚੁੱਕਿਆ ਹੋਇਆ ਹੈ। ਅੰਤਿਮ ਸਮੇਂ ਪੱਲੇ ਇੱਕ ਦੇਲਾ ਵੀ ਨਹੀਂ ਪੈਂਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਬੇਗਾਰ ਇਕੱਠੀ ਕੀਤੀ, ਸਾਰਾ ਸਿਰ ਦਾ ਬੋਝ ਜੋ ਹੈ ਇਕੱਠਾ ਕੀਤਾ। ਹਾਂ, ਸਿਰ ਦੇ ਉੱਤੇ ਕਿਧਰੇ ਧਨ ਦੀ ਪੰਡ ਵੱਧਦੀ ਜਾਏ ਤੇ ਹਿਰਦੇ ਵਿੱਚ ਧਰਮ ਵੱਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹਿੰਦਾ। फिर तो बैलेंस बराबर है, संतुलन बराबर है। तो हिरदे च धर्म है कोई नहीं, सिर दे धन की पंड वध गई है। महाराज कहने बेगार है, जिस दिन यह तन नहीं रहेगा यह पंड भी इतने रह जाएगी, यह खाली जाएगी। ये बेगार से इतने सिर का बोझ इसने चुकया, एवं निकमी चिंता सहेड़ी।
1: हाँ जी, भयो अनुग्रहो जाको प्रभ को इस हिरदा नाम वसाया।
0: जिन्होंने पूर्वले कर्म प्रालब्ध अनुसार प्रभु की जिन्हों के अनुकंपा हो गई, कृपा हो गई, करुणा हो गई, उन्होंने अपने हिरदे दे प्रभु का नाम वसाया, उन्हों थां दित्ती। हां जी,
1: सार संगत का पाछा परे आओ, जन नानक हर रस पाया।
0: ऐसा मनुख जिस ते कृपा हो गई, रहमत हो गई, ये सारी कृपा ये सारी रहमत उन्हों सत्संग दे चों प्राप्त होई, साधु की संगत दे चों प्राप्त होई, गुरु की संगत दे चों प्राप्त होई, और हिरदे च नाम वसाया ते सुख दे घर की प्राप्ति हो गई। सुख का घर केवल परमात्मा है, परमात्मा लक्ष्य है, बाकी सब साधन ने। जिस जिसने भी साधन नू लक्ष्य बना दिता है, जिंदगी सारी तड़पदियां ते रोंदियां ही लंघदी है। सतसंग का यह फल है कि असी जीवन का लक्ष्य परमात्मा नू बना सकीए, ईश्वर नू बना सकीए। इतनी सेवा प्रवान करनी। अज रात का भी समागम है, सरदार जसपाल सिंह जी कंडा 250 अजीत नगर सुल्तान मिंड रोड 250 अजीत नगर। ये सारे जथे कीर्तन करेंगे, दास कथा भी करेगा। समूह संगत लई गुरु के लंगर का भी इंतजाम है, 7 तो लैके 10 बजे तक यह समागम चलेगा। 8 तो 9 दास हाजरी भरेगा। इस तरह बाकी सारे जथे प्रचारक से नाल आए हुए कवि सज्जन थानू कवितावां नाल कीर्तन नाल विचारां नाल निहाल करनगे। जिन्हां कोल समा होवे पहुंचण दी कृपालता करनी। 250 अजीत नगर। वाहिगुरु जी का खालसा, वाहिगुरु जी की फतह।
2: गुरु नानक देव जी महाराज का जीवन बहुपक्षी है। उंज ते हर व्यक्ति अपनी जिंदगी का कुछ हिस्सा समाजिक रखता है, धार्मिक रखता है, और जीवन दे कुछ आधार राजनीतिक ने। जीवन इन्हां तिन्हां बनेरियां दे चों ही लंघदा है, और ये तीन मजबूत चाहिए ने, महान चाहिए ने। रहबरी पुरुष, धार्मिक इंसान, पैगंबरी पुरुष असी उसनू कहिंदे हां जिस दे जीवन दे ये तिन्ने पहलू उसारू होवन और संसार नू प्रेरणा देण वाले होवन, आनंद ते सुख शांति वंडण वाले होवन। नानक नाम जापदा है, ए इस देश दी भाषा दे चों नहीं आया है, अगमी आया है, अनाहत तो आया है, परमात्मा तो आया है। संस्कृत व्याकरण दे ज्ञानी नानक दे अर्थ इंज करदे ने, ना अनेक, जे दे च अनेकता नहीं, जिस दे च दूजी गल नहीं, जिस दे च कोई दुबदा नहीं, जो एक दी गल करदा है, एक नू सुनदा है, एक नू वेखदा है, एक नू सोचदा है, और एक दी ही करदा है, एक नू सुपनियां दे च लियांदा है, एक दी ही झलक जागृत अवस्था दे च देखदा है, जेदा उपदेश एक दा है, जेदा संदेश एक दा है, उनू कहिंदे ने नानक, ना अनेक, जेदे च अनेकता है ही नहीं। गुरु नानक देव जी महाराज का कलाम भी एके तो शुरू होंदा है। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪਰਿਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਦੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ ਜੋ ਏਕੇ ਨਾਲ ਜੁੜਿਆ ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਵਿੱਚ ਬਲਕਿ ਸਾਰੀ ਦੁਨੀਆਂ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਹਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਵੀਰਾ। ਦਸਮ ਗ੍ਰੰਥ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ ਮੇਰਾ ਆਗਮਨ ਹੁੰਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ, ਦਰਅਸਲ ਉਹ ਪਰਿਪੂਰਨ ਪਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤਾਂ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆਂ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆਂ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤਾਂ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ, ਔਰ ਤੁਲਸਾ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ, ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਨੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਧ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕ ਹੀ ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮੁਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਧ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ, ਖੇਡਦੇ ਚ ਵੀ ਗੱਲ ਪਰਮਾਤਮਾ ਦੀ ਗੜਗੜ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤੋ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ। ਗੋਪਾਲ ਜੀ ਆਪ ਇਨ੍ਹਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ।

ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸ ਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆਂ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ ਹੈ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ, ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਧਾ ਔਰ ਉਹ ਕਹਿੰਦਾ ਹੈ, ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋਣ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਸ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ, ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ, ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਇ ਨ ਮਾਨਾ, ਊੜੇ ਤੋਂ ਮੈਂ ਇਹ ਪ੍ਰੇਰਣਾ ਲਈ ਕਿ ਉਹ ਜੋ ਉਹ ਅੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਇੱਕ ਇਹਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ ਹੈ, ਨਾ ਦਾਰਸ਼ਨਿਕ ਹੋ ਸਕਦਾ ਹੈ, ਨਾ ਸੰਗੀਤਕਾਰ ਹੋ ਸਕਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਚ ਗੀਤ ਹੋਵੇ, ਅੱਖਰਾਂ ਦੇ ਚ ਗਿਆਨ ਹੋਵੇ, ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਚ ਕੁਝ ਮਹਿਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜਾਉਣ ਵਾਸਤੇ ਆਇਆ, ਇਹ ਕੁਝ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ।

0: ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ। ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ ਗਏ ਨੇ। ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਛ ਪੜਾਇਆ, ਬਹੁਤ ਕੁਛ ਪੜਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜਾ ਦਿੱਤਾ। ਇੱਕ ਅੱਖਰ ਵਿੱਚ ਬਹੁਤ ਕੁਛ ਪੜਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਦਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਆਖਿਆ ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਹਿਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠੇ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹੇ, ਇਤਨੀ ਇਕਾਗਰਤਾ ਵਿਚ ਕਹੇ, ਇਤਨੀ ਮਸਤੀ ਵਿਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ, ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ, ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਿਹਾ, ਜੈਸੇ ਜਗਤ ਦੇ ਰੈਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ, ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿੱਚ ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ, ਇੱਕ ਦੀ ਗੱਲ ਕਰਦਾ, ਇੱਕ ਦੇ ਚ ਲੀਨ ਹੈ, ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ, ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ 'ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆਂ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆਂ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ, ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਦੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਦੇ ਜਵਾਨੀ ਚ ਜੋਸ਼ ਪ੍ਰਧਾਨ ਹੁੰਦਾ ਹੈ, ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11-12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। 13, 13, ਸਭ ਕੁਛ 13, 13, 13, ਇਸੇ ਹੀ ਧੁੰਦ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ, ਹਰ ਪਾਸੇ नैतिक दुनिया विच, धार्मिक दुनिया विच, समाजिक दुनिया विच, आर्थिक दुनिया विच आप नूं अग लगी हुई दिखाई दित्ती। नाम दी मशक लैके इस अग नूं बुझाण दा तहिया आपने सुल्तानपुर दे च ही कीता। लंबी सोचनी तो बाद आपने लंबिया उदासियां नूं जन्म दिता। एक एक उदासी 12-12 साल दी। कई दफा प्रश्न खड़ा होंदा है कि गुरु नानक ने इतना भ्रमण क्यों कीता। इतिहासकारां दे कथन अनुसार गालबन 82,000 मील दा ए पैदल सफर बनता है। इतना भ्रमण, इतना देश देशांतरां दा रटन, तीर्थां दा भ्रमण, शहरां दा भ्रमण, जंगल ते ब्याबानां दे सूफी संतां दे डेरियां दे महात्मा लोगां दी संगत, थां थां ते आपने भ्रमण कीता और पहुंचे रहे। एक सवाल खड़ा होंदा है, इतना भ्रमण गुरु नानक ने क्यों कीता? तो इस प्रश्न दा इक्को एक उत्तर है कि गुरु नानक दे अंदर एक दुख सी, एक तड़प सी। तर्क खड़ी होवेगी, जिदे अंदर दुख सी ओ जगत नूं की दे सकदा है? जिस दे अंदर तड़प सी ओने संसार नूं की देना है? पर इसका एक उत्तर है। मसलन बच्चा बीमार है, रात दा वक्त है और ताप करके बुखार करके बच्चा बेचैन है, पर कोल बैठी मां भी बेचैन है। बच्चा ताप करके दुखी है पर मां भी दुखी है। बच्चा ताप करके सो नहीं रहा पर नींद मां नूं भी नहीं आ रही। पूछिया जा सकता है इस मां कोलों, बे ताप ते बच्चे नूं चढ़िया है, तैनू ते नहीं, तू आराम नाल सौ जा। पर मां ने यही आखना है, नहीं मैं नहीं सो सकती। क्यों? जेड़ा ताप बच्चे दे तन नूं चढ़िया होया है उही ताप मां दे मन नूं चढ़िया होया है। बच्चा तन करके दुखी है, मां मन करके दुखी है। बच्चे दे ताप नूं जद मां ने अपने हिरदे विच वसाया तो ओ सारी रात चैन नाल सो नहीं सकी। एक बच्चे दा दुख ते जद उस दुख नूं हिरदे विच वसाया ते मां सारी रात चैन नाल सो नहीं सकी। ते जद सारी दुनिया दा गम, सारी दुनिया दा दुख ओनूं गुरु नानक ने अपने हिरदे च थां दित्ती तां चैन नाल सुल्तानपुर किस तरह रह सकदे सन? ओ आराम नाल अपने परिवार विच किस तरह रह सकदे सन? आप नूं सारे दा सारा संसार जलदा होया दिखाई दिता। आपने रटन आरंभ कर दिता ते आप दे रटन विच पहले चोटी दे तीर्थ ने। तीर्थां ते ही रटन क्यों कीता? पहली उदासी विच गुरु नानक देव जी महाराज ने, दरअसल तीर्थ धर्म दे चश्मे सन। ते जे चश्मा ही गंदा है ते लोगां नूं पानी गंदा मिलना सी। इस वास्ते गुरु नानक ने पहले चश्मिआं नूं निर्मल करन दी सोची तो थां थां ते आप तीर्थां ते पहुंचे ते तीर्थां दे मुखियां नूं सच दी गल सुनाई, सच नाल जुड़न दा ढंग दस्या। सच की है, उहदी होंद की है, ए जगत दे सामने सारी विचारधारा रखी। ए आप दी पहली कोशिश। जगत दे संबंध च आप दे विचार ए कि जाली रैण जाल दिन हुआ जेती घड़ी फाही थेती। दिन एक जाल है, रात भी एक जाल है। दिन ते रात दियां घड़ियां ए भी फाइयां ही ने। रस रस चोग चुगे नित फासे छूटस मूड़े कवन गुणी। ए जीव तरह तरह दे रस चोगदा है दिन नूं रात नूं, तो इस तरीके नाल रात उस लई जाल बन जांदी है, दिन اس لئی جال بن جاندا ہے. ہر دن کچھ ایسا ہو جاندا ہے کہ دن ایک وپتا دکھائی دیندی ہے, ہر رات کچھ ایسا ہو جاندا ہے کہ ہر رات قیامت دکھائی دیندی ہے. تو دن جال بن گیا, رات جال بن گئی, اور اس جال دے ساری منکھتا آپ نو پھسی ہوئی دکھائی دیتی. پھر منکھی من بارے ستگران دے اے وچار کہ کایا اہرن من وچ لوہا پنچ اگن تت لاگ رہی. اے کایا تے اہرن ہے اور من لوہا ہے, تے اس من لوہے نو پنج اگنیاں ہر وقت تپا کے رکھ دیاں, تپے ہی رہندا ہے اے لوہا. کرودھ دی اگن, لوب دی اگن, کام دی اگن, موہ دی اگن, اہنکار دی اگن. کایا اہرن من وچ لوہا پنچ اگن تت لاگ رہی, کوئلے پاپ پڑے تس اوپر من جلیا سنی چنت بھئی. جے کدرے اگ ٹھنڈی پیندی ہے, کوئلے مدھم پیندے نے, اگ بجھن لگدی ہے, تو ستگر کہندے نے پاپ دے کولے ہور پا دتے جاندے. اور انج اے پنجے اگنیاں پورن جوبن دے اتے بھڑک اٹھدیاں نے, تے سنی کی ہے جے دے نال لوہے نو پرتی دے, پرت پرت کے رکھی دے. صاحب کہندے من جلیا سنی چنت بھئی, سنی تے چنتا ہے. تو چنتا دچ من الٹ پلٹ ہوندا رہندا ہے. کبابے سیخ ہیں ہم کروٹے ہر سو بدلتے ہیں, جو جل جاتا ہے یہ پہلو تو وہ پہلو بدلتے ہیں. تو چنتا من نو کدی اس پاسے کدی اس پاسے انج پلٹتی رہندی ہے, تے من دیاں کروٹاں تن دیاں کروٹاں بن جاندیاں. جد اندر چنتا ہے تو من کروٹاں لیندا ہے, تے جد من کروٹاں لیندا ہے تو بندہ آرام نال کس طرح سو سکے گا, تن وی کروٹاں لیندا رہے گا. جیڑا بندہ ساری رات کروٹ لیندا رہے, کدی اس کروٹ تے کدی اس کروٹ, او تے سمجھ لو ساری رات ورزش کردا رہے, ایکسرسائز کردا رہے, او تے تھکیا ہویا ہوے گا. سویرے جوں اٹھے گا او دے شریر دے تازگی نہیں ہوے گی, اس دے شریر دے سفرتی نہیں ہوے گی. کیوں؟ کو تے ساری رات محنت کردا رہے, کروٹاں بدلدا رہے. کیوں کروٹاں بدلدا رہے؟ دراصل من پاسے بدلدا رہے. تے من کیوں پاسے بدلدا رہے؟ دراصل من چنتا دے ہتھاں سی, تے چنتا دی سنی من نو بدل دی رہی ہے, کدی سجے کدی کھبے, تو تن وی کروٹاں بدلدا رہے. اس واسطے چنتاتر بندے کول بشرام نہیں ہوندا, چنتاتر بندے کول دکھ ہی دکھ ہوندا ہے, بےچینیاں ہی بےچینیاں آندیاں نے. تو صاحب کہندے من جلیا سنی چنت بھائی, اس جلن دچ اور اس چنتا دی سنی دی پکڑ دچ سارے جگت دا من سی. آپ دے من دچ ترس دیا, تو اے دیا اس ترس نے آپ نو گھر دچ آرام نال بیٹھن نہیں دیتا. آپ تھان تھان تے بھرمن کر کے لوگاں نو اس سچ سیتل نال جوڑن دا اپرالا کر دے رہے, جس نال جڑنا ہی زندگی دا مقصد ہے, جس نال جڑنا ہی زندگی دا دھے ہے. صاحب شری گرو نانک دیو جی مہاراج دیاں مول رچناواں جب جی تے سدھ گوشت نے. کسے حد تک جب جی صاحب دا وی بہت سارا حصہ سدھ چرچا ہے, جوگیاں نال چرچا ہے. اور اے اس وقت دا سرمور دھرم سی جوگ مت, اور سمچے بھارت دیچ اے چھائے ہوئے سن. ردھیاں سدھیاں ہون دے ناتے انہاں دی پوجا پرتشٹھا بھی بڑی سی, سنمان بھی بڑی سی, بڑا سی, لیکن جیون دیچ رس نہیں سی, آنند نہیں سی, کھیڑا نہیں سی. کہندے نے جد صاحب شری گرو نانک دیو جی مہاراج پیلی بھیت دے نیڑے اس استھان تے پہنچے جس دا نام اج کل نانک متھا ہے, پر نانک متے تو پیشتر اس استھان دا نام سی گورکھ متا. جد پہنچے نے میرے پادشاہ اتھے, تاں جوگیاں نے گلاب دا پھل آپ نو پیش کیتا. مردانہ کہن لگیا مہاراج بڑے آو بھگت نال پیش آئے نے جوگی, بڑا سمان کر رہے نے، آپ نو گلاب دا پھل پیٹ کیتا ہے۔ تو ستگرو کہن لگے، نہیں مردانیا، ہمیشہ دی طرح جوگی ہن بھی چرچا ہی کر رہے نے، پیس کر رہے نے، ہمیشہ دی طرح ہن بھی انہوں نے ایک بہت بڑا پرشن کھڑا کر دیتا ہے۔ انہوں نے پھل پیٹ نہیں کیتا، ایک پرشن بیٹ کیتا ہے، ایک سوال بیٹ کیتا ہے، اور اس دا اسی جواب دینا ہے۔ مہاراج نے اس پھل نو ویکھیا، او دی سگندی دا آنند مانیا، اور پھل جوگیاں نو واپس کیتا۔ جوگی کہن لگے، مہاراج اے قبول نہیں، آپ نو پروان نہیں۔ کیوں؟ مہاراج کہندے، پھل بہت خوبصورت ہے، سگندت ہے، کومل ہے، ساریاں خوبیاں اس دیش نے، لیکن نانک نو او پھل چاہیدا ہے جو کسے پھل نو بھی جنم دے وے، اس پھل دے چوں پھل دا جنم نہیں۔ یوگیاں نے گلاب دا پھل پیٹ کر کے اے آکھیا سی، اے پرشن رکھیا، نانک جی جد تسی اتنے وڈے ہو، اتنے مہان ہو، تے تسی جوگی بن جاؤ، اسی تھانو سرمور بنا دیاں گے، مکھی بنا دیاں گے۔ درسن بیگ کرو جوگندرا، مندرا چولی کھنتا، بارے اندر ایک سرے وہ کھٹ درسن ایک پنتھا۔ جے تسی مندرا دھارن کر لو، چولی دھارن کر لو، کھڑاواں پہن لو، جوگیاں والے چن دھارن کرو، تے اسی تھانو نات بنا دیاں گے، جوگیاں دا مکھی بنا دیاں گے، سرمور بنا دیاں گے۔ اور ویکھو نانک جی، جوگ مت دے چردھیاں سدھیاں دی سگندی ہے، سنسارک پوجا پرتشٹا دی سندرتا ہے، اور اے بہت کچھ ہے، اے بہت وڈی گل ہے۔ تے گرو نانک دیو جی مہاراج کہن لگے، ٹھیک ہے جوگیو، ٹھیک ہے، اس جوگ مت دے ردھیاں سدھیاں دی سگندی ہے، سنسارک پوجا پرتشٹا دی سندرتا ہے، پر نام دا پھل نہیں ہے، پربھو گیان دا پھل نہیں ہے، پرماتم پھل نہیں ہے، تے نانک نو پھل چاہیدا ہے، کیول ردھی سدھی نہیں، کیول سنسار دی پوجا پرتشٹا نہیں، نانک نو پرماتما چاہیدا ہے، نانک نو گیان چاہیدا ہے، نانک نو نام چاہیدا ہے، تے میں جگت دی چولی دیچ او پھل پانا ہے جس پھل دیچ نام دا پھل بھی ہے۔ میں تے اوہی کرم درڑ کرانے نے جنا کرما چوں نام دا پھل پیدا ہوئے، نام دا رس پیدا ہوئے۔ ستگرو دیو جی مہاراج جد پہنچے نے ہریدوار تے پھر بنارس، تا آپ دے نال پھر گوشتی تے چرچا ہوئی۔ چرچا اس ڈھنگ نال ہوئی کہ کچھ ودوانا نے اے آکھیا پرانے مت انسار کہ سنسار نو بنا رہا ہے برہما، ایدی پالنا کر رہا ہے وشنو، اینو ناس کر رہا ہے شنکر۔ اوہنکار دے کسے حد تک ارتھ بھی یہی ہوئے، اکار اوکار مکار، اتپتی کرن والا، پالنا کرن والا، ناس کرن والا۔ گرو نانک دیو جی مہاراج نے اپنی رسنا تو کلام اچارن کیتا، اوہنکار نہیں، ایک اوہنکار، ایک اوہنکار، ایک ہی اکار ہے، ایک ہی اوکار ہے، ایک ہی مکار ہے، ایک تو اتپتی ہو رہی ہے، ایک تو پالنا ہو رہی ہے، اور ایک تو ہی ناس ہو رہے ہیں۔ سنسار دیا دھر ایک ہے، انیک نہیں ہے، سموں برہمنڈ دی انیکتا دا مول ایک ہے، اسے ایک تو اتپتی ہو رہی ہے، اسے ایک تو پالنا ہو رہی ہے، اور اسے ایک تو ہی سنگار چل رہے ہیں۔ پرشن کھڑا ہویا، جو پالنا کر رہے ہیں انہوں ناس کرن دی کی لوڑ ہے، تے جڑا ناس کر رہے ہیں انہوں اتپتی کرن دی کی لوڑ ہے۔ تو ستگرو کہندے نے، کھیل کوئی مدعا نہیں، کوئی مقصد نہیں ہے۔ جیسے بچے دریا دے کنڈے تے ریت دے گھر بنا دین، ہس کے بنا دین، خوشی نال بنا دین، مستی دے بنا دین، اور بناندے آیا بڑا رس لیندن، بڑا سواد لیندن، پر شام نو جیسے گھر واپس جاندن تو ہس کے ہی توڑ دینے، اتشاہ نال توڑ دینے، اسے کھیڑے نال توڑ دینے، بنان لگیاں بھی ہاسا توڑن لگیاں وی ہاسا، بنان لگیاں وی خوش سن، ہن توڑن لگیاں وی خوش سن۔ کھڑ کھڑا کے بنا رہے سن اور کھڑ کھڑا کے توڑ رہے سن، کیوں کہ بنان دا جد کوئی مدعا ہی نہیں، کوئی مقصد ہی نہیں، تو ایسا بنانا ایک کھیل ہے۔ کھیل دے وچ کوئی مدعا نہیں ہوندا، کھیل دے وچ کوئی مقصد نہیں ہوندا، کھیل صرف کھیل ہے۔ ایس واسطے سدگر دیو جی مہاراج، گرو ارجن دیو جی مہاراج دا فرمان ہے کہ سمچا جگت پرماتما دا کھیل ہے، آون جان ایک کھیل بنایا، آ گیا کاری کی نہیں مایا۔ انہوں گرو گوبند سنگھ جی مہاراج کہندے نے تماشا ہے، کھیل ہے۔ میں ہوں پرم پورکھ کو داسا، دیکھن آیو جگت تماشا۔ میں تے سنسار دا تماشا ویکھن نہیں آیا، کھیل ویکھن نہیں آیا۔ کھیل دے وچ صرف ایک ودھی ودھان ہے، نیم ہے، اور تے کچھ نہیں ہے، مقصد نہیں ہے۔ اکثر دیکھیا گیا ہے کہ کاروبار دے وچ، دھندے دے وچ، یا عام سنساری کرت دے وچ کوئی بندہ بے ایمانی کرے تو جگت قبول کر لیندا ہے، چلدی رہندی ہے۔ پر کوئی کھیڈ دے وچ بے ایمانی کرے، تاش کھیڈ رہا ہے کوئی، کشتی کھیڈ رہا ہے، یا فٹ بال کھیڈ رہا ہے، غرض کے جو کھیل ہے وہ دے وچ کوئی بے ایمانی کرے تو قبول نہیں، پروان نہیں، لڑائی ہو سکتی ہے، جھگڑا ہو سکتا ہے۔ کیوں؟ کھیل دے آدھار ہی نیم ہے، تے جد نیم ہی توڑ دیتا تو کھیل کھیل نہیں رہ جاندا، کھیل بھی دھندا ہو جاندا ہے، کھیل بھی سنسار بن جاندا ہے، کھیل بھی بازار بن جاندا ہے۔ کھیل تے اتنے چر تک کھیل ہے جد کوئی مدعا نہیں تے مقصد نہیں، تے کھیل دا آدھار کیول ایک کوئی ہے، نیم۔ تو پرماتما دی ساری جیڑی بنتر ہے کسے نیم تے کھڑی ہے، اور جے ٹوٹ بھج ہے یہ بھی کسے نیم تے کھڑی ہے، پر بنان دا اس دا کوئی مدعا نہیں۔ اگر کچھ منک بنا کے بننا چاہندا ہے تو سپشٹ گل ہے منک ادھورا ہے، پورا مکان بنا کے کچھ بننا چاہندا ہے، کم دھندا بنا کے کچھ بننا چاہندا ہے، منک کچھ بننا چاہندا ہے، تو بنن لئی انہوں کچھ چاہیدا ہے۔ منک دے بنان دے نال کچھ مدعا ہے، کیونکہ کچھ بندا ہے تے خود بھی بندا ہے، خود بھی سمردا ہے تے شنگاریا جاندا ہے تے اگاں ودھدا ہے۔ اگر پرماتما دے وی بنان دا کچھ مقصد ہے، مدعا ہے، تے بنان نال ہی وہ کچھ بن سکتا ہے، تو اتنی گل سپشٹ ہے، ادھورا ہے، اجے ادھورا ہے۔ کچھ بنا کے بنے گا، کچھ بنائے گا، کچھ اس دا مدعا ہے، مدعا اس دا ہوندا ہے، مقصد اس دا ہوندا ہے جو ادھورا ہے۔ تو پرماتما تے سمپورن ہے، پورن پورن اس نو کہنن جے دی کوئی سیما نہیں، کتھوں شروع ہوندا ہے، کتھے ختم ہوندا ہے، کوئی سیما نہیں۔ تو اس دے بناون دا کوئی مدعا نہیں، اور وگاڑن دا وی، ناس کرن دا وی کوئی مدعا نہیں۔ پھر کی ہے؟ کھیل۔ آون جان ایک کھیل بنایا، آ گیا کاری کی نہیں مایا، یہ تو اس دا کھیل ہے۔ تو گرو نانک دیو جی مہاراج کہن لگے اس تو اتپتی ہو رہی ہے، اس تو پالنا ہو رہی ہے، اور اسے تو ہی ناس ہو رہا ہے، اور اسے دا ہی کھیل ہے، اسے دی لیلا ہے۔ تو پرشن کھڑا ہویا، کیا برہما بشن مہیش نہیں نے؟ سدگر کہن لگے ہے گئے نے۔ اس کایا اندر برہما بشن مہیشا، جس اپت سب سنسارا۔ پرماتما دے نام ویکتیاں نو دتے گئے، بندیاں نو دتے گئے۔ تو صاحب کہندے نے اے برہما، اے بشن، اے مہیش، اے منک دے اندر نے رجو گن، تمو گن، ستو گن۔ رجو گن بنان دیاں رچیاں، یہ تمام جیواں دے اندر رجو گن موجود ہے۔ پنچھی بھی گھونسلے بناندے نے، کیڑے مکوڑے بھی کھڈا بناندے نے، منک بھی کچھ بناندا ہے، ریلاں، موٹراں، گڈیاں بنا رہا ہے، سڑکاں بنا رہا ہے، پل بنا رہا ہے، طرح طرح دے سازو سامان بنا رہا ہے۔ یہ جڑی بنان دی رچی ہے، یہ رجو گن ہے۔ تے جو کچھ بنایا ہے یہ ٹکیا رہے، اور یہ ٹکائی رکھنا ہے۔ دراصل یہ پالنا دی رچی بھی منک دے اندر ستو گن، یہ وشنو ہے۔ بنان دی رچی برہما ہے، تے یقین جانو منک ہی ناس کرتا ہے، اور منک ہی ناس کرن دے سازو سامان بناندا ہے۔ کیوں بناندا ہے؟ منک دے اندر تمو گن ہے۔ ایٹم بم منک بنا رہا ہے، ہائیڈروجن بم منک بنا رہا ہے، بستیاں دیاں بستیاں منک نے اجاڑیاں نے، شہراں دے شہر منک نے تباہ کیتے نے، ملکاں دے ملک غرق کیتے نے، تو منک نے ہی کیتے نے۔ کیوں؟ کہ منک دے اندر تمو گن بھی ہے، صرف مکان بناندا نہیں مکان ڈھاندا وی ہے، صرف یہ شہر تعمیر نہیں کردا شہراں نوں اگ وی لاندا ہے، صرف بستیاں بساندا نہیں بلکہ منک بستیاں اجاڑدا وی ہے۔ جد رجو گن پردھان ہوندا ہے تا کچھ بناندا ہے، تے جد تمو گن پردھان ہوندا ہے کچھ بگاڑدا ہے، جد ستو گن پردھان ہوندا ہے تا اسارے ہوئے دی پالنا کردا ہے، اونوں ٹکان دی جو ہے کوشش کردا ہے۔ صاحب کہندے نے اے تینے گن برہما بشن مہیش نے اور منک دے اندر نے، اور اسے نال ہی سمچے سنسار دی کار چل رہی ہے، وہار چل رہا ہے، سمگر جو ہے جگت چل رہا ہے۔ صاحب شری گرو نانک دیو جی مہاراج دا پھر مول اپدیش، منک اپنے شب کرما کر کے پرماتما دے نیڑے ہے، تے اشب کرما کر کے دور ہے۔ کرمی آپو آپنی کے نیڑے کے دور، جو پرماتما دے نیڑے ہے وہ سورگ دے نیڑے ہے، جو پرماتما تو دور ہے وہ نرک دے چھے، جو پرماتما دے نیڑے ہے وہ پرکاش دے چھے، جو پرماتما تو دور ہے اندھکار دے چھے، جو پرماتما دے نیڑے ہے آنند دے چھے، جو پرماتما تو دور ہے وہ دکھ دے چھے۔ نیڑتا سکھ ہے دوری دکھ ہے، نیڑتا پرکاش ہے دوری اندھکار ہے، اور جو منک جتنا دور چلا جائے گا اتنا اندھکار وچ بھٹک جائے گا۔ اس واسطے گرو نانک دی درشٹی وچ پرماتما ایک نور ہے، ایک چاننا ہے، چاندنا چاندن آنگن پرب جیو انتر چاندنا، نام جپت کوٹ سور اجارا بن سے بھرم اندھیرا، نام جپدیاں جپدیاں کروڑا سورجاں ورگا چاننا ہو جاندا ہے، کیونکہ پرماتما چانن ہے، پرماتما پرکاش ہے، پرماتما آنند ہے، اکال پرخ خوشی ہے۔ دوری اندھکار ہے، اور جیسے جیسے منک دی دوری ہوندی ہے بھٹکنا شروع ہوندی ہے، دکھ تے سنتاپ شروع ہوندا ہے۔ اجوکے یگ وچ اجوکے سمے وچ منکھتا نو دکھی دیکھ کے کہنا پیندا ہے کہ رب تو دور نے، پرماتما تو دور نے، کیونکہ گھر گھر وچ دکھ، ہر ویکتی کول دکھ، تے دکھ دی اگن وچ سارے دا سارا سنسار جل رہا ہے۔ گل سپشٹ ہو گئی، دوری ہے۔ کرمی آپو آپنی کے نیڑے کے دور، گرو نانک دی کوشش جگت کسی طریقے نال نیڑے ہوئے، تو نیڑے دا سادھن آپ نے سچ دا جپ دسیا۔ گرو نانک دی پہلی بانی دا نام جپ ہے، تے گرو نانک دی مول سکشا تے دکشا جپ ہے۔ جو جپ کردا جائے گا، جو اس دا نام اپنی زبان تے رکھ کے رٹن کردا جائے گا، نیڑے ہو جائے گا، اور جو نیڑے ہو جائے گا وہ پرکاش دے چلا جائے گا، کیونکہ سچ ایک پرم شکتی ہے، تے جڑا اس شکتی دے نیڑے چلا گیا وہ مہان شکتی مان ہو جائے گا۔ جد منک کسے مہان منک دے نیڑے ہو جاندا ہے، کسے حکمران یا راجے دے نیڑے ہو جاندا ہے، تو راجے دے نیڑے ہون کر کے اس دا بھی سنمان ہوندا ہے، تے جو راجیاں دے مہاراجے پریپورن پرماتما دے نیڑے ہو جائے تو قدرتی گل ہے پھر سنمان اس دا بھی ہوے گا، پرتشٹھا اس دی بھی ہوے گی، مہانتا اس دی بھی ہوے گی۔ تو سمگر پرتھوی دے بھرمن کر کے گرو نانک دی کوشش رہی کہ منک جپ کر کے اس سچ دے نیڑے ہوئے، تے جپ ہی شب کرما دے چوں شب کرم ہے، اور جپ نہ کرنا ہی اشب کرم ہے، تے اشب کرم نال دوری ہے، شب کرم نال نیڑتا ہے۔ کرمی آپو آپنی کے نیڑے کے دور، گرو نانک دا مول سندیش اپدیش کہ منک اس سچ دے نیڑے ہوئے، اس نور دے نیڑے ہوئے، اور آپ دی دیا، آپ دی کرپا، آپ دی پریرنا ہر جیو نو یہی رہی بھی کسی طریقے نال جیو سچ دے نیڑے ہوئے۔
1: درشٹ دھرت تم ہرن دہن اگ پاپ پرناسن، سبد سور بلونت کام ار کرود بناسن، لوبھ موس کرن سرن جاچک پرت پالن، آتم رت سنگرہن کہن امرت کل ڈھالن، ستگرو کل ستگرو تلک ست لاگے سو پے ترے، گر جگت فرن سی انگرو راج جوگ لہنا کرے. وساک سدھی اک سمت 1561 بکمری متے دی سراں ضلع فیروزپور پنجاب دے اندر ایک ایسی آتما دا جنم ہویا جس نے بعد وچ دوسرا گرو نانک کہلایا. گرو نانک دے انگ لگ کے دھن گرو انگد دیو جی مہاراج بنے. پتا سبھاوک دھارمک خیالان دے سن اور دیوی دیوتاواں دے اپاشک سن. پتا دی ہی رنگت چڑھنی سبھاوک سی, جیسے کہ عام کہاوت ہے کہ بہت کچھ پتر پتا تو لیندا ہے. وراثت ملی اے دھارمک پرمپرا اس دے مطابق آپ بھی گاہے بگاہے سنگی ساتھیاں دے نال دیوی دے درشنا لئی جاندے رہے. پتا فیرو مل, ماتا سبرائی, دانی سبا سیل سنجمی تے پروپکاری سن. لوڑ وندی لوڑ پوری کرنا اپنا سبھاگ سمجھ دے سن, اپنے آپ نو دھن بھاگی سمجھ دے سن. اے سارے گن ماتا پتا دے لہنا دے اندر سمائے ہوئے سن. انہاں نے ماتا پتا دے انہاں گناں نوں اپنے وچ پرویا ہویا سی. ایک دفعہ جد دیویاں دے درشناں نوں اپنے سنگی ساتھیاں دے سمیت جا رہے سن, تاں کناں وچ کچھ ایسے بچن پئے جس وچ دھن گرو نانک دیو جی مہاراج دا نام آ رہا سی. آپ نے سبھاوک پوچھیا, اے کس دے بچن نے؟ انہاں بچنا نے دھوپ آئی ہے, انہاں بچنا نے کھچیا. تو اس پریمی نے دسیا, اے بچن کلجگ دے اوتاری پرش دھن گرو نانک دیو جی مہاراج دے نے. آپ کئی دفعہ دیوی دے درشن کرائے سن اور سنگی ساتھیاں نو بھی کرائے سن, پر اج جس ڈھنگ دی ایک دھارمک کھچ, ایک روحانی کسک, ایک بانی دا جو پربھاو پیا, سویم خود حیران سن. تا آپ نے انہاں تو پچھیا, اے جوت کتھے جل رہی ہے؟ تا اس پریمی نے کہا, اے جوت کرتار پور دے جل رہی ہے, اتھے جگمگا رہی ہے. تا آپ نے رخ کرتار پور دا کر لیا. پہلی دفعہ جا رہے سن, پرانا زمانہ, پگڈنڈیاں دا رستہ, کوڑے تے اسوار سن. تھان تھان تے رستے تے راہیاں کول پوچھ لیندے نے, کرتار پور کیڑے پاسے ہے اور گرو نانک دا ٹکانا کتھے ہے؟ واقعی گرو نانک دا ٹکانا تے کرتار دے وچ ہی ہے. اس واسطے گرو نانک جتھے بیٹھن او کرتار پور ہی ہے, او پربھو دا ٹکانا ہے, او ایشور دا ٹکانا ہے. جیڑا راہی ملدا ہے رستے وچ, اے کھچ کے تڑپ نال پوچھ لیندے نے, کرتار پور کتھے ہے اور نانک تپے دا ٹکانا کتھے ہے؟ راہی دس دن او اگے او اگے او اگے. غالباً اس طرح چار پنج دفعہ آپ نے راہیاں تو پوچھے, کرتار پور کتھے ہے تے گرو نانک تپے دا گھر کتھے ہے؟ ہر راہی نے کہہ دیتا, او اگے او اگے او اگے. واقعی ایشور دا گھر, گرو دا گھر, پرم پرکھ دا گھر اگے ہی ہوندا ہے. سرت نو اگے کریے پربھو نال جڑ دیئے, پرماتما نال جڑ دیئے, سرت نو پچھے کریے پدارتھاں ول چلی جاندی ہے, سنسار ول چلی جاندی ہے. ਇਸੇ ਤਰ੍ਹਾਂ ਹੀ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ, ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਉਂਦੀ ਜੋਤ ਰਸਤੇ ਚ ਮਿਲੀ, ਸੰਜੋਗ ਭਲਾ ਔਰ ਸੁਭਾਵਕ ਸੰਜੋਗ। ਆਪ ਗੁਰੂ ਨਾਨਕ ਤੋਂ ਪੁੱਛਦੇ ਨੇ ਵੀ ਧਨ ਗੁਰੂ ਨਾਨਕ ਤਪਾ, ਕਲਯੁਗ ਦੇ ਅਵਤਾਰੀ ਪੁਰਸ਼ ਉਹਨਾਂ ਦਾ ਘਰ ਕਿੱਥੇ ਹੈ? ਤੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਤੂੰ ਨਾਨਕ ਤਪੇ ਦੇ ਘਰ ਜਾਣਾ? ਹਾਂ, ਮੈਂ ਨਾਨਕ ਤਪੇ ਦੇ ਘਰ ਜਾਣਾ, ਆ ਮੈਂ ਲੈ ਚਲਾਂ। ਕਹਿੰਦੇ ਨੇ ਲਗਾਮ ਗੁਰੂ ਨਾਨਕ ਨੇ ਪਕੜ ਲਈ, ਘੋੜੀ ਤੇ ਬੈਠੇ ਨੇ ਲਹਿਣਾ ਜੀ, ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ। ਸਾਖੀ ਹੈ, ਪ੍ਰੇਰਣਾ ਦਿੰਦੀ ਹੈ, ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਮੁਸ਼ਕਿਲ ਹੈ ਉਸਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ। ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ, ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ। ਜਦ ਪਹੁੰਚੇ ਟਿਕਾਣੇ ਤੇ ਤਖ਼ਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ, ਇਹ ਤੇ ਉਹੀ ਸੀ ਜਿਸਨੇ ਲਗਾਮਾਂ ਪਕੜੀਆਂ ਸਨ, ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲਹਿਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ, ਫਿਰ ਉਸ ਘਰ ਜੋਗਾ ਹੀ ਹੋ ਗਏ। ਭਾਵੇਂ ਮੱਤੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ, ਰਾਜ ਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ, ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ? ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ लक्ष्मी दास की तरफ इशारा कीता, बेटा तू कड लिया। कहिंदे ने उन्हां ने भी यही आखिया, वड्डे बिराता ठीक कहिंदे ने कि कड के ही लेना है ते आपने सुतरिया क्यों है, ते जे वाकई हुण कड के लेना है तो आप सेवक नूं आखो। कहिंदे सतगुरु दीआं नजरां एकदम लैणे ते चलिया गईआं, लैणा भजे होए गए, गोडे गोडे चिक्कड़ सी, कपड़े सारे चिक्कड़ आलूद हो गए, बदन सारा चिक्कड़ नाल भर गया, आप लोटा कढ़ के लिया रहे ने। जैसे उस चिक्कड़ नाल भरे हुए सरोवर दिच्चों बाहर निकले, आप चिक्कड़ नाल लिबड़े हुए सन, लोटा हथ दे सी, लिबड़े हुए भाई लैणे नूं गुरु नानक ने गलवकड़ी च ले लिया, आखिया लैणिया तू चिक्कड़ दिच्चों लोटा नहीं कढ़िया, सारी मनुखता नूं कढ़िया, क्योंकि जो चिक्कड़ लगन तो डरदा है वह किसे नूं चिक्कड़ दिच्चों नहीं कढ़ सकेगा। परोपकार करना बहुत कठिन है, किसे नूं बलदी होई अग दिच्चों उही कढ़ सकदा है जो सेक लगन तो डरे ना, और गंदगी दिच्चों उही किसे नूं कढ़ सकदा है जो छिट्टे पैण तो डरे ना। इस तरह गाहे बगाहे गुरु नानक देव जी महाराज इम्तिहान लेंदे रहे, ते भाई लैणा इस इम्तिहान ते हर वेले ही पूरे उतरदे रहे। ए हुक्म मनन दी मूर्ति सन, हुक्म मनिए होवे परवान, तां खसमे का महल पाए सी, इस सिद्धांत दे मुताबक भाई लैणा जी जी रहे सन। एक होर प्रीख्या दी घड़ी आई, इतनी वड्डी दात इतनी वड्डी सौगात आपनू किवें प्राप्त होई, पिछोकड़ बहुत सुंदर इतिहास है। जगतगुरु बाबा साहिब श्री गुरु नानक देव जी महाराज ने धानक रूप धारण कीता, डरावना ऐसा लिबास पहन लिया, पिछे कुत्ते ला लए, हथ विच बहुत वड्डा सोटा रख लिया, झोले विच पत्थर रख लए। मखलूक जिहड़ी पिछे चल रही सी, महाराज ने पत्थर मारने शुरू कीते, अद्धी दुनिया वापस हो गई, बे गुरु नानक देव जी भूतने हो गए ने, बेताले हो गए ने, इन्हां नूं कुछ हो गया। महाराज पिछे मुड़ के देखदे ने, अजे भी कुछ नाल चल रहे ने, तां आप दे हथ जो सोटा सी ओह वाणा शुरू कीता, ओह मारना शुरू कीता, अधियां दे चों भी फिर अधे चले गए वापस, भई वाकई कुछ हो गया, इन्हां दे दिमाग नूं वाकई कुछ हो गया। पर हुण भी जद सतगुर देखदे ने, अजे भी थोड़े जे शरीर पिछे चल रहे ने, आ रहे ने, आपने झोले दे चों मोहरां कढ़ियां, सोने दियां चांदी दियां, ओ सुटनियां शुरू कीतियां, भाई लैणे तो बिना सब ने चुक लिया और वापस हो गए। पत्थर खा के सोटा खा के जो नाल चल रहे सन, सोने दी मोर नहीं सहार सके। देखण दिच आया है, दुख करके ते कई दफा मनुख परमात्मा दा नाम लई जांदा हुंदा है, किसे संत दे पिछे चलदा है, पर जद सुखां दी मार पै जाए, ऐसा आलसी हो जांदा है, ऐसा दलिदरी हो जांदा है, रुक जांदा है। पर सोने नूं भी लिताड़ के, सुख नूं भी लिताड़ के लैणा गुरु नानक दे पिछे चलदे रहे, चलदे रहे। अज जगत गुरु बाबे ने पूछ ही लिया, लैणिया सारे चले गए तू नहीं गया, हथ जोड़ के लैणा जी कहण लगे, गुरदेव पिता सब दे अपने अपने घर सन, अपने घरां नूं चले गए, मैं ते निथावां, थोड़े कदम ही मेरा घर ने, थोड़ी थां ही मेरी थां है, होर ते मेरी कोई अपनी थां नहीं, होर ते मेरा कोई अपना घर नहीं। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ, ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ। ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ। ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈਏ। ਲੰਗਰ ਦੇ ਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈਏ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਝੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ ਥੱਲੇ, ਚਾਦਰਾਂ ਵਿਛਾਓ, ਲੰਗਰ ਦੇ ਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, ਜੰਡ ਤੇ ਐਸਾ ਦਰਖਤ ਹੈ ਜਿਹਨੂੰ ਕੋਈ ਢੰਗ ਦਾ ਫਲ ਵੀ ਨਹੀਂ ਲੱਗਦਾ, ਆਪ ਮਿਠਾਈ ਦੀ ਗੱਲ ਕਰਦੇ ਹੋ, ਆਪ ਦੀ ਉਮਰ ਵਡੇਰੀ ਹੋ ਗਈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ। ਕਹਿੰਦੇ ਨੇ ਹੂ ਬਹੂ ਲਖਮੀ ਦਾਸ ਨੇ ਵੀ ਇਨਕਾਰ ਕੀਤਾ ਔਰ ਉਹੀ ਲਫ਼ਜ਼ ਦੁਹਰਾਏ, ਗੁਰਦੇਵ ਪਿਤਾ ਵੱਡੇ ਬਿਰਾਤਾ ਠੀਕ ਕਹਿੰਦੇ ਨੇ, ਜੰਡ ਦੇ ਦਰਖਤ ਤੋਂ ਮਿਠਾਈਆਂ ਨਹੀਂ ਟਪਕਦੀਆਂ। ਤਾਂ ਸਭ ਤੋਂ ਸੰਗਤ ਦੇ ਚ ਅਖੀਰ ਬੈਠੇ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਆਵਾਜ਼ ਮਾਰੀ। ਗੁਰੂ ਨਾਨਕ ਦੀ ਸੰਗਤ ਕਰਦਿਆਂ ਲੈਣਾ ਉਹ ਮੂਰਤੀ ਬਣ ਗਏ, ਹੁਕਮ ਮੰਨਣਾ ਜਿਨ੍ਹਾਂ ਦਾ ਸੁਭਾਅ ਹੋ ਗਿਆ ਸੀ, ਹੁਕਮ ਮੰਨਣਾ ਜਿਨ੍ਹਾਂ ਦੀ ਅਵਸਥਾ ਬਣ ਗਈ, ਹੁਕਮ ਨੂੰ ਮੰਨਣਾ ਜਿਨ੍ਹਾਂ ਲਈ ਇੱਕ ਆਨੰਦ ਸੀ, ਰਸ ਸੀ, ਖੇੜਾ ਸੀ, ਖੁਸ਼ੀ ਸੀ। ਖੁਸ਼ੀ ਮਹਿਸੂਸ ਕਰਦੇ ਜਦ ਗੁਰੂ ਨਾਨਕ ਕਿਸੇ ਕਾਰਜ ਲਈ ਆਪ ਨੂੰ ਕਹਿੰਦੇ, ਭੱਜੇ ਹੋਇਆ ਹੈ, ਹੱਥ ਜੋੜ ਕੇ ਖੜੇ ਹੋ ਗਏ, ਹੁਕਮ। ਤਾਂ ਪਾਤਸ਼ਾਹ ਕਹਿਣ ਲੱਗੇ, ਤੂੰ ਚੜ ਇਸ ਜੰਡ ਦੇ ਦਰਖਤ ਤੇ, ਇਸ ਨੂੰ ਹਿਲਾ, ਮਿਠਾਈਆਂ ਟਪਕਣਗੀਆਂ, ਆਪਾਂ ਸੰਗਤ ਵਿਚ ਵੰਡਣੀਆਂ ਨੇ। ਇਕਦਮ ਭਾਈ ਲੈਣਾ ਜੀ ਦਰਖਤ ਤੇ ਚੜਨ ਲੱਗੇ ਨੇ। ਸ੍ਰੀ ਚੰਦ ਨੇ ਆਵਾਜ਼ ਮਾਰ ਕੇ ਆਖਿਆ, ਲੈਣਾ ਜੀ, ਦਰਖਤਾਂ ਤੋਂ ਕਦੀ ਮਿਠਾਈ ਨਹੀਂ ਟਪਕੇ, ਆਪ ਅਨਹੋਣੀ ਗੱਲ ਨਾ ਕਰੋ ਔਰ ਅਨਹੋਣੀ ਹੋਣੀ ਵੀ ਨਹੀਂ, ਲੋਕੀ ਕੀ ਆਖਣਗੇ। ਤਾਂ ਉਸ ਵਕਤ ਭਾਈ ਲੈਣਾ ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ, ਮਿਠਾਈ ਟਪਕੇ ਭਾਵੇਂ ਨਾ ਟਪਕੇ, ਇਸ ਨਾਲ ਮੇਰਾ ਕੋਈ ਮਤਲਬ ਨਹੀਂ, ਮੈਂ ਤੇ ਗੁਰਦੇਵ ਪਿਤਾ ਦਾ ਹੁਕਮ ਮੰਨਣਾ, ਹੁਕਮ ਮੰਨਣਾ ਇਹੀ ਮੇਰੀ ਖੁਸ਼ੀ ਹੈ, ਹੁਕਮ ਮੰਨਣਾ ਇਹੀ ਮੇਰੇ ਲਈ ਆਨੰਦ ਹੈ, ਔਰ ਹੁਕਮ ਮੰਨ ਲੈਣਾ ਇਹੀ ਸਭ ਤੋਂ ਵੱਡੀ ਬਖਸ਼ਿਸ਼ ਹੈ, ਇਹੀ ਸਭ ਤੋਂ ਵੱਡੀ ਕਿਰਪਾ ਹੈ। ਹੁਕਮ ਮੰਨਣ ਦੀ ਮੂਰਤੀ, ਹੁਕਮ ਮੰਨਣ ਦਾ ਸਰੂਪ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਆਪਣੀ ਅਵਸਥਾ ਉਸ ਟਿਕਾਣੇ ਤੇ ਲੈ ਗਏ ਕਿ ਗੁਰੂ ਨਾਨਕ ਨੇ ਸਿੰਘਾਸਣ ਤੇ ਬਿਠਾ ਦਿੱਤਾ। ਜਗਤ ਦੇਖਦੀ ਦੰਗ ਰਹਿ ਗਈ ਕਿ ਲੈਣੇ ਦੀ ਫੇਰਾਈਨ ਨਾਨਕਾ ਦੋਹੀ ਖੱਟੀਏ। ਕੱਲ ਤੱਕ ਲਹਿਣਾ ਗੁਰੂ ਨਾਨਕ ਦੀ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਲਹਿਣੇ ਦੀ ਪਰਿਕਰਮਾ ਕਰ ਰਹੇ ਨੇ। ਕੱਲ ਤੱਕ ਲਹਿਣਾ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਸੀ, अज गुरु नानक ने अपना मस्तक लहने दे कदमां ते रख

0: धन गुरु अमरदास जी महाराज ऐसी ब्रिद मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा। चाहे शरीर बुढ़ा भी हो गया, बिरद भी हो गया, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था दे च भी हो सकदे ने जदकि अक्सर बुढ़े पिछलोकी निराशा दे खड़ दे च जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर दे च होया। आप जी दा जन्म विसाख सुदी 14-1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्ती जीवन सी। बच्चियां देच, परिवार देच, घर ग्रस्ती देच आप जीवन इस ढंग दा बतीत कर रहे सन जैसे के पानी विच रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होवे। कहिंदे ने आपने इसे ही इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन रेत देच बैठे चरना नू पसार के पैर पसार के एक पांदा जो इल्मे निजूम देच माहिर सी ज्योतिषी सी लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेकया। तो ब्राह्मण हाथ जोड़ के कहन लगा, महाराज थोड़े चरणा दिच पदम है, ये पदम ते किसे ब्रह्म ज्ञानी दे चरणा दिच होंदा है, ये पदम ते किसे पहुंची हुई रूह दे चरणा च होंदा है, थोड़े कदमां दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। वो ब्राह्मण कहन लगा, महाराज ये बीज अजे अंकुरित नहीं होएगा, होया ये होण वाला है, और जदों ये बीज अंकुरित होवे है मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस तरीके नाल गुरु अंगद देव जी महाराज दी बच्ची आप जी दी नू बनी। एक दिन बीबी अमरो साहिब श्री गुरु नानक देव जी महाराज दी बाणी चाटी नू रिड़क दे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। ता नौ राणी कहन लगी, बाबा ए बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच, मेरे पिता ने हैं, थोड़े पिता ने نام ضرور سنیا سی اور ویاہ دے سمیچ کڑما چاریاں دا جیسے ملاپ ہوندا ہے اے وی ضرور ہویا، لیکن کھچ تے آخر شبد تو پیندی ہے۔ اگر کالیاں گھٹاواں سورج دے اگوں بھی آ جان تے ایک دفعہ پرتھوی تے اندھکار ہو جاندا ہے۔ اے گل وکھرا ہے کہ سورج وچ انیرا نہیں، سورج وچ اندھکار نہیں، پر سورج دا چاننا، سورج دا پرکاش صحیح مینے دھرتی تے پہنچ سکے کالیاں گھٹاواں روک تے کھڑی کر دیندیاں نے۔ تو کڑما چاری، رشتے داری، شریکا چاری اور سماجک رشتے، سنسار دیاں پرمپراواں اتنیاں نکیاں وڈیاں بدلیاں سن جنہاں دے چوں گرو امرداس جی مہاراج نوں جھانکن دا موقع ہی نہ ملیا کہ گرو انگد دیو جی مہاراج وقت دے او روحانی سورج نے جو چاروں پاسے چاننا ونڈ رہے نے۔ پر اج جد اس سورج دی ایک کرن کنا دچ پئی، شبد تے آخر کنا چی پئے گا اور سنیا اپنی نو رانی تو تاں درشنا لئی چل پئے۔ شریک دچ تے کڑما چاری ہے اور پھر آپ پتر والے نے، بیٹے والے نے، جدکہ گرو انگد دیو جی مہاراج پتری والے سن، آخر بھارتی پرمپرا دے مطابق لڑکی والے اکثر اپنے آپ نو نرمانتا وچ رکھدے نے، غریبی وچ رکھدے نے، اور ہمیشہ لڑکے والے سوہ ابمان دے نال آندے نے، مان تاڑ دے نال آندے نے۔ پر اج کچھ روحانی دنیا دی جھلک نے الٹی گنگا چلا دیتی۔ اج لڑکے والیاں دا سرپرست مکھی برد بابا امرداس گرو انگد دیو جی مہاراج دے درشنا لئی چلے ہے، رشتے چ کڑما چاری ہے۔ کھنڈور صاحب آ کے جد دیدار کیتے، بھری سنگت وچ گرو انگد دیو جی مہاراج دے مخار بند تو جد امرتمئی بچن سنے تاں جس ڈھنگ نال کہندے نے سر جھکدا ہے جھکایا نہیں جاندا، سبھاو کی جھک گیا، قدماں تے ڈگ پئے، ڈنڈوت کیتی تے ہتھ جوڑ کے بینتی کیتی، گردیو اس کڑما چاری دے رشتے نوں میں ایک پاسے کردا، میں اج تو آپ دا سیوک، آپ دا سکھ، اور واقعی آپ نے مینوں قبول کیتا ہے۔ سیوک دے روپ وچ تاں ضرور کوئی سیوا وی بخشو، میں سیوا وی کراں۔ ہن اک تے برد شریر غالبن 70 تو اچھی ٹپی ہوئی اوستھا، برد شریر پر اتشاہ بڑا ہے، وہ منگ بڑ گیا ہے۔ گرو انگد دیو جی مہاراج نے ہاں کر دیتی، ٹھیک ہے سیوک دے روپ وچ تسی قبول، سانو امرت ویلے اشنان کرا دیتا کرو، روز دی سیوا۔ ہن بیاسا ادھی رات نو اٹھدے نے، سر تے گاگر رکھدے نے اور آپ جاندے نے، پہلے سوئم اشنان کردے نے، پھر گاگر نو بیاسا دے جل نال بھر کے سر تے رکھدے نے۔ اے بھری ہوئی گاگر جد چک کے برد بابا گرو انگد دیو جی مہاراج دے مارگ تے چلدا ہے تے انج جاپدا ہے جویں ترلوکی دا بھار اس برد بابے نہیں چکیا ہویا، جویں سمو سنسار دی ذمہ واری اس بابے نے چکی ہوئی ہے۔ بعد وچ واقعی آپ دے کردار راہیں، آپ دے پرچار راہیں یہ سب کچھ پرگٹ بھی ہویا۔ یہ سیوا آپ نے کوئی ایک دن نہیں کی تھی، ایک مہینہ نہیں کی تھی، ایک سال نہیں بلکہ 12 سال کی تھی۔ روز ادھی رات نو اٹھنا ہے، ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲਿਆਉਣਾ ਹੈ ਔਰ ਗਾਲਬਨ 3 ਕੋਹ ਦਾ ਪਿੰਡ ਹੈ, 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਉਣਾ। ਅੱਜ ਕਿਧਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ, ਰਾਤ ਹਨੇਰੀ ਸੀ। ਆਪ ਇੱਕ ਚੁਲਾਹੇ ਦੀ ਖੱਡੀ ਵਿੱਚ ਗਿਰ ਗਏ। ਆਵਾਜ਼ ਆਈ, ਖੜਾਕ ਆਈ ਤਾਂ ਜੁਲਾਹੇ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ਦੇਖ ਬਾਹਰ ਕੋਈ ਹੈ, ਖੱਡੀ ਦੇ ਖੜਦੇ ਚ ਕੋਈ ਗਿਰੇ ਹੈ। ਤਾਂ ਜੁਲਾਹੀ ਕਹਿਣ ਲੱਗੀ, ਅੱਧੀ ਰਾਤ ਨੂੰ ਉਹੀ ਅਮਰੂ ਨੇ ਥਾਵਾਂ ਹੋਵੇਗਾ, ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ। ਅੱਧੀ ਰਾਤ ਨੂੰ ਉਹੀ ਉੱਠਦਾ ਹੈ, ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ, ਉਹੀ ਭਟਕਦਾ ਹੋਇਆ ਗਿਰ ਗਿਆ ਹੋਏਗਾ, ਉਹੀ ਅਮਰੂ ਨੇ ਥਾਵਾਂ। ਬਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ, ਸ਼ਾਇਦ ਪੁੱਤਰ ਨਹੀਂ ਰੱਖਦੇ, ਭਤੀਜੇ ਨਹੀਂ ਰੱਖਦੇ, ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ। ਔਰ ਸਿਰਫ ਟਿਕੇ ਹੀ ਨਹੀਂ, ਤਾਂ ਹੀ ਤੇ ਵਿਆਸਾ ਤੋਂ ਗਾਗਰ ਜਲਦੀ ਭਰ ਕੇ ਲਿਆਂਦੇ ਨੇ। ਦਿਨ ਨੂੰ ਲੱਕੜਾਂ ਫਾੜਦੇ ਨੇ, ਤੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ, ਇਹ ਨੌਕਰੀ ਕਰਦੇ ਨੇ, ਇਹ ਗੁਲਾਮੀ ਕਰਦੇ ਨੇ, ਇਨ੍ਹਾਂ ਦਾ ਕੋਈ ਥਾਂ ਨਹੀਂ। ਪ੍ਰਚਲਿਤ ਹੋ ਗਈ ਗੱਲ ਖੰਡੂਰ ਵਿੱਚ, ਅਮਰੂ ਨੇ ਥਾਵਾਂ, ਅਮਰੂ ਨੇ ਥਾਵਾਂ, ਅਮਰੂ ਨੇ ਥਾਵਾਂ। ਇਹ ਬਚਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨਗੀ ਜਤਾਈ, ਹੈ ਅਮਰੂ ਨੇ ਥਾਵਾਂ। ਜੈਸੇ ਅਮਰਦਾਸ ਜੀ ਆਏ, ਕੋਲ ਬਿਠਾਇਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਗੁਰੂ ਅਮਰਦਾਸ ਨੇ ਥਾਵਿਆਂ ਦੀ ਥਾਂ, ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਨੇ ਓਟਿਆਂ ਦੀ ਓਟ, ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ। ਇੰਜ ਲਗਾਤਾਰ ਵਰਦੇ ਹੀ ਗਏ, ਵਰਦੇ ਹੀ ਗਏ। ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ, ਨਿਮਾਣਿਆਂ ਦੇ ਮਾਣ ਬਣੇ, ਨੇ ਆਸਰਿਆਂ ਦੇ ਆਸਰੇ ਬਣੇ, ਨੇ ਓਟਿਆਂ ਦੀ ਓਟ ਬਣੇ। ਆਪ ਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਬਾਦ ਕੀਤਾ, ਬਣਾਇਆ ਗੋਬਿੰਦਵਾਲ। ਉੱਥੇ ਬਾਉਲੀ ਤਿਆਰ ਕੀਤੀ, ਇਹ ਸਿੱਖ ਜਗਤ ਦਾ ਪਹਿਲਾ ਤੀਰਥ ਹੈ। ਉਸ ਦੀਆਂ 84 ਪੌੜੀਆਂ ਰੱਖੀਆਂ, ਇਸ਼ਨਾਨ ਦੀ ਮਹਾਨਤਾ ਦੱਸੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ। ਆਖਿਆ ਮੈਂ ਕਿਸੇ ਜ਼ਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। 80% ਇਸ ਦੇਸ਼ ਦੀ ਆਬਾਦੀ ਜੋ ਸ਼ੂਦਰ ਕਹੀ ਜਾਂਦੀ ਸੀ, ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ, ਲੋਹਾਰ, ਦਰਖਾਣ, ਧੋਬੀ, ਜੁਲਾਹੇ, ਚਮਾਰ, ਮਾਮਾਰ, ਕੁਮਾਰ, ਇਹ ਸਾਰੇ ਲੋਕ ਕਿਰਤੀ ਸ਼ੂਦਰ ਕਹੇ ਜਾਂਦੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਨ੍ਹਾਂ ਸਾਰਿਆਂ ਲਈ ਖੋਲ ਦਿੱਤੇ। ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਨ੍ਹਾਂ ਲਈ ਬੰਦ ਸਨ, ਖੋਲ ਦਿੱਤੇ। ਔਰ ਆਖਿਆ ਇਕੱਠੇ ਬੈਠ ਕੇ ਇੱਕੋ ਹੀ ਪੰਗਤ ਵਿੱਚ ਲੰਗਰ ਛਕੋ, ਰਾਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ, ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨਾਂ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ। ਉਸ ਜ਼ਮਾਨੇ ਦਾ ਮੁਗਲ ਸਮਰਾਟ, ਮੁਗਲੇ ਆਜ਼ਮ ਅਕਬਰ, ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ, ਇੱਛਾ ਵੀ ਰੱਖਦਾ ਸੀ, ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ। ਘਾਟੇ ਸੀ, ਅਧਕੜ ਜਿਹੀ ਉਮਰ ਹੋ ਗਈ, ਘਰ ਦੇ ਸੰਤਾਨ ਨਹੀਂ ਸੀ। ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ। ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ, ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ, ਅੰਨ ਵਿਚ ਐਸਾ ਸਵਾਦ, ਦਾਲ ਵਿਚ ਐਸਾ ਸਵਾਦ। ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ, ਤਾਂ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ, ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਇਹ ਸਵਾਦ ਪ੍ਰਭੂ ਦਾ ਹੈ, ਅਕਾਲ ਪੁਰਖ ਦਾ ਹੈ, ਈਸ਼ਵਰ ਦਾ ਹੈ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ, ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਧ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ, ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ, ਕਿਰਤ ਦਾ ਜੋ ਦਸਵੰਧ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਧ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ, ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ, ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ 9 ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ, ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਦਾਸੂ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜੈਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ कि साडे पिता दी गद्दी लैणा जी लै गए। इस तरह गुरु अमरदास जी महाराज दे गद्दी विराजमान होण ते दातू जी नूं ते दासू जी नूं भी बड़ा रोस चढ़िया। अज शरीकां दे भड़काए होए और शरीकां ने कन्न भरे, देखो जात पात दी परंपरा ही तोड़ दित्ती गुरु अमरदास जी ने, वर्ण वंड दी परंपरा ही तोड़ दित्ती। और ए सिर्फ दातू ही नहीं, मरवाहा इत्थे अकबर दे दरबार विच फरियाद भी लेके चला गया सी कि भारत दी जो पुरानी संस्कृति है, खत्री ब्राह्मण शूद्र वैस, ए चार वर्णा दी मनोत ए गुरु अमरदास ने तोड़ दित्ती। और साहिब गुरु अमरदास जी महाराज दा उपदेश भी, जात का गर्व न कर मूरख गवारा, इस गर्व ते उपजे बहुत बेकारा। गवार है ओ जो जात अभिमानी है, वर्ण अभिमानी है। आपदा उपदेश कि जन्म तो कोई ब्राह्मण नहीं, जन्म तो कोई शूदर नहीं, जीवन तो शूदर होवेगा, जीवन तो ब्राह्मण होवेगा। दातू जी ने एकदम संगत दे चाके सतगुरु देव जी महाराज सिंघासन ते बैठे सन, सीने दे खिच के लत मारी। बिरद शरीर 84 साल दा सिंघासन तो थल्ले गिरे, एकदम अपने आप नूं संभालिया ते संभालदियां सार आपने दातू दे कदम पकड़ ले, चरण पकड़ ले और जो बेनती की थी सिख जगत दे महान इतिहासकार कवि ते ब्रह्मनिष्ठ चूड़ामणि भाई संतोख सिंह जी ने इंज लिखे ने, एक तो सेवा करत रहे हूं, द्वितीय बैते बिरद भय हूं, या ते अधिक शरीर कठोरा, तुमरे चरण मृदर न थोरा। ऐ दातू जी, एक ते मेरी उम्र वडेरी है, 84 साल दा हो गया, जिस करके मेरियां हड्डियां सख्त हो गईयां, चमड़ी सख्त हो गई, मांस सख्त हो गया। उम्र दे वड्डे होण नाल शरीर कठोर हो गया। ते दूसरा दातू जी, मैं अद्धी रात नूं उठ के ब्यासा तो जल भरण दी सेवा करदा रहा 12 वरे, लकड़ फाड़ने, तप्पड़ झाड़ने और लंगर वंडना, इस तरह दी करड़ी सेवा करके और वडेरी उम्र करके मेरा शरीर करड़ा हो गया, मेरियां हड्डियां करड़ियां हो गई ने। एक तो सेवा करत रहे हूं, द्वितीय बैते बिरद भय हूं, या ते अधिक शरीर कठोरा, तुमरे चरण मृदर न थोरा। तो मेरा शरीर बड़ा करड़ा हो गया, थोड़े चरण बड़े कोमल ने, तुसी मैनू खिच के लत मारीए, किधरे थोड़े चरणा नू मोच ते नहीं आई, इंज हाथ जोड़ के खड़े ने। दातू दा अहंकार ते क्रोध पानी पानी हो गया और आखण लगा, एही निर्माणता, एही गरीबी, दरअसल इसे करके तुसी साडा घर लुट के लै गए, साडी गद्दी लै गए, सड़ी विरासत तुसी ले गए। पर ए बचन भी बड़े खुशी नाल गुरु अमरदास जी महाराज हाथ जोड़ के सुन दे रहे, जिथे आपने वरण वंड जात दी प्रथा नु खत्म कीता, उत्थे एक तीसरी लानत छा गई सी देश देच, पढ़ दे दी, स्त्री नु लंबा घुंड कंडाना या बुरके देच रखना। कुछ इस्लामी तहजीब दा असर ते कुछ है मनुख दी परबल वासना करके स्त्री जगत दा अपना एक संकोच, लंबा घुंड और बुरका आलमे वजूद दे चाया। गुरु अमरदास जी महाराज इस दी मुखालफत कर देने और आपने हुक्म कर देता कि संगत देच कोई भी बीबी पर्दा करके ना आवे, बुरके देच ना आवे, कुंड कट के ना आवे। कहिंदे हिमाचल प्रदेश दे राजे दी, पहाड़ी राजे दी ਇੱਕ ਰਾਣੀ ਕਿਧਰੇ ਬਹੁਤ ਲੰਬਾ ਗੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਹੈ। ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ ਤਾਂ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਘੁੰਡ ਇੱਕ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ, ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਏ, ਪਰਦੇ ਦੀ ਮੁਖਾਲਫਤ ਕਰਦੀ ਏ। ਰਹੋ ਰਹੋਰੀ ਬਹੁਰੀਆ ਗੋਂਗਟ ਜਿਨ ਕਾੜੇ ਅੰਤ ਕੀ ਬਾਰ ਲਹੇ ਗੀ ਨਾ ਆਂਡੇ। ਐ ਬਹੁ ਐ ਬੀਵੀ ਘੁੰਡ ਕਿਉਂ ਕੱਢ ਰਹੀ ਏ? ਸੰਗਤ ਵਿਚ ਬੈਠ ਘੁੰਡ ਨੂੰ ਇਕ ਪਾਸੇ ਕਰਕੇ। ਹਾਂ ਅਗਰ ਘੁੰਡ ਕੱਢਣਾ ਹੀ ਹੈ, ਵਾਕਈ ਪਰਦਾ ਕਰਨਾ ਹੀ ਹੈ ਤਾਂ ਘੁੰਡ ਤੇ ਇਹ ਹੁੰਦਾ ਘੁੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ। ਘੁੰਡ ਤੇ ਆਉਂਦਾ ਸ਼ਰਮੋ ਹਯਾ ਦਾ, ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ, ਸਚਾਈ ਦਾ। ਅਗਰ ਇਹੀ ਨਹੀਂ ਤੋ ਕੱਪੜੇ ਦਾ ਘੁੰਡ, ਕੱਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ। ਸ਼ਰਮੋ ਹਯਾ ਤੇ ਸਚਾਈ ਇਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ, ਧਾਰਮਿਕ ਜਗਤ ਵਿਚ ਆਏ ਹੋਏ ਪਖੰਡ ਨੂੰ ਜੋ ਹੈ ਇਕ ਪਾਸੇ ਕੀਤਾ, ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇਕੋ ਰਸਤਾ, ਇਕ ਦਾ ਪੁਜਾਰੀ, ਇਕ ਦਾ ਸੰਦੇਸ਼, ਇਕ ਦਾ ਉਪਦੇਸ਼ ਦਿੱਤਾ। ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਦੇ ਵਿਚ। ਦੂਰ ਦੂਰ ਤੋਂ ਯਾਤਰੀ ਆਉਂਦੇ ਰਹੇ, ਸੰਗਤਾਂ ਆਉਂਦੀਆਂ ਰਹੀਆਂ, ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ। ਭੱਟਾ ਨੇ ਆਪ ਦੀ ਉਪਮਾ ਵਿਚ ਜੋ ਪਾਵਨ ਪਵਿੱਤਰ ਇਕ ਸਵੱਈਆ ਉਚਾਰਨ ਕੀਤਾ ਹੈ ਉਹ ਇਹ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਬਸੰਤ ਰੁੱਤ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ, ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ।
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿਚ, ਅਵਤਾਰੀ ਪੁਰਸ਼ਾਂ ਦੀ ਦੁਨੀਆਂ ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿਚ ਇਸ ਤਰ੍ਹਾਂ ਗਲੀ ਗਲੀਆਂ ਵਿਚ ਘੂਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ, ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ। ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ। ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ। ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਹਨ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਦੇ ਵਿੱਚ ਆਪ ਅਜੇ ਗਲੀ ਗਲੀ ਦੇ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਂ। ਤੋ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤੋ? ਸਤਿਗੁਰ ਕਹਿਣ ਲੱਗੇ, ਇਸ ਵਰਗਾ ਤੋ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਕ ਮੰਡਲ ਦੇ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਸਿਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਹੈ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ بھائی رامے نو بلایا تے آکھیا ایک خوبصورت تھڑا بناؤ، اسی اس دے اُتے بیٹھنا ہے، براجمان ہونا ہے۔ نالے بھائی جیٹھا جی نو بھی کہہ دیتا بناؤ تسی، اور جس دا تھڑا خوبصورت ہویا، چنگا ہویا، سڈے بیٹھن دے لائق ہویا، اسی پھر اس تے بیٹھاں گے۔ شام تک بھائی جیٹھے جی نے بڑی محنت کی تھی، تے اپنی محنت دے نال بڑا سونا جیا تھڑا بنایا، بھائی رامے جی نے بھی بنایا۔ گرو امرداس جی مہاراج ٹہل دے ہوئے بھائی راما جی پاس آئے تے کہن لگے تو تھڑا بنایا؟ ہاتھ جوڑ کے کہن لگا ہاں مہاراج، اے تھڑا ہے، بنا دیتا ہے۔ مہاراج کہن لگے اے تھڑا ساڈے بیٹھن دے لائق نہیں ہے، اینو ڈھا دو۔ بھائی راما کہن لگا محنت تے میں بہت کیتی، ڈھنگ نال بنایا ہے، پر پادشاہ پتہ نہیں آپ نو کیوں نہیں پسند آیا، سو آپ دا حکم ہے تو ہن میں ڈھا دینا۔ اسی طریقے نال گرو امرداس جی مہاراج بھائی جیٹھا جی پاس گئے تے آکھن لگے پرکھا تھڑا تیرا بھی کسے کم دا نہیں، ڈھا دو۔ ہاتھ جوڑ کے بھائی جیٹھا جی کہن لگے پادشاہ میں بھلن ہار جو ہویا، چھوٹی مت والا جو ہویا، چھوٹی سوچنی جو سی، ہن ہور آپ کرپا کرو، بخشش کرو، میری سوچ میری مت ودے تاکہ میں آپ جی دے بیٹھن لائے تھڑا بنا سکاں، واقعی میں آپ جی دے بیٹھن لائے تھڑا نہیں بنا سکیا، میں ڈھا دینا بادشاہ۔ دوسرے دن صاحب گرو امرداس جی مہاراج پھر بھائی راما جی پاس آئے تے راما تھڑا بنا کے بیٹھا سی، بڑا خوش سی بھئی ہن میں قابل دی تے بڑا سونا ہی تھڑا بنایا ہے، صاحباں نوں پسند آئے گا۔ پر گرو امرداس جی مہاراج نے دیکھ دیا ساری کہہ دیتا ہے تھڑا نہیں کسے کام دا، اٹھا دا، اگرا دا۔ بھائی راما جی دے من وچ ایک دم خیال آیا کہ گرو امرداس جی مہاراج وڈیری عمر دے ہو گئے نے، انہونیاں گلاں کردے نے، پر جد ہن گرو نے، گرو پتا نے تے جد حکم کیتا ہے تو ڈھا دیندے ہاں، پر اندر من انکاری ہے، اندر من باغی ہو چکا ہے، نموجڑے جیاں من نال کہن لگا اچھا پادشاہ بنایا تے میں بہت ودیا، بہت ودیا، پتہ نہیں آپ نو کیوں نہیں پسند آ رہا، پر ہن آپ کہندے ہو تے میں ڈھا دیندا۔ اسی طریقے نال گرو امرداس جی مہاراج بھائی جیٹھا جی پاس گئے تے کہن لگے پرکھا تھڑا تیرا بھی کسے کام دا نہیں۔ ہاتھ جوڑ کے بھائی جیٹھا جی کہندے نے بار بار بخشت ہو موہی، گناہگار اپرادھی کو ہی، ہے پادشاہ میں بار بار بھول کردا، تسی بار بار مینوں بخش دیو، میں بار بار غلطی کردا، تسی بار بار نظر انداز کر دیو، ہن میر ورتانی، بخشش کرنی، میں چنگا بنا سکاں، میں اگرا دینا، پادشاہ واقعی آپ دے بیٹھن لائق نہیں۔ اج تیجے دن جد سدگر نرکشن کرن آئے تے دیکھ دیا سار بھائی رامے نو کہہ دیتا تھڑا ڈھا دے، نہیں کسے کم دا، تے راما جی کہن لگے نہیں کسے کم دا تے نہ سہی، نہیں بیٹھنا تے نہ سہی، پر میں ڈھانا نہیں، کسے قیمت تے نہیں ڈھانا، تسی بیٹھو چاہے نہ بیٹھو۔ صاحب گرو امرداس جی مہاراج اگے چلے گئے بھائی جیٹھا جی پاس، اتھے بھی یہی فکرا دہرایا جیٹھا جی توڑ دے ہوئے تھڑا، یہ ساڈے بیٹھن دے لائق نہیں ہے۔ تا ایک دم بھائی جیٹھا جی کہن لگے ہاں واقعی مہاراج، یہ آپ جی دے بیٹھن دے لائق کتے ہو سکتا ہے، میں نمانا، میں چھوٹی مت والا پادشاہ، میں اتنا مہان تھڑا کتے بنا سکتا جس تے آپ براجمان ہو سکو، میر کرو، بخشش کرو، میری مت مہان ہوئے تے میں اس ڈھنگ دا بناوا جو آپ نو پسند آوے۔ کئی لے کے جوں ڈھان لگے تا گرو امرداس جی نے گلوکڑی چ لے لیا، آکھیا نہیں جیٹھا جی تھڑا بن گیا۔ ਤੂੰ ਥੜਾ ਬਣਾ ਦਿੱਤਾ ਹੈ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੂੰ ਥੜਾ ਬਣ ਗਿਆ। ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆਂ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ, ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ, ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿੱਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਕਰਮਾਂ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ। ਆਪ ਕਹਿੰਦੇ ਨੇ, ਰਾਜੇ ਸੁਰ ਈਹਾਂ ਤੋਂ ਈਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਵਿੱਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ। ਪਾਨ ਕੀ ਤੇ ਕੀਏ ਵਾਂਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤਿਏ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ, ਉਹਾਂ ਹਰੀ ਮੰਦਿਰ ਤੋ ਇਹਾਂ ਹਰੀ ਮੰਦਿਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ। ਉੱਥੇ ਕੇਵਲ ਹਰੀ ਦਾ ਮੰਦਿਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਿਰ ਹੈ, ਗੁਰੂ ਦਾ ਵੀ ਮੰਦਿਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ, ਮੈਂ ਇਸ ਅੰਮ੍ਰਿਤਸਰ ਨੂੰ ਚੁਣਾਂਗਾ ਜਿੱਥੇ ਹਰੀ ਦਾ ਵੀ ਮੰਦਿਰ ਹੈ, ਗੁਰੂ ਦਾ ਵੀ ਮੰਦਿਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ। ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿੱਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਨਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭਿੱਜਿਆ ਹੋਇਆ ਹੈ। ਆਪ ਕਹਿੰਦੇ ਨੇ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹ, ਜਿਸ ਨਾਲ ਪ੍ਰੇਮ ਹੈ ਉਸਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾਂ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਮਹਾਰਾਜ ਕਹਿੰਦੇ ਨੇ, ਪ੍ਰੇਮ ਦਾ ਤੀਰ ਲੱਗਿਆ ਹੈ, ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ, ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ, ਸੁਣੋ। ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ। ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ, ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਭਾਲੇ ਘੂੰਗਰ ਤਾਲਾ, ਕਬ ਕਉ ਬਜਾਵੇ ਰਬਾਬ ਮੇਲਤ ਚੁਨਤ ਖਿਨ ਪਲ ਚਸਾ ਲਾਗੇ ਹੋ ਤਬ ਲਗ ਸਮਾਰੋਂ ਰਾਮ। ਹੇ ਰਾਗੀਓ, ਹੇ ਸੰਗੀਤਕਾਰ, ਜਿਤਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ, ਮਰਦੰਗ ਸੁਰ ਦੇ ਚ ਕਰਨੀ ਹੈ, ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਦੇ ਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆਖ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ, ਆਪ ਨਿਮਕ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ

ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹੈ ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀ ਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾ, ਤੇਰੇ ਦਰ ਤੱਕ ਪਹੁੰਚਾ, ਤੇਰੇ ਘਰ ਤੱਕ ਪਹੁੰਚਾ। ਤੋ ਦੂਸਰੀ ਸ਼੍ਰੇਣੀ ਦੇ ਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ।
تیسرے وہ نے جو دو قدم اگے چلتے نے ایک قدم پچھے بھی مڑتے نے. انہوں دا چلنا بس ایسا ہے اگے بھی گئے پچھے بھی چلے گئے. دان پن بھی کیتا پر کچھ بے ایمانی بھی کر لئی, سچ بھی بول لیا جھوٹ بھی بول لیا, پروپکار بھی کر لیا دراچار بھی کر لیا, اگے بھی ودھے پچھے بھی مڑے. اے تیسری طرح دے صادق نے اور اکثر رستے وچ رہ جاندے نے تے دھارمک دنیا دے اے تیسری کوٹی دے منکھ نے. دھارمک دنیا دے چوتھی شرینی دے او منکھ نے جو جیون بھر پوچھ دے تے رہن دے نے پر مارگ تے کدی قدم نہیں رکھ دے, چل دے نہیں. جنہ دا ذکر بھائی گرداس جی انج کر دے نے, پوچھت ہے پتھک تے مارگ نہ دھرے پگ, پریتم کے دیش کیسے باطن سے جائیے. صرف پوچھ دے ہی رہن دے نے اور ساری زندگی پوچھ دے ہی بتیت کر چھڑ دے نے, مارگ تے کدی قدم نہیں رکھ دے, کدی پیر نہیں رکھ دے. اے چوتھی شرینی دے منک نے. پنجویں شرینی دا منک دھارمک دنیا دچ نہیں آؤں, او منک ہے جیدی زندگی دچ دھرم کوئی مسئلہ ہی نہیں, وہ پوچھتا بھی نہیں, چلدا تے ہے ہی نہیں, وہ پوچھتا بھی نہیں, او دی زندگی دچ اس دا کوئی سوال نہیں ہے. ایشور او دی زندگی دی سمسیا نہیں ہے, دھرم او دے جیون دی کوئی لوڑ نہیں. اے بالکل بے ہوش ستا ہویا منک ہے, اتے کوئی بہت وڈی دکھ دی چوٹ اس نو لگے تائیں دھرم اے دی زندگی دا مسئلہ ہو سکے گا, تائیں اے تھوڑا سچیت ہو کے اس مارگ تے چل سکے گا, ورنہ اے تے اسی طریقے نال بے ہوشی رہ زندگی بتیت کردا ہے. اور دکھ ہر حالت وچ دکھ نہیں, دکھ دی چوٹ اس واسطے ہے کہ بندہ جاگے دکھ دارو سکھ روگ بھیا جان سکھ تام نہ ہوئی, یا کیتیاں دکھ بھوک صد مار اے بھی داد تیری داد. ایک صوفی فقیر دا کہنا ہے, زخم جب بھی کوئی ذہن و دل پر لگا, زندگی کی طرف ایک دریچہ کھلا, ہم بھی گویا کسی ساز کے تار ہیں, چوٹ کھاتے رہے گنگناتے رہے, چوٹ کھاتے رہے گنگناتے رہے. ضرب تو بنا چوٹ تو بنا تے ستار دیاں تاراں بھی نہیں بول دیاں, چوٹ تو بنا تے تبلے دچ آواز بھی نہیں نکل دی. بنا دکھ دی چوٹ تو منک دی رسنا دچوں بھی پرماتما دا نام نہیں نکلتا, ایشوری عبادت نہیں آتی. تو دکھ ہر حالت دچ پرماتما دی دتی ہوئی کروپی نہیں, او دی بخشش ہے جگان واسطے. اے چوٹ چاہی دیئے جگان لئی, اے دکھ اے بک چاہی دیئے. اس واسطے جگت گرو بابے گرو نانک دیو جی مہاراج نے دکھ نو ایشور دی کروپی نہیں آکھیا, دات آکھیا. کیتیاں دکھ بھوک صد مار اے بھی دات تیری داتا. تو گرو ارجن دیو جی مہاراج اوتاری پرش نے اور پرتھم شرینی دی پرش نے, تے جنمت گرمت برہم پچھان آپ جمدے ہی برہم دی پہچان کرن والے نے اور گرمت دے دھارنی نے. آپ جی دی دین ہریمندر صاحب دربار صاحب جتھے امرت سروور گرو رام داس جی مہاراج دی دین ہے, اتھے ہریمندر گرو ارجن دیو جی مہاراج دی دین ہے. اور آپ نے مہان تیرت ترن تارن صاحب بنایا جو اج بھی وہ تیرت روگیاں دے روگ کھنڈن وچ سمرتھ ہے, خاص کر کے جلدی بیماریاں دے روگی, کوڑ دے روگی, ہور اس طرح دے چھوٹے موٹے جلدی بیماریاں دے روگی اتھے جا کے جد سکھمنی صاحب دا پاٹھ کردے نے, سروور دا اشنان کردے نے بھاونا نال, تو دیکھن دے چایا اے بیماری اج بھی انہاں دی دور ہوندی ہے. گرو ارجن دیو جی مہاراج دیاں بخشاں اج بھی اتھے پورن روپ وچ چھائیاں ہوئیاں نے. آپ جی نے کرتارپور صاحب وسایا,
اور اتھے بھی ستسنگ دا مہان پرواہ چلایا، تعمیری رچیاں دے آپ مالک، لیکن آپ مہان کلاکار نے سنگیت کوتا آپ دے روم روم دے سمائی ہوئی ہے۔ کیرتن دے آپ اتنے عاشق اتنے رسک کہ کیرتن تو بنا رہ ہی نہیں سکدے سن۔ ایک دفعہ ستے تے برمنڈ نے جد کیرتن کرن تو انکار کیتا ہے تو آپ خود ہی سرندہ لے کے کیرتن کرن لگے اور جھوم جھوم کے مستی دے کیرتن کرن لگے۔ اس تو ایک گل سپشٹ ہوئی، جتھے آپ مہان بانی دے بہت نے اتھے آپ مہان سنگیتکار نے۔ اور یہ حقیقت ہے کہ جد کوئی ہردہ پریپورن پرماتما نال جڑیا ہوئے اودے اندروں راگ نکلے گا۔ اج بھی اسی دیکھتے ہیں کہ دکھ دے بندہ روندا ہے، خوشی دے بندہ گاؤندا ہے۔ خوشی دے گاؤنا نکلدا ہے، دکھ دے رونا نکلدا ہے۔ تے جس دن بندے نو پرم خوشی ملدی ہے، تے پرم خوشی ملدی ہے پرم پرکھ دی پراپتی دے نال، تے پرم پرکھ ہے پرماتما۔ او خوشی بھی پرم ہے، مہان ہے، اتنی وڈی خوشی کہ اندروں سنگیت دے فوارے چھٹ پیندے نے، سنگیت دی جھرناٹ اندروں چھٹ پیندی ہے۔ سنسار دا اتہاس اس گل دا گواہ ہے کہ سنگیت تے سازاں دے جنم داتے سنت لوگ نے، مہاپرش نے۔ مرلی دی دین سری کرشن دی ہے۔ ایک تارا نارد نے جگت نو بھیٹ کیتا ہے، ڈمرو شنکر دی دین ہے، رباب صوفی فقیران دا بخشش کیتا ہویا ہے، اور اے ساز گرو نانک دیو جی مہاراج نو بہت پیارا سی، اتینت پیارا سی۔ سرندا گرو ارجن دیو جی مہاراج دی دین ہے۔ تو گل ایک سپشٹ ہوئی کہ جد بندہ دکھ دے چوے تے رونا نکلدا ہے، جد بندہ پرم آنند دے چوے تو گاونا نکلدا ہے، سنگیت نکلدا ہے، گیت نکلدا ہے۔ یہی کارن ہے کہ جنہاں بھگتاں نوں پرم آنند دی پراپتی ہوئی، پرم آنند انہاں دے اندروں گیت تے سنگیت دے راہیں پرگٹ ہویا۔ دنیا بھر دے بھگتاں نے پرماتما دی گل گیت دے چاکھی ہے، سنگیت دے چاکھی ہے، چاہے وہ کبیر نے، چاہے وہ رویداس نے، چاہے وہ بینی نے، چاہے وہ ترلوچن نے، تے چاہے جگت پرسدھ بھگتنی میرا ہے، وہ جد بھی پرماتما دی گل کر دی ہے گیت دے چ کر دی ہے، سنگیت دے چ کر دی ہے۔ گرو نانک دیو جی مہاراج جتھے بھی پربھو دی گل بول دے نے گیت دے چ بول دے نے، سنگیت دے چ بول دے نے۔ گرو گوبند سنگھ جی مہاراج اکال پرخ دی گل کر دے نے گیت دے چ کر دے نے، سنگیت دے چ کر دے نے۔ یہ بہت وڈی کلا ہے گیت اور سنگیت۔ تو جد بھی پریپورن پرماتما دی پراپتی ہوندی ہے، وہ ہردے دی سیجا تے براجمان ہوندا ہے، پھر بھگتاں دی رسنا تو گیت سنگیت دے راہی پرگٹ ہوندا ہے، تے جگت نو اس پرماتما دا جو بودھ ملدا ہے گیت دے راہی سنگیت دے راہی۔ اور اے گیت تے سنگیت پرماتما دی پراپتی دا وی سادھن بندے نے، جیسے گرو تیگ بہادر صاحب جی مہاراج فرمان کردے نے، نانک بھو جل پار پرے جو گاوے پربھ کے گیت، بھو ساگر تو تے اوہی پار ہوئے گا جو گیت گاوے۔ اور گیت گاندیاں گاندیاں منک اس وسماد منڈل دے چھا جاندا ہے جد اندروں ہی سنگیت پھٹن لگ پیندا ہے، اندروں ہی سنگیت پھٹن لگ پیندا ہے، اندروں ہی گیت دا ساگر امڑ پیندا ہے۔ تو مختصر عرض اے کہ جد وی پریپورن پرماتما دی پراپتی ہوے گی، پرماتما گیت تے سنگیت دے راہی بار پرگٹ ہوے گا۔ دنیا بھر دے قیمتی ساز اور خاص کر کے ساڈے ملک دے ساز اے بھگتاں دی دین نے۔ بینا سرستی دی دین ہے، اک تارا نارد دی دین ہے، ڈمرو شنکر دی دین ہے، مرلی شری کرشن دی دین ہے، سرندا گرو ارجن دیو جی مہاراج دی دین ہے، ڈھولک اے بھگتاں دی دین ہے، کھڑتالا اے بھگتاں دی دین ہے۔ دراصل پرماتما دی جھرناٹ جد اندر وجدی ہے تے اس جھرناٹ نو اس انہد دھنی نو بھگت جن بار پرگٹ کرنا چاہندے نے تو او بار پھر اس طرح دی آواز لبدے نے
ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤਾਂ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ, ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਿ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ, ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ, ਤਾਂ ਹੀ ਜਗਤ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ, ਆਪ ਜੀ ਦੀ ਸੁਪਤ ਨੇ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ, ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਆਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ, ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ,
بھن لٹ کے لے گیا ہے، بستر لٹ کے لے گیا ہے، سازو سمان لٹ کے لے گیا ہے، پر انہ ساریاں داتاں نو دین والا جڑا داتا ہے وہ تے میرے ہردے چ بیٹھا ہے، اس نو تے لٹ کے نہیں لے گیا، وہ تے میرے کول، وہ تے میرے اندر براجمان، اتنے دھیرجوان، کھما دی مورتی، نرمانتا دے مجسمے، صاحب شری گرو ارجن دیو جی مہاراج، پریت آپ دے روم روم دے چھائی ہوئی ہے، ربی پیار آپ دے انگ انگ دے سمایا ہے، آپ تے کہندے نے ایک گھڑی نہ ملتے تاں کل جگ ہوتا، ہن کد ملیے پریے تد بھگوانتا، اے اکال پرکھ اے تک پرمپرا ہے، کتھنی ہے کہ ست جگ تو بعد تریتا آیا، تریتے تو بعد دواپر آیا، دواپر تو بعد کل جگ آیا، اصلیت اے ہے اے پربھو جس گھڑی تو نہیں ملتا بس اسی وقت کل جگ، جد تیرا ملاپ ہے تا ست جگ ہے اور تیرا وچھوڑا ہے تو کل جگ ہے، ایک گھڑی نہ ملتے تا کل جگ ہوتا، ہن کد ملیے پریے تد بھگوانتا، پیار آپ دے روم روم دے سمایا، سب تو مہان دین جو گرو ارجن دیو جی مہاراج دی سکھ جگت لئی ہے او ہے گرو گرنتھ صاحب جی مہاراج دی بیڑ دی بندش، آپ نے گرو نانک دیو جی مہاراج، گرو انگد دیو جی مہاراج، گرو امر داس جی مہاراج تے گرو رام داس جی مہاراج دی بانی سنگرہ کیتی، اکتر کیتیاں پوتھیاں اکتر کیتیاں تے پھر اپنی بانی، اے بیڑ آپ نے بنائی رام سردیچ، شری امرت سردیچ، رام سردے تٹ تے بیٹھ کے آپ نے اے بیڑ تیار کروائی صاحب شری گرونتھ صاحب جی مہاراج دی، تے پھر ہری مندر صاحب دے چ آپ نے پرکاش کروایا، بیڑ تیار کران لگیاں اس گل دا خاص دھیان رکھیا گیا کہ انہاں بھگتاں دی بانی نو ہی گرو گرنتھ صاحب جی مہاراج دے چاڑنا ہے جو سکھی آشے دے انکول ہن، سچ دے انکول ہن، یتھارت دے انکول ہن، بھگت چھجو جی جد آئے تے انہاں نے اپنا کلام پیش کیتا تے کہن لگے کاغذ سندی پوتری تو بھی تری نہ نہار، یہی مار لے جاوئی یتھا بلوچن دھار، استری اگر کاغذ دی بھی بنی ہوئے تو نہیں ویکھنا چاہیے، من چنچل ہو جاتا ہے، تو گرو ارجن دیو جی مہاراج کہن لگے چھجو اپنی ماں نو ویکھدا ہے کہ نہیں، اپنے بہن دے درشن کردا ہے یا نہیں، بہن نو ویکھ کے من میلا ہوندا ہے، چھجو جی کہن لگے نہیں، ماں نو ویکھ کے کدی من میلا ہویا ہے، نہیں مہاراج کدی نہیں میلا ہویا، تو جگت دے تمام استریاں نو ماں سمجھ لے، بہن سمجھ لے، من میلا نہیں ہوئے گا، من نرمل ہوئے گا، کانا جی کہن لگے میں اوہی رے، میں اوہی رے، ایک دم رو گیا، سدگر کہن لگے اسی میں دے چلین نہیں ہونا، اسی توں دے چلین ہونا، تیرے بچن بھی گرو آشے انسار نہیں رہے، پھر جمال حسین بولے چپ وے اڑیا چپ، بولن دی نہیں جا وے اڑیا چپ، وے اڑیا چپ، ستگرو کہن لگے نہیں تیرے بول بھی گرو آشے انسار نہیں نے، اسی تے اس ڈھنگ دے بچنا نو ہی تھان دے سکدے ہاں، جب لگ دنیا رہیے نانک کچھ سنیے کچھ کہیے، جگت دے جتنے دن تک جیونا ہے کچھ کہنا ہے کچھ سننا ہے، اسی لئی اکال پرکھ نے کن بنائے نے، رسنا بنائیے، اے نہیں کہ خاموش ہو جانا ہے چپ ہو جانا ہے، نہیں بولنا ہے، بول کے ہی جگت نال سمبند جڑتا ہے تے بول کے ہی پرماتما نال سمبند جڑتا ہے، ٹھیک ڈھنگ نال بول سکیے، اس واسطے جگت تو کچھ سن دے بھی رہنا ہے، ٹھیک سن دے بھی رہنا ہے تاکہ جگت دی ہوند دا اور او دی اصلیت دا پتا چلے، تو آپ نے بڑی ساودھانی دے نال بھگتاں دی بانی اکتر کیتی اور انہاں بھگتاں دی جو گرو تے سچ دے آشے انسار سی، اس ڈھنگ نال آپ نے بانی دا بوہت، بانی دا جہاز تیار کرایا اور ہری مندر صاحب دے پرکاش کرا کے تابعہ دے بٹھایا بھائی بڈھا جی، آپ نے اس دن جو سکھاں پرتی اپدیش کیتا ہوئے
कि सतगुर के शरीर हैं जो सब थान समय सब नादर सह हैं। ग्रंथ रिदा गुरु को एहो जानो उत्तम है सब काल रहे हैं। मेरे स्वरूप ते याते है धीरग साहेब जान अदायब कह हो पूजो चंदन को केसर को घस धूप दुलखाए के फूल चढ़े हो। साहेब कहने मेरे स्वरूप तो वड्डा करके जानना क्यों मैं आज हां कल नहीं पर ए जुगो जुग अटल ने मैं एक थां ते हां सारी थां ते नहीं पर शब्द दा प्रकाश सारी थावां ते गुरु मेरे संग सदा है नाले ए शब्द अंग संग होवेगा शब्द गुरु हर वक्त हर थां ते अंग संग होवेगा सर्व काल होवेगा सर्व ठौर होवेगा। इस वास्ते मेरे स्वरूप तो वड्डा करके जानना महान करके जानना निर्माणता दे पुंज ने पहले प्रकाश दे समय अपना मस्तक गुरु ग्रंथ साहिब जी महाराज दे अगों झुकाया और सिख जगत नूं एही प्रेरणा की थी कि मेरे स्वरूप ते यहां ते है दीरग साहिब जान अदायब कह हो बाणी गुरु गुरु है बाणी विच बाणी अमृत सारे आप दी शख्सियत बारे आप दी महानता बारे भट्ट इंज कहंदे ने ओ भट्ट जो सारी जिंदगी संत दी पूर्ण गुरु दी टोल दे च रहे पर ना मिलिया किते आप स्वयं कहंदे ने रहो संत हो टोल साध बैउ तेरे डिठे सन्यासी तपस्वी मुखो ए पंडित मिठे बरस एक हो फिरो कनोनो परचो लायो कहते कहते सुनो रहत को खुशी ना आयो। पट कहंदे हर थां ते कथनी सी रहनी नहीं सी कहनी सी रहनी नहीं सी पर अज इस तरह दे पुरश दे दर्शन होए ने जो रहनी दा मुजस्मा है ते कहनी दा सरदार है कहनी दा सिरमोर है कथनी दा सूरवीर है और करनी दा महाबली है उसते अज दर्शन होए ने। तदी ते भट्ट गुरु अर्जन देव जी महाराज बारे कहंदे ने जब लो नहीं भाग ले लारो दे तब लो भ्रम ते फिर ते बौधायो कल घोर समुद्र में बूढ़ थे कब हो मिटहे नहीं रे पछतायो तत् विचार यह मथुरा जगतारन को अवतार बनायो जपयो जिन अर्जन देव गुरु फिर संकट जो गर्भ न आयो। वकत दी हकूमत ने वकत दी सता ने जेठ सुती चौथ नू लाहौर देच आप नू तरह तरह दे तसीये देख शहीद कीता तत्ती तवी ते बिठाया उबलदी देग देच उबालिया गर्म गर्म रेता सीस देच पाया कसूर इतना ही सी कि आप सत्यवादी सन परंपरावादी नहीं सन साईं मियां मीर जो आप दे अनन भगत सन जद आप दी ए दशा वेखी कि आप दे सीस ते गर्म गर्म रेता पाया जा रहा है आप नू तत्ती तवी ते बिठाया होया ता दुख तो के रो उठे। गुरुदेव ने उस वक्त जिड़े बचन उचारण कीते बकौल एक शायर सुन के हा सतगुर ने मिया छोड़ो प्रीति चाम से क्या हुआ तन तप गया मन शांत है हरि नाम से। आपदे ही बचन ने चंदन चंदन सरद रुत मूल न मिटे घाम शीतल थी वे नानका जपंदड़ो हरि नाम। बार दी गर्मी और बार दी ठंड इते बार ही रहंदी है पर अंदर दी शीतलता ते हरि नाम नाल मिलदी है और अंदर दी तमाम गर्मी हरि नाम दे नाल दूर होंदी है प्रभु सिमरन दे नाल दूर होंदी है। तो सिमरन दा ही सागर ज्ञान दा सागर गुरु ग्रंथ साहिब जी महाराज ए महान देन जगत नू गुरु अर्जन देव जी महाराज दी है। दल भंजन गुर सूरमा वड योदा बहु परोपकारी। गुरु हरगोबिंद साहब जी महाराज बारे भाई गुरदास जी दे लिखत ए शब्द दल भंजन गुरु सूरमा वड योदा बहु परोपकारी। परोपकार दी मूर्ति महाबली जोधे ते सूरमे शरीर करके ते आप रिष्ट पुष्ट सन आत्मा करके महाबली ने सूरमे ने। आप जी का जन्म वडाली दे छोया
ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬਹੁਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜਿਸ ਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ, ਇਤਿਆਦਿਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਆਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਦੇ ਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ ਹੈ। ਅੰਦਰ ਦਾ ਸਵਰਗ ਪੀਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੀਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤਾਂ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ਬਾਣ ਧਾਰਨ ਕਰ ਲਿਆ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ,
استری کی تے فقیر کی، اور پتراں دی ہوند کی تے سنت ہونا کی۔ پھر نالے اے آکھیا ہندو کی تے فقیر کی۔ جاپدا ہے اے سوال کسے مسلم فقیر دا سی، ہندو کی تے فقیر کی؟ گرو ہرگوبند صاحب جی مہاراج نے اتر دیتا، دولت گزرام، پتر نشان، استری امام، فقیر نہ ہندو نہ مسلمان۔ فقیر انہ بندشاں تو اچا ہوندا ہے، فقیر اس قید تو اچا ہوندا ہے۔ گرو گرنتھ صاحب جی مہاراج دے بڑے سندر بول، نہ ہم ہندو نہ مسلمان، اللہ رام کے پنڈ پران۔ اسی اللہ دے گیت گان والے ہاں، اسی رام دے گیت گان والے ہاں، اسی رام دی دھن دے چلین ہون والے ہاں، اللہ تو نچھاور ہون والے ہاں، پر اسی ہندو تے مسلم نہیں۔ کیونکہ اے ایک دیوارہ نے تے منک دی سوتنترتا ساری دی ساری بھنگ ہو جاندی ہے۔ صاحب شری گرو ہرگوبند صاحب جی مہاراج نے کہہ دیتا، جیسے سورج ساریاں دے گھراں چاننا کردا ہے بنا وتکرے تو، بنا انترے تو۔ سورج اے نہیں دیکھدا کہ میں ہندو دے گھر چاننا کرنا ہے، مسلم دے گھر نہیں، مسلم دے گھر چاننا کرنا ہے، عیسائی دے گھر نہیں، عیسائی دے گھر چاننا کرنا ہے، سکھ دے گھر نہیں۔ جیسے سورج سارے جگت دا سانجا ہے، پرماتما تے پرماتما دے سنت سانجے ہوندے نے، سارے جگت دے وہ ایک ہوندے نے۔ تو میری پیری دے مالک نے اس گل تے زور دیتا، اے سکھو ہن تھانوں باہر دی دنیا دی وی فکر کرنی پے گی، کیونکہ منک کچھ باہر ہے کچھ اندر ہے۔ سڈے شریر دے اندر دا پانی باہر دے پانی نال جڑیا ہے، سڈے شریر دے اندر دی اگن باہر دی اگن نال جڑی ہوئی ہے، سڈے شریر دے اندر دی پون تے مٹی باہر دی مٹی تے پون نال جڑی ہوئی ہے۔ اگر باہر دی پون نال سمبند ٹوٹ جائے تو اندر دی بھی نہیں رہے گی، اگر باہر دے پانی نال سمبند ٹوٹ جائے تو شریر دے اندر دا پانی بھی نہیں رہے گا، باہر دی اگنی نال سمبند ٹوٹ جائے تو شریر دے اندر دی اگن بھی رہے نہیں رہے گی۔ اندر تے باہروں اسی جڑے ہوئے ہاں ایک مکا۔ تو اے جو ایک میں کہاں اندروں باروں ایک، تو حفاظت اندر دی بھی کرنی ہے، حفاظت باہر دی بھی کرنی ہے۔ اسے نوں لوک تے پرلوک کیا ہے، اندر نوں سوارنا پرلوک سوارنا ہے، باہر نوں سوارنا لوک سوارنا ہے۔ لوک سوردا ہے دھن نال ستا نال، پرلوک سوردا ہے دھرم نال پربھو کیرتی نال۔ اور دوویں لوک سکھ نے سہیلے کرنے نے، دو لوگ سکھ نے سوارنے نے، پر لوک بھی سوارنا ہے، لوک بھی سوارنا ہے۔ صاحب گرو ہرگوبند صاحب جی مہاراج نے نعرہ لایا، اگر باہر دی دنیا نہیں سواری تو اندر دی دنیا بھی کوئی سوری ہوئی نہیں رہن دے گا۔ سڈا دیش سادھو سنتاں دا دیش، اور اس گل دی فکر سی کہ صرف پر لوک سوارنا ہے، لوگ دی کوئی چنتا ہی نہیں، لوک دا سانو کوئی فکر نہیں۔ اس نعرے دا انجام اے ہویا کہ 2000 سال تک سڈا دیش غلام رہا۔ ایتھے ایرانی آئے، افغانی آئے، ڈچ آئے، منگول آئے، عربین آئے، فرینچ آئے، انگریز آئے، سارے نے اس دیش نو غلام رکھیا۔ سچ تے اے ہے کہ غلاماں نے بھی غلام بنا کے رکھیا۔ کیوں؟ اتھے پرلوک سوارن دی گل سی، لوک سوارن دی گل نہیں سی۔ دنیا اس طریقے نال دو حصیاں چ ونڈی ہوئی ہے، ایک دا نعرہ تے اے ہے کہ میں پرلوک دی خاطر لوک نو چھڈنا، میرا لوک نال کوئی مطلب نہیں، تے ایک او ہے جڑا کہندا اے جگ مٹھا اگلا کن ڈٹھا، اسی تے صرف لوک سوارنا ہے، پرلوک دی کی چنتا کرنی، پرلوک ہے ہی۔ کدی کدائیں کوئی روح زمین تے ایسا پرم پرکھ آؤندا ہے جو کہہ دیندا ہے اے بندے ایک لوک دے سوارن دے نال جیون نہیں چل سکے گا، دو پیراں نال شریر چلدا ہے،
एक पैर नाल पहाड़ां ते चढ़ना बहुत कठिन है। एक बांह टूट जाए, एक अख चली जाए, एक कन चला जाए तो शरीर अद्धा रह जांदा है। अद्धा ज्ञान मनुख तो छीण हो जांदा है, जीवन दा अद्धा रस मारिया जांदा है। तो संपूर्ण जिंदगी यही है, लोक सवारना है, परलोक सवारना है। जिवें परलोक सवारे कोई ते परलोक दी दौलत लुटन वाले बहुत ने, कोई खिमा शांति सील संजम परम आनंद जप तप के करके इकट्ठा करे तो काम लुट के लै जा सकता है, क्रोध लुट के लै जा सकता है, मोह लुट के लै जा सकता है और अहंकार लुट के लै जा सकता है। इन्हां तो बचाना है, इस अंदर दी दौलत नूं। भगत कबीर कहिंदे ने, इस तन मन मधे मदन चोर, जिन ज्ञान रतन हिर लीन मोर। इते काम चोर है, लोभ चोर है, मेरा सारा जप तप कीता होया चुरा के लै गया, नसा के लै गया, मैनू खाली कर गया। जिवें अंदर दी दौलत नूं लुटन वाले बहुते ने, बाहर दी असमत दौलत ते संस्कृति नूं लुटन वाले भी बहुत ने। इस वास्ते मनुख नूं बाहरों सताधारी बनना चाहिदा है, अंदरों सतवादी बनना चाहिदा है। सत अंदर दी ताकत है, सता बाहर दी ताकत है। जिस पहलू तो भी मनुख कमजोर होवेगा, जिंदगी अधूरी हो जाएगी ते अपूर्णता जड़ी है ए दुख ते संताप नूं जन्म देवेगी। साहिब गुरु हरगोबिंद साहब जी महाराज ने जद इस ढंग दा नारा लाया तो कुदरती गल है सताधारियां नूं उखियाई होनी सी, लिहाजा आप नूं ग्वालियर दे किले विच कैद कर दिता गया। कसूर आप दा की? कसूर इतना ही कि आप शस्त्रधारी हो गए, सेना रखण लग पए, घोड़ सवार रखण लग पए और सिख नूं उन्होंने संत दे नाल नाल सिपाही बना दिता। ए गल नागवार गुजरी, सताधारियां नूं आप नूं ग्वालियर दे किले दे विच बंद कर दिता गया। चारों पासे हुंदी बगावत देख के ते गुरु दर्शनां दी श्रद्धा सिखां दे अंदर उमड़ी हुई वेख के जहांगीर नूं झुकना पिया, रिहाई दा हुक्म सादर कीता तां गुरु हरगोबिंद साहब जी महाराज ने कह दिता, असी तां जेल तो बाहर आना है, किले तो बाहर आना है, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ कि जिस दिन जेल विच गुरु हरगोबिंद साहब जी महाराज गए, अंदर कथा कीर्तन दे प्रवाह चल पए, राजियां नूं सुकून मिलिया, कैदियां नूं आनंद मिलिया, कैदियां नूं कुछ जीवन मिलिया। पर जद ए हुक्मनामा अज आया कि गुरु हरगोबिंद साहब जी महाराज नूं आजाद कीता जाण लगा, तां 52 दे 52 राजे दुखे हो गए, पीड़ित हो गए, रोण लग पए। आखण लगे, पातशाह थोड़ा सदका इत्थे शांति बनी हुई सी, मन नूं कुछ रस मिल रहा सी, ते आप दा विछोड़ा किस तरह सारीए, ते आप जा रहे हो। दयालु सतगुर ने कहा, नहीं, असी तां किले तो बाहर निकलांगे जे तुसी भी निकल सके। तो एकदम सतगुर ने कह दिता, असी रिहा नहीं होना, साडे नाल इन्ना 52 राजियां नूं भी आजाद करना पएगा। कहिंदे ने जहांगीर ने ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। साहिब श्री गुरु हरगोबिंद साहब जी महाराज श्रद्धालु सिख नूं किस ढंग नाल गलवकड़ी च लैंदे ने, ए वाकया आगरा दा
ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਉਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ, ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ ਉਸ ਦੇ ਨਹੀਂ, ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ, ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ, ਦੀਨ ਤੇ ਦੁਨੀਆਂ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਿਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਿਹਾ, ਆਖਿਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰਦੇ ਨੇ। ਸਿੱਖ ਕਹਿਣ ਲੱਗਾ, ਨਹੀਂ, ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ ਸੋਨੇ ਦੇ ਮੋਰਾਂ ਦੀ ਥੈਲੀ ਸਿੱਖ ਦੇ ਅੱਗੋਂ ਰੱਖੀ, ਆਖਿਆ, ਲੈ ਇਹ ਚੁੱਕ ਲੈ, ਇਹ ਆਪਣੇ ਗੁਰੂ ਨੂੰ ਭੇਟ ਕਰੀ। ਤੇ ਸਿੱਖ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਦੋ ਕਸੀਰੇ ਮੈਂ ਦਿਨ ਭਰ ਆਪਣਾ ਪਸੀਨਾ ਵਗਾਇਆ, ਮਿਹਨਤ ਕੀਤੀ ਹੈ, ਖੂਨ ਪਸੀਨਾ ਇੱਕ ਕਰਕੇ ਘਾਸ ਖੋਦਿਆ ਵੇਚਿਆ, ਉਸ ਤੋਂ ਇਹ ਮੈਨੂੰ ਪ੍ਰਾਪਤ ਹੋਏ ਨੇ, ਇਹ ਪਵਿੱਤਰ ਨੇ, ਇਹ ਪਾਵਨ ਨੇ, ਇਹ ਦੋ ਕਸੀਰੇ ਪਵਿੱਤਰਤਾ ਦੀ ਮੂਰਤੀ ਨੇ, ਪਤਾ ਨਹੀਂ ਤੇਰਾ ਧਨ ਕਿਸ ਤਰ੍ਹਾਂ ਦੇ ਨਾਲ ਆਇਆ ਹੈ, ਲਿਹਾਜ਼ਾ ਪਤਾ ਨਹੀਂ ਗੁਰੂ ਦੀ ਪ੍ਰਸੰਨਤਾ ਹੋਣੀ ਹੈ ਕਿ ਨਹੀਂ, ਮੈਂ ਇਹ ਥੈਲੀਆਂ ਨਹੀਂ ਚੁੱਕ ਸਕਦਾ, ਮੈਂ ਇਹ ਦੋ ਕਸੀਰੇ ਲੈਣੇ ਨੇ, ਇਕਦਮ ਚੁੱਕ ਲੈ। ਜਹਾਂਗੀਰ ਦੇ ਖੈਮੇ ਤੋਂ ਜੈਸੇ ਸਿੱਖ ਬਾਹਰ ਨਿਕਲੇ, ਆਪਣੇ ਖੈਮੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਹਰ ਨਿਕਲੇ, ਦੋ ਕਦਮ ਇਹ ਸਿੱਖ ਚੱਲਿਆ, ਭੱਜੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖ ਨੂੰ ਗਲਵਕੜੀ ਚ ਲੈ ਲਿਆ, ਆਖਿਆ, ਧਨ ਸਿੱਖੀ, ਧਨ ਸਿੱਖੀ। ਕੋਮਲਤਾ ਦੇ ਮੁਜੱਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਥਾਹ ਪਿਆਰ ਕੀਤਾ ਔਰ ਗਲਵਕੜੀ ਦੇ ਚ ਲਾਂਦਿਆਂ ਹੀ ਬਿਸਮਾਦ ਮੰਡਲ ਦੇ ਛਾ ਗਿਆ ਉਹ ਸਿੱਖ ਜੋ ਸ਼ਰਧਾ ਦੀ ਮੂਰਤੀ ਸੀ, ਅਥਾਹ ਸ਼ਰਧਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤਨੇ ਗਰੀਬ ਨਿਵਾਜ ਨੇ, ਦੀਨ ਰਕਸ਼ਕ ਨੇ। ਆਪ ਇੱਕ ਦਿਨ ਸ੍ਰੀਨਗਰ ਬਾਰਾਮੂਲਾ ਦੇ ਨੇੜੇ ਸ਼ਿਕਾਰ ਖੇਡ ਕੇ ਵਾਪਸ ਆ ਰਹੇ ਸਨ ਆਪਣੇ ਟਿਕਾਣੇ,
ਤਾਂ ਕੀ ਦੇਖਦੇ ਨੇ, ਗੰਦਗੀ ਦੇ ਢੇਰ ਦੇ ਉੱਤੇ ਇੱਕ ਮਾਸੂਮ ਮਨੁੱਖੀ ਬੱਚਾ ਪਿਆ ਸੀ, ਕਿਸੇ ਨੇ ਸੁੱਟ ਦਿੱਤਾ ਸੀ। ਬੱਚੇ ਦੇ ਰੋਣ ਤੇ ਚੀਖਣ ਦੀ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੰਨਾਂ ਵਿੱਚ ਪਈ। ਸਤਿਗੁਰ ਕਹਿਣ ਲੱਗੇ, ਇਹ ਕੌਣ ਮਨੁੱਖੀ ਬੱਚਾ ਗੰਦਗੀ ਦੇ ਢੇਰ ਤੇ ਰੋ ਰਿਹਾ, ਕਿਸੇ ਨੇ ਸੁੱਟਿਆ? ਸਿੱਖ ਭੱਜੇ ਹੋਏ ਗਏ, ਕਹਿਣ ਲੱਗੇ, ਹਾਂ ਮਹਾਰਾਜ, ਮਨੁੱਖੀ ਬੱਚਾ, ਪਤਾ ਨਹੀਂ ਕਿਸੇ ਨੇ ਸੁੱਟਿਆ। ਸਤਿਗੁਰੂ ਕਹਿਣ ਲੱਗੇ, ਕਿਸੇ ਨੇ ਸੁੱਟਿਆ, ਚੁੱਕ ਲਿਆ। ਤੋ ਸਿੱਖ ਕਹਿਣ ਲੱਗੇ, ਮਹਾਰਾਜ, ਇਹ ਤੇ ਗੰਦਾ ਬੜਾ ਹੈ, ਕਰੂਪ ਬੜਾ ਹੈ, ਬਹੁਤ ਕੁ ਵੱਡਾ ਚਿਹਰਾ ਇਸਦਾ, ਬਹੁਤ ਹੀ ਕਰੂਪ ਹੈ ਮਹਾਰਾਜ, ਔਰ ਬਹੁਤ ਹੀ ਗੰਦਾ ਹੈ। ਸਤਿਗੁਰੂ ਕਹਿਣ ਲੱਗੇ, ਕੋਈ ਨਹੀਂ, ਕੋਹਤਰਾ ਨਹੀਂ, ਇਹ ਗੰਦਾ ਨਹੀਂ, ਇਹ ਸੁਥਰਾ ਹੋਵੇਗਾ, ਚੁੱਕ ਲਿਆ। ਇਸ ਦਾ ਨਾਂ ਸੁਥਰਾ ਸ਼ਾਹ ਪਿਆ, ਇਹਨੂੰ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਤੁਖਮੇ ਤਾਸੀਰ ਕਰਕੇ ਮਜ਼ਾਕੀ ਸੁਭਾਅ ਦਾ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਬ੍ਰਹਮ ਗਿਆਨੀ ਹੋਇਆ, ਭਗਤ ਹੋਇਆ, ਮਹਾਨ ਤਪੇਸ਼ਵਰ ਹੋਇਆ, ਮਹਾਨ ਜਪੇਸ਼ਵਰ ਹੋਇਆ, ਔਰ ਹਾਸ ਰਸ ਦੇ ਨਾਲ ਲੋਕਾਂ ਨੂੰ ਬ੍ਰਹਮ ਗਿਆਨ ਦੀ ਸੇਧ ਦੇ ਜਾਂਦਾ ਸੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਉਸ ਦੇ ਨਾਲ ਅਥਾਹ ਪਿਆਰ ਕਰਦੇ ਸਨ, ਅਤਿਅੰਤ ਸਤਿਕਾਰ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਦੇਸ਼ ਦੇ ਵਿੱਚ ਸਤ ਤੇ ਸਤਾ ਦੀ ਇਕੱਠੀ ਸ਼ਮਾ ਰੋਸ਼ਨ ਕੀਤੀ ਔਰ ਆਖਿਆ, ਸਤਾ ਤੋਂ ਬਿਨਾ ਸਤ ਨਹੀਂ ਚੱਲ ਸਕੇਗਾ ਔਰ ਸਤ ਤੋਂ ਬਿਨਾ ਸਤਾ ਬੇਹੂਦੀ ਹੈ। ਡਾਕਟਰ ਮੁਹੰਮਦ ਇਕਬਾਲ ਦੇ ਬੜੇ ਕੀਮਤੀ ਬੋਲ, ਆਪ ਕਹਿੰਦੇ ਨੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਸੀ। ਦੀਨ ਨੂੰ ਅਗਰ ਸਿਆਸਤ ਤੋਂ ਕੱਢ ਦੋ ਤੋ ਸਿਆਸਤ ਬਣ ਜਾਂਦੀ ਹੈ ਚੰਗੇਜ਼ ਖਾਂ, ਹਲਾਕੂ, ਹਿਟਲਰ, ਮੋਸੋਲੇਨੀ, ਜ਼ੁਲਮ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਸਿਆਸਤ, ਅਗਰ ਉਸ ਦੇ ਚੋਂ ਧਰਮ ਨੂੰ ਕੱਢ ਦਈਏ, ਦੀਨ ਨੂੰ ਕੱਢ ਦਈਏ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਆਸਤ ਬਾਹਰ ਦੀ ਸਤਾ, ਧਰਮ ਅੰਦਰ ਦੀ ਸਤਾ, ਇਹਨਾਂ ਦੋਹਾਂ ਨੂੰ ਯਕਜਾ ਕਰਨਾ। ਸਾਡੇ ਦੇਸ਼ ਵਿੱਚ ਅਗਰ ਰਾਮ ਦੀ ਪੂਜਾ ਹੋਈ ਹੈ ਤਾਂ ਸਿਰਫ ਇਸ ਕਰਕੇ ਨਹੀਂ ਕਿ ਉਹ ਰਾਜਾ ਸਨ, ਉਹ ਸੰਤ ਪਹਿਲੇ ਸਨ, ਰਾਜਾ ਬਾਅਦ ਦੇ ਸਨ। ਸ੍ਰੀ ਕ੍ਰਿਸ਼ਨ ਦਾ ਸਨਮਾਨ ਹੋਇਆ ਇਸ ਦੇਸ਼ ਵਿੱਚ ਤਾਂ ਇਸ ਕਰਕੇ ਨਹੀਂ ਕਿ ਉਹ ਦੁਆਰਕਾ ਦੇ ਰਾਜਾ ਸਨ, ਨਹੀਂ, ਦੁਆਰਕਾ ਦੇ ਰਾਜਾ ਬਾਅਦ ਵਿੱਚ ਬਣੇ ਨੇ, ਮਹਾਯੋਗੀ ਉਹ ਪਹਿਲੇ ਨੇ, ਤਪੀਸ਼ਵਰ ਉਹ ਪਹਿਲੇ ਨੇ, ਸੰਤ ਉਹ ਪਹਿਲੇ ਨੇ। ਤੋ ਸੰਤ ਅਗਰ ਰਾਜਾ ਬਣੇ ਤੋ ਜਗਤ ਸਵਰਗ ਬਣ ਜਾਂਦਾ ਹੈ। ਸੰਤ ਦਾ ਮਤਲਬ ਜੋ ਸੱਚ ਦੇ ਚ ਜੀ ਰਿਹਾ, ਅਗਰ ਉਹ ਰਾਜਾ ਬਣੇ ਤੋ ਬਾਹਰ ਦੀ ਸਾਰੀ ਕਿਰਿਆ ਦਿੱਤੇ ਮੋਹਰ ਸੱਚ ਦੀ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੌਜੂਦਾ ਦੌਰ ਤੇ ਐਸਾ ਹੈ, ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥਵਾ, ਇਹ ਤ੍ਰਿਸ਼ਨਾ ਦਾ ਰਥ ਹੈ ਔਰ ਇਹਨੂੰ ਝੂਠ ਚਲਾ ਰਿਹਾ। ਮਹਾਂਪੁਰਸ਼ਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿੰਦਗੀ ਸੱਚ ਦੇ ਆਸਰੇ ਤੇ ਚਲੇ, ਜੀਵਨ ਦੇ ਹਰ ਵਿਵਹਾਰ ਦੇ ਉੱਤੇ ਮੋਹਰ ਸੱਚ ਦੀ ਹੋਵੇ, ਤੇ ਜਦ ਜ਼ਿੰਦਗੀ ਦੇ ਹਰ ਵਿਵਹਾਰ ਦੇ ਉੱਤੇ, ਹਰ ਵਿਚਾਰ ਦੇ ਉੱਤੇ, ਹਰ ਕਿਰਦਾਰ ਦੇ ਉੱਤੇ ਮੋਹਰ ਸੱਚ ਦੀ ਹੋ ਜਾਂਦੀ ਹੈ, ਤਾਂ ਉਸ ਸਮੇਂ ਨੂੰ ਆਖਿਆ ਜਾਂਦਾ ਹੈ ਸਤਯੁਗ। ਹੁਣ ਤੇ ਸਤਯੁਗ ਹੈ, ਹੁਣ ਤੇ ਕੋਈ ਝੂਠ ਨਹੀਂ, ਹੁਣ ਤੇ ਸੱਤ ਹੀ ਸੱਤ ਹੈ, ਹੁਣ ਤੇ ਹਰ ਮਨੁੱਖ ਸੱਤ ਬੋਲਦਾ ਹੈ, ਸੱਤ ਸੁਣਦਾ ਹੈ, ਸੱਤ ਸੋਚਦਾ ਹੈ, ਸੱਤ ਕਰਦਾ ਹੈ। ਤੋ ਮਹਾਂਪੁਰਸ਼ ਆਉਂਦੇ ਨੇ ਸਤਯੁਗ ਨੂੰ ਜਨਮ ਦੇਣ ਲਈ, ਔਰ ਆਮ ਸੰਸਾਰੀ ਜੀਵਦਾ ਹੈ ਕਲਯੁਗ ਨੂੰ ਜਨਮ ਦੇਣ ਲਈ। ਇਸ ਵਾਸਤੇ ਸਤ ਤੇ ਸਤਾ ਦਾ ਆਦ ਕਾਲ ਤੋਂ ਘੋਲ ਰਿਹਾ, ਸੰਘਰਸ਼ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਘੋਲ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਔਰ ਨਾਰਾ ਲਾਇਆ, ਜਿਹਦੇ ਕੋਲ ਸਤਾ ਹੈ ਉਹਦੇ ਕੋਲ ਸੱਤ ਹੋਵੇ, ਜਿਹਦੇ ਕੋਲ ਸੱਤ ਹੈ ਉਹਦੇ ਕੋਲ ਹੀ ਸਤਾ ਹੋਵੇ, ਤਾਂ ਜਗਤ ਸੁੱਖ ਚੈਨ ਦੇ ਨਾਲ ਰਹਿ ਸਕੇਗਾ, ਆਨੰਦ ਦੇ ਨਾਲ ਰਹਿ ਸਕੇਗਾ। ਆਪ ਜੀ ਦੀ ਇਹ ਰੀਤੀ
ਲੋਕਾਂ ਨੂੰ ਪਸੰਦ ਨਾ ਆਈ, ਕਿਉਂਕਿ ਲੋਕ ਤੇ ਵੇਖਣਾ ਚਾਹੁੰਦੇ ਸਨ ਸੰਤ ਕੋਲ ਕੇਵਲ ਮਾਲਾ ਹੀ ਚਾਹੀਦੀ ਹੈ, ਤਲਵਾਰ ਕਿਉਂ ਹੈ।

ਇਸ ਤੋਂ ਹੀ ਪਤਾ ਚੱਲਦਾ ਹੈ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਕਦਮ ਫਰਮਾਨ ਕੀਤਾ, ਬੇਟੇ ਜੇ ਵੱਡਾ ਚੋਲਾ ਪਹਿਨੀ ਦਾ ਤਾਂ ਉਸਨੂੰ ਸੰਭਾਲ ਕੇ ਰੱਖੀਦਾ। ਇਸ਼ਾਰਾ ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ ਚ ਕਹਿ ਗਏ ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ, ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ, ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬਹੁਤ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ, ਉਤਨੀ ਦੇਰ ਤੇ ਦੱਸਣਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ। ਗੁਰੂ ਹਰਰਾਜ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਛ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਛ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ
ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ ਚ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰ੍ਹਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰ੍ਹੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ, ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸਦੇ ਸੰਜੀਦਗੀ, ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼, ਬਹੁਤ ਸਾਰੇ ਆਲਮ, ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ, ਦੂਰ ਦ੍ਰਿਸ਼ਟੀ, ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਕੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਦੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ, ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਹੈ, ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਦੇ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ
ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ, ਪਰਮਾਤਮਾ ਵੀ ਖਿਡੌਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡੌਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ, ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ ਚੰਗੇ ਭੋਜਨ ਪਦਾਰਥ ਛੱਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ ਹੈ, ਗੱਲ ਅਕਲ ਦੀ ਹੈ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਹੈ ਤੋ ਮਹਾਰਾਜ ਦੀ ਬਾਣੀ ਕਹਿੰਦੀ ਏ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐ 80 ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਤੋ ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਹੋਏ ਨੇ ਜੋ ਪੂਰਨ ਭਗਤ ਸਨ, ਬ੍ਰਹਮ ਗਿਆਨੀ ਸਨ। ਕੁਛ ਐਸੇ ਸਿੱਖ ਹੋਏ ਨੇ, ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲੋ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ
ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ, ਗੁਰੂ ਬਾਬਾ ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ, ਮਨ ਕਿਵੇਂ ਤ੍ਰਿਪਤ ਹੁੰਦਾ, ਮਨ ਕਿਵੇਂ ਰਜਦਾ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ, ਪਰ ਗੱਲਾਂ ਬੁੜਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ ਛੇ ਪਾਤਸ਼ਾਹੀਆਂ ਤੱਕ ਰਿਹਾ, ਇਸਨੇ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ ਦੋ ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਮਾਸੂਮ ਲਾਡਲੇ ਦੋ ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, ਦੋ ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ, ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪ ਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪ ਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ ਪੰਜ ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ
ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਜੀ ਸਮਾ ਗਏ। ਆਪ ਕੇਵਲ ਦੋ ਵਰੇ ਹੀ ਰਹੇ ਗੁਰਗੱਦੀ ਤੇ, ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿਚ ਰੁਖਸਤ ਹੁੰਦੇ ਤੋ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ। ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ, ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦਿੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ, ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਵਚਨ, ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ ਹੈ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤੋ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤੋ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੇ, ਬਾਬਾ ਬਕਾ ਲੇ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ, ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ, 5 ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ
ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ ਨਾਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ ਨਾਵਾਂ ਹੈ, ਹੁਣ ਟਿਕਾਣਾ ਨਾਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾਲੇ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਵਿੱਚ, ਭੋਰੇ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਹੀ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ। ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰਰੂ ਏ ਜ਼ਮੀ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ ਕਸ਼ਮੀਰ ਦੇ ਵਿੱਚ। ਜੇਹਲਮ ਦੇ ਕੰਢੇ ਦੇ ਉੱਤੇ ਨੂਰ ਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਹੀ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ
ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ, ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ। ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ, ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁਖ ਜਾਵਾਂਗੇ। ਅਗਰ ਇਹ ਮਰੂ ਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤੋ ਸੁਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ, ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਵਿੱਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ, ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ, ਖਾਮੋਸ਼ ਭੋਰੇ ਵਿੱਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚੋ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ, ਤਾਂ ਫਿਰ ਆਪ ਤੋਂ ਮਹਾਨ ਕੌਣ ਹੈ, ਤੇ ਆਪ ਹੀ ਬਚਾਓ। ਖਣਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ, ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਦੇ ਵਿੱਚ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਬੈਰਾਗ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਬੈਰਾਗੀ ਹਿਰਦਾ ਉਹ ਇਹ ਮਹਿਸੂਸ ਕਰਦਾ, ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪ੍ਰਮਾਤਮਾ ਹਕੀਕਤ ਹੈ, ਉਹਦੇ ਲਈ ਪ੍ਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ। ਇੰਜ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪ੍ਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਹੈ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ। ਫਿਰ
ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿਚ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ ਹੈ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿਚ ਜਾ ਕੇ, ਬਿਆਬਾਨ ਜੰਗਲ ਵਿਚ ਜਾ ਕੇ ਮਨ ਨੂੰ ਉਪਰਾਮ ਕਰਨਾ, ਉਦਾਸ ਕਰਨਾ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਵੇ, ਘਰ ਨੂੰ ਹੀ ਉਜਾੜ ਸਮਝ ਲਿਆ ਜਾਏ। ਰੇ ਮਨ ਐਸੋ ਕਰ ਸਨਿਆਸਾ, ਬਨਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ, ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪਨੇ ਜੰਗਲ ਵਿਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ਼ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਬ ਵਿਆਪਕ ਹੈ, ਉਹ ਜੋ ਰੋਮ ਰੋਮ ਵਿਚ ਵਸਿਆ ਹੋਇਆ, ਉਹ ਤੇ ਤੇਰੇ ਕੋਲ ਹੈ, ਬਨ ਵਿਚ ਕਿੱਥੇ ਜਾਣਾ। ਸਰਬ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਬ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ? ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ, ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿਚ ਮਹਿਕ ਹੈ, ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿਚ ਸੁਗੰਧਰੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿਚ ਅਕਸ, ਸ਼ੀਸ਼ੇ ਵਿਚ ਹੁੰਦਾ ਹੋਇਆ ਵੀ ਸ਼ੀਸ਼ੇ ਵਿਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ, ਉਹ ਨਿਰਲੇਪ ਹੈ। ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ, ਤਾਂ ਆਪ ਨਾ ਛੁੱਟੇ, ਆਖਣ ਲੱਗੇ, ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ।
ਹੇ ਪ੍ਰਮਾਤਮਾ ਤੂੰ ਮੇਰੇ ਗੰਦੇ ਸਰੀਰ ਮਲ ਮੂਤਰ ਦੇ ਥੈਲੇ ਚ ਬੈਠਾ ਹੈ, ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿਚ ਅਕਸ ਪੋਪ ਮੱਧ ਜੋ ਬਾਸ ਬਸਤ ਹੈ, ਮੁਖਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਵਨ ਆਰੰਭ ਕੀਤਾ। ਰੋਹਤਕ, ਹਿਸਾਰ, ਹਾਂਸੀ, ਫਿਰ ਇਥੋਂ ਗਵਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿਚ ਆਪ ਕਾਫੀ ਸਮੇਂ ਤੱਕ ਟਿਕੇ ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦ ਕਾਲ ਤੋਂ ਰਿਹਾ ਹੈ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ, ਮੋਟਰਾਂ, ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ, ਘੋੜੇ, ਰਿੱਛ, ਬੰਦਰ ਔਰ ਸ਼ੇਰ, ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ
ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ। ਔਰ ਇੱਕ ਵਕਤ ਦਿਸ਼ਾ ਹੈ, ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਯੋ ਮਾਨੋ ਮਰੇ ਬੂਡੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਯੋ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹੋਂ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ, ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ, ਤੋ ਸਵਾਰਥੀ ਹੋਵੇਗਾ। ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਵਿੱਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿੱਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਵਿੱਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂਵ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿੱਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚੱਲੀਏ, ਦੇਵਕੀ ਤੇ ਬਾਸਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿੱਚ ਨੇ, ਜੇਲ੍ਹ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ। ਜੇਲ ਦੀ ਤੰਗ ਤਾਰੀ ਕੋਠੜੀ ਦੇ ਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ, ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿੱਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਵਿੱਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਹੈ ਤੇ ਜੇਲ੍ਹ ਵਿੱਚ ਹੁੰਦਾ ਹੈ, ਸੱਚ ਦਾ ਅੰਤ ਹੁੰਦਾ ਹੈ ਤੋ ਜੇਲ੍ਹ ਵਿੱਚ ਹੁੰਦਾ ਹੈ। ਸੱਚ ਦੀ ਹਾਰ ਵੀ ਅਸਲ ਵਿੱਚ ਜਿੱਤ ਹੈ ਔਰ ਝੂਠ ਦੀ ਜਿੱਤ ਵੀ ਅਸਲ ਵਿੱਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਵੰਡ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ ਔਰ ਉਹਨੇ ਆਪਣੇ
ਪਿੰਡ ਦੇ ਵਿੱਚ ਆਪਣੇ ਮਕਾਨ ਦੇ ਅੰਦਰ ਰੱਖ ਕੇ ਮਕਾਨ ਨੂੰ ਹੀ ਅੱਗ ਲਾ ਦਿੱਤੀ। ਇਸ ਢੰਗ ਨਾਲ